ਗੀਤ ਦੇ ਚ ਆਖੀਏ, ਸੰਗੀਤ ਦੇ ਚ ਆਖੀਏ, ਚਾਹੇ ਉਹ ਕਬੀਰ ਨੇ, ਚਾਹੇ ਉਹ ਰਵਿਦਾਸ ਨੇ, ਚਾਹੇ ਉਹ ਬੈਣੀ ਨੇ, ਚਾਹੇ ਉਹ ਤ੍ਰਿਲੋਚਨ ਨੇ, ਤੇ ਚਾਹੇ ਜਗਤ ਪ੍ਰਸਿੱਧ ਭਗਤਣੀ ਮੀਰਾ ਹੈ, ਉਹ ਜਦ ਵੀ ਪ੍ਰਮਾਤਮਾ ਦੀ ਗੱਲ ਕਰਦੀ ਹੈ ਗੀਤ ਵਿੱਚ ਕਰਦੀ ਹੈ, ਸੰਗੀਤ ਵਿੱਚ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਪ੍ਰਭੂ ਦੀ ਗੱਲ ਬੋਲਦੇ ਨੇ ਗੀਤ ਵਿੱਚ ਬੋਲਦੇ ਨੇ, ਸੰਗੀਤ ਵਿੱਚ ਬੋਲਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀ ਗੱਲ ਕਰਦੇ ਨੇ ਗੀਤ ਵਿੱਚ ਕਰਦੇ ਨੇ, ਸੰਗੀਤ ਵਿੱਚ ਕਰਦੇ ਨੇ। ਇਹ ਬਹੁਤ ਵੱਡੀ ਕਲਾ ਹੈ ਗੀਤ ਔਰ ਸੰਗੀਤ। ਤੋ ਜਦ ਵੀ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਉਹ ਹਿਰਦੇ ਦੀ ਸੇਜਾ ਤੇ ਬਿਰਾਜਮਾਨ ਆਉਂਦਾ ਹੈ, ਫਿਰ ਭਗਤਾਂ ਦੀ ਰਸਨਾ ਤੋਂ ਗੀਤ ਸੰਗੀਤ ਦੇ ਰਾਹੀਂ ਪ੍ਰਗਟ ਹੁੰਦਾ ਹੈ, ਤੇ ਜਗਤ ਨੂੰ ਉਸ ਪ੍ਰਮਾਤਮਾ ਦਾ ਜੋ ਬੋਧ ਮਿਲਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਔਰ ਇਹ ਗੀਤ ਤੇ ਸੰਗੀਤ ਪਰਮਾਤਮਾ ਦੀ ਪ੍ਰਾਪਤੀ ਦਾ ਵੀ ਸਾਧਨ ਬਣਦੇ ਨੇ, ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਭਉ ਜਲ ਪਾਰ ਭਰੇ ਜੋ ਗਾਵੇ ਪ੍ਰਭ ਕੇ ਗੀਤ। ਭਉ ਸਾਗਰ ਤੋਂ ਤੇ ਉਹੀ ਪਾਰ ਹੋਵੇਗਾ ਜੋ ਗੀਤ ਗਾਵੇ। ਔਰ ਗੀਤ ਗਾਉਂਦਿਆਂ ਗਾਉਂਦਿਆਂ ਮਨੁੱਖ ਉਸ ਵਿਸਮਾਦ ਮੰਡਲ ਵਿੱਚ ਛਾ ਜਾਂਦਾ ਹੈ, ਜਦ ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਗੀਤ ਦਾ ਸਾਗਰ ਉਮੜ ਪੈਂਦਾ ਹੈ। ਤੋ ਮੁਖਤਸਰ ਅਰਜ਼ ਇਹ ਕਿ ਜਦ ਵੀ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ, ਪ੍ਰਮਾਤਮਾ ਗੀਤ ਤੇ ਸੰਗੀਤ ਦੇ ਰਾਹੀਂ ਬਾਰ ਪ੍ਰਗਟ ਹੋਵੇਗਾ, ਦੁਨੀਆਂ ਭਰ ਦੇ ਕੀਮਤੀ ਸਾਜ਼ ਔਰ ਖਾਸ ਕਰਕੇ ਸਾਡੇ ਮੁਲਕ ਦੇ ਸਾਜ਼ ਇਹ ਭਗਤਾਂ ਦੀ ਦੇਣ ਨੇ। ਬੀਣਾ ਸੁਰਸਤੀ ਦੀ ਦੇਣ ਹੈ, ਇੱਕ ਤਾਰਾ ਨਾਰਦ ਦੀ ਦੇਣ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਮੁਰਲੀ ਸ੍ਰੀ ਕ੍ਰਿਸ਼ਨ ਦੀ ਦੇਣ ਹੈ, ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ, ਢੋਲਕ ਇਹ ਭਗਤਾਂ ਦੀ ਦੇਣ ਹੈ, ਖੜਤਾਲਾਂ ਇਹ ਭਗਤਾਂ ਦੀ ਦੇਣ ਹੈ। ਦਰਅਸਲ ਪਰਮਾਤਮਾ ਦੀ ਝਰਨਾਟ ਜਦ ਅੰਦਰ ਵੱਜਦੀ ਹੈ ਤੇ ਉਸ ਝਰਨਾਟ ਨੂੰ, ਉਸ ਅਨਹਦ ਧੁਨੀ ਨੂੰ ਭਗਤ ਜਨ ਬਾਹਰ ਪ੍ਰਗਟ ਕਰਨਾ ਚਾਹੁੰਦੇ ਨੇ, ਤੋ ਉਹ ਬਾਹਰ ਫਿਰ ਉਸ ਤਰ੍ਹਾਂ ਦੀ ਆਵਾਜ਼ ਲੱਭਦੇ ਨੇ ਜਿਹੜੀ ਕਿ ਉਹ ਅੰਦਰ ਸੁਣਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ। ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ। ਇਸੇ ਤਰੀਕੇ ਨਾਲ ਮੀਰਾ ਕਹਿੰਦੀ ਸੀ, ਮੇਰੇ ਅੰਦਰ ਇੱਕ ਧੁਨ ਵੱਜ ਰਹੀ ਹੈ, ਉਹਨੂੰ ਮੈਂ ਬਾਹਰ ਪ੍ਰਗਟ ਕਰਨਾ ਹੈ। ਤੋ ਇੱਕ ਤਾਰਾ ਵਜਾ ਕੇ ਉਹਨੇ ਪ੍ਰਗਟ ਕਰ ਦਿੱਤਾ, ਢੋਲਕ ਵਜਾ ਕੇ ਨਾਮਦੇਵ ਨੇ ਅੰਦਰ ਦੀ ਧੁਨ ਨੂੰ ਬਾਹਰ ਪ੍ਰਗਟ ਕਰ ਦਿੱਤਾ, ਡਮਰੂ ਵਜਾ ਕੇ ਅੰਦਰ ਦੇ ਅਨਹਦ ਨਾਦ ਨੂੰ ਸ਼ੰਕਰ ਨੇ ਬਾਹਰ ਪ੍ਰਗਟ ਕਰ ਦਿੱਤਾ, ਔਰ ਰਬਾਬ ਦੀ ਝਰਨਾਟ ਦੇ ਨਾਲ ਅਨਹਦ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਾ ਗਾ ਕੇ ਬਾਹਰ ਪ੍ਰਗਟ ਕੀਤਾ। ਸਰੰਦੇ ਦੀ ਧੁਨ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਦਰ ਦੇ ਗੀਤ ਨੂੰ, ਅੰਦਰ ਦੇ ਸੰਗੀਤ ਨੂੰ ਬਾਹਰ ਜੋ ਹੈ ਪ੍ਰਗਟ ਕੀਤਾ। ਤੋ ਗੱਲ ਸਪਸ਼ਟ ਹੈ, ਬਹੁਤੇ ਦੁੱਖ ਦੇ ਵਿੱਚ ਬੰਦਾ ਰੋਂਦਾ ਹੈ, ਪਰਮ ਆਨੰਦ ਦੇ ਵਿੱਚ ਮਨੁੱਖ ਗਾਉਂਦਾ ਹੈ। ਗੀਤ ਦਾ, ਸੰਗੀਤ ਦਾ ਸੰਬੰਧ ਖੁਸ਼ੀ ਦੇ ਵਿੱਚ ਹੈ। ਅੱਜ ਵੀ ਜਿਸ ਘਰ ਦੇ ਵਿੱਚ ਕੋਈ ਮੰਗਲ ਹੋਵੇ, ਕੋਈ ਖੁਸ਼ੀ ਹੋਵੇ, ਉੱਥੇ ਫਿਰ ਗੀਤ ਸੰਗੀਤ ਦੀਆਂ ਧੁਨਾਂ ਛਿੜਦੀਆਂ ਨੇ। ਜੈਸੇ ਬਰਾਤ ਹੈ ਤੋ ਬਰਾਤ ਤੇ ਸੰਗੀਤ ਨਾਲ ਸ਼ੋਭਾ ਪਾਉਂਦੀ ਹੈ, ਬੈਂਡ ਵਾਜੇ, ਢੋਲਕ, ਮਰਦੰਗ ਇਤਿਆਦਿ। ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਸੰਗੀਤ ਹੋਵੇਗਾ, ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਗੀਤ ਹੋਵੇਗਾ। ਤੋ ਗੀਤ ਪਰਮਾਤਮਾ ਹੈ, ਸੰਗੀਤ ਪਰਮਾਤਮਾ ਹੈ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੀਤ ਤੇ ਸੰਗੀਤ ਦੇ ਮੁਜੱਸਮੇ ਨੇ। ਆਪ ਦੇ ਰੋਮ ਰੋਮ ਵਿੱਚ ਸੰਗੀਤ ਹੈ, ਆਪ ਦੇ ਰੋਮ ਰੋਮ ਵਿੱਚ ਪਰਮਾਤਮਾ ਦੇ ਗੀਤ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ, ਪਰ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਹੁੰਦੇ ਨੇ ਸਤਵਾਦੀ, ਇਹ ਪਰੰਪਰਾਵਾਦੀ ਨਹੀਂ ਹੁੰਦੇ, ਤੋ ਅਕਸਰ ਇਹਨਾਂ ਦਾ ਸਤਾਧਾਰੀਆਂ ਨਾਲ ਘੋਲ ਹੋ ਜਾਂਦਾ ਹੈ, ਟਕਰਾਓ ਹੋ ਜਾਂਦਾ ਹੈ। ਵਕਤ ਦੀ ਹਕੂਮਤ, ਵਕਤ ਦੇ ਹੋਰ ਸਮਾਜ ਦੇ ਮੁਖੀ, ਧਰਮ ਦੇ ਮੁਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਟਕਰਾਏ। ਟਕਰਾਏ ਕਿਉਂ? ਕਿ ਪਰਮ ਪੁਰਖ ਪਰੰਪਰਾਵਾਦੀ ਨਹੀਂ ਹੁੰਦਾ, ਸਤਵਾਦੀ ਹੁੰਦਾ ਹੈ, ਤੇ ਸਤ ਤੇ ਪਰੰਪਰਾ ਵਿੱਚ ਬੜਾ ਅੰਤਰ ਹੈ। ਪਰੰਪਰਾ ਤੇ ਲਕੀਰ ਦਾ ਫਕੀਰ, ਮੱਖੀ ਤੇ ਮੱਖੀ ਮਾਰਨਾ, ਪਰ ਸਤਵਾਦੀ ਤੇ ਉਹ ਦੇਖਦਾ ਹੈ ਕਿ ਸੱਚਾਈ ਕੀ ਹੈ, ਸੱਚ ਕੀ ਹੈ।
تو اکثر ایسا ہوندا ہے کہ ستا دھاریاں دا تے ستوادیاں دا گھول ہو جاندا ہے. اڈیق ہے اس دن دی جس دن ستا تے ستا دھاری وچ ست تے ستا دھاری وچ گھول نہ ہوے اک میک ہوے. تے اے تاں ہی ہو سکے گا کہ ستوادی ستا دھاری ہوے تے ستا دھاری ستوادی ہوے. تاں ہی جگت وچ کلیان منگلا چرن دیاں دھناں گونجن گیاں, نہیں تے جگت انرتھ تے نرک دا روپ بنیا رہے گا. صاحب شری گرو ارجن دیو جی مہاراج دے نال مسندہ تے شریکہ نے بھی بہت بھیڑا وطیرہ کیتا, اور خاص کر کے آپ دے وڈے بھرا نے چاروں پاسے مسندہ دی ڈیوٹی لا دتی. کوئی بھی سکھ کوئی بھی شردھالو گرو ارجن دیو جی مہاراج تک پہنچن نہ پاوے. ایسا ہویا تین دن لنگر بھی مستانہ رہا, اور حالت ایسی ہو گئی کہ جگت ماتا گنگا جی آپ جی دی سپت نے انہوں نے سارا گھر ٹولیا. بڑی مشکل دے نال ایک مٹی دے بھانڈے دے تھوڑا جہا بیسن پیا سی, او دے دو پرشادے بنا کے ستگراں دے اگے رکھے, کیونکہ پرتھی چند ان لٹ کے لے گیا سی, دھن لٹ کے لے گیا, چارپائیاں لٹ کے لے گیا, بھانڈے لٹ کے لے گیا, گھر وچ کچھ بھی نہیں سی. دو رکھے مسے پرشادے جد گرو ارجن دیو جی مہاراج دے اگوں رکھے تا آ زارو زار رو پئیاں. دھیرج دیالو تے برہم گیان دے مجسمے گرو ارجن دیو جی مہاراج نے اپنی پتنی نو سمبودھن کردے آیا ایک قیمتی پنگتیاں اچارن کیتیاں جو گرو گرنتھ صاحب جی مہاراج دے اندر کانڑا راگ دے درج نے. روکھو بھوجن بھوم سین سکھی پریسنگ سوکھ بہات, کی ہویا اے سکھی بھوجن رکھا ہے, ان نہیں ہے, دھن نہیں ہے, پر تو فکر نہ کر. پرتھی چند ان لٹ کے لے گیا, دھن لٹ کے لے گیا, بستر لٹ کے لے گیا, سازو سامان لٹ کے لے گیا, پر ان ساریاں داتاں نو دین والا جڑا داتا ہے وہ تے میرے ہردے چ بیٹھا ہے, اس نو تے لٹ کے نہیں لے گیا, وہ تے میرے کول, وہ تے میرے اندر براجمان. اتنے دھیرجوان کھما دی مورتی نرمانتا دے مجسمے صاحب شری گرو ارجن دیو جی مہاراج پریت آپ دے روم روم دے چھائی ہوئی ہے, ربی پیار آپ دے انگ انگ دے سمایا ہے. آپ تے کہندے نے ایک گھڑی نہ ملتے تاں کل جگ ہوتا, ہن کد ملیے پریے تد بھگوانتا. اے اکال پرکھ اے تک پرمپرا ہے, کتھنی ہے کہ ست جگ تو بعد تریتا آیا, تریتے تو بعد دواپر آیا, دواپر تو بعد کل جگ آیا. اصلیت اے ہے اے پربھو جس گھڑی تو نہیں ملتا بس اسے وقت کل جگ ہے. جب تیرا ملاپ ہے تا ست جگ ہے, اور تیرا وچھوڑا ہے تو کل جگ ہے. ایک گھڑی نہ ملتے تا کل جگ ہوتا, ہن کد ملیے پریے تد بھگوانتا. پیار آپ دے روم روم دے سمایا. سب تو مہان دین جو گرو ارجن دیو جی مہاراج دی سکھ جگت لئی ہے او ہے گرو گرنتھ صاحب جی مہاراج دی بیڑ دی بندش. آپ نے گرو نانک دیو جی مہاراج, گرو انگد دیو جی مہاراج, گرو امرداس جی مہاراج تے گرو رام داس جی مہاراج دی بانی سنگرہ کیتی, اکتر کیتیاں پوتھیاں اکتر کیتیاں تے پھر اپنی بانی. اے بیڑ آپ نے بنائی رام سردیچ شری امرت سردیچ رام سردے تٹ تے بیٹھ کے آپ نے اے بیڑ تیار کروائی صاحب شری گرونتھ صاحب جی مہاراج دی, تے پھر ہری مندر صاحب دے آپ نے پرکاش کروایا. بیڑ تیار کران لگیاں اس گل دا خاص دھیان رکھیا گیا کہ انہاں انہاں بھگتاں دی بانی نو ہی گرو گرنتھ صاحب جی مہاراج دے چاڑنا ہے جو سکھی آشے دے انکول ہن, سچ دے انکول ہن, یتھارت دے انکول ہن. بھگت چھجو جی جد آئے تے انہاں نے اپنا کلام پیش کیتا تے کہن لگے
कागज संधि पोतरी तो भी त्रिये ननिहार यही मार ले।

ਤਵੀ ਤੇ ਬਿਠਾਇਆ ਹੋਇਆ ਤਾਂ ਦੁੱਖ ਧੋ ਕੇ ਰੋਹ ਉੱਠੇ। ਗੁਰਦੇਵ ਨੇ ਉਸ ਵਕਤ ਜਿਹੜੇ ਬਚਨ ਉਚਾਰਨ ਕੀਤੇ, ਬਕੌਲ ਇੱਕ ਸ਼ਾਇਰ, ਸੁਣ ਕਿਹਾ ਸਤਿਗੁਰ ਨੇ ਮਈਆ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ। ਆਪਦੇ ਹੀ ਬਚਨ ਨੇ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟੇ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰੀ ਨਾਮ। ਬਾਹਰ ਦੀ ਗਰਮੀ ਔਰ ਬਾਹਰ ਦੀ ਠੰਡ ਇੱਥੇ ਬਾਹਰ ਹੀ ਰਹਿੰਦੀ ਹੈ, ਪਰ ਅੰਦਰ ਦੀ ਸੀਤਲਤਾ ਤੇ ਹਰੀ ਨਾਮ ਨਾਲ ਮਿਲਦੀ ਹੈ, ਔਰ ਅੰਦਰ ਦੀ ਤਮਾਮ ਗਰਮੀ ਹਰੀ ਨਾਮ ਦੇ ਨਾਲ ਦੂਰ ਹੁੰਦੀ ਹੈ, ਪ੍ਰਭੂ ਸਿਮਰਨ ਦੇ ਨਾਲ ਦੂਰ ਹੁੰਦੀ ਹੈ। ਤੋ ਸਿਮਰਨ ਦਾ ਹੀ ਸਾਗਰ, ਗਿਆਨ ਦਾ ਸਾਗਰ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਮਹਾਨ ਦੇਣ ਜਗਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਗਲ ਭੰਜਨ ਗੁਰ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਇਹ ਸ਼ਬਦ, ਦਲ ਭੰਜਨ ਗੁਰੂ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਪਰਉਪਕਾਰ ਦੀ ਮੂਰਤੀ ਮਹਾਬਲੀ ਯੋਧੇ ਤੇ ਸੂਰਮੇ, ਸਰੀਰ ਕਰਕੇ ਤੇ ਆਪ ਰਿਸ਼ਟ ਪੁਸ਼ਟ ਸਨ, ਆਤਮਾ ਕਰਕੇ ਮਹਾਬਲੀ ਨੇ, ਸੂਰਮੇ ਨੇ। ਆਪ ਜੀ ਦਾ ਜਨਮ ਵਡਾਲੀ ਵਿੱਚ ਹੋਇਆ, ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ, ਸਰੀਰ ਦੇ ਵਧਣ ਦੇ ਨਾਲ, ਉਮਰ ਦੇ ਵਧਣ ਦੇ ਨਾਲ ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ ਚੱਲਦਾ ਰਿਹਾ। ਜਿਠਸ ਦੀ ਚੌਥ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਜੋਤੀ ਜੋਤ ਸਮਾਉਣ ਤੋਂ ਬਾਅਦ, ਆਪ ਨੇ ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗਮਗਾ ਕੇ ਕਾਰਜ ਆਰੰਭ ਕਰ ਦਿੱਤਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸ਼ਬਦ ਨਿਸ਼ਚਿਤ ਹੋਏ ਨੇ, ਆਪ ਨੂੰ ਆਖਿਆ ਗਿਆ ਮੀਰੀ ਪੀਰੀ ਦੇ ਮਾਲਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੀਰੀ ਦਾ ਸਿਲਸਿਲਾ ਚੱਲਦਾ ਰਿਹਾ, ਦਰਵੇਸ਼ੀ ਦੀ ਗੱਲ ਚੱਲਦੀ ਰਹੀ, ਸੰਤ ਸਰੂਪ ਦਾ ਪ੍ਰਚਾਰ ਹੁੰਦਾ ਰਿਹਾ। ਲੇਕਿਨ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਰਗੱਦੀ ਨਸ਼ੀਨ ਹੋਣ ਦੇ ਨਾਲ ਅਜੀਬੋ ਗਰੀਬ ਘਟਨਾ ਘਟੀ ਕਿ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਗਿਆ, ਮੀਰੀ ਦੇ ਨਾਲ ਪੀਰੀ ਨੂੰ ਜੋੜ ਦਿੱਤਾ ਗਿਆ। ਲਿਆਜ਼ਾ ਆਪ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਜਾਣ ਲੱਗਾ। ਲੰਬੀ ਸੋਚਣੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਕੀਤਾ, ਆਪ ਨੂੰ ਦਿਖਾਈ ਦਿੱਤਾ ਕਿ ਜਿਨ੍ਹਾਂ ਕੋਲ ਸੱਤ ਹੁੰਦਾ ਹੈ ਉਹਨਾਂ ਕੋਲ ਸਤਾ ਨਹੀਂ ਆਉਂਦੀ, ਔਰ ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸੱਤ ਨਹੀਂ ਆਉਂਦਾ। ਜਿਨ੍ਹਾਂ ਕੋਲ ਸੱਤ ਹੈ ਉਹ ਸੰਤ ਨੇ, ਦਰਵੇਸ਼ ਨੇ, ਫਕੀਰ ਨੇ। ਇਹਦੇ ਨਾਲ ਅੰਦਰੂਨੀ ਸਮੱਸਿਆਵਾਂ ਦਾ ਤੇ ਸਮਾਧਾਨ ਹੋ ਜਾਂਦਾ ਹੈ। ਚੈਨ ਕਿਵੇਂ ਮਿਲੇ, ਸਕੂਨ ਕਿਵੇਂ ਮਿਲੇ, ਆਨੰਦ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ ਇਤਿਆਦਿਕ, ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਸਮਾਧਾਨ ਤੇ ਹੋ ਜਾਂਦਾ ਹੈ। ਪਰ ਕੁਝ ਸਮੱਸਿਆਵਾਂ ਮਨੁੱਖ ਦੀਆਂ ਬਾਹਰ ਨੇ, ਆਰਥਿਕ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਰਾਜਨੀਤਿਕ ਸਮੱਸਿਆਵਾਂ, ਇਹਨਾਂ ਨੂੰ ਕੌਣ ਹੱਲ ਕਰੇ? ਅਗਰ ਬਾਹਰ ਦਾ ਜੀਵਨ ਨਰਕ ਬਣਿਆ ਹੋਇਆ ਹੈ ਤਾਂ ਅੰਦਰ ਦਾ ਸਵਰਗ ਵੀ ਖਤਰੇ ਚ ਪੈ ਜਾਂਦਾ ਹੈ। ਅੰਦਰ ਨਰਕ ਹੈ ਤੇ ਬਾਹਰ ਸਵਰਗ ਹੈ, ਇਹ ਵੀ ਬੇਮੈਨੀ ਹੋ ਜਾਂਦਾ ਹੈ। ਸਵਰਗ ਦੇ ਚ ਕੀ ਹੈ? ਇੰਦਰੀਆਂ ਦਾ ਰਸ, ਧਨ ਸੰਪਦਾ ਦੀ ਬਹੁਤਾਤ, ਸਾਰੀ ਲੋੜਾਂ ਦੀ ਪੂਰਤੀ, ਹਰ ਕਾਮਨਾ ਦੀ ਪੂਰਤੀ ਹੋ ਜਾਣੀ, ਇਹ ਤੇ ਸਵਰਗ ਹੈ।
ਲੇਕਿਨ ਜੇ ਮਨ ਦਾ ਚੈਨ ਨਹੀਂ, ਮਨ ਦਾ ਸਕੂਨ ਨਹੀਂ, ਆਨੰਦ ਨਹੀਂ, ਤਾਂ ਫਿਰ ਅੰਦਰ ਤੇ ਨਰਕ ਬਣਿਆ। ਅੰਦਰ ਦਾ ਸਵਰਗ ਤੇਰੀ ਨਾਲ ਬਣੇਗਾ, ਬਾਹਰ ਦਾ ਸਵਰਗ ਮੇਰੀ ਨਾਲ ਬਣੇਗਾ। ਅੰਦਰ ਦੀ ਦੁਨੀਆ ਸਵਰੇਗੀ ਜਦ ਕੋਈ ਸੰਤ ਹੋਵੇਗਾ, ਔਰ ਬਾਹਰੋਂ ਉਹੀ ਸੰਪੰਨ ਹੋ ਸਕੇਗਾ ਜਿਹਦੇ ਕੋਲ ਸਦਾ ਹੈ, ਜਿਹਦੇ ਕੋਲ ਤਾਕਤ ਹੈ। ਕਮਜ਼ੋਰ ਵਾਸਤੇ ਬਾਹਰ ਦੀ ਦੁਨੀਆ ਵਿੱਚ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ। ਕਮਜ਼ੋਰ ਨੂੰ ਦੱਬ ਕੇ ਰਹਿਣਾ ਪਏਗਾ ਜਾਂ ਮਿੱਟ ਜਾਣਾ ਪਏਗਾ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ ਜਿਹੜੀ ਕੌਮ ਕਮਜ਼ੋਰ ਰਹੀ ਹੈ, ਮਿੱਟ ਗਈ ਹੈ ਜਾਂ ਦੱਬ ਕੇ ਰਹੀ ਹੈ, ਤੋ ਦੱਬ ਕੇ ਰਹਿਣਾ ਵੀ ਕਿਸੇ ਹੱਦ ਤੱਕ ਮਿੱਟ ਜਾਣਾ ਹੈ, ਬਰਬਾਦ ਹੋ ਜਾਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਸਤਰ ਧਾਰਨ ਕਰ ਲਏ, ਆਪ ਨੂੰ ਮੀਰੀ ਪੀਰੀ ਦਾ ਮਾਲਕ ਆਖਿਆ ਜਾਣ ਲੱਗਾ। ਚਾਰੋਂ ਪਾਸੇ ਚੇਵੇਂ ਗੋਈਆਂ ਸ਼ੁਰੂ ਹੋਈਆਂ ਕਿ ਸੰਤ ਨੇ ਤਲਵਾਰ ਧਾਰਨ ਕਰ ਲਈ ਹੈ, ਸੰਤ ਨੇ ਧਨੁਸ਼ਬਾਣ ਧਾਰਨ ਕਰ ਲਿਆ ਹੈ, ਸੰਤ ਨੇ ਮਾਲਾ ਦੀ ਗੱਲ ਛੱਡ ਕੇ ਬੰਦੂਕ ਤੇ ਤੋਪਾਂ ਦੀ ਗੱਲ ਆਰੰਭ ਕਰ ਦਿੱਤੀ। ਇੱਕ ਦਿਨ ਆਪ ਗੁਜਰਾਤ ਦੇ ਨੇੜੇ ਲੰਘੇ ਜਾ ਰਹੇ ਸਨ, ਮਹਿਲ ਆਪ ਜੀ ਦੇ ਨਾਲ ਸਨ, ਪਰਿਵਾਰ ਆਪ ਜੀ ਦੇ ਨਾਲ ਸੀ, ਲਾਓ ਲਸ਼ਕਰ ਪੂਰੇ ਦਾ ਪੂਰਾ ਆਪ ਜੀ ਦੇ ਨਾਲ ਸੀ। ਤਾਂ ਇੱਕ ਫਕੀਰ ਨੇ ਆਪ ਤੇ ਤਰਕ ਖੜੀ ਕਰ ਦਿੱਤੀ, ਔਰ ਤਰਕ ਇਹ ਸੀ, ਦੌਲਤ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰਾਂ ਦੀ ਹੋਂਦ ਕੀ ਤੇ ਸੰਤ ਹੋਣਾ ਕੀ। ਫਿਰ ਨਾਲੇ ਇਹ ਆਖਿਆ, ਹਿੰਦੂ ਕੀ ਤੇ ਫਕੀਰ ਕੀ। ਜਾਪਦਾ ਇਹ ਸਵਾਲ ਕਿਸੇ ਮੁਸਲਿਮ ਫਕੀਰ ਦਾ ਸੀ, ਹਿੰਦੂ ਕੀ ਤੇ ਫਕੀਰ ਕੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉੱਤਰ ਦਿੱਤਾ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਇਸਤਰੀ ਇਮਾਮ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਫਕੀਰ ਇਹਨਾਂ ਬੰਦਸ਼ਾਂ ਤੋਂ ਉੱਚਾ ਹੁੰਦਾ ਹੈ, ਫਕੀਰ ਇਸ ਕੈਦ ਤੋਂ ਉੱਚਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੜੇ ਸੁੰਦਰ ਬੋਲ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹੈ ਰਾਮ ਕੇ ਪਿੰਡ ਪਰਾਮ। ਅਸੀਂ ਅੱਲਾ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੀ ਧੁਨ ਵਿੱਚ ਲੀਨ ਹੋਣ ਵਾਲੇ ਹਾਂ, ਅੱਲਾ ਤੋਂ ਨਿਛਾਵਰ ਹੋਣ ਵਾਲੇ ਹਾਂ, ਪਰ ਅਸੀਂ ਹਿੰਦੂ ਤੇ ਮੁਸਲਿਮ ਨਹੀਂ। ਕਿਉਂਕਿ ਇਹ ਇੱਕ ਦੀਵਾਰਾਂ ਨੇ ਤੇ ਮਨੁੱਖ ਦੀ ਸੁਤੰਤਰਤਾ ਸਾਰੀ ਦੀ ਸਾਰੀ ਭੰਗ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਜੈਸੇ ਸੂਰਜ ਸਾਰਿਆਂ ਦੇ ਘਰਾਂ ਚਾਨਣਾ ਕਰਦਾ ਹੈ ਬਿਨਾਂ ਵਿਤਕਰੇ ਤੋਂ, ਬਿਨਾਂ ਅੰਤਰੇ ਤੋਂ। ਸੂਰਜ ਇਹ ਨਹੀਂ ਦੇਖਦਾ ਕਿ ਮੈਂ ਹਿੰਦੂ ਦੇ ਘਰ ਚਾਨਣਾ ਕਰਨਾ, ਮੁਸਲਿਮ ਦੇ ਘਰ ਨਹੀਂ, ਮੁਸਲਿਮ ਦੇ ਘਰ ਚਾਨਣਾ ਕਰਨਾ, ਈਸਾਈ ਦੇ ਘਰ ਨਹੀਂ, ਈਸਾਈ ਦੇ ਘਰ ਚਾਨਣਾ ਕਰਨਾ, ਸਿੱਖ ਦੇ ਘਰ ਨਹੀਂ। ਜੈਸੇ ਸੂਰਜ ਸਾਰੇ ਜਗਤ ਦਾ ਸਾਂਝਾ ਹੈ, ਪਰਮਾਤਮਾ ਤੇ ਪਰਮਾਤਮਾ ਦੇ ਸੰਤ ਸਾਂਝੇ ਹੁੰਦੇ ਨੇ, ਸਾਰੇ ਜਗਤ ਦੇ ਉਹ ਇੱਕ ਹੁੰਦੇ ਨੇ। ਤੋ ਮੀਰੀ ਪੀਰੀ ਦੇ ਮਾਲਕ ਨੇ ਇਸ ਗੱਲ ਤੇ ਜ਼ੋਰ ਦਿੱਤਾ, ਐ ਸਿੱਖੋ, ਹੁਣ ਤੁਹਾਨੂੰ ਬਾਹਰ ਦੀ ਦੁਨੀਆ ਦੀ ਵੀ ਫਿਕਰ ਕਰਨੀ ਪੈਗੀ, ਕਿਉਂਕਿ ਮਨੁੱਖ ਕੁਛ ਬਾਹਰ ਹੈ ਕੁਛ ਅੰਦਰ ਹੈ। ਸਾਡੇ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਜੁੜਿਆ ਹੋਇਆ ਹੈ, ਸਾਡੇ ਸਰੀਰ ਦੇ ਅੰਦਰ ਦੀ ਅਗਨ ਬਾਹਰ ਦੀ ਅਗਨ ਨਾਲ ਜੁੜੀ ਹੋਈ ਹੈ, ਸਾਡੇ ਸਰੀਰ ਦੇ ਅੰਦਰ ਦੀ ਪਵਨ ਤੇ ਮਿੱਟੀ ਬਾਹਰ ਦੀ ਮਿੱਟੀ ਤੇ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਦੀ ਵੀ ਨਹੀਂ ਰਹੇਗੀ, ਅਗਰ ਬਾਹਰ ਦੇ ਪਾਣੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦਾ ਪਾਣੀ ਵੀ ਨਹੀਂ ਰਹੇਗਾ, ਬਾਹਰ ਦੀ ਅਗਨੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦੀ ਅਗਨ ਵੀ ਨਹੀਂ ਰਹੇਗੀ। ਅੰਦਰ ਤੇ ਬਾਹਰੋਂ ਅਸੀਂ ਜੁੜੇ ਹੋਏ ਹਾਂ, ਇੱਕ ਮਿੱਕ। ਤੋ ਇਹ ਜੋ ਇੱਕ ਮਿੱਕ ਹਾਂ, ਅੰਦਰੋਂ ਬਾਹਰੋਂ ਇੱਕ, ਤੋ ਹਿਫਾਜ਼ਤ ਅੰਦਰ ਦੀ ਵੀ ਕਰਨੀ ਹੈ, ਹਿਫਾਜ਼ਤ ਬਾਹਰ ਦੀ ਵੀ ਕਰਨੀ ਹੈ। ਇਸੇ ਨੂੰ ਹੀ ਲੋਕ ਤੇ ਪਰਲੋਕ ਕਿਹਾ ਹੈ, ਅੰਦਰ ਨੂੰ ਸਵਾਰਨਾ ਪਰਲੋਕ ਸਵਾਰਨਾ ਹੈ, ਬਾਹਰ ਨੂੰ ਸਵਾਰਨਾ ਲੋਕ ਸਵਾਰਨਾ ਹੈ। ਲੋਕ ਸਵਰਦਾ ਹੈ ਧਨ ਨਾਲ ਸਤਾ ਨਾਲ, ਪਰਲੋਕ ਸਵਰਦਾ ਹੈ ਧਰਮ ਨਾਲ ਪ੍ਰਭੂ ਕੀਰਤੀ ਨਾਲ।
اور دومے لوگ سکھنے سویلے کرنے نے، دو لوگ سکھنے سوارنے نے، پر لوک بھی سوارنا ہے، لوک بھی سوارنا ہے۔ صاحب گرو ہرگوبند صاحب جی مہاراج نے نعرہ لایا، اگر باہر دی دنیا نہیں سواری تو اندر دی دنیا بھی کوئی سوری ہوئی نہیں رہن دے گا۔ سڈا دیش سادھو سنتاں دا دیش، اور اس گل دی فکر سی کہ صرف پرلوک سوارنا ہے، لوک دی کوئی چنتا ہی نہیں، لوک دا سانو کوئی فکر نہیں۔ اس نعرے دا انجام اے ہویا کہ 2000 سال تک سڈا دیش غلام رہا۔ ایتھے ایرانی آئے، افغانی آئے، ڈچ آئے، منگول آئے، عربین آئے، فرینچ آئے، انگریز آئے، سارے نے اس دیش نو غلام رکھیا۔ سچ تے اے ہے کہ غلاماں نے بھی غلام بنا کے رکھیا۔ کیوں؟ ایتھے پرلوک سوارن دی گل سی، لوک سوارن دی گل نہیں سی۔ دنیا اس طریقے نال دو حصیاں چ ونڈی ہوئی ہے۔ ایک دا نعرہ تے اے ہے کہ میں پرلوک دی خاطر لوک نو چھڈدا، میرا لوک نال کوئی مطلب نہیں۔ تے ایک او ہے جڑا کہندا اے جگ مٹھا اگلا کن ڈٹھا، اسی تے صرف لوک سوارنا ہے، پرلوک دی کی چنتا کرنی، پرلوک ہے ہی۔ کدی کدائی کوئی روح زمین تے ایسا پرم پرکھ آؤندا ہے جو کہہ دیندا ہے اے بندے ایک لوک دے سوارن دے نال جیون نہیں چل سکے گا۔ دو پیراں نال شریر چلدا ہے، ایک پیر نال پہاڑاں تے چڑھنا بہت کٹھن ہے۔ ایک بانہ ٹوٹ جائے، ایک اکھ چلی جائے، ایک کن چلا جائے تو شریر ادھا رہ جاندا ہے، ادھا گیان منک تو چھین ہو جاندا ہے، جیون دا ادھا رس ماریا جاندا ہے۔ تو سمپورن زندگی یہی ہے، لوک سوارنا ہے، پرلوک سوارنا ہے۔ جویں پرلوک سوارے کوئی تے پرلوک دی دولت لٹن والے بہت نے، کوئی کھما شانتی سیل سنجم پرم آنند جب تپ کے کر کے کٹھا کرے تو کام لٹ کے لے جا سکتا ہے، کرودھ لٹ کے لے جا سکتا ہے، موہ لٹ کے لے جا سکتا ہے، اور اہنکار لٹ کے لے جا سکتا ہے۔ انہاں تو بچانا ہے اس اندر دی دولت نو۔ بھگت کبیر کہنے نے اس تن من مدھے مدن چور، جن گیان رتن ہر لین مور۔ ایتھے کام چور ہے، لوگ چور ہے، میرا سارا جب تب کیتا ہویا چورا کے لے گیا، نسا کے لے گیا، مینو خالی کر گیا۔ جویں اندر دی دولت نو لٹن والے بہتے نے، باہر دی عصمت دولت تے سنسکرتی نو لٹن والے بھی بہت نے۔ اس واسطے منک نو باہروں ستاداری بننا چاہیدا ہے، اندروں ستوادی بننا چاہیدا ہے۔ ست اندر دی طاقت ہے، ستا باہر دی طاقت ہے۔ جس پہلو تو بھی منک کمزور ہوے گا زندگی ادھوری ہو جائے گی، تے اپورنتا جڑی ہے اے دکھ تے سنتاپ نو جنم دے وے گی۔ صاحب گرو ہرگوبند صاحب جی مہاراج نے جد اس ڈھنگ دا نعرہ لایا تو قدرتی گل ہے ستاداریاں نو اکھیائی ہونی سی، لہذا آپ نو گوالیئر دے قلعے وچ قید کر دیتا گیا۔ قصور آپ دا کی؟ قصور اتنا ہی کہ آپ شسترداری ہو گئے، سینا رکھن لگ پئے، گھوڑا سوار رکھن لگ پئے، اور سکھ نو انہاں نے سنت دے نال نال سپاہی بنا دیتا۔ اے گل ناگوار گزری، ستاداریاں نو آپ نو گوالیئر دے کے دے بند کر دیتا گیا۔ چاروں پاسے ہوندی بغاوت دیکھ کے تے گرو درشنا دی شردھا سکھاں دے اندر امڈی ہوئی ویکھ کے جہانگیر نو جھکنا پیا، رہائی دا حکم صادر کیتا، تاں گرو ہرگوبند صاحب جی مہاراج نے کہہ دیتا، اسی تاں جیل تو باہر آنا ہے، قلعے تو باہر آنا ہے، ساڈے نال اے جو تسی 52 راجے قید کر رکھے نے اے وی رہا کرنے پین گے۔ راجستھان دے راجواڑے، مدھے بھارت دے راجواڑیاں دے تمام راجے چھوٹے چھوٹے جاگیردار گوالیئر دے قلعے وچ بند سن، اور اے ٹوٹل کل 52 سن۔
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਉਹਨਾਂ ਦੀ ਦੀਨ ਦਸ਼ਾ ਦੇਖੀ ਤੇ ਆਪ ਨੂੰ ਬੜਾ ਤਰਸ ਆਇਆ। ਇਹ ਤੇ ਠੀਕ ਹੈ ਕਿ ਜਿਸ ਦਿਨ ਜੇਲ੍ਹ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ, ਅੰਦਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ। ਰਾਜਿਆਂ ਨੂੰ ਸਕੂਨ ਮਿਲਿਆ, ਕੈਦੀਆਂ ਨੂੰ ਆਨੰਦ ਮਿਲਿਆ, ਕੈਦੀਆਂ ਨੂੰ ਕੁਝ ਜੀਵਨ ਮਿਲਿਆ। ਪਰ ਜਦ ਇਹ ਹੁਕਮਨਾਮਾ ਅੱਜ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਜ਼ਾਦ ਕੀਤਾ ਜਾਣ ਲੱਗਾ, ਤਾਂ 52 ਦੇ 52 ਰਾਜੇ ਦੁਖੇ ਹੋ ਗਏ, ਪੀੜਤ ਹੋ ਗਏ, ਰੋਣ ਲੱਗ ਪਏ। ਆਖਣ ਲੱਗੇ, ਪਾਤਸ਼ਾਹ ਤੁਹਾਡਾ ਸਦਕਾ ਇੱਥੇ ਸ਼ਾਂਤੀ ਬਣੀ ਹੋਈ ਸੀ, ਮਨ ਨੂੰ ਕੁਝ ਰਸ ਮਿਲ ਰਿਹਾ ਸੀ, ਤੇ ਆਪ ਦਾ ਵਿਛੋੜਾ ਕਿਸ ਤਰ੍ਹਾਂ ਸਾਰੀਏ ਤੇ ਆਪ ਜਾ ਰਹੇ ਹੋ? ਦਿਆਲੂ ਸਤਿਗੁਰ ਨੇ ਕਿਹਾ, ਨਹੀਂ, ਅਸੀਂ ਤਾਂ ਕਿਲੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਵੀ ਨਿਕਲ ਸਕੇ। ਤੋ ਇਕਦਮ ਸਤਿਗੁਰ ਨੇ ਕਹਿ ਦਿੱਤਾ, ਅਸੀਂ ਰਿਹਾ ਨਹੀਂ ਹੋਣਾ, ਸਾਡੇ ਨਾਲ ਇਹਨਾਂ 52 ਰਾਜਿਆਂ ਨੂੰ ਵੀ ਆਜ਼ਾਦ ਕਰਨਾ ਪਏਗਾ। ਕਹਿੰਦੇ ਨੇ ਜਹਾਂਗੀਰ ਨੇ ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕੱਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਰਧਾਲੂ ਸਿੱਖ ਨੂੰ ਕਿਸ ਢੰਗ ਨਾਲ ਗਲਵਕੜੀ ਚ ਲੈਂਦੇ ਨੇ, ਇਹ ਵਾਕਿਆ ਆਗਰਾ ਦਾ। ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿੱਚ ਨਿਵਾਸ ਕਰਨ ਲੱਗਾ, ਸਤਿਗੁਰ ਕਹਿਣ ਲੱਗੇ, ਨਹੀਂ, ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪੈਗਾ, ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਉਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦੇਣਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆ ਤੇ ਖੁੱਲੇ ਜਾ। ਇੱਕ ਘਾਇਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸੌਂ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ। ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ। ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ। ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ। ਤੋ ਸਿੱਖ ਇਕਦਮ ਖੈਮੇ ਦੇ ਅੰਦਰ ਚਲਾ ਗਿਆ, ਜਹਾਂਗੀਰ ਨੂੰ ਵੇਖ ਕੇ ਹੀ ਮੱਥਾ ਟੇਕਿਆ ਔਰ ਦੋ ਕਸੀਰੇ ਅੱਗੇ ਰੱਖ ਦਿੱਤੇ। ਹੱਥ ਜੋੜ ਕੇ ਕਹਿੰਦਾ ਹੈ, ਐ ਦੀਨ ਦੁਨੀਆਂ ਦੇ ਮਾਲਕ, ਮੈਨੂੰ ਵੀ ਨਾਮ ਦਾ ਰਸ ਦੇ, ਮੇਰਾ ਪਰਲੋਕ ਸੁਹੇਲਾ ਕਰ। ਇਤਨੇ ਬੋਲ ਸਿੱਖ ਦੇ ਮੂੰਹੋਂ ਨਿਕਲੇ ਤੇ ਜਹਾਂਗੀਰ ਕਹਿਣ ਲੱਗਾ, ਅਸੀਂ ਦੁਨੀਆਂ ਦੇ ਮਾਲਕ ਹਾਂ, ਦੀਨ ਦੇ ਨਹੀਂ, ਅਸੀਂ ਇਸ ਜਹਾਨ ਦੇ ਮਾਲਕ ਹਾਂ, ਉਸ ਦੇ ਨਹੀਂ। ਇਹ ਜੋ ਰਸ ਤੇ ਆਨੰਦ ਹੈ ਇਹ ਅਸੀਂ ਨਹੀਂ ਦੇ ਸਕਦੇ, ਮੈਂ ਜਹਾਂਗੀਰ ਹਾਂ, ਤੈਨੂੰ ਜੋ ਪਰਲੋਕ ਦਾ ਰਸ ਚਾਹੀਦਾ ਹੈ ਉਸਦਾ ਖੈਮਾ ਅੱਗੇ ਹੈ, ਦੀਨ ਤੇ ਦੁਨੀਆਂ ਦਾ ਜੋ ਮਾਲਕ ਹੈ ਉਹਦਾ ਤੰਬੂ ਅੱਗੇ ਹੈ, ਤੂੰ ਅੱਗੇ ਚਲਾ ਜਾ। ਸਿੱਖ ਨੇ ਇਕਦਮ ਦੋ ਕਸੀਰੇ ਚੁੱਕ ਲਏ ਤੇ ਜਹਾਂਗੀਰ ਕਹਿੰਦਾ, ਇਹ ਤੇ ਤੂੰ ਭੇਟ ਕਰ ਚੁੱਕਿਆ, ਆਖਿਰ ਮੈਂ ਵੀ ਸ਼ਹਿਨਸ਼ਾਹ ਤੇ ਮੇਰੀ ਵਕਤ ਦੋ ਕਸੀਰਿਆਂ ਵਰਗੀ ਵੀ ਨਹੀਂ ਜਿਹੜੇ ਤੂੰ ਭੇਟ ਕੀਤੇ ਨੇ ਤੇ ਚੁੱਕ ਰਿਹਾ, ਆਖਿਰ ਲੋਕੀ ਰਾਜਿਆਂ ਨੂੰ ਵੀ ਨਜ਼ਰਾਨੇ ਭੇਟ ਕਰਦੇ ਨੇ। ਸਿੱਖ ਕਹਿਣ ਲੱਗਾ, ਨਹੀਂ, ਇਹ ਦੋ ਕਸੀਰੇ, ਇਹਨਾਂ ਵਿੱਚ ਮੇਰੀ ਸ਼ਰਧਾ ਹੈ, ਇਹਨਾਂ ਵਿੱਚ ਮੇਰੀ ਭਾਵਨਾ ਹੈ ਤੇ ਮੈਂ ਇਹ ਗੁਰੂ ਨੂੰ ਹੀ ਅਰਪਣ ਕਰ ਸਕਦਾ, ਤੈਨੂੰ ਨਹੀਂ। ਜਹਾਂਗੀਰ ਨੇ
سونے دے موراں دی تھیلی سکھ دے اگوں رکھی آخیا لے اے چک لے اے اپنے گرو نوں بھیٹ کری تے سکھ کہندا نہیں بادشاہ سلامت اے دو کسیرے میں دن بھر اپنا پسینہ وگایا ہے محنت کیتی ہے خون پسینہ ایک کر کے گھاس کھو دیا ہے ویچے ہے اس تو یہ مینوں پراپت ہوئے نے اے پوتر نے اے پاون نے اے دو کسیرے پوترتا دی مورتی نے پتہ نہیں تیرا دھن کس طرح دے نال آیا ہے لہذا پتہ نہیں گرو دی پرسنتا ہونی ہے کہ نہیں میں اے تھیلیاں نہیں چک سکتا میں دو کسیرے لینے ایک دم چک لے جہانگیر دے خیمے تو جیسے سکھ باہر نکلے اپنے خیمے تو گرو ہرگوبند صاحب جی مہاراج باہر نکلے دو قدم اے سکھ چلے آئے بھجے ہویا آئے گرو ہرگوبند صاحب جی مہاراج سکھ نو گلوکڑی چ لے لیا آخیا دھن سکھی دھن سکھی کوملتا دے مجسمے گرو ہرگوبند صاحب جی مہاراج نے اتھا پیار کیتا اور گلوکڑی دے چلاندے آئیں بسماد منڈل دے چھا گیا او سکھ جو شردھا دی مورتی سی اتھا شردھا گرو ہرگوبند صاحب جی مہاراج دے چلکدا سی گرو ہرگوبند صاحب جی مہاراج کتنے غریب نواز نے دین رکشک نے آپ ایک دن سری نگر بارہ مولا دے نیڑے شکار کھیڈ کے واپس آ رہے سن اپنے ٹکانے تاں کی دیکھ دینے گندگی دے ڈھیر دے اتے ایک معصوم منکھی بچہ پیا سی کسی نے سٹ دیتا سی بچے دے رون تے چیخن دی آواز گرو ہرگوبند صاحب جی مہاراج دے کناں وچ پئی ستگر کہن لگے ایک کون منکھی بچہ گندگی دے ڈھیر تے رو رہے کسی نے سٹے سکھ بجے ہوئے گئے کہن لگے ہاں مہاراج منکھی بچہ ہے پتہ نہیں کسی نے سٹے ستگر کہن لگے کسی نے سٹے چک لیا تو سکھ کہن لگے مہاراج یہ تے گندا بڑا ہے کروپ بڑا ہے بہت کو بڑا چہرہ اس کا بہت ہی کروپ ہے مہاراج اور بہت ہی گندا ہے ستگر کہن لگے کوئی نہیں کوہترا نہیں اے گندا نہیں اے ستھرا ہوئے گا چک لے آؤ اس دا نام ستھرا شاہ پیا انو پالیا گرو ہرگوبند صاحب جی مہاراج نے تخمے تاثیر کر کے مزاقی سبھا دا سی پر گرو ہرگوبند صاحب جی مہاراج دی بخشش دا صدقہ برہم گیانی ہویا بھگت ہویا مہان تپیشور ہویا مہان جپیشور ہویا اور ہاس رس دے نال لوگاں نو برہم گیان دی سیدھ دے جاندا سی صاحب گرو ہرگوبند صاحب جی مہاراج وی اس دے نال اتھا پیار کردے سن اتینت ستکار کردے سن گرو ہرگوبند صاحب جی مہاراج نے اس دیش دے ست تے ستا دی کٹھی شمع روشن کیتی اور آکھیا ستا تو بنا ست نہیں چل سکے گا اور ست تو بنا ستا بےہودی ہے ڈاکٹر محمد اقبال دے بڑے قیمتی بول آپ کہندے نے جلال پادشاہی ہو یا جمہوری تماشا ہو جدا ہو دین سیاست سے تو رہ جاتی ہے چنگیزی دین نو اگر سیاست تو کڑ دو تو سیاست بن جاندی ہے چنگیز خان ہلاکو ہٹلر موسولینی ظلم دا اکھاڑا بن کے رہ جاندی ہے سیاست اگر اس دے چوں دھرم نو کٹ دئیے دین نو کٹ دئیے جلال پادشاہی ہو یا جمہوری تماشا ہو جدا ہو دین سیاست سے تو رہ جاتی ہے چنگیزی سیاست باہر دی سطح دھرم اندر دی سطح انہاں دوہاں نو یکجا کرنا ہے ساڈے دیش وچ اگر رام دی پوجا ہوئی ہے تو صرف اس کر کے نہیں کہ وہ راجہ سن وہ سنت پہلے سن راجہ بعد دے سن سری کرشن دا سنمان ہویا اس دیش دے تو اس کر کے نہیں کہ وہ دوارکا دے راجہ سن نہیں دوارکا دے راجہ بعد دے بنے نے مہا یوگی وہ پہلے نے تپیشور وہ پہلے نے سنت وہ پہلے نے تو سنت اگر راجہ بنے
तो जगत स्वर्ग बन जाता है। संत दा मतलब जो सच दे जी रहे है। अगर वो राजा बने तो बार दी सारी क्रिया दे मोर सच दी होवेगी। गुरु नानक देव जी महाराज कहते हैं मौजूदा दौर ते ऐसा है कल युग रथ अगन का कूड़ अगे रथवा। ये तृष्णा दा रथ है और इन्हू झूठ चला रहे है। महापुरुषां दी कोशिश होंदी है कि जिंदगी सच दे आसरे ते चले। जीवन दे हर व्यवहार दे उते मोर सच दी होवे ते जद जिंदगी दे हर व्यवहार दे उते हर विचार दे उते हर किरदार दे उते मोर सच दी हो जांदी है तां उस समय नूं आख्या जांदा सतयुग। हुण ते सतयुग है, हुण ते कोई झूठ नहीं, हुण ते सत ही सत है। हुण ते हर मनुख सत बोलदा है, सत सुनदा है, सत सोचदा है, सत्य करदा है। तो महापुरुष आवे ने सतयुग नूं जन्म देण लई और आम संसारी जीवदा है कलयुग नूं जन्म देण लई। इस वास्ते सत ते सता दा आद काल तो घोल रहा संघर्ष रहा। गुरु हरगोबिंद साहब जी महाराज ने इस घोल नूं मिटाण दी कोशिश कीती और नारा लाया जिहदे कोल सता है उहदे कोल सत होवे, जिहदे कोल सत है उहदे कोल ही सता होवे तां जगत सुख चैन दे नाल रह सकेगा, आनंद दे नाल रह सकेगा। आप जी दी ए रीति लोकां नूं पसंद ना आई क्योंकि लोग ते वेखना चाहते सन संत कोल केवल माला ही चाहिए, तलवार क्यों है? संत साधे सुभा दा होवे उन्हें मोतियां दी माला क्यों पहन ली? वो घोड़ा सवारी क्यों करन लग पिया? तो चारों पासे शरीक ते सताधारियां दी विरोधता दा गुरु हरगोबिंद साहब जी महाराज नूं सामना करना पिया। सतगुर ने चार जंगा भी लड़ियां और चार ही जंगा दे आप नूं बकायदा जित प्राप्त होई। भारत वासियां दा गुरु हरगोबिंद साहब जी महाराज इस ढंग दे नाल हौसला वधांदे गए और आखदे गए कि अगर राज सता नहीं तो धर्म नहीं चलेगा, अगर धर्म नहीं ते मनुख शैतान हो जाएगा, मनुख हैवान हो जाएगा। आप दे विचारां दा आप दे ख्यालां दा बहुपक्खी असर होया और लोकी धड़ाधड़ गुरु हरगोबिंद साहब जी महाराज की शिक्षा ते दीक्षा नु मन संत सिपाही बन लग पे, शस्त्रधारी बन लग पे। सतगुरु ने आज्ञा की थी हुण आईंदा तो मैनू शस्त्र आके भेट करो, घोड़े आके भेट करो ताके हर मनुख मजबूत होके जी सके। तो इतना कमजोर भी ना हो कि जने खणे दी पगला छड़े, जना खणा तेरी पगला छड़े, पर तू इतना जालम भी ना हो कि हर एक दी तू पगला, इतना ठंडा ना हो कि तेनू कोई पैरां थले कुचल देवे, पर तू इतना गर्म भी ना हो कि अपने पैरां थले तू हर एक नू कुचली जावे। नहीं, खुद जी ते दूजे नू जीण दा हक दे, खुद जिंदा रह ते दूजियां दी जिंदगी दे मुसर्रत दा बायस बन, खुशियां दा बायस बन। ईरान दे सूफी फकीर दा कहना है कि ऐ बंदे रस्ते दे इंज चल कि तेनू कोई सलाम करन ते मजबूर ना होवे। अज राह चुनार के सलामत ना कुनद, बा खलक चुना जी के कयामत ना कुनद। खलकत दे इस ढंग नाल रह कि तेरे रहन दे नाल कयामत ना होवे, तेरे रहन दे नाल परले ना होवे। साहिब गुरु हरगोबिंद साहब जी महाराज दा जन्म वडाली दे होया। आप ज्योति जोत समाए श्री कीरतपुर दे च कीर्ति करदियां करदियां कीर्ति दे आप मुजस्मा होए ते जिथे आप समाए उस थां दा नां होया कीरतपुर। सिख जगत दा ए महान तीर्थ है। दर्शन करन वाले गुरु हरगोबिंद साहब जी महाराज दे उस देहुरे ते महान प्रेरणा लैंदे ने और गुरु हरगोबिंद साहब जी महाराज दी सिख जगत नूं ए देन कि संत ने सिपाही बनना है, सिपाही ने संत बनना है। गुरु अर्जन देव जी महाराज की शहादत तो बाद ए वीर रस ए क्रांति दी शमा गुरु हरगोबिंद साहब जी महाराज ने जलाई।
ਗੁਰੂ ਹਰਿ ਰਾਏ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੱਤਵੀਂ ਜੋਤ ਹਨ। ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੰਜ ਸਪੁੱਤਰ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਬਾਬਾ ਸੂਰਜਮੱਲ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਆਪ ਦੀ ਇੱਕ ਬੱਚੀ ਵੀ ਸੀ ਜਿਸ ਦਾ ਨਾਂ ਬੀਬੀ ਵੀਰੋ ਕਰਕੇ ਸੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੁਝ ਪਰਿਸਥਿਤੀਆਂ ਨੂੰ ਮੁੱਖ ਰੱਖ ਕੇ ਤੇ ਆਪਣੇ ਚੋਣ ਦੇ ਨਜ਼ਰੀਏ ਨੂੰ ਮੁੱਖ ਰੱਖ ਕੇ ਗੱਦੀ ਪੋਤਰੇ ਨੂੰ ਬਖਸ਼ਿਸ਼ ਕੀਤੀ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਨੇ ਤੇ ਸਿੱਖ ਜਗਤ ਵਿੱਚ ਇਹ ਅਦੁੱਤੀ ਘਟਨਾ ਅਗਾਂਹ ਚੱਲ ਕੇ ਘਟੀ ਕਿ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਦਾਦੇ ਨੂੰ ਗੱਦੀ ਦਿੱਤੀ। ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ, ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸ਼ਾਂਤੀ ਦੀ ਮੂਰਤੀ, ਸ਼ਾਂਤੀ ਦੇ ਮੁਜੱਸਮੇ ਸਨ। ਇਤਿਹਾਸ ਵਿੱਚ ਇੱਕ ਬੜੀ ਸੁੰਦਰ ਗਾਥਾ ਹੈ। ਬਗੀਚੇ ਵਿੱਚ ਆਪ ਟਹਿਲ ਰਹੇ ਸਨ ਕਿ ਆਪ ਦਾ ਜਾਮਾ ਝੋਲਾ ਹਵਾ ਨਾਲ ਉੱਡਿਆ ਤੇ ਉਸ ਉਡਾਰੀ ਦੇ ਨਾਲ ਇੱਕ ਫੁੱਲ ਟੁੱਟ ਗਿਆ। ਝੋਲੇ ਦੇ ਸਪਰਸ਼ ਦੇ ਨਾਲ ਇੱਕ ਖਿੜਿਆ ਹੋਇਆ ਫੁੱਲ ਜ਼ਮੀਨ ਤੇ ਗਿਰਿਆ। ਗੁਰੂ ਹਰਿ ਰਾਏ ਸਾਹਿਬ ਦੇ ਕਦਮ ਰੁਕ ਗਏ, ਭਾਵੇਂ ਆਪ ਬਾਲ ਰੂਪ ਦੇ ਸਨ, ਉੱਥੇ ਹੀ ਖੜੇ ਹੋ ਗਏ, ਸੋਚੀ ਪੈ ਗਏ। ਇਤਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਟਹਿਲਦੇ ਹੋਏ ਆਏ ਤੇ ਪੁੱਛਣ ਲੱਗੇ, ਬੇਟਾ ਕਿਸ ਸੋਚ ਦੇ ਵਿੱਚ, ਕਿਸ ਦਲੀਲ ਦੇ ਵਿੱਚ ਪਏ ਹੋ? ਤਾਂ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ, ਗੁਰਦੇਵ ਪਿਤਾ, ਮੇਰੇ ਚੋਲੇ ਦੇ ਸਪਰਸ਼ ਨਾਲ ਇਹ ਫੁੱਲ ਟੁੱਟ ਗਿਆ। ਹੁਣੇ ਖਿੜਿਆ ਹੋਇਆ ਸੀ, ਡਾਲੀ ਨਾਲ ਲੱਗਿਆ ਹੋਇਆ ਸੀ, ਝੂਮ ਰਿਹਾ ਸੀ, ਡਿੱਗਿਆ, ਇਹਦਾ ਝੂਮਣਾ ਬੰਦ ਹੋ ਗਿਆ, ਮੈਨੂੰ ਦੁੱਖ ਹੈ। ਇਸ ਤੋਂ ਹੀ ਪਤਾ ਚੱਲਦਾ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਾ ਹਿਰਦਾ ਕਿੰਨਾ ਕੋਮਲ ਹੈ, ਕਿਤਨਾ ਅਤਿਅੰਤ ਕੋਮਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਕਦਮ ਫਰਮਾਨ ਕੀਤਾ, ਬੇਟੇ, ਜੇ ਵੱਡਾ ਚੋਲਾ ਪਹਿਨੀ ਦਾ ਤਾਂ ਉਸਨੂੰ ਸੰਭਾਲ ਕੇ ਰੱਖੀਦਾ। ਇਸ਼ਾਰਾ ਰਮਜ਼ ਬਹੁਤ ਵੱਡੀ ਕਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਔਰ ਇਸ਼ਾਰਿਆਂ ਚ ਕਹਿ ਗਏ, ਤੁਸੀਂ ਚੋਲਾ ਹੁਣ ਅਗਾਂਹ ਚੱਲ ਕੇ ਵੱਡਾ ਹੀ ਧਾਰਨ ਕਰਨਾ ਹੈ, ਜ਼ਿੰਮੇਵਾਰੀ ਬਹੁਤ ਵੱਡੀ ਸੰਭਾਲਣੀ ਹੈ। ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਆਪ ਵਾਰਸ ਬਣੇ। 2200 ਅਸਵਾਰ ਆਪ ਆਪਣੇ ਨਾਲ ਰੱਖਦੇ ਸਨ, ਲੇਕਿਨ ਜੰਗ ਆਪ ਨੇ ਕਿਧਰੇ ਵੀ ਨਹੀਂ ਲੜੀ। ਇਹ ਸਿਰਫ ਆਪ ਜੀ ਦੀ ਸੁਰੱਖਿਆ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਛ ਮਸਲੇ ਐਸੇ ਨੇ ਜੋ ਬੈਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ, ਕੁਛ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ। ਸਬਰ, ਸਿਦਕ, ਵਿਚਾਰ, ਗਿਆਨ ਦੀ ਮੂਰਤੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੇ ਅੱਗੋਂ ਇੱਕ ਦਫਾ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਏ ਸੋ ਹਮ ਤੇ ਨਹੀਂ ਜਾਤ ਕਮਾਏ। ਪਾਤਸ਼ਾਹ, ਬਾਣੀ ਦਾ ਪਾਠ ਤੇ ਅਸੀਂ ਦਿਨ ਰਾਤ ਕਰਦੇ ਹਾਂ, ਪਰ ਸੂਝ ਨਹੀਂ, ਸਮਝ ਨਹੀਂ, ਅਰਥਾਂ ਦਾ ਬੋਧ ਨਹੀਂ। ਤੇ ਜੇ ਕਿਸੇ ਕਿਸੇ ਥਾਂ ਅਰਥ ਦਾ ਕੁਝ ਬੋਧ ਵੀ ਹੈ ਤਾਂ ਬਾਣੀ ਹਿਰਦੇ ਚ ਨਹੀਂ ਵਸੀ, ਅੰਦਰ ਨਹੀਂ ਟਿਕੀ। ਤੂੰ ਜਦ ਹਿਰਦੇ ਚ ਬਾਣੀ ਵਸੀ ਨਹੀਂ ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ ਤੇ ਪਾਤਸ਼ਾਹ, ਇਸ ਤਰ੍ਹਾਂ ਦੇ ਪਾਠ ਦਾ ਵੀ ਕੁਝ ਲਾਭ ਹੈ? ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੈਰ ਕਰਦੇ ਹੋਇਆ ਆਪ ਜੀ ਦੇ ਨਾਲ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ। ਆਪ ਦਾ ਪੈਰ ਇੱਕ ਮਿੱਟੀ ਦੀ ਠੀਕਰੀ ਨੂੰ ਵੱਜਿਆ। ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ
ਜਿਹਦੇ ਚ ਘਿਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ, ਕਾਫੀ ਸਮੇਂ ਤੱਕ। ਟੁੱਟ ਗਈ, ਭੱਜ ਗਈ, ਅਗਲੇ ਨੇ ਸੁੱਟ ਦਿੱਤੀ, ਲੇਕਿਨ ਉਸ ਠੀਕਰੀ ਦੇ ਚਿਕਨਾਈ ਸੀ। ਮਹਾਰਾਜ ਕਹਿਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ ਤਿਉ ਬਾਣੀ ਰਹੇ ਮਨ ਮਾਹੀ। ਇਹ ਠੀਕ ਹੈ ਕਿ ਹੁਣ ਘਿਓ ਨਹੀਂ, ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ। ਇਹ ਠੀਕ ਹੈ, ਹਿਰਦੇ ਚ ਬਾਣੀ ਤੇ ਨਹੀਂ ਟਿਕੀ, ਪਰ ਬਾਣੀ ਆਪਣੀ ਚਿਕਨਾਈ ਦੇ ਜਾਏਗੀ। ਕਮ ਸੇ ਕਮ ਜਿਤਨੀ ਦੇਰ ਤੱਕ ਮਨੁੱਖ ਪਾਠ ਕਰੇਗਾ, ਇਤਨਾ ਬਹੁਤ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ। ਉਤਨੀ ਦੇਰ ਤੇ ਰਸਨਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ, ਬਾਣੀ ਦੀ ਚਿਕਨਾਈ ਤੇ ਰਹਿ ਜਾਏਗੀ। ਇਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੀ, ਮਨ ਨਹੀਂ ਵੀ ਜੁੜਿਆ, ਤਾਂ ਵੀ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਇਹ ਸੰਦੇਸ਼, ਇਹ ਉਪਦੇਸ਼। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ, ਨੁਮਾਇਸ਼ ਨਹੀਂ ਕਰਨੀ। ਜਿਤਨਾ ਗੁਣ, ਜਿਤਨੀ ਸਮਰੱਥਾ ਤੁਹਾਡੇ ਕੋਲ ਹੈ, ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸਨੂੰ ਛੁਪਾਉਣ ਵਿਚ ਖਰਚ ਹੋ ਜਾਂਦੀ ਹੈ, ਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰਥ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਤੇ ਸ੍ਰੀ ਗੁਰੂ ਹਰੀ ਕ੍ਰਿਸ਼ਨ। ਗੁਰੂ ਹਰ ਰਾਏ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਚ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਚ ਨੂੰ ਨਹੀਂ ਦੇਣਾ, ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ ਸਨ। ਕਹਿੰਦੇ ਨੇ ਇੱਕ ਦਫਾ ਸ਼ਾਹਜਹਾਂ ਦੇ ਲੜਕੇ ਦਾਰਾ ਨੂੰ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ, ਉਸ ਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਤੇ ਵੈਦਾਂ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਤੇ ਲੌਂਗ ਹੋਵੇ, ਇਤਨੇ ਵਜ਼ਨ ਦੀ, ਤੇ ਉਸ ਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ ਹੈ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਤੋਸ਼ੇਖਾਨੇ ਚ ਸਨ, ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ, ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ, ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ, ਜੋ ਉਸ ਵਕਤ ਕੇਵਲ 5.5 ਵਰਿਆਂ ਦੇ ਸਨ, ਗੱਦੀ ਤੇ ਬਿਠਾਇਆ। 5.5 ਵਰੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ, ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ, ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ 5.5 ਸਾਲ ਦਾ ਬੱਚਾ ਔਰ ਗੁਰੂ, ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ, ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ,
ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ, ਸਮਾਜ ਸੁਧਾਰਕ ਬਣਾਉਣਾ ਜਾਂ ਧਾਰਮਿਕ ਮੁਖੀ ਬਣਾਉਣਾ ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ, ਕਮ ਸੇ ਕਮ ਉਸਦੇ ਸੰਜੀਦਗੀ ਦੂਰਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼, ਬਹੁਤ ਸਾਰੇ ਆਲਮ, ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ, ਦੂਰਦ੍ਰਿਸ਼ਟੀ, ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ, ਬਜ਼ੁਰਗੀ ਬਾ ਅਕਲ ਅਸਤ, ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਕੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ, ਨਕੇ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ, ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰਿਆਂ ਦੀ ਹੋਵੇ, 10 ਸਾਲ ਦੀ ਹੋਵੇ। ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫ਼ਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ, ਕਈ ਦਫ਼ਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਵਾਲੀ ਗੱਲ ਕਰਦੇ ਨੇ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ, ਬੌਧਕ ਤੌਰ ਤੇ ਇਹ ਉੱਨਤ ਨਹੀਂ ਹੋ ਸਕਿਆ, ਬਚਪਨਾ ਬਣਿਆ ਹੋਇਆ ਹੈ। ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਤੋਂ ਇਕਦਮ ਅੰਦਾਜ਼ਾ ਲੱਗ ਜਾਂਦਾ ਹੈ, ਬੱਚਾ ਹੈ, ਜਵਾਨ ਹੈ, ਇਹ ਬੁੱਢਾ ਹੈ। ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ ਤੇ ਬਜ਼ੁਰਗ ਹੈ, ਜਵਾਨ ਹੈ ਤੇ ਬੱਚਾ ਹੈ? ਪਹਿਚਾਣ ਹੋ ਸਕਦੀ ਹੈ। ਬੱਚੇ ਦੀਆਂ ਰੁਚੀਆਂ ਦੇ ਵਿੱਚ ਖੇਡ ਪ੍ਰਧਾਨ ਹੈ, ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ। ਜਦ ਘਰ ਦੇ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਹੈ ਔਰ ਪਿਓ ਨੂੰ ਕਹਿ ਦਿੰਦਾ, ਤੂੰ ਘੋੜਾ ਬਣ, ਮੈਂ ਤੇਰੀ ਪਿੱਠ ਤੇ ਬੈਠਣਾ। ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ, ਪਿਤਾ ਨੂੰ ਖਿਡੌਣਾ ਬਣਾ ਸਕਦਾ, ਉਸ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡਾਉਣਾ ਹੈ, ਪਰਮਾਤਮਾ ਵੀ ਖਿਡਾਉਣਾ ਹੈ। ਭਗਤ ਕਬੀਰ ਨੇ ਜ਼ਿਕਰ ਕੀਤਾ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਜਿਹਦੀ ਦ੍ਰਿਸ਼ਟੀ ਵਿੱਚ ਰਾਮ ਖਿਡਾਉਣਾ ਹੈ, ਸਪਸ਼ਟ ਹੈ ਕਿ ਧਾਰਮਿਕ ਬੁੱਧੀ ਜਿਹੜੀ ਉਸਦੇ ਕੋਲ ਹੈ ਉਹ ਬੱਚਿਆਂ ਵਾਲੀ, ਉਹ ਬੌਧਕ ਤੌਰ ਤੇ ਉੱਨਤ ਨਹੀਂ ਹੋ ਸਕਿਆ। ਤੇ ਅਜੋਕੀ ਸਿਆਣਿਆਂ ਨੇ, ਮਨੋਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੌਧਕ ਉਮਰ ਦਾ ਸਰੀਰਕ ਉਮਰ ਨਾਲ ਕੋਈ ਤਲੁਕ ਨਹੀਂ। ਸਰੀਰ ਦੇ ਵਿਕਾਸ ਦੇ ਨਾਲ ਨਾਲ ਬੌਧਕ ਵੀ ਵਿਕਾਸ ਹੋਇਆ ਹੈ, ਇਹ ਲਾਜ਼ਮੀ ਨਹੀਂ, ਇਹ ਜ਼ਰੂਰੀ ਨਹੀਂ। ਰਿਸ਼ਟ ਪੁਸ਼ਟ ਖਿਜ਼ਾ ਖਾ ਕੇ, ਚੰਗੇ ਭੋਜਨ ਪਦਾਰਥ ਛਕ ਕੇ ਤੇ ਉਹਨੂੰ ਪਚਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ, ਜਵਾਨ ਹੁੰਦਾ, ਬਲਵਾਨ ਹੁੰਦਾ। ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੋਧ ਵਧਦਾ। ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ, ਤੁਰਕ ਤਰੀਕ ਖਜਾਨੀਏ, ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ, ਕਛੁ ਇਕ ਪੜੀਏ ਗਿਆਨ। ਮਨ ਨੂੰ ਉੱਨਤ ਕਰਨ ਲਈ, ਬੌਧਕ ਤੌਰ ਤੇ ਉੱਨਤ ਹੋਣ ਲਈ ਕੁਛ ਨਾ ਕੁਛ ਗਿਆਨ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਦਰਅਸਲ ਮਿਹਨਤ ਵੱਖ ਹੈ, ਸਰੀਰਕ ਮਿਹਨਤ ਵੱਖ ਹੈ, ਦਿਮਾਗੀ ਮਿਹਨਤ ਵੱਖ ਹੈ। ਸਰੀਰ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ, ਬੁੱਧੀ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ। ਤੋ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਮਰ ਕਰਕੇ ਤੇ ਭਾਵੇਂ 5.5 ਵਰਿਆਂ ਦੇ ਨੇ ਔਰ 7.5 ਸਾਲ ਦੇ ਹੁੰਦੇ ਹੁੰਦੇ ਆਪ ਜਗਤ ਤੋਂ ਰੁਖਸਤ ਵੀ ਹੋ ਗਏ। ਕੇਵਲ 2 ਸਾਲ ਆਪ ਗੁਰੂ ਗੱਦੀ ਤੇ ਬਿਰਾਜਮਾਨ ਹੋਏ
लेकिन संसार विच एक अमिट छाप छड़ गए कि उम्र दा तकाजा नहीं, सालां दी गल नहीं, गल बुद्धि दी है, गल अकल दी है, गल अध्यात्मक उन्नति दी है। संसार दे इतिहास नूं पढ़िए तां पता चलदा है कुछ बजुर्गां ने बिल्कुल बच्चियां वाली गल कीती है और कुछ बच्चियां ने बुजुर्गां वाली गल कीती है। संसार दे इतिहास विच बच्चे भगत होए ने, बच्चे ब्रह्म ज्ञानी होए ने, बच्चे शहीद होए ने, और जो कमी रह गई सी ओनू गुरु हरकृष्ण जी महाराज ने पूरा कीता, बच्चे गुरु भी हो सकते ने। ध्रुव ते प्रहलाद जिन्हां दी उम्र 5-6 साल दी है, ते 5-6 साल दी उम्र दे च ही ए दोवें ब्रह्म ज्ञानी हो गए। गुरु ग्रंथ साहिब जी महाराज तो पुछी कि नाम किवें जपना है, तो महाराज दी बाणी कहिंदी है राम जपो जी ऐसे ऐसे, ध्रुव प्रहलाद जप्यो हरि जैसे। ऐ बंदे ऐ 80 साल दे बुढ़े, ऐ 60 साल दे बुजुर्ग बंदे, परमात्मा दा नाम इंज जप जिवें 5 साल दे ध्रुव ने जपे, 5 साल दे प्रहलाद ने जपे। 5 ब्रख को अनाथ ध्रुव बारक, हर सिमरत अमर अटारे। तो संसार दे इतिहास विच कुछ बच्चे ऐसे होए ने जो पूरन भगत सन, ब्रह्म ज्ञानी सन। कुछ ऐसे सिख होए ने, उम्र करके ते बच्चे सन पर अकल करके बुजुर्ग सन। गुरु नानक देव जी महाराज नू मासूम बालक ने, 7-8 वरियां दे बालक ने मिस्से प्रसादे ते लस्सी दा लोटा पेश कीता। आख्या बाबा जी आप पान करो, छक लो, मैं बड़ी श्रद्धा दे नाल लियाया। गुरु नानक देव जी महाराज ने बच्चे दी श्रद्धा वेखी, बोलन दा लहजा वेख्या, पेश करन दा अंदाज वेख्या, ता आपने एकदम 2 मिस्से प्रसादे ले ले, लस्सी दा लोटा ले लिया, बड़े प्रेम नाल छकिया, ते भांडे वापस करदे होया सतगुरु कहण लगे बालक असी त्रिपत हो गए, लै तू अपने भांडे लै जा। ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ ਹੈ ਗੁਰੂ ਬਾਬਾ ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਰਜਦਾ ਹੈ, ਦੰਗ ਰਹਿ ਗਏ। ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਉਮਰ ਤੇ ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ ਬੱਚਿਆ ਉਮਰ ਤੇ ਤੇਰੀ ਕੁਛ ਵੀ ਨਹੀਂ, पर गल्ला बुढ़िया ली करदा, विचारा बुढ़िया ली पुछदा। इस बालक दा नाम पै गया बाबा बुढ़ा। ये 6 पातशाहियां तक रहा, इसने 5 पातशाहियां नू अपने हथी तिलक दिता। तो इत्थे सालां दी गल नहीं, उम्र दी गल नहीं, इत्थे बुद्धि दी गल है, अकल दी गल है। संसार दे इतिहास दे कुछ बच्चे ऐसे भी होए ने जो पूर्ण शहीद ने। हजरत अली दे 2 मासूम बच्चे हसन ते हुसैन, गुरु गोबिंद सिंह जी महाराज दे 4 मासूम लाडले, 2 मैदान जंग चमकौर साहब शहीद होए, 2 सरहंद दी नीहां विच चिण दिते गए। लाहौर दे इक मासूम बच्चा सहजधारी घराने दा, गुरसिख घराने दा हकीकत रहा है, शहीद हो गया। तो इतिहास पढ़न तो पता चलता है बच्चे शहीद होए ने, बच्चे भगत होए ने, बच्चे ब्रह्म ज्ञानी होए ने, बच्चे गुरु के सिख होए ने। ते रहिंदी जो कमी सी उसनू गुरु हरकृष्ण जी महाराज ने पूरा कर दिता, क्योंकि बच्चा अजे तक गुरु नहीं होया सी। साहिब गुरु हरकृष्ण जी महाराज गद्दी ते विराजमान होके इस खला नू भी आपने पूरा कर दिता, इस कमी नू भी आपने मुकम्मल कर दिता, संपूर्ण कर दिता। उम्र दी गल नहीं, अकल दी गल है।
80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ ਹੈ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼ ਜਲ ਹਰਨਾਕਸ਼ ਥਲ ਹਰਨਾਕਸ਼। ਪਰ 5 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ ਜਲ ਹੈ ਰਾਮ ਥਲ ਹੈ ਰਾਮ। ਤੋ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰ ਰਿਹਾ ਹੈ, 80 ਸਾਲ ਦਾ ਬੁੱਢਾ ਬਿਲਕੁਲ ਬੱਚਿਆਂ ਵਾਲੀ ਗੱਲ ਕਰ ਰਿਹਾ ਹੈ। ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗਮਨ ਕੀਤਾ ਦਿੱਲੀ ਦਾ, ਆਪ ਰਸਤੇ ਦੇ ਵਿੱਚ ਪੰਜੋਕਰਾ ਠਹਿਰੇ ਕਾਲਕਾ ਦੇ ਕੋਲ, ਤਾਂ ਇੱਥੋਂ ਦੇ ਇੱਕ ਪਾਂਧੇ ਨੇ ਬਹੁਤ ਵੱਡੀ ਤਰਕ ਖੜੀ ਕਰ ਦਿੱਤੀ ਵੀ ਦੁਆਪੁਰ ਯੁੱਗ ਦੇ ਵਿੱਚ ਹੋਏ ਨੇ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ, ਤੇ ਆਪ ਦਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਬਹੁਤ ਲੰਬਾ ਨਾਮ। ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦੱਸ ਦਿਓ ਤੇ ਅਸੀਂ ਮੰਨ ਲਵਾਂਗੇ ਤੁਸੀਂ ਅਵਤਾਰੀ ਪੁਰਸ਼ ਹੋ। ਮਹਾਰਾਜ ਮੌਜ ਵਿੱਚ ਬੈਠੇ ਸਨ, ਸਾਹਮਣੇ ਗੁੰਗਾ ਬੈਠਾ ਸੀ, ਗੁੰਗੇ ਦੇ ਸਿਰ ਤੇ ਛੜੀ ਰੱਖੀ ਤੇ ਆਖਿਆ, ਤੂੰ ਗੀਤਾ ਦਾ ਪਾਠ ਵੀ ਕਰੀ ਜਾ ਨਾਲੇ ਅਰਥ ਵੀ ਕਰੀ ਜਾ। ਜਦ ਉਸ ਗੁੰਗੇ ਨੇ ਅਰਥ ਕੀਤੇ ਤੇ ਪਾਠ ਕੀਤਾ, ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਬੁੱਲ ਹੋ ਗਈ, ਸ਼ਮਾ ਕਰਨੀ, ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਦੇ ਚ ਹੋਇਆ, ਆਪ ਜੋਤੀ ਜੋਤ ਦਿੱਲੀ ਦੇ ਸਮਾਏ, ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਰਹੇ ਔਰ ਰਾਜੇ ਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਸਥਾਨ ਦਾ ਨਾਂ ਹੈ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ। ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ। ਇਸ ਤਰ੍ਹਾਂ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋਤੀ ਜੋਤ ਦਿੱਲੀ ਦੇ ਵਿੱਚ ਹੀ ਸਮਾ ਗਏ। ਆਪ ਕੇਵਲ 2 ਵਰੇ ਹੀ ਰਹੇ ਗੁਰਗੱਦੀ ਤੇ ਔਰ ਜਲਦੀ ਰੁਖਸਤ ਹੋਣ ਦਾ ਮੈਨੂੰ ਜੋ ਕਾਰਨ ਦਿਖਾਈ ਦਿੰਦਾ ਹੈ ਉਹ ਇਹ ਕਿ ਆਪ ਅਗਰ ਵਡੇਰੀ ਉਮਰ ਵਿੱਚ ਰੁਖਸਤ ਹੁੰਦੇ ਤਾਂ ਗੁਰਿਆਈ ਦਾ ਬਚਪਨਾ ਨਹੀਂ ਰਹਿਣਾ ਸੀ। ਦਰਅਸਲ ਇੱਥੇ ਤੇ ਜਗਤ ਨੂੰ ਇਹ ਦੱਸਣਾ ਹੈ, ਉਮਰ ਦੀ ਗੱਲ ਨਹੀਂ, ਇੱਥੇ 84 ਵਰਿਆਂ ਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਹੋ ਸਕਦੇ ਨੇ ਔਰ ਇੱਥੇ 5.5 ਵਰਿਆਂ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੁਰੂ ਹੋ ਸਕਦੇ ਨੇ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। ਉਮਰ ਦਾ ਤਕਾਜ਼ਾ ਬੇਹੂਦਾ ਹੈ, ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਕਦਮ ਕਦਮ ਦਿੱਤੇ ਬਾਬਾ ਰਾਮ ਰਾਏ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਬਾਬਾ ਰਾਮ ਰਾਏ ਨੂੰ, ਜੋ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਵੱਡੇ ਭਰਾਤਾ ਨੇ, ਆਗਿਆ ਕੀਤੀ ਸੀ ਵੀ ਤੁਸੀਂ ਔਰੰਗਜ਼ੇਬ ਦੇ ਦਰਬਾਰ ਦੇ ਜਾਣ ਲੱਗੇ ਹੋ ਪਰ ਕਰਾਮਾਤਾਂ ਨਹੀਂ ਦਿਖਾਣੀਆਂ, ਕੋਈ ਕਰਾਮਾਤ ਤੁਸੀਂ ਨਹੀਂ ਦਿਖਾਣੀ, ਸਹਿਜੇ ਜੋ ਪਰਿਪੂਰਨ ਪਰਮਾਤਮਾ ਤੁਹਾਡੇ ਕੰਠ ਤੋਂ ਨਿਕਾਲੇ ਵਚਨ ਉਹੀ ਦੱਸਣੇ, ਉਹੀ ਕਹਿਣੇ ਨੇ। ਤੁਸੀਂ ਗੁਰੂ ਨਾਨਕ ਦਾ ਸੰਦੇਸ਼ ਤੇ ਉਪਦੇਸ਼ ਦਿਖਾਣਾ ਹੈ, ਨਾ ਕਿ ਕਰਾਮਾਤ ਦਿਖਾਣੀ ਹੈ। ਲੇਕਿਨ ਸ਼ਾਹੀ ਰੋਬ ਦੇ ਥੱਲੇ ਰਾਮ ਰਾਏ ਆ ਗਏ, ਬਾਣੀ ਦੇ ਅਰਥ ਵੀ ਉਲਟ ਕਰ ਦਿੱਤੇ ਤੇ 72 ਯਕੇ ਬਾਦੀਗਰੇ ਕਰਾਮਾਤਾਂ ਵੀ ਦਿਖਾਈਆਂ।
ਸਾਹਿਬ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਮੂੰਹ ਨਹੀਂ ਲਾਣਾ। ਜਦ ਰਾਮ

0: ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾ ਕੋਈ ਵੀ ਰਾਗ ਮੰਡਲ ਪਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ, ਭਗਤ ਕਰ ਪਾਇਆ ਭੋਲੇ ਭਾਇ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਇ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵੱਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ, ਅਗਰ ਫਿਰਦੋਸ ਬਰਰੂ ਏ ਜ਼ਮੀਂ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ। ਅਗਰ ਕੋਈ ਫਿਰਦੋਸ ਜੰਨਤ ਬਹਿਸ਼ਤ ਸਵਰਗ ਜ਼ਮੀਨ ਦੇ ਹੈ ਤਾਂ ਫਿਰ ਇਹੀ ਹੈ, ਇਹੀ ਹੈ, ਇਹੀ ਹੈ ਕਸ਼ਮੀਰ ਦੇ। ਜੇਹਲਮ ਦੇ ਕੰਢੇ ਦੇ ਨੂਰਜਹਾਂ ਨੇ ਇਹ ਵਾਕ ਉਚਾਰਨ ਕੀਤੇ, ਬਸ ਇਹੀ ਜੰਨਤ ਹੈ, ਇਹੀ ਜੰਨਤ ਹੈ, ਇਹੀ ਜੰਨਤ ਹੈ। ਇਸ ਜੰਨਤ ਦੇ ਚੋਂ ਅਨੇਕਾਂ ਹੀ ਪਾਣੀ ਦੇ ਝਰਨੇ ਤੇ ਦਰਿਆ ਨਿਕਲਦੇ ਸਨ ਜੋ ਅਗਾਂਹ ਚੱਲ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਸ਼ਾਦਾਬ ਕਰਦੇ ਸਨ। ਸਿਰਫ ਪਾਣੀ ਦੇ ਹੀ ਝਰਨੇ ਇੱਥੋਂ ਨਹੀਂ ਨਿਕਲਦੇ ਸਨ, ਕਸ਼ਮੀਰ ਦੇ ਚੋਂ ਗਿਆਨ ਦੇ ਝਰਨੇ ਵੀ ਨਿਕਲਦੇ ਸਨ। ਗਿਆਨ ਦੀ ਗੰਗਾ ਵੀ ਫੁੱਟਦੀ ਸੀ। ਕਸ਼ਮੀਰ ਰਿਸ਼ੀ ਕਸ਼ੈਪ ਦੀ ਔਲਾਦ ਦਾ ਦੇਸ਼, ਰਿਸ਼ੀ ਮੁਨੀਆਂ ਦਾ ਦੇਸ਼, ਤੀਰਥਾਂ ਦਾ ਇਲਾਕਾ, ਵਿਦਵਾਨ ਪੰਡਤਾਂ ਦੀ ਭੂਮੀ। ਜਿਸ ਤਰ੍ਹਾਂ ਉੱਚੇ ਪਹਾੜਾਂ ਤੋਂ ਝਰਨੇ ਥੱਲੇ ਆ ਕੇ, ਦਰਿਆ ਥੱਲੇ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਇਸ ਤਰ੍ਹਾਂ ਪਹਾੜਾਂ ਤੋਂ ਥੱਲੇ ਲੈ ਕੇ ਇਹ ਵਿਦਵਾਨ ਜਗਤ ਦਾ ਕਲਿਆਣ ਕਰਦੇ ਸਨ, ਗਿਆਨ ਦੇ ਕੇ, ਵਿਚਾਰ ਦੇ ਕੇ, ਔਰ ਇਸ ਤਰੀਕੇ ਨਾਲ ਰੱਬ ਨਾਲ ਜੋੜਦੇ ਸਨ। ਵਕਤ ਦੇ ਸਤਾਧਾਰੀ ਪਾਣੀ ਦੇ ਝਰਨਿਆਂ ਨੂੰ ਤੇ ਬੰਦ ਨਾ ਕਰ ਸਕੇ ਤੇ ਬੰਦ ਕਰਨਾ ਉਹਨਾਂ ਨੇ ਮੁਨਾਸਿਬ ਵੀ ਨਾ ਸਮਝਿਆ, ਪਰ ਗਿਆਨ ਦੇ ਧਾਰਾ ਜੋ ਉਥੋਂ ਵਗਦੀ ਸੀ ਉਹਨੂੰ ਬੰਦ ਕਰਨ ਦਾ ਤਹੀਆ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਕਸ਼ਮੀਰ ਦੇ ਦਰਿਆ, ਕਸ਼ਮੀਰ ਦੇ ਝਰਨੇ ਫਰਿਆਦ ਲੈ ਕੇ ਆਏ। ਜਿਨ੍ਹਾਂ ਦੇ ਦਿਲ ਦਿਮਾਗ ਚੋਂ ਗਿਆਨ ਦੀ ਗੰਗਾ ਨਿਕਲਦੀ ਸੀ, ਨਾਮ ਦੇ ਝਰਨੇ ਚੱਲਦੇ ਸਨ, ਵਿਚਾਰ ਦੇ ਚਸ਼ਮੇ ਵਗਦੇ ਸਨ, ਇਹ ਸਾਰੇ ਚਸ਼ਮੇ, ਇਹ ਸਾਰੇ ਝਰਨੇ ਅੱਜ ਦਰਬਾਰ ਵਿੱਚ ਅਨੰਦਪੁਰ ਸਾਹਿਬ ਆ ਕੇ ਹਾਜ਼ਰ ਹੋਏ ਨੇ, ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਗੁਰੂ ਮਹਾਰਾਜ ਰਹਿਮਤ ਕਰੋ, ਬਖਸ਼ਿਸ਼ ਕਰੋ, ਸੁੱਖ ਜਾਵਾਂਗੇ। ਅਗਰ ਇਹ ਮਰੂਥਲ ਦੇ ਟਿੱਬੇ ਸਾਡੇ ਅੱਗੋਂ ਆ ਗਏ ਸਤਾ ਦੇ ਤੋ ਸੁੱਖ ਜਾਵਾਂਗੇ, ਨੇਸਤੋ ਨਾਬੂਦ ਹੋ ਜਾਵਾਂਗੇ, ਸਾਡਾ ਗਮਨ ਬੰਦ ਹੋ ਜਾਏਗਾ ਤੇ ਅਸੀਂ ਰਸਤੇ ਚ ਕਈਆਂ ਦੀ ਪਿਆਸ ਬੁਝਾਉਂਦੇ ਹੋਏ ਜੋ ਸਾਗਰ ਦੇ ਚ ਲੀਨ ਹੋਣਾ ਆਪਣਾ ਲਕਸ਼ ਸਮਝਿਆ, ਇਸ ਲਕਸ਼ ਦੀ ਪੂਰਤੀ ਨਹੀਂ ਹੋ ਸਕੇਗੀ ਤੇ ਜਗਤ ਦੀ ਅਸੀਂ ਪਿਆਸ ਵੀ ਨਹੀਂ ਬੁਝਾ ਸਕਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਦੇ ਚ ਪੈ ਗਏ, ਖਾਮੋਸ਼ ਭੋਰੇ ਵਿਚ ਬੈਠ ਕੇ ਜੋ ਆਪ ਵਿਉਂਤ ਬਣਾਉਂਦੇ ਰਹੇ ਜਗਤ ਕਲਿਆਣ ਦੀ, ਉਹ ਇਕਦਮ ਆਪ ਦੇ ਸਾਹਮਣੇ ਆਈ। ਆਪ ਅਜੇ ਸੋਚ ਹੀ ਰਹੇ ਸਨ ਕਿ 9 ਸਾਲ ਦੇ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਅਜੇ ਆਪ ਗੋਬਿੰਦ ਰਾਏ ਨੇ ਬੇਨਤੀ ਕੀਤੀ, ਹਜ਼ੂਰ ਗੁਰਦੇਵ ਪਿਤਾ ਆਪ ਕਿਸ ਸੋਚ ਦੇ ਚ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ, ਬੇਟਾ ਕੋਈ ਮਹਾਨ ਮਨੁੱਖ, ਕੋਈ ਮਹਾਨ ਸੰਤ ਆਪਣੀ ਕੁਰਬਾਨੀ ਦੇਵੇ, ਦੇਸ਼ ਦਾ ਧਰਮ ਬਚ ਸਕਦਾ ਹੈ, ਇਹਨਾਂ ਝਰਨਿਆਂ ਦੀ ਰਵਾਨੀ ਬਚ ਸਕਦੀ ਹੈ, ਇਹਨਾਂ ਦਰਿਆਵਾਂ ਦਾ ਵੇਗ ਬਚਾਇਆ ਜਾ ਸਕਦਾ ਹੈ। ਗੋਬਿੰਦ ਰਾਏ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਕਿਸੇ ਮਹਾਨ ਪੂਰਨ ਪੁਰਖ ਦੀ ਕੁਰਬਾਨੀ ਨਾਲ ਹੀ ਇਹ ਸਭ ਕੁਝ ਬਚਦਾ ਹੈ ਤਾਂ ਫਿਰ ਆਪ ਤੋਂ ਮਹਾਨ ਕੌਣ ਹੈ? ते आप ही बचाओ। खड़ावा पहन के गुरु तेग बहादुर साहब जी महाराज चल पे, त्याग ते वैराग आप दे रोम रोम दे भरे होया है। हकीकत है, बहुत वड्डी सच्चाई है कि वैराग तो बिना परमात्मा की प्राप्ति नहीं, अकाल पुरख की प्राप्ति नहीं। वैरागी हिरदा वह महसूस करता है जगत कुछ भी नहीं है, यह संसार कुछ भी नहीं है। ते जब संसार कुछ भी नहीं, जगत कुछ भी नहीं, वह फिर उदास रहेगा, उपराम रहेगा। उपरामता ते उदास होना धार्मिक दुनिया का पहला लक्षण है और शुभ लक्षण है। जो जगत तो उदास नहीं होया, उपराम नहीं होया, वह परम जगत की प्राप्ति की चेष्टा भी नहीं करेगा। जो संसार तो उपराम नहीं होया, वह निरंकार की प्राप्ति का उद्यम भी नहीं करेगा। यह हकीकत है, जिहदे लई यह संसार सब कुछ है उसके लिए निरंकार सुपना है, जिहदे लई यह संसार तुच्छ मात्र है सुपना है, उहदे लई परमात्मा हकीकत है, उहदे लई परमात्मा सच्चाई है। दो तरह के मनुख जगत विच मिलणगे, किसे लई संसार सुपना है, किसे लई निरंकार सुपना है, किसे लई पदार्थ सुपना है, किसे लई परमात्मा सुपना है। इंज कह लो, संतां लई पदार्थ सुपना है, आम संसारियां लई परमात्मा सुपना है। ते जो सुपना है उहदे नाल की जुड़ना, जो सुपना है उहदे उत्ते की माण करना। तो कईयां दी दृष्टि विच परमात्मा सुपना है, ते कईयां दी दृष्टि विच पदार्थ सुपना है। ते जद पदार्थ सुपना प्रतीत दिखाई दे, जद संसार तुच्छ मात्र प्रतीत होवे, तो उदास होना लाजमी है, फिर उपराम होना लाजमी है। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਦੇ ਚਲੇ ਜਾਈਏ, ਜੰਗਲ ਦੇ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ। ਉਹ ਤਨਹਾਈ, ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ताकि निरंकार की प्राप्ति अंदरों पैदा होवे, ताकि ईश्वर की प्राप्ति की धुन, ईश्वर प्राप्ति की लगन अंदरों जन्म ले सके। आदि काल तो साढ़े देश विच इस तरह के लोग घर बार नूं छड़ के, बाजार महल माड़ियां नूं छड़ के, गोशा तनहाई पहाड़ां दियां कंदरां ते बियाबान जंगलां विच जांदे रहे, मैज इस वास्ते कि उदासीन बिरती पैदा होवे, उपराम बिरती अंदर उजागर होवे। गुरु नानक देव जी महाराज दे एक साहिबजादे दा नाम बाबा श्री चंद, जिन्हां ने इस देश दे उदासीन परंपरा नूं जन्म दिता और आप दे साधुआं नूं उदासी साधु करके आख्या जांदा है। और ये उदासीन संपर्दा अज भी मौजूद है, जिसने गुरबाणी का महान प्रचार देश देशांतरां दे विच कीता। साहिब गुरु गोबिंद सिंह जी महाराज फरमान करते ने कि उजाड़ जाके, बयाबान जंगल जाके मन उपराम करना है, उदास करना है। उस तो बेहतर है घर नूं ही जंगल समझ लिया जाए, घर नूं ही उजाड़ समझ लिया जाए। रे मन ऐसो कर सन्यासा, बन से सदन सवै कर समझो, मन ही माए उदासा। गुरु तेग बहादुर साहब जी महाराज उपराम, उदास ते बैराग दी मूर्ति सन। जगत विच कुछ भी ऐसा नहीं कि आप नूं खिच लवे, आप जगत तो उच्चे जीवदे सन। लेकिन जगत तो बिरतियां उच्चियां हो सकन, आपने जंगल विच जाना मुनासिब नहीं समझिया। आप साफ कहंदे ने, काहे रे बन खोजन जाई, सर्व निवासी सदा अलेपा, तो ही संग समाई। वो जो व्यापक है, वो जो सर्व व्यापक है, वो जो रोम रोम विच वसिया होया है, वो ते तेरे कोल है, बन विच किथे जाना है। सर्व निवासी ते सदा अलिप्त, ये दो शब्द ऐसे ने जो खोज दे मुस्तहिक ने। जो व्यापक है, सर्व निवासी है, वो अलिप्त किस तरह रह सकता है, निर्लेप कैसे रह सकता है। जो सारियां दे विच है, निर्लेप होना ते फिर बहुत कठिन है। सर्व निवासी सदा अलेपा, तो ही संग समाई, ਉਹ ਮੇਰੇ ਵਿੱਚ ਹੈ ਔਰ ਨਿਰਲੇਪ ਹੈ। ਉਹ ਸਾਰਿਆਂ ਦੇ ਵਿੱਚ ਹੈ, ਉਹ ਨਿਰਲੇਪ ਹੈ। ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ। ਪਹੁਪ ਮੱਧ ਜੋ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਸਰਬ ਨਿਵਾਸੀ ਤੇ ਉਹ ਐਸਾ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ। ਸਾਰੇ ਫੁੱਲਾਂ ਦੀ ਪੱਤੀ ਪੱਤੀ ਵਿੱਚ ਸੁਗੰਧੀ ਹੈ, ਮਹਿਕ ਹੈ। ਤੇ ਜੈਸੇ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ, ਤੇਵੇਂ ਪ੍ਰਮਾਤਮਾ ਵਿਆਪਕ ਹੈ। ਪਰ ਪ੍ਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ? ਮੁਕਰ ਮਾਏ ਜੈਸੇ ਛਾਈ, ਜੈਸੇ ਸ਼ੀਸ਼ੇ ਵਿੱਚ ਅਕਸ, ਸ਼ੀਸ਼ੇ ਵਿੱਚ ਹੁੰਦਾ ਹੋਇਆ ਵੀ ਸ਼ੀਸ਼ੇ ਵਿੱਚ ਨਹੀਂ ਹੈ, ਨਿਰਲੇਪ ਹੈ। ਸ਼ੀਸ਼ੇ ਵਿੱਚ ਜੋ ਕੁਝ ਦਿਖਾਈ ਦੇ ਰਿਹਾ, ਅਸੀਂ ਉਹਨੂੰ ਪਕੜ ਨਹੀਂ ਸਕਦੇ, ਬੰਧਨ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਨਿਰਲੇਪ ਹੈ। ਭਾਵੇਂ ਸ਼ੀਸ਼ੇ ਵਿੱਚ ਹੈ, ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ, ਨਿਰਲੇਪ ਹੈ। ਭਾਵੇਂ ਪ੍ਰਮਾਤਮਾ ਸਾਡੇ ਵਿੱਚ ਹੈ, ਫਿਰ ਵੀ ਉਹ ਨਿਆਰਾ ਹੈ। ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਹੋਵੇ, ਤਾਂ ਫਿਰ ਜਿਤਨੇ ਅਸੀਂ ਮਹਿਲੇ ਹਾਂ, ਪ੍ਰਮਾਤਮਾ ਹੁਣ ਤੱਕ ਮਹਿਲਾ ਹੋ ਗਿਆ ਹੁੰਦਾ। ਉਹ ਨਿਰਲੇਪ ਹੈ, ਇਸ ਵਾਸਤੇ ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ, ਸਵੱਛ ਹੈ। ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਇਹ ਬੋਧ ਹੋਇਆ ਉਦੋਂ ਜਦੋਂ ਆਪ ਨੇ ਦੇਖਿਆ ਕਿ ਇੱਕ ਬਹੁਤ ਵੱਡੇ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਛੂ ਰਹੀਆਂ ਸਨ, ਤਾਂ ਆਪ ਨੱਚ ਉੱਠੇ। ਆਖਣ ਲੱਗੇ, ਹੇ ਈਸ਼ਵਰ, ਤੇਰੇ ਨਿਰਲੇਪ ਹੋਣ ਦਾ ਬੋਧ ਮਿਲ ਗਿਆ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀਆਂ ਨੇ, ਪਰ ਸੂਰਜ ਗੰਦਾ ਨਹੀਂ ਹੋ ਰਿਹਾ, ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ। ਹੇ ਪ੍ਰਮਾਤਮਾ, ਤੂੰ ਮੇਰੇ ਗੰਦੇ ਸਰੀਰ ਮਲਮੂਤਰ ਦੇ ਥੈਲੇ ਚ ਬੈਠਾ ਹੈ, ਪਰ ਤੂੰ ਗੰਦਾ ਨਹੀਂ ਹੁੰਦਾ, ਤੂੰ ਤੇ ਨਿਰਲੇਪ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਨਿਰਮਲ ਹੈ। ਤੂੰ ਸਾਹਿਬ ਕਹਿੰਦੇ ਨੇ, ਵਿਆਪਕ ਤੂੰ ਐਸੇ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ, ਔਰ ਨਿਰਲੇਪ ਤੂੰ ਐਸਾ ਹੈ ਜੈਸੇ ਸ਼ੀਸ਼ੇ ਵਿੱਚ ਅਕਸ। ਪਹੁਪ ਮੱਧ ਜੋ ਬਾਸ ਬਸਤ ਹੈ, ਮੁਖਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਗਮਨ ਆਰੰਭ ਕੀਤਾ। ਰੋਹਤਕ, ਹਿਸਾਰ, ਹਾਂਸੀ, ਫਿਰ ਇੱਥੋਂ ਗਮਨ ਕਰਦੇ ਕਰਦੇ ਆਪ ਪਹੁੰਚੇ ਨੇ ਆਗਰਾ, ਜਿਸ ਸਥਾਨ ਵਿੱਚ ਆਪ ਕਾਫੀ ਸਮੇਂ ਤੱਕ ਟਿਕੇ, ਉਸ ਸਥਾਨ ਦਾ ਨਾਂ ਹੈ ਗੁਰਦੁਆਰਾ ਮਾਈ ਥਾਂ। ਬਾਹਰ ਇੱਕ ਚਰਵਾਹੇ ਨੂੰ ਅੰਗੂਠੀ ਆਪ ਨੇ ਭੇਟ ਕੀਤੀ, ਔਰ ਇਸ ਵਾਸਤੇ ਭੇਟ ਕੀਤੀ ਕਿਉਂਕਿ ਸ਼ਾਹੀ ਲਸ਼ਕਰ ਆਪ ਦੀ ਤਲਾਸ਼ ਵਿੱਚ ਸੀ, ਤੇ ਬਹੁਤ ਵੱਡਾ ਇਨਾਮ ਰੱਖਿਆ ਗਿਆ ਸੀ। ਆਪ ਨੇ ਉਸ ਚਰਵਾਹੇ ਨੂੰ ਕਿਹਾ, ਲੈ ਤੂੰ ਇਹ ਅੰਗੂਠੀ ਵੀ ਲੈ, ਤੇ ਮੈਨੂੰ ਪਕੜਾਉਣ ਦਾ ਬਹੁਤ ਵੱਡਾ ਇਨਾਮ ਵੀ ਪ੍ਰਾਪਤ ਕਰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਆਦਿ ਕਾਲ ਤੋਂ ਸਤਾਧਾਰੀਆਂ ਦੀ ਤੇ ਸਤਵਾਦੀਆਂ ਦੀ ਕਦੀ ਬਣੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਜੁੜਿਆ ਨਹੀਂ। ਸਤਾਧਾਰੀ ਤੇ ਸਤਵਾਦੀਆਂ ਦੇ ਟਕਰਾਓ ਆਦਿ ਕਾਲ ਤੋਂ ਰਿਹਾ। ਰਾਮ ਤੇ ਰਾਵਣ ਦਾ ਟਕਰਾਓ, ਕੰਸ ਤੇ ਸ੍ਰੀ ਕ੍ਰਿਸ਼ਨ ਦਾ ਟਕਰਾਓ, ਬਾਬਰ ਤੇ ਗੁਰੂ ਨਾਨਕ ਦਾ ਟਕਰਾਓ, ਜਹਾਂਗੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਟਕਰਾਓ, ਔਰ ਵਕਤ ਦੇ ਸਤਾਧਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਟਕਰਾਓ, ਧਰੂ ਦਾ ਆਪਣੀ ਮਤਰੇਈ ਮਾਂ ਨਾਲ ਟਕਰਾਓ, ਤੇ ਪ੍ਰਹਿਲਾਦ ਦਾ ਹਰਨਾਕਸ਼ ਨਾਲ ਟਕਰਾਓ, ਇਸ ਗੱਲ ਦਾ ਸਬੂਤ ਹੈ ਕਿ ਸਤਾਧਾਰੀਆਂ ਤੇ ਸਤਵਾਦੀਆਂ ਦੀ ਕਦੀ ਆਪਸ ਵਿੱਚ ਨਹੀਂ ਬਣੀ। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜਸਮੇ ਸਤ ਦੀ ਮੂਰਤੀ, ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ, ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਹੈਨ ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ, ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈਮ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈਮ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਫੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸ ਤੇ ਖੜੀ ਹੈ, ਮਨ ਜੀਤੇ ਜਗ ਜੀਤ। ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਛ ਕਾਬੂ ਕਰ ਲੈਂਦਾ, ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇੱਕ ਬਾਰ ਦੀ ਰਚਨਾ, ਮਨ ਲੋ ਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਦੇ ਵਿੱਚ ਰੇਲਾਂ ਮੋਟਰਾਂ ਗੱਡੀਆਂ ਮਨੁੱਖ ਦੇ ਕਾਬੂ ਦੇ ਵਿੱਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ ਚ ਮੌਜੂਦ ਹੈ, ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ। ਜੋ ਚੱਲ ਰਹੀ ਹੈ ਉਹਦਾ ਕਾਬੂ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ ਘੋੜੇ ਰਿੱਛ ਬੰਦਰ ਔਰ ਸ਼ੇਰ ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਹੁੰਦਾ ਹੈ, ਸੂਰਮਾ ਹੁੰਦਾ ਹੈ, ਔਰ ਇੱਕ ਵੱਖ ਦਿਸ਼ਾ ਹੈ। ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤੋ ਜੈਸੇ ਆਦਿ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਉਹ ਇਹ ਹੈ, ਹਾਥ ਤਸਬੀਹ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ, ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਯੋ ਮਾਨੋ ਮਰੇ ਬੂਢੇ ਬਪ ਕੇ, ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਯੋ ਚਾਰ ਚੁਗਲ ਕੇ ਗਪ ਕੇ, ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾ ਸੋ ਸੋ ਚੂਏ ਖਾਏ ਕੇ ਬਿਲਾਰੀ ਬੈਠੀ ਤਪ ਕੇ। ਹੁਣ ਤੂੰ ਤਸਬੀਹ ਲੈ ਕੇ ਬੈਠਾ, ਹੁਣ ਤੂੰ ਪੰਜ ਵਕਤ ਦੀ ਨਮਾਜ਼ ਪੜਦਾ, ਰੋਜ਼ੇ ਰੱਖਦਾ, ਪਰ ਵੇਖ ਤੇ ਸਹੀ ਤੂੰ ਪਿਤਾ ਨੂੰ ਕੈਦ ਕੀਤਾ, ਬਰਾਵਾਂ ਨੂੰ ਕਤਲ ਕੀਤਾ, ਬਰਜਾਈਆਂ ਨੂੰ ਕੈਦ ਕੀਤਾ, ਔਰ ਅਗਾਹ ਚੱਲ ਕੇ ਇਸਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਵੀ ਕੈਦ ਕੀਤਾ। ਕਿਧਰੇ ਭਰਾਵਾਂ ਦੀ ਤਰ੍ਹਾਂ ਪਿਓ ਦੀ ਤਰ੍ਹਾਂ ਇਹ ਪੁੱਤਰ ਵੀ ਵਾਰਸ ਬਣਨ ਦੀ ਕੋਸ਼ਿਸ਼ ਨਾ ਕਰੇ, ਰਾਜਨੀਤੀ ਤੇ ਸਵਾਰਥ ਤੇ ਖੜੀ ਹੈ ਤੇ ਧਰਮ ਪਰ ਸਵਾਰਥ ਤੇ ਖੜਾ ਹੈ। ਧਰਮ ਦਾ ਤੇ ਮਤਲਬ ਹੈ ਦੂਜਿਆਂ ਦੇ ਹਿੱਤ ਲਈ ਸੋਚਣਾ, ਰਾਜਨੀਤੀ ਦਾ ਮਤਲਬ ਹੈ ਆਪਣੇ ਹਿੱਤ ਲਈ ਸੋਚਣਾ, ਤੋ ਸਵਾਰਥੀ ਹੋਵੇਗਾ। ਤੋ ਸਤਵਾਦੀ ਤੇ ਸਤਾਧਾਰੀ ਦਾ ਟਕਰਾਓ ਹੋਇਆ। ਇਸ ਟਕਰਾਓ ਦੇ ਵਿੱਚ ਵਕਤੀ ਤੌਰ ਤੇ ਹਮੇਸ਼ਾ ਸਤਵਾਦੀ ਹਾਰਦੇ ਆਏ ਨੇ। ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੋ, ਸਤ ਦੀ ਮੂਰਤੀ ਰਾਮ ਬਨ ਬਨ ਦੀਆਂ ਠੋਕਰਾਂ ਖਾ ਰਹੇ ਨੇ, ਪਰ ਝੂਠੀ ਮੰਤਰਾ ਤੇ ਕਹਿ ਕਈ ਸਿੰਘਾਸਣ ਤੇ ਬੈਠੀ, ਮਹਿਲਾਂ ਵਿੱਚ ਬੈਠੀ। ਸੱਚ ਦੀ ਮੂਰਤੀ ਪ੍ਰਹਿਲਾਦ ਜੇਲ ਦੀ ਤੰਗ ਤਾਰੀਕ ਕੋਠੜੀ ਦੇ ਚ ਹੈ, ਪਰ ਝੂਠਾ ਹਰਨਾਕਸ਼ ਸਿੰਘਾਸਣ ਤੇ ਬੈਠਾ। ਸੱਚ ਤੇ ਬੈਰਾਗ ਦੀ ਮੂਰਤੀ ਧਰੂ ਜੰਗਲਾਂ ਦੀ ਠੋਕਰਾਂ ਖਾ ਰਿਹਾ, ਸਾਧਨਾ ਕਰ ਰਿਹਾ ਹੈ, ਪਰ ਝੂਠੀ ਮਤਰੇਈ ਮਾਂ ਮਹਿਲਾਂ ਵਿੱਚ ਬੈਠ ਕੇ ਐਸ਼ ਕਰ ਰਹੀ ਹੈ, ਆਰਾਮ ਕਰ ਰਹੀ ਹੈ, ਸੁਖ ਮਾਣ ਰਹੀ ਹੈ। ਅਗਾਂਹ ਚਲੀਏ ਦੇਵਕੀ ਤੇ ਬਾਸ ਦੇਵ ਜੋ ਪ੍ਰੇਮਾ ਭਗਤੀ ਦੀ ਮੂਰਤੀ ਨੇ, ਉਹ ਕੰਸ ਦੀ ਕੈਦ ਵਿੱਚ ਜੇਲ੍ਹ ਦੇ ਅੰਦਰ ਨੇ, ਪਰ ਕੰਸ ਸਿੰਘਾਸਣ ਤੇ ਬੈਠਾ ਹੈ। ਜੇਲ ਦੀ ਤੰਗ ਤਾਰੀ ਕੋਠੜੀ ਦੇ ਚ ਹੀ ਸੱਚ ਦੀ ਮੂਰਤੀ ਸ੍ਰੀ ਕ੍ਰਿਸ਼ਨ ਦਾ, ਦੁਆਪੁਰ ਦੇ ਅਵਤਾਰੀ ਪੁਰਸ਼ ਦਾ ਜਨਮ ਹੋਇਆ ਹੈ। ਹੈਰਾਨਗੀ ਦੀ ਗੱਲ ਜਦ ਮੈਂ ਇਸ ਢੰਗ ਨਾਲ ਪੜ੍ਹਦਾ ਕਿ ਜੇਲ ਦੇ ਵਿੱਚ ਹੀ ਵਕਤ ਦੇ ਸਤਾਧਾਰੀਆਂ ਦੀ ਜੇਲ ਦੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ, ਉਹਨਾਂ ਦਾ ਅੰਤ ਹੋਇਆ ਤੇ ਜੇਲ ਦੇ ਚ ਹੀ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਤੇ ਮੈਨੂੰ ਕਹਿਣਾ ਪੈਂਦਾ ਸੱਚ ਦਾ ਜਨਮ ਹੁੰਦਾ ਹੈ ਤੇ ਜੇਲ੍ਹ ਦੇ ਚ ਹੁੰਦਾ, ਸੱਚ ਦਾ ਅੰਤ ਹੁੰਦਾ ਹੈ ਤੇ ਜੇਲ੍ਹ ਦੇ ਚ ਹੁੰਦਾ ਹੈ। ਸੱਤ ਦੀ ਹਾਰ ਵੀ ਅਸਲ ਵਿੱਚ ਜਿੱਤ ਹੈ ਔਰ ਝੂਠ ਦੀ ਜਿੱਤ ਵੀ ਅਸਲ ਵਿੱਚ ਹਾਰ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਕੂੜ ਨਿਖੁੱਟੇ ਨਾਨਕਾ ਓੜ ਕੇ ਸੱਚ ਰਹੀ। ਆਪ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਕੀ ਹੋਏ, ਸਮੁੱਚੇ ਦੇਸ਼ ਨੂੰ ਚਾਨਣਾ ਬਣ ਗਏ। ਸੂਰਬੀਰਤਾ ਦਾ, ਬਹਾਦਰੀ ਦਾ, ਅਣਖ ਦਾ, ਗੈਰਤ ਦਾ ਸੁੱਤੀ ਹੋਈ ਕੌਮ ਨੂੰ ਆਪ ਨੇ ਜਗਾਇਆ। ਆਪ ਦੀ ਸ਼ਹਾਦਤ ਦੇ ਨਾਲ ਹੀ ਸਿੱਖੀ ਦਾ ਜੋ ਸਰੂਪ ਬਣਿਆ ਉਹ ਕੇਸ਼ਾਧਾਰੀ ਬਣਿਆ ਔਰ ਸੰਤ ਸਿਪਾਹੀ ਦੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਕਾਇਦਾ ਬਖਸ਼ਿਸ਼ ਕਰ ਦਿੱਤੀ ਤਾਂ ਕਿ ਆਇੰਦਾ ਲਈ ਇਹ ਸੱਤ ਤੇ ਸਤਾ ਇੱਕੋ ਹੀ ਥਾਂ ਤੇ ਰਹੇ ਔਰ ਸਤਵਾਦੀ ਸਤਾਧਾਰੀਆਂ ਦੇ ਹੱਥੋਂ ਬੇਜ਼ਾਰ ਨਾ ਹੁੰਦਾ ਰਹੇ, ਔਖਾ ਨਾ ਹੁੰਦਾ ਰਹੇ। ਸਾਹਿਬਾਂ ਦਾ ਧੜ ਚੁੱਕ ਕੇ ਲੱਖੀ ਸ਼ਾਹ ਵਣਜਾਰਾ ਲਿਆਇਆ ਔਰ ਉਹਨੇ ਆਪਣੇ ਪਿੰਡ ਦੇ ਵਿੱਚ ਆਪਣੇ ਮਕਾਨ ਦੇ ਅੰਦਰ ਰੱਖ ਕੇ ਮਕਾਨ ਨੂੰ ਹੀ ਅੱਗ ਲਾ ਦਿੱਤੀ। ਇਸ ਢੰਗ ਨਾਲ ਉਸਨੇ ਆਪਣਾ ਮਕਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਧੜ ਤੋਂ ਨਿਛਾਵਰ ਕੀਤਾ। ਉਸ ਥਾਂ ਤੇ ਪਾਵਨ ਗੁਰਦੁਆਰਾ ਬਣਿਆ ਹੋਇਆ ਗੁਰਦੁਆਰਾ ਰਕਾਬਗੰਜ। ਸੀਸ ਦਾ ਦਾਹ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਦੇ ਵਿੱਚ। ਉਸ ਥਾਂ ਦੇ ਉੱਤੇ ਵੀ ਗੁਰਦੁਆਰਾ ਬਣਿਆ ਹੋਇਆ ਜਿਸ ਦਾ ਨਾਂ ਹੈ ਗੁਰਦੁਆਰਾ ਸੀਸਗੰਜ, ਤੇ ਜਿੱਥੇ ਆਪ ਦੀ ਸ਼ਹਾਦਤ ਹੋਈ ਉੱਥੇ ਵੀ ਅਸਥਾਨ ਬਣਿਆ ਹੋਇਆ ਚਾਂਦਨੀ ਚੌਂਕ ਦੇ ਵਿੱਚ ਗੁਰਦੁਆਰਾ ਸੀਸਗੰਜ। ਦਰਅਸਲ ਜਿਸ ਦਾ ਖੂਨ ਪਾਵਨ ਹੋ ਜਾਏ ਪਵਿੱਤਰ ਹੋ ਜਾਏ, ਤੇ ਕਿਸ ਦਾ ਖੂਨ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ, ਜਿਹਦੇ ਰੋਮ ਰੋਮ ਦੇ ਅੰਦਰ ਪਰਮਾਤਮਾ ਵਸਿਆ ਹੋਵੇ, ਈਸ਼ਵਰ ਵਸਿਆ ਹੋਵੇ, ਅਕਾਲ ਪੁਰਖ ਵਸਿਆ ਹੋਵੇ। ਜੈਸੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਦਸ ਬੈ ਰਾਗਨ ਮੋਹਿ ਬਸ ਕੀਨੀ, ਪੰਚੋਂ ਕਾ ਮਿਟਨਾਓ, ਸੱਤਰ ਦੋਏ ਭਰੇ ਅੰਮ੍ਰਿਤਸਰ, ਬਿਖ ਕੋ ਮਾਰ ਕਢਾਓ, ਪਾਛੇ ਬਹੁਰ ਨਾ ਆਵਨ ਪਾਉ। ਇਹ ਜੋ 72 ਮੋਠੀਆਂ ਨਾੜਾਂ ਨੇ, ਨਾਮਦੇਵ ਕਹਿੰਦੇ ਨੇ, ਖੂਨ ਨਹੀਂ ਗਰਦਿਸ਼ ਕਰ ਰਿਹਾ, ਅੰਮ੍ਰਿਤ ਗਰਦਿਸ਼ ਕਰ ਰਿਹਾ। ਖੂਨ ਪਾਕ ਹੋ ਗਿਆ, ਪਵਿੱਤਰ ਹੋ ਗਿਆ, ਅੰਮ੍ਰਿਤ ਹੋ ਗਿਆ। ਇੱਕ ਸ਼ਾਇਰ ਦਾ ਕਹਿਣਾ ਹੈ, ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਣ ਜਾਵੇ, ਇੱਕ ਫੂਲ ਗਰ ਚਾਹੇ ਤੋ ਗੁਲਿਸਤਾਨ ਬਣ ਜਾਵੇ, ਇੱਕ ਖੂਨ ਕੇ ਕਤਰੇ ਮੇ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਣ ਜਾਵੇ। ਅਗਰ ਉਛਾਲ ਆ ਜਾਏ ਸਹੀ ਕਿਸੇ ਪਾਕ ਪਵਿੱਤਰ ਖੂਨ ਦੇ ਵਿੱਚ, ਤਾਂ ਉਹ ਕੌਮ ਦਾ ਤੇ ਦੇਸ਼ ਦਾ ਅਦੁੱਤੀ ਇਤਿਹਾਸ ਬਣ ਜਾਂਦਾ ਹੈ, ਗੈਰਤ ਤੇ ਅਣਖ ਬਣ ਜਾਂਦਾ, ਹਿੰਮਤ ਤੇ ਦਲੇਰੀ ਬਣ ਜਾਂਦਾ ਹੈ। ਸਾਹਿਬਾਂ ਦਾ ਇਹ ਪਾਵਨ ਖੂਨ ਜਿੱਥੇ ਡੁਲਿਆ ਉੱਥੋਂ ਦੀ ਧਰਤੀ ਇਤਨੀ ਪਾਵਨ ਹੋਈ ਹੈ ਕਿ ਲੋਕੀ ਸ਼ਰਧਾ ਨਾਲ ਜਦ ਮੱਥਾ ਟੇਕਦੇ ਨੇ ਤਾਂ ਰਸਨਾ ਤੋਂ ਨਿਕਲਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਉਹ ਅਸਥਾਨ ਅੱਜ ਤੀਰਥ ਹੈ, ਹਰ ਰਾਹਗੀਰ ਨੂੰ ਆਪਣੀ ਤਰਫ ਖਿੱਚਦਾ ਹੈ, ਪ੍ਰੇਰਦਾ ਹੈ ਔਰ ਉੱਥੇ ਬੈਠ ਕੇ ਮਨ ਵਿੱਚ ਤਿਆਗ ਦੀ ਭਾਵਨਾ ਦਾ ਜਨਮ ਹੁੰਦਾ ਹੈ, ਬੈਰਾਗ ਦੀਆਂ ਭਾਵਨਾਵਾਂ ਦਾ ਜਨਮ ਹੁੰਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਿੰਤਨ ਕਰਦਿਆਂ ਆਇਆ ਬੈਰਾਗ ਤਾਰੀ ਹੋ ਜਾਂਦਾ ਹੈ ਔਰ ਬੈਰਾਗ ਤਾਰੀ ਹੁੰਦਿਆਂ ਹੀ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਦੀ ਤੇ ਵਾਰ ਦੇ ਅੰਦਰ ਬਕਾਇਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ, ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਦ ਆਵੇ ਧਾਏ। ਤੋ ਨੌ ਨਿਦ ਕੀ ਹੈ? ਪਰਮਾਤਮਾ ਦਾ ਨਾਮ, ਨੌ ਨਿਦ ਅੰਮ੍ਰਿਤ, ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਗੁਰੂ ਤੇਗ ਬਹਾਦਰ ਸਾਹਿਬ ਦਾ ਚਿੰਤਨ ਨਾਮ ਦਾ ਚਿੰਤਨ ਕਰਾ ਦਿੰਦਾ, ਨਾਮ ਨਾਲ ਜੋੜ ਦਿੰਦਾ ਔਰ ਜਗਤ ਤੋਂ ਬੈਰਾਗੀ ਬਿਰਤੀਆਂ ਦਾ ਜਨਮ ਉਜਾਗਰ ਹੋ ਜਾਂਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਕਰਕੇ ਸੰਸਾਰ ਵਿੱਚ ਲੀਨ ਹੋਏ, ਆਤਮਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਜਾ ਵਿਰਾਜਮਾਨ ਹੋਏ ਔਰ ਆਪ ਦੀ ਦਸਵੀਂ ਜੋਤ, ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਕੇ ਉਜਾਗਰ ਹੋਏ ਔਰ ਅਦੁੱਤੀ ਸੰਦੇਸ਼ ਤੇ ਉਪਦੇਸ਼ ਆਪ ਨੇ ਜਗਤ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ, ਵਿਚਾਰਕ, ਦਾਰਸ਼ਨਿਕ, ਸੰਤ, ਮਹਾਬਲੀ, ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਸ਼ਤਰ ਦੇਖਣ ਨੂੰ ਨਹੀਂ ਮਿਲੀਆਂ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀ ਹੈ, ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀਪੁੱਤਰ ਵਿਖੇ ਹੋਇਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ। ਪਟਨੇ ਵਿੱਚ ਬਾਲ ਅਵਸਥਾ ਵਿੱਚ ਹੀ ਆਪ ਦੇ ਮਹਾਨ ਯੋਧਾ, ਕ੍ਰਾਂਤੀਕਾਰੀ ਤੇ ਸੰਤ ਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ। ਜਿਸ ਦਿਨ ਆਪ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ, ਅੰਬਾਲਾ ਜਿਹਦਾ ਪੁਰਾਣਾ ਨਾਂ ਹੈ ਅੰਬਾ ਵਾਲਾ, ਇੱਥੋਂ ਦਾ ਵਸਨੀਕ ਭੀਖਣ ਸ਼ਾਹ ਅੱਜ ਪੂਰਬ ਦੀ ਤਰਫ ਨਮਾਜ਼ ਪੜਨ ਲੱਗਾ। ਖਲੀਫੇ ਕਹਿਣ ਲੱਗੇ, ਪੀਰ ਸਾਈਂ ਅੱਜ ਕਿਧਰੇ ਭੰਗ ਜ਼ਿਆਦਾ ਤੇ ਨਹੀਂ ਪੀ ਲਈ? ਅੱਜ ਚੜਦੇ ਦੀ ਤਰਫ ਸਜਦਾ ਪਏ ਕਰਦੇ ਹੋ? ਆਖਣ ਲੱਗਾ, ਅੱਜ ਅੱਲਾ ਦਾ ਨੂਰ, ਅੱਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ, ਦਰਸ਼ਨਾਂ ਲਈ ਚੱਲ ਪਿਆ। ਤੇ ਜਦ ਜਾ ਕੇ ਪਟਨੇ ਵਿੱਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ, ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁੱਠੀਆਂ ਕੀਤੀਆਂ। ਮਤਲਬ ਇਸਦਾ ਇਹ ਸੀ ਕਿ ਇਹ ਜੋ ਫਕੀਰ, ਇਹ ਜੋ ਨੂਰ ਆਇਆ ਹੈ, ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਿਮ ਦੇ ਘਰ ਚਾਨਣਾ ਕਰੇਗਾ? ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਹੀ ਮੁੱਠੀਆਂ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ। ਪੀਰ ਨੂੰ ਸਮਝ ਆਈ, ਇਹ ਮਹਾਬਲੀ ਯੋਧਾ ਹਿੰਦੂ ਤੇ ਮੁਸਲਿਮ ਦਾ ਸਾਂਝਾ ਹੈ। ਉਸ ਸਾਂਝੀ ਵਾਲਤਾ ਦੇ ਮੁਜੱਸਮੇ ਦੇ ਇਹ ਮਹਾਂਵਾਕ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਖ ਕੀ ਜਾਤ ਸਭੇ ਏਕ ਹੈ ਪਹਿਚਾਨ ਬਹੁ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਚ ਗੰਗਾ ਦੇ ਤੱਟ ਤੇ ਬੱਚਿਆਂ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੀ। ਇੱਕ ਦਿਨ ਆਪ ਨੇ ਆਪਣੇ ਹੱਥਾਂ ਦੇ ਵਿੱਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ, ਕਿਧਰੇ ਇੱਕ ਗੁਆਚ ਗਿਆ। ਮਾਤਾ ਜੀ ਨੇ, ਮਾਮਾ ਕਿਰਪਾਲ ਚੰਦ ਜੀ ਨੇ ਬਾਰ ਬਾਰ ਪੁੱਛਿਆ, ਲਾਲ ਜੀ ਕੜਾ ਕਿੱਥੇ ਹੈ? ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨਿਆ ਹੋਇਆ ਸੀ ਸੋਨੇ ਦਾ ਕਿੱਥੇ ਹੈ? ਦੂਸਰਾ ਉਤਾਰ ਕੇ ਤੇ ਗੰਗਾ ਦੇ ਸੁੱਟ ਕੇ ਆਖਿਆ, ਉੱਥੇ ਉੱਥੇ ਸੁੱਟਿਆ, ਕੋਈ ਪਕੜ ਨਹੀਂ ਕੰਚਨ ਨਾਲ, ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ। ਬਚਪਨ ਦੇ ਚ ਆਪ ਦੀਆਂ ਵੈਰਾਗੀ ਤੇ ਤਿਆਗੀ ਬਿਰਤੀਆਂ ਇੰਜ ਉਜਾਗਰ ਹੋਈਆਂ। ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇ ਪਟਨਾ ਦੇ ਤੱਟ ਤੇ ਤਲਵਾਰ ਸੁੱਟੀ ਸੀ, ਉਸੇ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ। ਸਾਡਾ ਇਹ ਦੇਸ਼ 2000 ਸਾਲ ਤੱਕ ਗੁਲਾਮੀ ਦੀ ਲਪੇਟ ਵਿੱਚ ਰਿਹਾ ਹੈ। ਇੱਥੇ ਅਫਗਾਨੀ ਆਏ, ਈਰਾਨੀ ਆਏ, ਡੱਚ ਆਏ, ਪੁਰਤਗੇਜ਼ ਆਏ, ਮੰਗੋਲ ਆਏ, ਅਰਬੀਅਨ ਆਏ, ਫਿਰ ਫ੍ਰੈਂਚ ਆਏ, ਅੰਗਰੇਜ਼ ਆਏ, ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁਜ਼ਦਿਲ ਹੋ ਗਿਆ ਸੀ, ਅਹਿੰਸਾ ਪਰਮੋ ਧਰਮ ਹੈ ਇਸ ਵਿਚਾਰਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਵਿੱਚ ਇਹ ਦੇਸ਼ ਜਕੜਿਆ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਅਹਿੰਸਾ ਵੀ ਸੂਰਬੀਰ ਨੂੰ ਹੀ ਸ਼ੋਭਾ ਦਿੰਦੀ ਹੈ, ਕਾਇਰ ਨੂੰ ਨਹੀਂ, ਬੁਜ਼ਦਿਲ ਨੂੰ ਨਹੀਂ। ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ, ਸੰਪੂਰਨ ਧਰਮ ਨਹੀਂ ਹੈ, ਮੁਕੰਮਲ ਧਰਮ ਨਹੀਂ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ, ਜੈਸੇ ਸ਼੍ਰੀ ਰਾਮ ਧਨੁਸ਼ਬਾਣ ਧਾਰਨ ਕਰਦੇ ਨੇ, ਸ਼੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ ਧਾਰਨ ਕਰਦੇ ਨੇ, ਅਰਜਨ ਦੇ ਹੱਥ ਵਿੱਚ ਧਨੁਸ਼ਬਾਣ ਹੈ, ਪਰਸ਼ੁਰਾਮ ਦੇ ਕੋਲ ਬਰਛਾ ਹੈ, ਸ਼ਿਵਜੀ ਦੇ ਪਾਸ ਤ੍ਰਿਸ਼ੂਲ ਹੈ ਔਰ ਗਧਾ ਹੈ ਹਨੁਮਾਨ ਕੋਲ। ਗਰਸ ਕੇ ਇਸ ਤਰ੍ਹਾਂ ਦੇ ਜਿਤਨੇ ਅਵਤਾਰੀ ਪੁਰਸ਼ ਨੇ ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਨੇ, ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਹਰੋਂ ਵੀ ਕਰਨੀ ਹੈ, ਹਿਫਾਜ਼ਤ ਅੰਦਰੋਂ ਵੀ ਕਰਨੀ ਹੈ। ਅੰਦਰ ਦੇ ਵੈਰੀ ਕੋਈ ਹੋਰ ਨੇ, ਬਾਹਰ ਦੇ ਵੈਰੀ ਕੋਈ ਹੋਰ ਨੇ, ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ। ਆਪਣੀ ਆਤਮਾ ਨੂੰ ਵੀ ਬਚਾਉਣਾ, ਆਪਣੇ ਸਰੀਰ ਨੂੰ ਵੀ ਬਚਾਉਣਾ, ਆਪਣੇ ਮਨ ਨੂੰ ਵੀ ਬਚਾਉਣਾ, ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਉਣਾ, ਆਪਣੇ ਦੇਸ਼ ਨੂੰ ਵੀ ਬਚਾਉਣਾ, ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ। ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ, ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ, ਮਹਾਬਲੀ ਚਾਹੀਦੇ ਨੇ, ਜੋ ਸਿਰ ਨੂੰ ਹਥੇਲੀ ਤੇ ਰੱਖਣ। ਹਕੀਕਤ ਹੈ, ਸੱਚਾਈ ਹੈ, ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਦਿਨ ਆਪਨੇ ਸਿਰਾਂ ਦੀ ਮੰਗ ਕੀਤੀ। ਜੋ ਸਿਰ ਭੇਟ ਕਰਨਾ ਨਹੀਂ ਜਾਣਦਾ, ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ। ਜੋ ਸਿਰ ਭੇਟ ਕਰਨਾ ਜਾਂਦੇ ਨੇ, ਉਹ ਸੰਸਕ੍ਰਿਤੀ ਦਾ ਸਿਰ, ਦੇਸ਼ ਦਾ ਸਿਰ, ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ। ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ, ਉਹ ਦੇਸ਼ ਦਾ ਸਿਰ ਨੀਵਾਂ ਕਰਾ ਛੱਡਦੇ ਨੇ। ਦੇਸ਼ ਦੀ ਸੰਸਕ੍ਰਿਤੀ ਨੂੰ ਮਲੀਆ ਮੇਟ ਕਰਨ ਵਿੱਚ ਹੀ ਅਗਾਂਹ ਹੁੰਦੇ ਨੇ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ। ਅੱਜ ਤੱਕ ਦੁਨੀਆਂ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ, ਜ਼ਮੀਨ ਤੇ ਜ਼ੋਰੂ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਕਾ ਪੜ੍ਹੀਏ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ, ਨਾ ਜ਼ਮੀਨ ਹੈ, ਨਾ ਜ਼ੋਰੂ ਹੈ, ਔਰ ਦੁਨੀਆਂ ਦਾ ਵਾਹਿਦ ਇਹ ਪਹਿਲਾ ਮਹਾਂਪੁਰਸ਼ ਹੈ ਜਿਸ ਨੇ ਦੁਨੀਆਂ ਦੇ ਆਲਮਾਂ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਸਿਰਫ ਜ਼ੋਰੀ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਆਉਂਦੀ, ਬਲਕਿ ਮਜ਼ਲੂਮਾਂ ਦੀ ਰੱਖਿਆ ਲਈ, ਦੀਨਾਂ ਦੀ ਰੱਖਿਆ ਲਈ, ਦੇਸ਼ ਦੀ ਰੱਖਿਆ ਲਈ, ਸੰਸਕ੍ਰਿਤੀ ਦੀ ਰੱਖਿਆ ਲਈ ਵੀ ਤਲਵਾਰ ਚੁੱਕਣੀ ਪੈਂਦੀ ਹੈ। ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ, ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁੱਕ ਲਈ ਹੈ, ਪਰ ਅੰਦਰ ਹਿਰਦਾ ਨਿਰਵੈਰ ਹੈ, ਔਰ ਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨ ਏ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ ਮਾਰ ਕੇ ਗਿਰਾ ਦਿੰਦੇ ਨੇ, ਭਾਈ ਕਨ੍ਹਈਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ, ਪਕੜ ਕੇ ਮੁਸ਼ਕਾਂ ਬੰਨ ਕੇ ਭਾਈ ਕਨ੍ਹਈਏ ਦੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ। ਆਖਿਆ ਗਿਆ, ਮਹਾਰਾਜ ਇਹ ਸਾਡੇ ਵਿੱਚ ਗੱਦਾਰ ਹੈ, ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਿਰਾਉਂਦੇ ਹਾਂ ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨ੍ਹਈਏ ਤੋਂ ਪੁੱਛਿਆ, ਕਿਉਂ ਭਾਈ ਕਨ੍ਹਈਆ, ਇਹ ਤੇਰੇ ਤੇ ਕੀ ਇਲਜ਼ਾਮ ਲਾਉਂਦੇ ਨੇ, ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਹੈ? ਮਹਾਰਾਜ, ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ, ਮੈਂ ਤੇ ਆਪ ਨੂੰ ਜਲ ਛਕਾਉਂਦਾ, ਮੈਂ ਤੇ ਜਿਸ ਮੂੰਹ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ ਹੈ। ਗਲਵਕੜੀ ਚ ਲੈ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੀ ਵੀ ਦਿੱਤੀ, ਆਖਿਆ ਲੈ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ। ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ। ਨਿਰਵੈਰ ਹਿਰਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਓਪਰੇਸ਼ਨ ਕਰਨ ਲੱਗਿਆਂ ਨਸ਼ਤਰ ਚਲਾਉਂਦਾ ਹੈ, ਛੁਰਾ ਚਲਾਉਂਦਾ ਹੈ, ਚਾਕੂ ਚਲਾਉਂਦਾ ਹੈ, ਲੇਕਿਨ ਵੈਰ ਭਾਵ ਕਰਕੇ ਨਹੀਂ। ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲੱਭ ਰਿਹਾ ਹੈ, ਉਹਦੀ ਹਯਾਤ ਲੱਭ ਰਿਹਾ ਹੈ। ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ, ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ। ਕਾਤਲ ਛੁਰੇ ਦੇ ਚ ਦੂਸਰੇ ਦੀ ਮੌਤ ਲੱਭ ਰਿਹਾ ਹੈ, ਔਰ ਡਾਕਟਰ ਛੁਰੇ ਦੇ ਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ। ਛੁਰਾ ਚਲਾਇਆ ਡਾਕਟਰ ਨੇ, ਮਰੀਜ਼ ਮਰ ਗਿਆ ਨਹੀਂ ਬਚਿਆ, ਤੋ ਕਤਲ ਦਾ ਮੁਕਦਮਾ ਨਹੀਂ ਦਰਜ ਹੋਵੇਗਾ, ਕਿਉਂਕਿ ਉਸਦਾ ਇਰਾਦਾ ਹੀ ਨਹੀਂ ਸੀ। ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਲੇਕਿਨ ਅਗਲਾ ਨਹੀਂ ਮਰਿਆ, ਤਾਂ ਵੀ ਇਰਾਦਾ ਕਤਲ ਦਾ ਮੁਕਦਮਾ ਉਸ ਤੇ ਚਲੇਗਾ, ਕਿਉਂਕਿ ਉਸਦਾ ਇਰਾਦਾ ਸੀ ਮਾਰਨ ਦਾ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਰਾ ਦਾ ਇਰਾਦਾ ਹੈ, ਡਾਕਟਰ ਦਾ ਇਰਾਦਾ ਹੈ, ਫਾਲਤੂ ਮਵਾਦ ਨੂੰ ਕੱਢ ਦੇਈਏ। ਜੈਸੇ ਬਾਂਹ ਦੇ ਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਚ, ਤੇ ਡਾਕਟਰ ਕਹਿੰਦਾ ਹੈ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏਗਾ, ਇਹ ਬਾਂਹ ਕੱਟਣੀ ਪੈਣੀ। ਕਈ ਦਫਾ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੁਛ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ ਹੈ, ਤਾਂ ਦੇਸ਼ ਬਚਦਾ ਹੈ, ਤਾਂ ਦੇਸ਼ ਦੀ ਸੰਸਕ੍ਰਿਤੀ ਬਚਦੀ ਹੈ। ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾਂ ਰੂਪ ਨੇ। ਜਦ ਮੈਂ ਦੇਖਦਾ ਉਹ ਮੈਦਾਨ ਜੰਗ ਵਿਚ ਲੜ ਰਹੇ ਨੇ, ਤੋ ਇੱਕ ਸਿਪਾਹੀ ਪ੍ਰਤੀਤ ਹੁੰਦੇ ਨੇ, ਯੋਧਾ ਪ੍ਰਤੀਤ ਹੁੰਦੇ ਨੇ, ਪਰ ਜਦ ਪਾਉਂਟਾ ਸਾਹਿਬ ਦੇ ਹੱਥ ਵਿਚ ਕਲਮ ਲੈ ਕੇ ਕੁਛ ਲਿਖ ਰਹੇ ਨੇ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਨੇ, ਕਵਿਤਾ ਨਿਕਲ ਰਹੀ ਹੈ, ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ, ਸ਼ਾਇਰ ਪ੍ਰਤੀਤ ਹੁੰਦੇ ਨੇ। ਜਦ ਉਹਨਾਂ ਨੂੰ ਸੋਨੇ ਦੇ ਸਿੰਘਾਸਣ ਤੇ ਬੈਠਾ ਦੇਖੀਦਾ, ਚੌਰ ਹੋ ਰਹੀ ਹੈ, ਨਜ਼ਰਾਨੇ ਭੇਟ ਹੋ ਰਹੇ ਨੇ, ਲੋਕੀ ਸਜਦੇ ਵਿਚ ਨੇ, ਤਾਂ ਇੰਜ ਪ੍ਰਤੀਤ ਹੁੰਦਾ ਹੈ ਜੈਸੇ ਇੱਕ ਸ਼ਹਿਨਸ਼ਾਹ ਸਿੰਘਾਸਣ ਤੇ ਬੈਠਾ। ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਉਦੋਂ ਭਿਖਾਰੀ ਪ੍ਰਤੀਤ ਹੁੰਦੇ ਨੇ। ਅੱਜ ਤੱਕ ਜਿੰਨੇ ਦਰਵੇਸ਼ ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ, ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰਵੇਸ਼ ਨਹੀਂ ਹੋਏ। ਜਦ ਕਿਸੇ ਬਾਦਸ਼ਾਹ ਨੂੰ ਦਰਵੇਸ਼ ਬਣਨ ਦਾ ਸ਼ੌਕ ਜਾਗਿਆ, ਉਹਨੇ ਬਾਦਸ਼ਾਹਤ ਨੂੰ ਲੱਤ ਮਾਰੀ ਹੈ। ਭਰਤਰੀ ਨੇ, ਰਾਜਾ ਗੋਪੀ ਚੰਦ ਨੇ ਤੇ ਇਸ ਪੱਧਰ ਦੇ ਹੋਰ ਮਹਾਂਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤਪਣਾ ਕਬੂਲ ਕੀਤਾ, ਯੋਗੀ ਬਣੇ, ਸਿੱਧ ਬਣੇ, ਸੰਤ ਬਣੇ, ਦਰਵੇਸ਼ ਬਣੇ। ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ, ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤਗੀਰੀ ਛੱਡ ਦਿੱਤੀ, ਉਹਨੇ ਦਰਵੇਸ਼ੀ ਛੱਡ ਦਿੱਤੀ। ਦੁਨੀਆਂ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ, ਪੂਰਨ ਪੁਰਖ ਆਇਆ, ਜਿਹਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ, ਔਰ ਜਿਹਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ। ਤਦੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ, ਦਰਵੇਸ਼ ਵੀ ਨੇ। आप दियां अनेकां महान रचनावां ने दसम ग्रंथ दी रचना आपने पौंटा साहब विच कीती, जिहदे विच जाप साहब, अकाल उस्तत, बचित्र नाटक, चंडी दीवार, भगवती दीवार, ज्ञान प्रबोध, कृष्णा अवतार, रामा अवतार, गरज के 24 अवतारां दी कथा। ए महान रचना गुरु गोबिंद सिंह जी महाराज ने जिन्हां ने जगत दी झोली विच पाई है। साहिब गुरु गोबिंद सिंह जी महाराज एक अदुत्ती शायर ने, कलम दे धनी ने, महान लिखारी ने, और उस तेज आपने साफ ए भी कर दिता है कि बहुत कुछ मैं अनुवाद कीता है। दसम कथा भागवत की भाखा करी बनाए, अवर बासना ना है प्रभ धर्म युद्ध के जाए। मैं पुरातन धर्म ग्रंथा दी भाषा कीती है, टीका कीता है, तर्जमा कीता है। क्यों तर्जमा कीता है? ताकि जगत नू पता चल जाए देश दा पुराना धार्मिक इतिहास की है, देश दा पुराना धार्मिक ढांचा की है, ते असी जगत नू की दे रहे हैं, असी जगत दी झोली दे की पा रहे हैं। साहिब श्री गुरु गोबिंद सिंह जी महाराज दे बारे भाई साहब भाई संतोख सिंह जी दे ए ख्याल ने कि इस तरह दी महान मूर्ति अगर आलमे वजूद दे च ना आंदी ते अज देश दे च की होना सी। छाए जाती एकता अनेकता बिलाए जाती, ओवत कुचिलता कतेबन कुरान की, पाप ही परपक जाते धर्म धसक जाते बरन गरक जाते, सहित विदान की देवी देव देहुरे संतोख सिंह दूर होते, रीत मिट जाती कथा वेदन पुराण की, श्री गुरु गोविंद सिंह पावन परम सूर मूर्त न होती जो पै करुणा निधान की। ऐसी बख्शिश भरी मूर्ति जे ना आंदी ते देश दी ए हालत अज नहीं आनी सी। भाव ए जो संस्कृति बची हुई है देश दी, ए गुरु गोविंद सिंह जी महाराज दा सदका, उन्हां दी रहमत दा सदका, उन्हां दी बख्शिश दा सदका। आप दा आगमन भाई साहब भाई नंद लाल दे लफ्ज़ां च बहार दा आगमन है, मौसमे बहार दा आगमन, बाहोश बाश के हंगामे नौ बहार आमद। साडे देश दीआं छे रुतुआं दे चों बहार दी रुत रुतुआं दा राजा है, सिरमौर है, महान है। क्यों? मौसमे बहार दे च गर्मी इतनी जितनी सहन हो सके ते ठंड भी इतनी है जितनी के बर्दाश्त हो सके। फुल खिड़दे ने मौसमे बहार दे च, बहुती गर्मी होवे ते गर्मी नाल फुल झुलस जांदे ने, पर जे बहुती ठंड होवे, कक्कर पै रहे होवे, पाला पै रहे होवे, तां फुल मुरझा जांदे ने, नहीं पैदा होंदे। तो गल स्पष्ट है कि बर्फ पै रही है फुल नहीं पैदा होंगे, लू चल रही है फुल झुलस जाएंगे। फुलां नू खेड़े लई, फुलां दी उत्पत्ति लई मौसमे बहार चाहिदा है। जो बहुत गर्म है वो जालम हो जाएगा, जो बहुत ठंडा है वो बुजदिल हो जाएगा। देश दे जो संघर्ष सी वो इस तरह दा सी कि एक पासे एक जालम सी, बहुत गर्म सी, बहुत गर्म सी, दूसरे पासे एक बुजदिल सी, बहुत ठंडा सी, बहुत ठंडा सी। गुरु गोबिंद सिंह जी महाराज ने जिस खालसे नु जन्म दिता आखिया तुसी बहार दी तरह होना है, ना इतना गर्म कि जने खने दी पग लाओ, ना इतने ठंडे कि जना खना थोड़ी पग ला छटे। मौसमे बहार बाहोश बाश के हंगाम में नव बहार आमद, बहार आमद यार आमद करार आमद। भाई साहब भाई नंद लाल कहंदे ने गुरु गोबिंद सिंह जी महाराज दी आमद मौसमे बहार दी आमद है। आपने देशवासियां नवी सेध दित्ती और आखिया जद मजबूर हो जाओ, लाचार हो जाओ, ता शस्त्र चुकना भी धर्म है। चुंकारज हमा हिलते दरग्यस्त, हलालस्त बुर्दम बशमशीर दस्त। जद वकत दे सताधारियां ने आपनु ए आखे है कि आप संत हो, गुरु हो, फकीर हो, फकीर दा शस्त्रधारी होना ठीक नहीं, ਤਾਂ ਆਪਨੇ ਫਰਮਾਨ ਕੀਤਾ, ਬਲਾਚਾਰਗੀ ਦਰਮਿਆਂ ਆਮਦਮ ਬਤਦਬੀਰੋ ਤੀਰੋ ਤੁਫੰਗ ਆਮਦਮ। ਮੈਂ ਲਾਚਾਰ ਹੋ ਕੇ ਸ਼ਸਤਰ ਚੁੱਕਿਆ, ਬੰਦੂਕ ਚੁੱਕੀ ਹੈ, ਮਜਬੂਰ ਹੋਇਆ। ਐ ਸਤਾਧਾਰੀਓ, ਤੁਹਾਡੇ ਤੇ ਗਿਆਨ ਦਾ, ਵਿਚਾਰ ਦਾ, ਸ਼ਾਂਤੀ ਦਾ, ਖਿਮਾ ਦਾ ਅਸਰ ਨਹੀਂ ਪਿਆ, ਮੈਨੂੰ ਮਜਬੂਰਨ ਸ਼ਸਤਰ ਚੁੱਕਣਾ ਪਿਆ। ਤੋ ਇਹ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਮਰ ਵਾਕ ਨੇ, ਝੂੰਕਾਰ ਸਮਾਂ ਹਿਲ ਤੇ ਦਰਗੁਜਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਸਾਡੇ ਦੇਸ਼ ਦੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ ਹੈ, ਐ ਮਾਂ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਉਹ ਸੂਰਮਾ ਹੋਵੇ, ਜੇ ਸੂਰਮਾ ਨਹੀਂ ਤਾਂ ਭਗਤ ਹੋਵੇ, ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋਵੇ। ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਆਦਕਾਲ ਤੋਂ ਇਹ ਵਿਚਾਰਧਾਰਾ ਬਣੀ ਹੋਈ ਹੈ ਵੀ ਜਿਨ੍ਹਾਂ ਨੇ ਜਗਤ ਨੂੰ ਤਾਮੀਰ ਕੀਤਾ ਹੈ, ਜਗਤ ਨੂੰ ਕੁਛ ਦਿੱਤਾ ਹੈ, ਦਾਨੀਆਂ ਨੇ ਕੁਛ ਦਿੱਤਾ ਹੈ, ਸੂਰਮਿਆਂ ਨੇ ਕੁਛ ਦਿੱਤਾ ਹੈ, ਭਗਤਾਂ ਨੇ ਕੁਛ ਦਿੱਤਾ ਹੈ। ਇਸ ਵਾਸਤੇ ਆਖਿਆ ਗਿਆ, ਐ ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ, ਦਾਤਾ ਨਹੀਂ ਪੈਦਾ ਕਰ ਸਕਦੀ, ਸੂਰਮਾ ਨਹੀਂ ਪੈਦਾ ਕਰ ਸਕਦੀ, ਤੋ ਫਿਰ ਤੇਰਾ ਬਾਂਝ ਰਹਿਣਾ ਹੀ ਬਿਹਤਰ ਹੈ। ਵਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਐਸਾ ਪੂਰਨ ਪੁਰਖ ਜੋ ਦਾਤਾ ਵੀ ਹੈ, ਭਗਤ ਵੀ ਹੈ, ਸੂਰਮਾ ਵੀ ਹੈ। ਸੂਰਮਾ ਐਸਾ ਕਿ ਲੱਖਾਂ ਦੀ ਫੌਜ ਦਾ ਘੇਰਾ ਪਿਆ ਹੋਵੇ, ਹੌਸਲਾ ਪਸਤ ਨਹੀਂ ਹੁੰਦਾ, ਹੌਸਲੇ ਨਾਲ ਆਪ ਲੜਦੇ ਨੇ। ਇੰਨੇ ਮਹਾਨ ਮਹਾਬਲੀ, ਔਰ ਆਪਨੇ ਐਸਾ ਕਹਿ ਦਿੱਤਾ, ਸਵਾ ਲਾਖ ਸੇ ਏਕ ਲੜਾਊਂ ਤਬ ਹੈ ਗੋਬਿੰਦ ਸਿੰਘ ਨਾਮ ਕਹਾਊਂ। ਤੋ ਸਵਾ ਲਾਖ ਨਾਲ ਲੜਨ ਲਈ ਦਰਅਸਲ ਜਿਗਰਾ ਚਾਹੀਦਾ ਹੈ, ਹਿੰਮਤ ਚਾਹੀਦੀ ਹੈ, ਹੌਸਲਾ ਚਾਹੀਦਾ ਹੈ। ਆਪ ਭਗਤ ਇਤਨੇ ਮਹਾਨ ਨੇ ਕਿ ਮੈਦਾਨ ਏ ਜੰਗ ਵਿੱਚ ਵੀ ਜੇ ਅੰਮ੍ਰਿਤ ਵੇਲਾ ਹੋ ਗਿਆ ਹੈ ਤੋ ਸਮਾਧੀ ਲਾ ਕੇ ਬੈਠ ਗਏ ਨੇ, ਆਸਾ ਦੀਵਾਰ ਨੂੰ ਸੁਣ ਰਹੇ ਨੇ, ਮਗਨ ਹੋ ਕੇ ਪ੍ਰਭੂ ਦੇ ਗੀਤ ਗਾ ਰਹੇ ਨੇ। ਇਸ ਤਰ੍ਹਾਂ ਦੇ ਆਪ ਭਗਤ ਨੇ। ਦਾਨੀ ਦਾਨੀਆਂ ਵਿੱਚ ਤੇ ਆਪ ਨੂੰ ਕਿਹਾ ਜਾਂਦਾ ਹੈ ਸਰਬੰਸ ਦਾਨੀ, ਜੋ ਕੁਛ ਵੀ ਹੈ ਦਾਨ ਕਰ ਦਿੱਤਾ ਇਸ ਦੇਸ਼ ਨੂੰ, ਜੋ ਕੁਛ ਵੀ ਸੀ ਦਾਨ ਕਰ ਦਿੱਤਾ ਜਗਤ ਦੇ ਮਜ਼ਲੂਮਾਂ ਨੂੰ, ਜਗਤ ਦੇ ਯਤੀਮਾਂ ਨੂੰ, ਜਗਤ ਦੇ ਦੁਖੀਆਂ ਨੂੰ। ਧਨ ਦਾਨ ਕਰ ਦਿੱਤਾ, ਅੰਨ ਦਾਨ ਕਰ ਦਿੱਤਾ, ਭੂਸ਼ਣ ਦਾਨ ਕਰ ਦਿੱਤੇ, ਮਹਿਲ ਮਾੜੀਆਂ ਦਾਨ ਕਰ ਦਿੱਤੀਆਂ, ਆਪਣੇ ਸਿੰਘ ਦਾਨ ਕਰ ਦਿੱਤੇ, ਆਪਣੇ ਪੁੱਤਰ ਦਾਨ ਕਰ ਦਿੱਤੇ, ਆਪਣਾ ਪਰਿਵਾਰ ਦਾਨ ਕਰ ਦਿੱਤਾ, ਔਰ ਆਪਣਾ ਆਪ ਵੀ ਨਿਛਾਵਰ ਕਰ ਦਿੱਤਾ। ਸਰਬੰਸ ਦਾਨੀ, ਅੰਨ ਦੇ ਦਾਨੀ ਤੇ ਧਨ ਦੇ ਦਾਨੀ ਦੁਨੀਆਂ ਵਿੱਚ ਬਹੁਤ ਸਾਰੇ ਮਿਲਣਗੇ, ਪਰ ਸਰਬੰਸ ਦਾਨੀ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਇਸ ਦੇਸ਼ ਦੇ ਉੱਤੋਂ ਸਭ ਕੁਛ ਨਿਛਾਵਰ ਕਰ ਦਿੱਤਾ, ਸਭ ਕੁਛ ਕੁਰਬਾਨ ਕਰ ਦਿੱਤਾ। ਲਾਲਾ ਦੌਲਤ ਰਾਏ ਕਹਿੰਦੇ ਨੇ ਕਿ ਜਦ ਮੈਂ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਤੇ ਉੱਥੇ ਕਾਰਨ ਨੇ ਦੋ ਇਸਤਰੀਆਂ, ਸੀਤਾ ਤੇ ਸਰੂਪਨਖਾ। ਸਰੂਪਨਖਾ ਦੀ ਨੱਕ ਲਕਸ਼ਮਣ ਨੇ ਕੱਟ ਦਿੱਤੀ, ਬਦਲੇ ਦੀ ਭਾਵਨਾ ਵਿੱਚ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ। ਬਹੁਤ ਵੱਡਾ ਸੰਘਰਸ਼ ਹੋਇਆ। ਧਾਰਮਿਕ ਤੌਰ ਤੇ ਰਾਮ ਤੇ ਰਾਵਣ ਦਾ ਕੋਈ ਭੇਦ ਨਹੀਂ ਹੈ, ਮਤਭੇਦ ਨਹੀਂ ਹੈ। ਚਾਰ ਵੇਦਾਂ ਦਾ ਪਾਠੀ ਰਾਵਣ ਹੈ, ਸਿਆਣਾ ਹੈ, ਚਾਰ ਵੇਦਾਂ ਦੇ ਪਾਠੀ ਸ੍ਰੀ ਰਾਮ ਜੀ ਨੇ। ਰਾਮ ਰਾਮੇਸ਼ਵਰਮ ਦੇ ਸ਼ਿਵਜੀ ਦੀ ਪੂਜਾ ਕਰਦੇ ਨੇ, ਰਾਵਣ ਵੀ ਸ਼ਿਵਜੀ ਦਾ ਹੀ ਉਪਾਸਕ ਹੈ, ਸ਼ਿਵਜੀ ਦੀ ਹੀ ਉਪਾਸਨਾ ਕਰਦਾ ਹੈ। ਤੋ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ। ਦੂਸਰੀ ਅਜ਼ੀਮ ਜੰਗ ਹੋਈ ਮਹਾਭਾਰਤ ਦੀ, ਲਾਲਾ ਦੌਲਤ ਰਾਏ ਕਹਿੰਦੇ ਨੇ ਉੱਥੇ ਵੀ ਕਾਰਨ ਹੈ ਇੱਕ ਇਸਤਰੀ, ਔਰ ਉਹ ਇਸਤਰੀ ਹੈ ਦ੍ਰੋਪਦੀ। ਦ੍ਰੋਪਦੀ ਦੀ ਰਚਨਾ ਤੋਂ ਦੁਰਯੋਧਨ ਲਈ ਇਹ ਸ਼ਬਦ ਨਿਕਲੇ, ਇਹ ਅੰਧੇ ਦਾ ਅੰਧਾ ਹੈ। ਧਰਤਰਾਸ਼ਟਰ ਉਹਨਾਂ ਦਾ ਪਿਤਾ ਅੰਧਾ ਸੀ, ਇਹ ਅੰਧੇ ਦਾ ਅੰਧਾ ਹੈ, ਇਹ ਕੌੜੇ ਬਚਨ ਦੁਰਯੋਧਨ ਨੂੰ ਐਸੇ ਚੁਭੇ, ਬਦਲੇ ਦੀ ਭਾਵਨਾ ਪੈਦਾ ਹੋਈ, ਲਿਆਜ਼ਾ ਪਾਂਡੂਆਂ ਨੂੰ ਜੂਏ ਲਈ ਪ੍ਰੇਰਿਆ। ਤੋ ਧਰਮ ਪੁੱਤਰ ਯੁਧਿਸ਼ਠਰ ਅੱਜ ਜੂਆ ਖੇਡਣ ਲੱਗੇ, ਹੈਰਾਨਗੀ ਉਹ ਜੂਏ ਦੇ ਵਿੱਚ ਧਨ ਹਾਰਦੇ ਨੇ। फिर बस्त्र हार देने, भूषण हार देने, महल हार जांदे ने, फिर राज पाठ हार जांदे ने, तने इतना वड्डा जुआरी, फिर पत्नी हार जांदा है, फिर द्रौपदी नूं हार जांदे ने। फिर ये अगां चल के बहुत वड्डे संघर्ष का कारण बनी, महाभारत के युद्ध का कारण बनी। लाला दौलत राय कहिंदे ने स्वामी उमरी गुरु गोबिंद सिंह जी महाराज दे महाबली जो आप दी लिखत एक बड़ी सुंदर किताब है उहदे च आप कहिंदे ने कि ये जिहड़ियां दो अजीम महान जंगा पुराने समय च साडे देश दे च होईयां कारण इस्त्री है ते धार्मिक तौर ते कोई मतभेद नहीं है ते दोवें पासे राजे ने एक पासे सेना दे मुखी ने द्वारका दे राजा एक पासे दुर्योधन आप ने इंद्रप्रस्थ दे राजा मुखी सिरमौर धार्मिक तौर से कोई मतभेद नहीं पांडव पढ़े ने द्रोणाचार्य को कौरव भी पढ़े ने द्रोणाचार्य को धर्म एक है धार्मिक तौर से कोई मतभेद नहीं दोवें राजे ने तो जंग का कारण है एक स्त्री और वो स्त्री है द्रौपदी। लाला दौलत राय कहिंदे ने जद मैं गुरु गोबिंद सिंह जी महाराज दियां लड़ाइयां दा अध्ययन करदा उस नाल जंग है जिस नाल धार्मिक तौर ते भी आपदा मतभेद है उस नाल आपदा संघर्ष है कि एक पासे एक देश दा राजा है सुल्तान है और दूजे पासे एक फकीर है जिदे खजानियां दे कुछ भी नहीं है। फिर ये बहुत वड्डी जंग भी जो अनेका लड़ियां गईयां जर जमीन जोरों दी खातर नहीं है देश दी रखिया दी खातर देश दी मजलूमा दी खातर देश दी असमत दी खातर और उस हालत देच सतगुरु ने तलवार उठाई जद देश दी असमत गजनी दे बाजारच टके टके देच बिकदी सी। रामायण दे एक बड़े कीमती मधुर वाक जो महात्मा तुलसी ने लिखे ने अनज बधु भगनी सुत नारी हे सठ ये कन्या समचारी जद पेड़ा दी ओट दे छुप के श्री राम ने बाली नु मार दिता है ते बाली ने कहा भगवान ने घोर पाप कीता है तो राम कहने नहीं मैं पाप नहीं कीता तैनू मार के इन्हे छोटे भरा दी स्त्री तारा नु जबरन अपने कोल रख लिया सी। तो श्री राम दे ए बोल जिन्हों कलम बंद कर दे ने श्री तुलसी अनज बधु भगनी सुत नारी हे सठ ये कन्या समचारी ताहे कुदृष्ट बिलोके जोई ताहे बधे कछ पाप न होई। अनज बधु छोटे बिरादी स्त्री भगनी भैन सुत नारी नू ते चौथी कन्या इन्हां चारां नू ही कन्या दे समान समझना चाहिए ते जिहड़ा कुदृष्टि नाल वेखे उसनू मैं बध कर दिया कोई पाप नहीं कोई पाप नहीं। ये श्री राम दे बोल ते जद देश दी असमत टके टके दे गजनी दे बाजारां च बिकदी सी मजबूरन गुरु गोबिंद सिंह जी महाराज नूं तलवार चुकनी पई देश दी असमत नूं बचाण लई देश दी गैरत नूं बचाण लई सरबंस दान करके देश दी गैरत संस्कृति धर्म नूं बचा के आप हजूर साहब विच श्री सचखंड विच ज्योति जोत समा गए। गुरु ग्रंथ साहब जी महाराज नूं आपने रस्मी गद्दी दित्ती तिलक दिता केसर दा परिक्रमा कीती नारियल अगों रख के मत्था टेक के कह दिता ए खालसो आइंदा तो शरीरक रूप दे गुरु होवेगा पंथ अध्यात्मक रूप दे गुरु होवेगा ग्रंथ तो गुरु ग्रंथ ते गुरु पंथ दी प्रथा इस तरीके नाल गुरु गोबिंद सिंह जी महाराज राज करके ज्योति जोत समा गए श्री हजूर साहब दे सचखंड।
1: एक ओंकार सतनाम कर्ता पुरख निर्भो निर्वैर अकाल मूरत अजूनि सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे

ਸਵੈ ਸਿਮਰਨ ਤੋ ਨਾਨਕ ਰਾਮ ਦਮੋਦਰ ਮਾਧਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਤਸੰਗ ਜੀਓ, ਗੁਰਮਤਿ ਵਿਚਾਰਾਂ, ਗੁਰਬਾਣੀ ਵਿਚਾਰ, ਆਪ ਸੇਵਾ ਪੰਥੀ ਰਤਨ ਭੂਸ਼ਣ ਮਹਾਨ ਤੀਰਥ ਸਿੰਘ ਜੀ ਪਾਸੋਂ, ਗੁਨਿਆਣਾ ਮੰਡੀ ਵਾਲੇ ਉਹਨਾਂ ਪਾਸੋਂ ਆਪ ਸਰਵਨ ਕਰ ਰਹੇ ਸੀ। ਇਸ ਮਾਹੌਲ ਵਿੱਚ, ਇਸ ਸਤਸੰਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਖਿਆਲ ਬਖਸ਼ਿਸ਼ ਕੀਤੇ ਨੇ, ਉਹ ਮੈਂ ਸੇਵਾ ਦੇ ਰੂਪ ਵਿੱਚ ਆਪ ਜੀ ਦੀ ਝੋਲੀ ਚ ਪਾਉਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਸਾਨੂੰ ਸਾਡੀ ਹੋਂਦ ਨੂੰ ਅੱਜ ਤੱਕ ਦੇ ਵਿਚਾਰਕਾਂ ਨੇ ਚਾਰ ਹਿੱਸਿਆਂ ਵਿੱਚ ਵੰਡਿਆ। ਪ੍ਰਥਮ ਤੇ ਪਰਮਾਤਮਾ, ਕਿਉਂਕਿ ਉਸ ਵਿੱਚ ਅਸੀਂ ਹੈਗੇ ਹਾਂ, ਉਹ ਸਾਡੇ ਵਿੱਚ ਹੈ ਤਾਂ ਉਹ ਹੈ। ਫਿਰ ਇਸ ਨੂੰ ਇਸ ਤਰ੍ਹਾਂ ਉਹ ਵਿਆਖਿਆ ਦੇ ਰੂਪ ਵਿੱਚ ਲੈਂਦੇ ਨੇ, ਸੂਰਜ। ਸੂਰਜ ਦੀ ਕਿਰਨ ਹੈ, ਕਿਰਨ ਦਾ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੈ ਉਹ ਹੈ। ਮੈਂ ਫਿਰ ਦੁਹਰਾਵਾਂ, ਸੂਰਜ ਹੈ ਇੱਕ, ਫਿਰ ਕਿਰਨ ਹੈ ਦੋ, ਫਿਰ ਕਿਰਨ ਦਾ ਪ੍ਰਕਾਸ਼ ਹੈ ਤਿੰਨ, ਫਿਰ ਜਿੱਥੇ ਪ੍ਰਕਾਸ਼ ਹੈ ਜੋ ਕੁਝ ਪ੍ਰਕਾਸ਼ਿਤ ਹੋ ਰਿਹਾ ਉਹ ਹੈ। ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਔਰ ਇਹ ਸਭ ਕੁਝ ਜਿੱਥੇ ਗਠਿਤ ਹੋ ਰਿਹਾ, ਪ੍ਰਗਟ ਹੋ ਰਿਹਾ, ਉਹ ਇਹ ਤਨ, ਉਹ ਇਹ ਸਰੀਰ, ਉਹ ਇਹ ਤਨ। ਹੁਣ ਮੈਂ ਫਿਰ ਦੁਹਰਾਵਾਂ, ਸੂਰਜ ਹੈ, ਕਿਰਨ ਹੈ, ਕਿਰਨ ਦਾ ਪ੍ਰਕਾਸ਼ ਹੈ, ਤੇ ਪ੍ਰਕਾਸ਼ ਜਿੱਥੇ ਪੈ ਰਿਹਾ, ਜਿੱਥੇ ਹੈ, ਜਿਸ ਤੋਂ ਜਿਹੜੀ ਚੀਜ਼ ਪ੍ਰਕਾਸ਼ਿਤ ਹੋ ਰਹੀ ਹੈ ਉਹ ਹੈ। ਪਰਮਾਤਮਾ ਹੈ, ਆਪ ਸਤਸੰਗੀ ਹੋ, ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਸ ਤਰ੍ਹਾਂ ਹੀ ਖਿਆਲ ਮੈਨੂੰ ਦਿੱਤੇ ਨੇ, ਕਿਉਂਕਿ ਸਭ ਕੁਛ ਗੁਰਬਾਣੀ ਵਿੱਚ ਹੈ ਔਰ ਪਾਤਸ਼ਾਹ ਨੇ ਛੁਪਾਇਆ ਕੁਛ ਵੀ ਨਹੀਂ, ਸਿਰਫ ਖੋਲਣ ਦੀ ਗੱਲ ਹੈ। ਪਿਓ ਦਾ ਦੇਖਾ ਖੋਲ, ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ। ਆਪਣੇ ਕੋਲ ਆਪਣੀ ਗੱਲ ਤੇ ਕੁਛ ਵੀ ਨਹੀਂ, ਇਹ ਖਜ਼ਾਨਾ ਹੈ। ਔਰ ਗਜ਼ਬ ਦੀ ਗੱਲ ਹੈ, ਇਹਦੇ ਦਰਵਾਜ਼ੇ ਖੁੱਲ੍ਹਦੇ ਹੀ ਨੇ। ਜਿਤਨਾ ਕੀਮਤੀ ਖਜ਼ਾਨਾ ਹੁੰਦਾ ਛੁਪਾ ਕੇ ਰੱਖਿਆ ਜਾਂਦਾ, ਬੜੇ ਬੜੇ ਲੋਕਰ, ਬੜੇ ਬੜੇ ਤਾਲੇ, ਬੜੀ ਬੜੀ ਸਿਕਿਉਰਿਟੀ, ਬੜੀ ਬੜੀ ਹਿਫਾਜ਼ਤ। ਕਬੀਰ ਕਹਿੰਦੇ ਨੇ, ਰੱਬ ਤੇ ਇੱਕ ਐਸਾ ਖਜ਼ਾਨਾ ਹੈ ਜਿਤਨਾ ਲੁੱਟਣਾ ਇਹਨੇ ਲੁੱਟ ਲਓ, ਰੱਬ ਤੇ ਲੁਟਾ ਕੇ ਹੀ ਰਾਜ਼ੀ ਹੈ। ਰਾਮ ਨਾਮ ਕੀ ਲੁੱਟ ਹੈ, ਲੁੱਟ ਸਕੇ ਤੋ ਲੁੱਟ। ਧਨ ਨੂੰ ਕੋਈ ਲੁੱਟੇ ਤੋ ਕਾਨੂੰਨ ਹੈ, ਸਮਾਜ ਹੈ, ਤਰ੍ਹਾਂ ਤਰ੍ਹਾਂ ਦੇ ਖਤਰੇ ਨੇ, ਤੇ ਲੁੱਟਣ ਵਾਲੇ ਨੂੰ ਲੁਟੇਰਾ ਕਹਿੰਦੇ, ਲੁਟੇਰਾ ਕਹਿੰਦੇ। ਰਾਮ ਨਾਮ ਦਾ ਜਿਹੜਾ ਖਜ਼ਾਨਾ ਹੈ, ਕੋਈ ਖਤਰਾ ਨਹੀਂ, ਕਿਸੇ ਪ੍ਰਕਾਰ ਦਾ ਖਤਰਾ ਨਹੀਂ। ਕੋਈ ਇਸ ਖਜ਼ਾਨੇ ਨੂੰ ਲੁੱਟ ਲੈ, ਉਸੇ ਨੂੰ ਸੰਤ ਕਹਿੰਦੇ ਨੇ।

ਇੱਥੇ ਰਾਮ ਨੂੰ ਲੁੱਟਣ ਵਾਲੇ ਨੂੰ, ਰਾਮ ਦੇ ਖਜ਼ਾਨੇ ਨੂੰ ਲੁੱਟਣ ਵਾਲੇ ਨੂੰ ਲੁਟੇਰਾ ਨਹੀਂ ਕਹਿੰਦੇ, ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ। ਧਨ ਦੇ ਲੁਟੇਰਿਆਂ ਨੂੰ ਲੁਟੇਰਾ ਕਹਿੰਦੇ ਨੇ, ਸੰਪਦਾ ਦੇ ਲੁਟੇਰਿਆਂ ਨੂੰ ਡਾਕੂ ਕਹਿੰਦੇ ਨੇ, ਡਕੈਤ ਕਹਿੰਦੇ ਨੇ। ਰਾਮ ਦੇ ਲੁਟੇਰਿਆਂ ਨੂੰ ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ, ਗੁਰਮੁਖ ਕਹਿੰਦੇ ਨੇ, ਬ੍ਰਹਮ ਗਿਆਨੀ ਕਹਿੰਦੇ। ਧਨ ਤੇ ਜਿਨ੍ਹਾਂ ਜਿਨ੍ਹਾਂ ਕੋਲ ਹੁੰਦਾ ਛੁਪਾ ਕੇ ਰੱਖਦੇ ਨੇ, ਕਿਸੇ ਨੂੰ ਕੁਛ ਨਹੀਂ ਪਤਾ ਚੱਲਦਾ, ਕੁਛ ਨਹੀਂ ਪਤਾ ਚੱਲਦਾ। ਇੱਕ ਰਾਮ ਧਨ ਐਸਾ ਹੈ, ਰਾਮ ਆਪ ਹੀ ਆਵਾਜ਼ਾਂ ਮਾਰਦਾ, ਮੈਨੂੰ ਲੁੱਟ ਲਓ, ਲੁੱਟ ਲਓ, ਲੁੱਟ ਲਓ, ਰਾਮ ਨਾਮ ਕੀ ਲੁੱਟ, ਲੁੱਟ ਸਕੇ ਤੋ ਲੁੱਟ, ਫਿਰ ਪਾਛੇ ਪਛਤਾਓਗੇ, ਜਬ ਪ੍ਰਾਣ ਜਾਏਗੇ ਛੁੱਟ। ਜਿੰਨਾ ਲੁੱਟਣਾ ਹੈ ਲੁੱਟ ਲਓ। ਮਨੁੱਖ ਦੀ ਮਾਨਸਿਕ ਫਿਤਰਤ ਹੈ, ਸੁਭਾਅ ਹੈ, ਜਿਹੜੀ ਚੀਜ਼ ਇਸ ਨੂੰ ਮੁਫਤ ਦੇ ਚ ਮਿਲ ਜਾਏ, ਬਿਨਾਂ ਮਿਹਨਤ ਦੇ ਮਿਲ ਜਾਏ, ਇਹਦੀ ਕਦਰ ਨਹੀਂ ਕਰਦਾ, ਕਦਰ ਨਹੀਂ ਕਰਦਾ। ਹਰ ਚੇ ਜ਼ੂਦ ਬਰਾਇਤ ਦੇਰ ਨਾ ਪਾਇਆ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਬਿਨਾਂ ਮਿਹਨਤ ਤੋਂ ਜੋ ਮਿਲ ਜਾਏ, ਬਿਨਾਂ ਪੁਰਸ਼ਾਰਤ ਤੋਂ ਜੋ ਮਿਲ ਜਾਏ, ਮਨੁੱਖ ਉਸਦੀ ਕਦਰ ਨਹੀਂ ਕਰਦਾ। ਤੇ ਜੇ ਕਿਧਰੇ ਪ੍ਰਾਪਤ ਹੋ ਜਾਏ ਤਾਂ ਫਿਰ ਰੱਖਦਾ ਵੀ ਨਹੀਂ, ਐਵੇਂ ਹੀ ਮਿਲੀ ਹੈ, ਐਵੇਂ ਹੀ ਗਵਾ ਛੱਡਿਆ। ਇਹ ਵੀ ਮੈਂ ਅਰਜ਼ ਕਰਦਾ, ਸੂਰਜ ਹੈ ਫਿਰ ਉਸਦੀ ਕਿਰਨ ਹੈ, ਫਿਰ ਕਿਰਨ ਦਾ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੋ ਰਿਹਾ ਹੈ ਉਹ ਪਰਮਾਤਮਾ ਹੈ, ਫਿਰ ਉਸਦੀ ਕਿਰਨ ਹੈ ਜੀਵ ਆਤਮਾ। ਕਹੋ ਕਬੀਰ ਇਹ ਰਾਮ ਕੀ ਅੰਸ। ਇਸੇ ਕਿਰਨ ਤੋਂ ਜੋ ਪ੍ਰਕਾਸ਼ ਹੋ ਰਿਹਾ ਉਹ ਮਨ ਹੈ। ਉਹ ਮਨ ਦੀਆਂ ਸਾਰੀਆਂ ਕਿਰਿਆਵਾਂ ਜਿੱਥੇ ਪ੍ਰਗਟ ਹੋ ਰਹੀਆਂ ਨੇ, ਘਟਤ ਹੋ ਰਹੀਆਂ ਨੇ, ਇਹਨੂੰ ਤਨ ਕਹਿੰਦੇ, ਇਹਨੂੰ ਤਨ ਕਹਿੰਦੇ। ਤੋ ਮੈਂ ਫਿਰ ਦੁਹਰਾਵਾਂ, ਪਰਮਾਤਮਾ ਜੀਵ ਆਤਮਾ ਮਨ ਤੇ ਤਨ। ਜਿੱਥੇ ਪਰਮਾਤਮਾ ਸੂਰਜ ਰੂਪ ਵਿੱਚ ਪਰਮ ਪ੍ਰਕਾਸ਼ ਹੈ, ਉੱਥੇ ਜੀਵ ਆਤਮਾ ਉਸ ਪਰਮ ਪ੍ਰਕਾਸ਼ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ। ਸੂਰਜ ਨਿਰਲੇਪ ਹੈ, ਕਿਰਨ ਵੀ ਨਿਰਲੇਪ ਹੈ, ਨਾ ਸੂਰਜ ਮੈਲਾ ਆਉਂਦਾ ਨਾ ਕਿਰਨ ਮੈਲੀ ਆਉਂਦੀ, ਦੋਵੇਂ ਨਿਰਲੇਪ ਨੇ, ਦੋਵੇਂ ਨਿਰਲੇਪ ਨੇ। ਪਰਮਾਤਮਾ ਤੋਂ ਇਹ ਜੋ ਜੀਵ ਆਤਮਾ ਹੈ, ਇਸ ਤੋਂ ਜੋ ਪ੍ਰਕਾਸ਼ਿਤ ਹੋਇਆ ਉਸੇ ਨੂੰ ਮਨ ਕਹਿੰਦੇ, ਉਸੇ ਨੂੰ ਮਨ ਕਹਿੰਦੇ। ਇਹ ਪ੍ਰਕਾਸ਼ ਜਿੱਥੇ ਘਟਿਤ ਹੁੰਦਾ, ਜਿੱਥੇ ਪ੍ਰਗਟ ਹੁੰਦਾ, ਜਿਸ ਨੂੰ ਚਲਾਇਮਾਨ ਕਰਦਾ, ਦ੍ਰਿਸ਼ਮਾਨ ਕਰਦਾ, ਉਸੇ ਨੂੰ ਤਨ ਕਹਿੰਦੇ। ਤੋ ਮੈਂ ਅਰਜ਼ ਕਰਾਂ, ਮੂਲ ਰੂਪ ਦੇ ਤੇ ਸੂਰਜ, ਫਿਰ ਕਿਰਨ ਹੈ, ਫਿਰ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੋ ਰਿਹਾ ਉਹ ਹੈ। ਉਮੀਦ ਇਹ ਗੱਲ ਪਕੜਦੇ ਚਾਹੀਏ, ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ। ਮਨ ਨੂੰ ਫਿਰ ਇੰਜ ਵੀ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਜਿਹੜੀ ਮੂਲ ਗੱਲ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਪੰਕਤੀਆਂ ਮੈਂ ਇਹ ਦੋ ਚੁਣੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ,
ज्योति ज्योत रली संपूरन थियारा। किरण सूरज दे चलीन हो जाए तो सूरज है, सूरज तो अलग दिखाई देवे तो किरण है। जीव आत्मा परमात्मा दे चलीन हो जाए तो परमात्मा है, परमात्मा। और जिन्ने चिर तक नियारी दिखाई दे रही उन्ने चिर तक जीव आत्मा, जीव आत्मा है। प्रकाश है ए सूरज दी किरण है परमात्मा दी अंश। मैं फिर दोहरावा, कहो कबीर ए राम की अंश। प्रकृति एक दिन तन नो मन नो इदे जेर असर तन आउंदा पहले प्रकृति दे और प्रकृति तन नू मिटा देंदी। रोज रोज असी मिट रहे हैं, रोज रोज असी घट रहे हैं। जे रोज रोज असी जी रहे हैं ते रोज रोज असी मर रहे हैं। तुसी आखोगे एक ही कहंदे रोज रोज जी रहे हैं, जी रहे हैं, पर रोज रोज मर रहे हैं क्योंकि घट रहे हैं। घटना मिटना ही है और की है। एक मनुख ने चलो 100 साल जीवना है, अज दा एक दिन लंघ गया घट गया, एक दिन घट गया। छिन छिन औद बेहात है, फूटे घट ज्यों पानी। शरीर दोवां दिशावां दे जा रहा है, रोज रोज वध रहा है, रोज रोज घट रहा है। वधना घटना कट्ठा ही चल रहा है, कट्ठा ही चल रहा है। दिस रहा है तन वड्डा हो रहा है, हकीकत विच उम्र घट रही है, घट रही है, घट रहा है। चूंकि घट रहा है तो एक दिन प्रकृति इसनू मिटा दे। ये जड़ा मन है ना, ये नहीं मिटता। जीव आत्मा ते परमात्मा दी अन से मिटन दा मतलब ही नहीं। मन दे अंदर जड़े विचार चल देन तो विचारां नू कौन देखदा है? जीव आत्मा। बंदा कह देंदा ना मेरे विचार ने, ते जे विचार नू मन मन लईए ते मन नू कौन देख रहा है जो कह रहा है मेरे विचार। रात नूं जब तन सौ जांदा ते मन भी गूढ़ी निंदरा दे सो जांदा, जिहनूं सुखोपति कहिंदे ने, सुषुप्ति कहिंदे ने, ते सवेरे उठ के बंदा कहिंदा बड़ी गूढ़ी नींद आई, बड़ी गहरी नींद आई। तो तन ते सुन हो गया सी, मन भी सुन हो गया सी। ये बोध किसनूं हो रहा है? बड़ी गूढ़ी नींद आई। ये जीव आत्मा नूं बोध। मन ते विश्राम दे चला गए, मन ते सौ गए। तार्किक एक इस तरह की तर्क खड़ी करते ने, जीव आत्मा परमात्मा की अंश है, ये सूरज की किरण है, फिर अंदर इतना अंधेरा क्यों है? क्यों अंधेरा? ये परमात्मा की अंश है, परमात्मा परम आनंद है, ए उसकी अंश है, पर अंदर इतना दुख क्यों है? मैं ये मूल सिद्धांतिक नुक्ते थोड़े सामने रख रहा, सारी जिंदगी में कर्म कांड च ना लग जाए। परमात्मा महारस है, आत्मा उसकी अंश है, महारस है, पर जीवन दे इतनी बेरसी कितों आ गई? ये बेरसी क्यों? परमात्मा निर्वैर है, जीव आत्मा उसकी अंश है, फिर अंदर इतना वैर विरोध कितों आ गया?
क्यों आ गया? परमात्मा भय तो रहत है, जीव आत्मा उसकी अंश है, पर अंदर इतना भय, इतना डर, ये कितों आ गया, ये क्यों आ गया? तो पता है, वाम मार्गियां दे एक तपे तबके ने कह देता, अगर आत्मा है तो ये भी लिपाए मानो दी, वरना किरण दे होंदे हो इतना अंधेरा क्यों? किरण दे होंदे हो इतना वैर विरोध क्यों है? अगर किरण सूरज दी है, जीव आत्मा परमात्मा दी है, जेड़ा परमात्मा महारस है, तो इतनी बेरसी क्यों? आप सारे सूझवान बैठे, तर्क बिल्कुल सही है, एवें कोरे जज्बे दे तहत असी नहीं कह सकते, तुसी मुंह रखो मन मुख। गुरमुखताई ते ए आउंदी है, दलील दा जवाब दलील नाल, विचार दा जवाब विचार नाल, तर्क दा जवाब तर्क नाल दे। उन्हां दी तर्क है जीव आत्मा नूं निर्लेप कहना बनदा नहीं, फिर पता है वो की कहंदे ने कि जे जीव आत्मा भी लिपाए मान हो सकदी है तो फिर परमात्मा नूं भी बेदाग कहना बनदा नहीं, वो इंज कहंदे ने, वाम मार्ग वो ये कहंदे ने। जो ना दा एक तबका कोरा नास्तिक हो गया सी, साडा कोई भरोसा नहीं। भरोसा है जिवें तन मैला हुंदा है, मन मैला हुंदा है, जीव आत्मा मैली हुंदी है, परमात्मा भी बेदाग नहीं, वो भी बेदाग नहीं। दलील उन्हां दी बड़ी प्रबल है, बड़ी प्रबल है। मैं एक दफा फिर दोहराऊं, सूरज है, उदी किरण है, उस तो जो प्रकाश हो रहा है वो है, प्रकाश जिथे पै रहा है वो है, जिस तो प्रकाशित हो रही है वस्तुआ वो ने, उसी प्रकाश नाल वस्तुआ हो रही ने, सारी हलचल है। सूरज एको रुत अनेक, नानक करते के कहते वैसे सारा पलटा, ते सूरज करके उदी किरणा करके उदे प्रकाश करके उदे तेज करके। सूरज परमात्मा, किरण जीव आत्मा, प्रकाश मन, जिथे प्रकाश हो रहा है, जिथे पै रहा है, जिस तो वस्तु प्रकाशित हो रही है, ओ ए तन, ओ ए तन। तार्किक कहंदे ने तन दी मैल नू देख के गल ते स्पष्ट हो गई, मन भी मैल है, और मन मैल है ऐसा भगत लोग मनदे ने, संत भी मनदे। ते जे मन मैल है तो फिर किरण भी मैली है, ते जे किरण मैली है तो सूरज भी बेदाग नहीं है, ग्रहण उसनों भी लगे, क्योंकि जिन्हां जिन्हां ने सूरज नो उदाहरण बनाया उन्हां तार्किक लोगों ने कह दिता, फिर ये भी कबूल कर लो सूरज नो ग्रहण लगता है, सूरज नो ग्रहण लगता है। विषय में थोड़े सामने छेड़ना नहीं सी, पता नहीं थे बैठे हैं, धन गुरु ग्रंथ साहब ने ख्याल दे देते, ये सूरज भी बेदाग नहीं है, इनू ग्रहण लगता लगता। निर्लेप है परमात्मा, निर्लेप है जीवात्मा,
कपोल कल्पना है। तो फिर मां वाम मार गया उना मंदरां नूं उना ने जन्म दिता जिथे शराब आम चलदी सी, मांस आम चलदा सी, देवदासियां दी भरमार हो गई, दुराचार आम चलदा सी। कहिंदा जो कुछ मन मंदा है मंगदा है करो, मंदर देच करो, ताकि आखो ऐलानिया प्रगट कर सको जीवन दे मंदर देच यही कुछ है, यही कुछ है। और कुछ भी नहीं। जो जीवन दे मंदर देच है असी बार मंदरां देच पर प्रगट करके दस रहे हैं, यही कुछ है, यही कुछ है। खजुराहे दे मंदर, कोनारक दे मंदर, काम दे मंदर, थोड़े विचों कोई गए वंश है। खजुराहा एक छोटा जिहा कस्बा है मध्य भारत का, झांसी तो कोई 100 मील की दूरी ते होवेगा। खजुराहे दे नेड़े महोबा है, मैनू साल विच एक दफा या कई दफा, 2 साल च एक दफा उत्थे जाना होंदा है। उत्थे 50-60 घर सिंघां दे रहिंदे ने, गुरमत समागम करदे ने, 2-4 जथियां नूं नाल लेके दस जांदे। तो मैं इत्थों खजुराहा एयरपोर्ट ते उतर जांदा, मैनूं लै जांदे ने उत्थों 20 मील। 3000 आबादी का एक कस्बा है खजुराहा, बड़ी सुंदर एयरपोर्ट है, जबकि वड्डे वड्डे शहरां च भी नहीं है। 5 स्टार होटल ने उत्थे, छोटे छोटे दर्जना ने बेशुमार। 3-4 प्लेन रोज बॉम्बे कलकत्ता दिल्ली तो भरे हो जाते, अप डाउन कर दे, डेली डेली सर्विस। 100-125 बसां, टूरिस्ट बसां रोज पहुंच दिया, सैकड़े टैक्सियां रोज पहुंच दिया ने। की देखण खजुराहे दे मंदर, खजुराहे दे मंदर। कोई 300-400 एकड़ देच 18 मंदिर बने हुए ने, काम दे मंदिर, काम दे चित्र, काम दिया मूर्तियां। राम दे मंदिर नहीं ने, काम दे मंदिर, पर उन्होंने मंदिर आख्या जाता है। वाम मार्गिया को तर्क से अगर जीवन मंदिर है, हरि मंदिर है, इस मंदिर दे काम तो बिना होर कुछ भी नहीं, कुछ भी नहीं। तो उसी बार काम दे मंदिर बनाए बनाए, देवदासियां दी प्रथा इत्थों चली। भैरो काल दा मंदिर उज्जैन दा, सारा दिन प्रसाद पता है किसदा मिलदा है, शराब दा, सारा दिन चढ़दी की उत्थे शराब। जिवें दरबार साहब सीजगंज सारा दिन कड़ा प्रसाद चढ़दा, उत्थे शराब चढ़दी, शराब दी बोतल लेके जाना पैंदा। मैं कोई 1000 साल पुरानी गल नहीं कर रहा, अज दी कर रहा, हुण भी यही कुछ। काली दा मंदिर कलकत्ते दा, कुमुखिया देवी दा मंदिर गुवाहाटी दा, मास दा प्रसाद मिलदा है, मास। सवेरे संडे बकरे कटे जांदे ने, खून दा तिलक लगदा है, दरवाजे नूं मंदिर दा दरवाजा खुलदा है, मूर्तियां नूं तिलक लगदा है, आए हुए श्रद्धालुआं नूं भी खून दा ही तिलक लांदे। ये अजे कुछ थोड़े जिहा अस्थान मौजूद ने। किसे वक्त महात्मा गांधी ने कह दिता सी, खजुराहे दे मंदर इन्हां नूं मिट्टी नाल दब दिओ, इह साडी अश्लीलता नूं प्रगट कर देण, साडी असभ्यता नूं प्रगट कर देण,
ਸਾਡੀ ਹੋਂਦ ਠੀਕ ਨਹੀਂ ਪੈ ਪ੍ਰਗਟ ਕਰਦੇ ਦੱਬਦੇ ਹੋਏ। ਇਸ ਵਾਸਤੇ ਕਿਹਾ ਸੀ ਉੱਥੇ ਜਿੰਨਾ ਟੂਰਿਸਟ ਜਾਂਦਾ 80% ਫੋਰਨਰ ਹੈ, ਯੂਰਪ ਦੇ ਲੋਕ ਨੇ, ਅਮੈਰੀਕਾ, ਕੈਨੇਡਾ, ਕੁਝ ਏਸ਼ੀਆ ਦੇ ਮੁਲਕਾਂ ਦੇ ਫੋਰਨਰ ਪਹੁੰਚਦੇ ਨੇ, ਬੜੀ ਤਾਦਾਦ ਵਿੱਚ ਪਹੁੰਚਦੇ। ਉਸ ਤਰ੍ਹਾਂ ਦਾ ਮੰਦਰ ਹੀ ਕੋਨਾਰਕ ਦੇ ਚ ਹੈ, ਉੜੀਸਾ ਵਿੱਚ ਕਾਮ ਦਾ ਮੰਦਰ। ਉਸ ਤਰ੍ਹਾਂ ਦੇ ਕੁਝ ਮੰਦਰ ਤਮਿਲਨਾਡੂ ਦੇ ਚ ਵੀ। ਇਹ ਮਹਾਤਮਾ ਗਾਂਧੀ ਨੇ ਕਿਹਾ ਸੀ ਦਬਦ ਸਾਡੀ ਅਸਭਿਅਤਾ ਪ੍ਰਗਟ ਕਰਦੇ ਨੇ, ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ, ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤਾਂ ਇਸ ਮੰਦਰ ਵਿੱਚ ਇਸ ਤੋਂ ਬਿਨਾਂ ਹੋਰ ਕੀ ਹੈ, ਹੋਰ ਕੀ ਹੈ? ਜ਼ਬਾਨ ਰਸ ਮੰਗਦੀ ਹੈ, ਅੱਖਾਂ ਰਸ ਮੰਗਦੀਆਂ ਨੇ, ਕੰਨ ਰਸ ਮੰਗਦੇ ਨੇ, ਨਾਸਕਾ ਰਸ ਮੰਗਦੀ ਹੈ, ਖਲੜੀ ਰਸ ਮੰਗਦੀ ਹੈ, ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ। ਕਿਉਂ ਬਣਾਏ ਨੇ? ਬਣਾਏ ਨੇ ਰਸ ਲੈਣ ਵਾਸਤੇ। ਜੀਵਨ ਮੰਦਰ ਹੈ, ਮੰਦਰ ਵਿੱਚ ਇਹੀ ਕੁਛ ਹੈ, ਇੰਦਰਿਆਂ ਦਾ ਰਸ ਹੈ। ਅਸੀਂ ਇਹੀ ਪ੍ਰੇਰਨਾ ਦਿੰਦੇ ਹਾਂ, ਜੀਵਨ ਦੀ ਮਹਾਨਤਾ ਹੈ, ਇੱਥੇ ਬੜਾ ਪ੍ਰਬਲ ਇੰਦਰਿਆਂ ਦਾ ਰਸ ਹੈ, ਅੱਖਾਂ ਦਾ ਰਸ, ਕੰਨਾਂ ਦਾ ਰਸ, ਨਾਸਕਾਂ ਦਾ ਰਸ, ਰਸਨਾ ਦਾ ਰਸ, ਹਲੜੀ ਦਾ ਰਸ, ਕੋਈ ਰਸ ਮੁੱਕਦੇ ਮਹਾਰਸ। ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲ੍ਹੀ ਹੁੰਦੀ ਨਹੀਂ, ਪਰ ਜੋ ਪ੍ਰਗਟ ਰੂਪ ਦੇ ਸੰਸਾਰ ਵਿੱਚ ਮੌਜੂਦ ਹੈ ਤੇ ਵਾਮ ਮਾਰਗੀਆਂ ਨੇ ਆਖਿਆ, ਉਹਦੀਆਂ ਲਹਿਰਾਂ ਉਸਦਾ ਸੂਖਸ਼ਮ ਅਸਰ ਤੇ ਮੌਜੂਦ ਹੈ। ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ, ਉਹ ਵੀ ਇਹੀ ਤਰਕ ਪੇਸ਼ ਕਰਦਾ। ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ, ਜੋ ਬਹੁਤ ਸਿਆਣੇ ਨੇ, ਤੀਕਸ਼ਣ ਬੁੱਧੀ ਰੱਖਦੇ ਨੇ, ਇਹੀ ਕੁਛ ਕਹਿੰਦੇ। ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ, ਕਿਸ ਵਾਸਤੇ ਬਣਾਇਆ? ਚਲੋ ਮੰਨ ਲੈਂਦੇ ਹਾਂ ਪਰਮਾਤਮਾ, ਤੇ ਜੀਵਨ ਮੰਦਰ ਹੈ ਔਰ ਰਸ ਹੈ, ਤੋ ਰਸ ਫਿਰ ਅੱਖਾਂ ਦਾ ਹੈ, ਕੰਨਾਂ ਦਾ ਹੈ, ਨਾਸਕਾਂ ਦਾ ਹੈ, ਖਲੜੀ ਦਾ ਹੈ, ਰਸਨਾ ਦਾ ਹੈ, ਹੋਰ ਕੀ ਹੈ? ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ, ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ, ਭਾਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ, ਰਾਮ ਦਾ ਮੰਦਰ ਹੈ, ਉਹ ਕਹਿੰਦੇ ਨਹੀਂ ਕਾਮ ਦਾ ਮੰਦਰ। ਉਹਨਾਂ ਨੇ ਜ਼ਮੀਨ ਦੇ ਉੱਤੇ ਫਿਰ ਕਾਮ ਦੇ ਮੰਦਰ ਬਣਾਏ, ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ ਕਾਮ ਦੇ ਮੰਦਰ। ਕਿਉਂਕਿ ਮੈਂ ਵਿਹਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ ਵੱਖ ਵੱਖ ਧਰਮਾਂ ਦੀ ਸਟੱਡੀ ਕਰਦਾ ਰਹਿੰਦਾ, ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿੰਦਾ, ਵਾਮ ਮਾਰਗੀਆਂ ਦੀ ਵੀ ਮੈਂ ਸਟੱਡੀ ਕੀਤੀ। ਸਿਰਫ ਸਟੱਡੀ ਨਾ ਕੀਤੀ, ਮੈਂ ਉੱਥੇ ਪਹੁੰਚਿਆ ਕੋਨਾਰਕ, ਖਜੂਰਾਹਾ ਮੈਂ ਗਿਆ, ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ। ਭੁਵਨੇਸ਼ਵਰ ਵਿੱਚ ਕਟਕ ਦੀ ਸਾਡਾ ਪ੍ਰਾਮ ਸੀ ਤੇ ਮੈਂ ਹੁਣ ਕੋਨਾਰਕ ਨੇੜੇ ਹੈ ਹੋ ਕੇ ਆਉਂਦੇ। ਕਾਮ ਦੇ ਮੰਦਰ, ਇੰਦਰੀਆਂ ਦੇ ਰਸ ਦੇ ਮੰਦਰ। ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ, ਮਾਸ ਦਾ, ਅੱਜ ਵੀ ਬੇਸ਼ਤਰ ਮੰਦਰਾਂ ਦੇ ਦੇਵਦਾਸੀਆਂ ਮੌਜੂਦ ਨੇ ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ, ਵੈਸ਼ਿਆ ਕਹਿ ਸਕਦੇ। ਐਨ ਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ, ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ, ਲੇਕਿਨ ਮਹਾਰਾਸ਼ਟਰ ਵਿੱਚ ਮੌਜੂਦ ਹੈ, ਤਮਿਲ ਵਿੱਚ ਮੌਜੂਦ ਹੈ, ਕਰਨਾਟਕ ਵਿੱਚ ਮੌਜੂਦ ਹੈ, ਥੋੜੀ ਜਿਹੀਆਂ ਮੱਧ ਭਾਰਤ ਵਿੱਚ ਵੀ ਮੌਜੂਦ ਹੈ, ਇਹ ਤੇ ਮੌਜੂਦ ਹੈ। ਹੁਣ ਮੈਂ ਅਰਜ਼ ਕਰਾਂ, ਸੂਰਜ ਹੈ, ਉਹਦੀ ਕਿਰਨ ਹੈ, ਕਿਰਨ ਦੀ ਰੋਸ਼ਨੀ ਹੈ, ਪ੍ਰਕਾਸ਼ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ ਜਿਸ ਨੂੰ
प्रकट कर रहे हैं वो प्रकाश फिर हो परमात्मा है, जीव आत्मा है, मन है, एतन है, एतन है। वाम मार्गी कहते ने अगर तन मैला है तो फिर मन भी मैला है, मन मैला है तो फिर जीव आत्मा भी मैली है, जीव आत्मा मैली है तो परमात्मा भी बेदाग नहीं, ग्रहण सूरज नु भी लगता है, सूरज नु भी ग्रहण लगता है, परमात्मा नु भी ग्रहण लगता है। और परमात्मा ने अगर इसनु मंदिर बनाया तो फिर एक काम ना इदी उन्होंने लंबी चौड़ी अपने ढंग नाल व्याख्या की है। आप सुन के हैरान होवोगे, एक ग्रंथ है जो ऋषि वात्स्यायन ने लिखे, ऋषि ने लिखे है, किसे आम साहित्यकार ने, नावल लिखण वाले ने नहीं, एक ऋषि ने, एक संत ने लिखे है, कामसूत्र, ऋषि वात्स्यायन, ऋषि संत, उन्हें अपने ढंग दी जो है व्याख्या की थी है। चलो उसनु भी मैं ना लवा, क्यों? कुछ कच्चे दिल दे बंदे भी होंदे ने। पंजाब दे एक पिंड दी गल, ते बांदरों दी संगरांद नू मैं किधरे उत्थे ही सी फिरोजपुर दे नेड़े, ते मैनू कह लग गया ने जी अज ते फिर संगरांद दा दिहाड़ा है, तुसी फिर बादरों दे महीने की कथा करो। चंगा, ते बादरों दे बारह माह दे उस महीने दे च एक पंक्ति है, हथ मरोड़े तन कपे स्याऊ होवा से, भरम दी फिर व्याख्या कर दिन बादों है, भरम भुलाणिया दूजे लगा है, लख सिंगार बनाया कारज नाई के, मेरी बिरती फिर इस पंक्ति ते रुक गई, हथ मरोड़े तन कपे स्याऊ होवा सेत, प्राण निकलन लगते ने, मुठियां बंद होंदिया ने, तन नू कंबड़ी छिड़दी है, दंदियां वजदियां ने, नाभी खुल जाती है, आखिरी प्राण निकल जाता है। ये तन कुमला जाता है, स्याऊ होवा से। पंद्रह मिनट में बाकी अर्थ ते लाए, पौना घंटा में इदी व्याख्या ते लाया। बाहर आए ते मैनू चार सज्जन कहन लगे, पवित्र संगरांद का दिहाड़ा सी, तुसी सारी संगरांद ही खराब करके रख दी थी, मौत दी गल सुना के। मैनू अजे तक याद है, कहिंदे तुसी ते साडी संगरांद खराब कर दित्ती, बड़ा पवित्र दिहाड़ा सी, बड़ा पवित्र दिहाड़ा सी, मौत दी गल और नहीं लभी थानू कोई। मैं कह की आखा हूं मैं, धन गुरु नानक देव जी कहते ने रब नू बाद देच कबूल करें पहला मरण कबूल, परमात्मा नू बाद देच कबूल करें पहला मरण कबूल, जीवन की छड़ास। इतनी जोर नाल ऐसा सतगुरु ने क्यों कह देता है? कहिंदे ने जिस काम विच सावधानी ना होवे, एकाग्रता ना होवे, उस काम नूं सिरे चाड़ना बड़ा औखा। सावधानी नहीं, एकाग्रता नहीं, कम सिरे की चढ़ना, कम बिगड़ेगा, बिगड़ेगा। महाराज दी वाणी कहिंदी, प्रभु की उस्तत करो संत मीत, सावधान एकाग्र चित। बड़ी सावधानी, बड़ी एकाग्रता। ते मैं इसनु अपने ढंग नाल देखे,
ਥੋੜ੍ਹੇ ਜਿਹਾ ਠਹਿਰਾਓ ਰੱਖਣਾ। ਇਕਾਗਰਤਾ ਕਿੱਥੇ ਆਉਂਦੀ ਹੈ, ਸਾਵਧਾਨੀ ਕਿੱਥੇ ਆਉਂਦੀ? ਕੁਝ ਖਤਰਾ ਹੋਵੇ, ਕੁਝ ਖਤਰਾ ਹੋਵੇ, ਉਂਝ ਨਹੀਂ ਆਉਂਦੀ। ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁੱਲ ਕਮਜ਼ੋਰ ਹੋਵੇ, ਲਿਖਿਆ ਹੁੰਦਾ ਡੇਂਜਰਸ, ਸਾਵਧਾਨ, ਇੱਥੋਂ ਲੰਘੋ। ਬੜੀ ਸਾਵਧਾਨੀ ਨਾਲ ਕੇਅਰਫੁਲੀ ਲਿਖਿਆ ਹੁੰਦਾ। ਕੇਅਰਫੁਲ ਮਨੁੱਖ ਕਿੱਥੇ ਆਉਂਦਾ? ਪੂਰਨ ਸਾਵਧਾਨ ਕਿੱਥੇ ਆਉਂਦਾ? ਜਿੱਥੇ ਕੋਈ ਖਤਰਾ ਹੋਵੇ, ਉਂਝ ਨਹੀਂ ਆਉਂਦਾ, ਨਹੀਂ ਆਉਂਦਾ। ਆਪ ਸਾਰੇ ਸਿਆਣੇ, ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ, ਨਹੀਂ ਤਾਂ ਨਹੀਂ ਵੱਧਦੀ। ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ। ਖਤਰਾ ਨਹੀਂ, ਕੋਈ ਇਕਾਗਰਤਾ ਨਹੀਂ, ਕੋਈ ਸਾਵਧਾਨੀ ਨਹੀਂ। ਨਵੀਂ ਨਵੀਂ ਬੰਦਾ ਸਾਈਕਲ ਚਲਾਉਣ ਸਿੱਖਦਾ ਹੈ, ਬੜਾ ਸਾਵਧਾਨ, ਬੜਾ ਇਕਾਗਰ। ਉਹਨੂੰ ਪਤਾ ਗਿਰਜ ਗਿਆ, ਅੱਡੀ ਬਜਲੀ ਟੁੱਟੇ, ਫਿਰ ਉਹਨੂੰ ਚਲਾਉਣ ਦੀ ਜਾਚ ਆ ਗਈ। ਇਸ ਚਲਾਉਣਾ ਸੁਭਾਅ ਦੇ ਚ ਹੋ ਗਿਆ, ਹੁਣ ਇਹ ਕੇਅਰਫੁਲ ਨਹੀਂ ਹੈ, ਹੁਣ ਇਹ ਸਾਵਧਾਨ ਨਹੀਂ। ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸ਼ਕਰਾ ਕਰੀ ਜਾਂਦਾ, ਨਾਲੇ ਸਾਈਕਲ ਚਲਾਈ ਜਾਂਦੀ, ਕੋਈ ਗੱਲ ਹੀ ਨਹੀਂ। ਸ਼ੁਰੂ ਸ਼ੁਰੂ ਵਿੱਚ ਜਿਤ ਕਾਰ ਗੱਡੀ ਚਲਾਉਣਾ ਬੰਦਾ ਸਿੱਖਦਾ, ਪੂਰਾ ਕੇਅਰਫੁਲ ਹੁੰਦਾ, ਸਾਵਧਾਨ, ਇਕਾਗਰ ਹੁੰਦਾ। ਉਹਨੂੰ ਪਤਾ ਇਕਾਗਰਤਾ ਨਾ ਹੋਈ, ਸਾਵਧਾਨੀ ਨਾ ਹੋਈ ਤੇ ਹੋਇਆ ਐਕਸੀਡੈਂਟ, ਗਈ, ਖਤਰਾ, ਖਤਰਾ। ਪਰ ਜਦ ਚਲਾਉਣਾ ਆਦਤ ਬਣ ਜਾਂਦੀ ਹੈ, ਚਲਾਉਣਾ ਸੁਭਾਅ ਬਣ ਜਾਂਦਾ ਹੈ, ਚਲਾਉਣਾ ਆ ਜਾਂਦਾ ਹੈ, ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ, ਟੇਪ ਰਿਕਾਰਡ ਵੀ ਸੁਣੀ ਜਾਂਦਾ, ਗੀਤ ਸੰਗੀਤ ਵੀ ਸੁਣੀ ਜਾਂਦਾ, ਕੀਰਤਨ ਵੀ ਸੁਣੀ ਜਾਂਦਾ, ਗੱਡੀ ਵੀ ਚਲਾਈ ਜਾਂਦੀ। ਹੁਣ ਕੇਅਰਫੁਲ ਨਹੀਂ ਹੈ ਗੱਡੀ ਚਲਾਉਣ, ਹੁਣ ਸਾਵਧਾਨੀ ਦੀ ਲੋੜ ਨਹੀਂ ਹੈ, ਕਿਉਂਕਿ ਖਤਰਾ ਹੀ ਕੋਈ ਨਹੀਂ। ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ, ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ। ਪ੍ਰਭ ਕੀ ਉਸਤਤ ਕਰੋ ਸੰਤ ਮੇ, ਸਾਵਧਾਨ ਇਕਾਗਰ ਚੇਤ। ਇੱਥੇ ਤਰਕ ਖੜੀ ਹੋਵੇਗੀ, ਇੱਥੇ ਖਤਰਾ ਤੇ ਕੋਈ ਹੈ ਨਹੀਂ। ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਲਟਾ ਲੋਕ ਉਪਮਾ ਕਰਨਗੇ, ਬਈ ਬੜਾ ਭਗਤ ਹੈ, ਬੜਾ ਪ੍ਰੇਮੀ। ਬਾਣੀ ਦਾ ਜਪ ਕਰਾਂਗੇ, ਲੋਕੀ ਸਤਸੰਗੀ ਆਖਣਗੇ, ਗੁਰਮੁਖ ਆਖਣਗੇ। ਖਤਰਾ ਤੇ ਕੋਈ ਹੈ, ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਤੋ ਮਨੁੱਖ ਕੇਅਰਫੁਲ ਹੋ ਕੇ ਨਾ ਬਾਣੀ ਪੜ੍ਹਦਾ, ਨਾ ਜਪ ਕਰਦਾ, ਨਾ ਤਪ ਕਰਦਾ, ਨਾ ਕੀਰਤਨ ਸੁਣਦਾ, ਨਾ ਕਥਾ ਸੁਣਦਾ। ਬਲਕਿ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਵਿੱਚ ਉਂਗਦੇ ਹੀ ਪਏ ਹੁੰਦੇ ਨੇ, ਇੰਝ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ। ਹੈਰਾਨਗੀ, ਕਈਆਂ ਦੇ ਹੱਥ ਚ ਗੁਟਕੇ ਵੀ ਆਉਂਦੇ ਨੇ, ਹੱਥੋਂ ਗਿਰ ਜਾਂਦੇ ਜਿਵੇਂ ਸੌ। ਬੰਦਾ ਕੇਅਰਫੁਲ ਹੋਵੇ, ਸਾਵਧਾਨ ਹੋਵੇ, ਨੀਂਦ ਆਵੇਗੀ, ਉਹ ਸਾਵਧਾਨੀ ਤੇ ਸਾਵਧਾਨੀ ਖਤਰਾ, ਖਤਰੇ ਚ ਨੀਂਦ ਆਉਂਦੀ ਹੈ। ਸੌ ਜਾਂਦੇ ਨੇ ਲੋਕੀ, ਕਈਆਂ ਨੇ ਮੈਨੂੰ ਕਿਹਾ, ਕਹਿੰਦੇ ਗਿਆਨੀ ਜੀ ਕੀ ਕਰੀਏ, ਉੱਠਦੇ ਵੀ ਹਾਂ ਅੰਮ੍ਰਿਤ ਵੇਲੇ। ਪੰਜ ਬਾਣੀਆਂ ਦਾ ਜਪ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ, ਪਰ ਸੁਸਤੀ ਗਹਿਰ ਲੈਂਦੀ ਹੈ, ਨਹੀਂ ਤਾਂ ਕੀ ਕਰੀਏ, ਨਹੀਂ ਤਾਂ ਜਾਂਦੀ। ਮੈਂ ਇਸੇ ਹੀ ਸੰਬੰਧ ਵਿੱਚ ਹਿੰਦੀ ਦੇ ਅਖਬਾਰ ਨਾ ਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜ੍ਹਿਆ ਸੀ। ਜੋ ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਆਉਂਦਾ, ਕੀ ਤਕਲੀਫ ਹੈ ਤੈਨੂੰ, ਕੀ ਤਕਲੀਫ ਹੈ। ਕਹਿਣ ਲੱਗਾ ਡਾਕਟਰ ਸਾਹਿਬ, ਹੋਰ ਤੇ ਕੋਈ ਤਕਲੀਫ ਨਹੀਂ, ਪਰ ਕੀ ਕਰਾਂ, ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਡਾਕਟਰ ਕਹਿੰਦਾ ਭੋਲਿਆ, ਫਿਰ ਕਾਹਨੂੰ ਵਕਤ ਜ਼ਾਇਆ ਕੀਤਾ ਹੀ ਮੇਰੇ ਕੋਲ ਆ ਕੇ, ਜਾ ਕਿਸੇ ਮੰਦਰ ਗੁਰਦੁਆਰੇ ਚ ਕਥਾ ਸੁਣਾ, ਆਪੇ ਤੈਨੂੰ ਨੀਂਦ ਆ ਜਾਏ, ਜਾ ਉੱਥੇ ਕੀਰਤਨ ਸੁਣਾ, ਆਪੇ ਨੀਂਦ ਆ ਜਾਏ। ਹੈਰਾਨਗੀ, ਸਾਵਧਾਨੀ ਨਹੀਂ ਰਹਿੰਦੀ, ਕਿਉਂ, ਖਤਰਾ ਤੇ ਕੋਈ ਹੈ ਨਹੀਂ। ਉਲਟਾ ਲੋਕੀ ਉਪਮਾ ਕਰਦੇ ਨੇ, ਸਤਸੰਗੀ
ਖਤਰਾ ਤੇ ਕੋਈ ਹੈ ਨਹੀਂ, ਇਕਾਗਰਤਾ ਨਹੀਂ ਰਹਿੰਦੀ। ਉਲਟਾ ਲੋਕੀ ਗੁਰਮੁਖ ਕਹਿੰਦੇ ਨੇ, ਸਤਸੰਗੀ ਕਹਿੰਦੇ ਨੇ, ਖਤਰਾ ਤੇ ਕੋਈ ਨਹੀਂ। ਪਰ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨਾ, ਖਤਰਾ ਹੈ, ਹੈ, ਹੈ। ਔਰ ਖਤਰਾ ਹਰ ਵਕਤ ਸਿਰ ਤੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਮੀਤ। ਤੇਰੇ ਸਿਰ ਦੇ ਉੱਤੇ ਘੁੰਮ ਰਿਹਾ ਕਾਲ ਦਾ ਸੱਪ, ਘੁੰਮ ਰਿਹਾ ਕਾਲ ਬਿਆਲ, ਬਿਆਲ ਸੱਪ, ਕਾਲ ਦਾ ਸੱਪ, ਮੌਤ ਦਾ ਸੱਪ, ਸਮੇਂ ਦਾ ਸੱਪ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ, ਉਹਨੇ ਮੂੰਹ ਵੀ ਅੜਿਆ, ਮੂੰਹ ਵੀ ਖੋਲਿਆ, ਮੁਖ ਪਸਾਰੇ ਮੀਤ। ਔਰ ਇਹ ਤੂੰ ਚੇਤੇ ਰੱਖ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰ ਮਾਰ। ਮੈਂ ਭਾਦਰੋਂ ਦੀ ਸੰਗਰਾਂਦ ਤੇ ਕਿਧਰੇ ਇਹ ਵੀ ਕਹਿ ਬੈਠਾ, ਕਹਿੰਦੇ ਆਏ ਸੀ ਆਨੰਦ ਲੈਣ ਵਾਸਤੇ, ਸਾਨੂੰ ਡਰਾ ਕੇ ਰੱਖ ਦਿੱਤੇ। ਆਏ ਸੀ ਭਾਦਰੋਂ ਦੀ ਸੰਗਰਾਂਦ ਮਨਾਉਣ ਵਾਸਤੇ, ਨਿਰੀ ਵਿਪਤਾ ਗੱਲੇ ਪਾ ਦਿੱਤੀ। ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ। ਸਮਝ ਰੱਖੋ ਜੀ, ਹਰ ਵਕਤ ਤੂੰ ਇਸ ਸਮਝ ਨੂੰ ਕਾਇਮ ਰੱਖ, ਭੁੱਲ ਨਾ ਜਾਈਏ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ, ਪਹਿਲਾ ਮਰਨ ਕਬੂ ਕਬੂ। ਪਰਮਾਤਮਾ ਦੇ ਗਿਆਨ ਤੋਂ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਪਤਾ ਹੈ ਪਰਮਾਤਮਾ ਦਾ ਗਿਆਨ ਕਦੋਂ ਮਿਲਦਾ? ਜਦ ਪਰਮਾਤਮਾ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਸੂਰਜ ਮਿਲਦਾ ਤੇ ਪ੍ਰਕਾਸ਼ ਮਿਲਦਾ, ਉਂਝ ਨਹੀਂ ਮਿਲਦਾ। ਭਗਵਾਨ ਮਿਲਦਾ ਤੇ ਗਿਆਨ ਮਿਲਦਾ, ਉਂਝ ਨਹੀਂ ਮਿਲਦਾ। ਉਂਝ ਜਿਹੜਾ ਗਿਆਨ ਹੋਵੇਗਾ, ਅਕਸ਼ਰੀ ਗਿਆਨ ਹੋਵੇਗਾ, ਉਹਦੇ ਨਾਲ ਜ਼ਿੰਦਗੀ ਚੱਲਦੀ ਤੇ ਹੈ, ਜ਼ਿੰਦਗੀ ਬਦਲਦੀ ਕੋਈ ਨਹੀਂ। ਪੜ੍ਹੀਏ ਜੇਤੇ ਬਰਸ ਪਰਸ, ਬਰਸੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ, ਹੋਰ ਹੋਮੇ ਜਖਦਾ। ਸਭ ਹੰਕਾਰ ਹੈ ਤੇ ਜੱਕ ਮਾਰਨਾ, ਗੱਲ ਤੇ ਇੱਕੋ ਹੀ ਹੈ, ਇੱਕ ਦਾ ਜਪ, ਗੱਲ ਤੇ ਇੱਕੋ ਹੀ ਹੈ, ਮੌਤ ਨੂੰ ਚੇਤੇ ਰੱਖ। ਮਰਨਾ ਮੂਲਾ ਮਰਨਾ, ਪਹਿਲਾ ਮਰਨ ਕਬੂਲ, ਇਹ ਖਤਰਾ ਤੇਰੇ ਸਿਰ ਤੇ ਹਰ ਵਕਤ ਮੰਡਰਾ ਰਹੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਮ ਸਰ ਮੂਹੇ ਅਜਰਾਇਲ ਗ੍ਰਿਫਤੇ ਕਸ ਹੇ ਚਨਾ ਦਾ ਤਿਲੰਗ ਮੱਲਾ ਪਹਿਲਾ। ਸਾਡੇ ਵਿੱਚ ਕਹਿੰਦੇ ਨੇ, ਜਬ ਜਮ ਆਏ ਕੇਸ ਗਏ ਪਟਕੇ, ਜਮਾਂ ਨੇ ਕੇਸਾਂ ਨੂੰ ਪਕੜਿਆ। ਇਸਲਾਮ ਦੇ ਵਿੱਚ ਕਹਿੰਦੇ ਨੇ, ਅਜਰਾਇਲ ਨੇ ਪਕੜਿਆ। ਕਿਉਂਕਿ ਸਾਰਾ ਸ਼ਬਦ ਫਾਰਸੀ ਦਾ ਹੈ, ਤਿਲੰਗ ਮੱਲਾ ਪਹਿਲਾ ਬੜਾ ਕੀਮਤੀ ਸ਼ਬਦ ਹੈ, ਬਹੁਤ ਕੀਮਤੀ ਸ਼ਬਦ। ਗੁਰੂ ਨਾਨਕ ਫਰਿਆਦ ਵੀ ਕਰਦੇ ਨੇ ਇਸ ਸ਼ਬਦ ਵਿੱਚ, ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ। ਗੋਸ਼ ਕੰਨ ਨੂੰ ਕਹਿੰਦੇ ਨੇ, ਹੇ ਕਰਤਾਰ, ਨਾਨਕ ਇੱਕ ਅਰਜ਼ੋਈ ਕਰ ਰਿਹਾ, ਪਰ ਮੈਂ ਤੇਰੇ ਕੰਨਾਂ ਚ ਕਰਨੀ, ਹੋਰ ਕਿਧਰੇ ਨੇ, ਤੈਨੂੰ ਸੁਣਾ, ਹੋਰ ਕੋਈ ਨਹੀਂ, ਤੂੰ ਹੀ ਸੁਣ ਸਕਦਾ। ਇੰਜ ਨਹੀਂ, ਮੈਂ ਹਵਾ ਦੇ ਚ ਗੱਲ ਨਹੀਂ ਛੋੜਨੀ। ਦਰਗੋਸ਼, ਤੂੰ ਆਪਣਾ ਕੰਨ ਮੇਰੀ ਤਰਫ ਕਰ, ਮੇਰੀ ਗੱਲ ਸੁਣ। ਇਸ ਤਰ੍ਹਾਂ ਕਹਿ ਰਹੇ ਨੇ, ਯਕ ਅਰਜ਼ ਗੁਪਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ। ਕੇਵਲ ਕਰਤਾਰ ਦੇ ਅੱਗੋਂ ਕਿਉਂ ਕਰ ਰਹੇ, ਕਿਸੇ ਹੋਰ ਜਗ੍ਹਾ ਨਹੀਂ ਕਿਉਂ ਅਰਜ਼ੋਈ ਕਰਦੇ? ਪਤਾ ਸਤਿਗੁਰ ਕੀ ਕਹਿੰਦੇ ਨੇ, ਹੱਕਾ, ਤੂੰ ਸੱਚ ਹੈ, ਬਾਕੀ ਤੇ ਸਭ ਝੂਠ ਹੈ। ਹੱਕਾ, ਹੱਕਾ ਸੱਚ ਨੂੰ ਕਹਿੰਦੇ, ਹੱਕਾ ਕਬੀਰ।
ਕਬੀਰ ਬਜ਼ੁਰਗ ਨੂੰ ਕਹਿੰਦੇ ਨੇ, ਵੱਡੇ ਨੂੰ ਕਹਿੰਦੇ ਨੇ, ਆਦੀ ਨੂੰ ਕਹਿੰਦੇ, ਤੂੰ ਬਜ਼ੁਰਗ ਹੈ ਵੱਡਾ ਹੈ। ਹੱਕਾ ਕਬੀਰ ਕਰੀਮ ਤੂੰ, ਪਰ ਤੂੰ ਬਖਸ਼ਿੰਦ ਬੜਾ ਹੈ, ਰਹਿਮਾਨ ਰਹੀਮ ਹੈ, ਹਰ ਵਕਤ ਬਖਸ਼ਿਸ਼ ਕਰਦਾ ਹੈ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦੇਗਾਰ, ਹੇ ਪ੍ਰਭੂ ਫਿਰ ਤੇਰੇ ਵਿੱਚ ਕੋਈ ਔਗੁਣ ਨਹੀਂ, ਤੂੰ ਗੁਣਾਂ ਦਾ ਸਾਗਰ, ਇਸ ਕਰਕੇ ਤੇਰੇ ਅੱਗੋਂ ਆ ਜਾਏ। ਔਰ ਕਿਸ ਦੇ ਅੱਗੋਂ ਕਰਾਂ, ਸਭ ਜਗ੍ਹਾ ਹੀ ਔਗੁਣ ਆ, ਸਭ ਝੂਠ ਹੀ ਝੂਠ ਦਾ ਪਸਾਰਾ, ਤੇ ਇਸ ਝੂਠ ਦੇ ਪਸਾਰੇ ਚ ਮੇਰੀ ਕੌਣ ਸੁਣੇ। ਇਸ ਚੱਕਰ ਚ ਨਾ ਪੈਣਾ, ਕੋਈ ਸੁਣਦਾ, ਕੋਈ ਵੀ ਨਹੀਂ ਸੁਣਦਾ, ਯਕੀਨ ਜਾਣੋ ਫਰਿਆਦ ਰੱਬ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੁਣਦਾ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰ, ਉਹੀ ਸਾਰਿਆਂ ਦੀ ਆਸ, ਉਹੀ ਸੁਣਦਾ, ਕੋਈ ਨਹੀਂ ਕਿਸੇ ਦੀ ਸੁਣਦਾ। ਇਸ ਚੱਕਰ ਚ ਨਾ ਪੈਣਾ, ਪਰਮਾਤਮਾ ਹੀ ਸੁਣਦਾ, ਈਸ਼ਵਰ ਹੀ ਸੁਣਦਾ। ਕਿਉਂ ਅਰਜ਼ੋਈ ਕਰਨਾ ਚਾਹੁੰਦੇ, ਕੀ ਗੱਲ ਹੈ? ਸਾਹਿਬ ਕਹਿੰਦੇ ਨੇ, ਮਮ ਸਰ ਮੂਹੇ ਅਜਰਾ ਈਲ ਗ੍ਰਿਫਤੇ ਕਸ ਹੇ ਚਲਨ, ਮੇਰੇ ਸਿਰ ਦੇ ਕੇਸਾਂ ਨੂੰ ਅਜਰਾ ਈਲ ਨੇ ਪਕੜਿਆ। ਮੌਤ ਮੈਨੂੰ ਮਿਟਾ ਦੇਵੇ, ਇਹ ਪ੍ਰਭ ਇਸ ਤੋਂ ਪਹਿਲੇ ਮੈਂ ਤੇਰੇ ਚ ਸਮਾ ਜਾ, ਇਹਨੂੰ ਜੀਵਨ ਮੁਕਤ ਕਹਿੰਦੇ। ਮੌਤ ਮੇਰਾ ਅੰਤ ਕਰ ਦੇਵੇ, ਹੇ ਬੇਅੰਤ ਉਸ ਤੋਂ ਪਹਿਲੇ ਮੈਂ ਤੇਰੇ ਚ ਲੀਨ ਹੋ ਜਾ। ਇੰਜ ਨਾ ਹੋਵੇ ਮੇਰਾ ਅੰਤ ਹੋ ਜਾਏ ਔਰ ਬੇਅੰਤ ਦੀ ਲੀਨਤਾ ਨਸੀਬ ਨਾ ਹੋਵੇ। ਬੜੀ ਸੋਹਣੀ ਪ੍ਰਾਰਥਨਾ, ਬੜੀ ਗਜ਼ਬ ਦੀ ਪ੍ਰਾਰਥਨਾ, ਖਤਰਾ ਹਰ ਵਕਤ ਮੌਜੂਦ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜਪ ਕਰਨ ਲੱਗਾ ਤਾਂ ਪਹਿਲਾ ਮਰਨ ਕਬੂ, ਇਹ ਕਬੂਲ ਕਰਕੇ ਜਪ ਕਰੇ। ਤੇਰੇ ਸਿਰ ਦੇ ਉੱਤੇ ਮੰਡਲ ਆ ਰਹੀ, ਇਹ ਸੱਪ ਮੰਡਲ ਆ ਰਹੇ, ਅੱਜ ਜਾਂ ਕੱਲ ਡੰਗ ਮਾਰੇ। ਮੈਂ ਫਿਰ ਅਰਜ਼ ਕਰਾਂ, ਖਤਰੇ ਤੋਂ ਬਿਨਾਂ ਮਨ ਸਾਵਧਾਨ ਨਹੀਂ ਹੁੰਦਾ, ਖਤਰੇ ਤੋਂ ਬਿਨਾਂ ਮਨ ਇਕਾਗਰ ਨਹੀਂ ਆਉਂਦਾ। ਹਜ਼ਾਰਾਂ ਅਭਿਆਸੀਆਂ ਦਾ ਇਹ ਰੋਜ਼ ਕਹਿਣਾ, ਹਰ ਸ਼ਹਿਰ ਦੇ ਚ ਮਿਲਦੇ ਨੇ, ਕੀ ਕਰੀਏ ਗਹਿਣੇ ਜੀ ਬਾਣੀ ਜਪਦੇ ਤਿਆਂ ਮਨ ਤੇ ਇਕਾਗਰ ਹੁੰਦਾ, ਬੈਠਦੇ ਤੇ ਹਾਂ ਕੀਰਤਨ ਵਿੱਚ ਮਨ ਤੇ ਇਕਾਗਰ ਹੁੰਦਾ, ਕਰਦੇ ਤੇ ਹਾਂ ਬਾਣੀ ਦਾ ਪਾਠ ਮਨ ਤੇ ਇਕਾਗਰ ਹੁੰਦਾ ਨਹੀਂ। ਅਸੀਂ ਮੰਨਦੇ ਹਾਂ ਪਰਮਾਤਮਾ ਨੂੰ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਪਰਮਾਤਮਾ ਤੋਂ ਪਹਿਲੇ ਮੌਤ ਨੂੰ ਮੰਨ ਲਓ, ਇਹੀ ਗੁਰੂ ਨਾਨਕ ਕਹਿੰਦੇ, ਇਹੀ ਕਹਿੰਦੇ, ਪਹਿਲਾ ਮਰਨ ਕਬੂ, ਜੀਵਨ ਕੀ ਛੜਾਸ। ਮੌਤ ਜੀਵਨ ਨੂੰ ਸੁਕੇੜ ਦਿੰਦੀ ਹੈ, ਸਰੀਰ ਨੂੰ ਖਾਕ ਰਾਖ ਕਰ ਦਿੰਦੀ ਹੈ, ਮੌਤ ਮਨ ਨੂੰ ਵੀ ਸੁਕੇੜ ਦਿੰਦੀ ਹੈ, ਮਨ ਦੇ ਫੈਲਾਓ ਨੂੰ ਵੀ ਰੋਕ ਦਿੰਦੀ ਹੈ, ਲੋਭ ਹੰਕਾਰ ਵਾਸ਼ਨਾ ਇਹ ਵੀ ਸਭ ਸੁਕੜ ਜਾਂਦਾ, ਮਨ ਦਾ ਫੈਲਾਓ ਵੀ ਰੁਕ ਜਾਂਦਾ। ਮੌਤ ਦੇ ਭੈ ਕਰਕੇ ਮਨ ਦੀ ਇਕਾਗਰਤਾ ਬਣੇਗੀ, ਜਪ ਕਰਕੇ ਨਹੀਂ ਬਣੇਗੀ। ਮੈਂ ਇਸ ਤੋਂ ਜ਼ਿਆਦਾ ਕੋਈ ਖੁੱਲ੍ਹੀ ਗੱਲ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ ਕਈਆਂ ਦਾ ਹਾਜ਼ਮਾ ਕੀ ਹੈ, ਐਵੇਂ ਖਾਵਾਂ ਖਾ ਉਲਟੀਆਂ ਕਰਨ ਲੱਗ ਪੈਣ ਤੇ ਠੀਕ ਨਹੀਂ। ਮੌਤ ਦੇ ਗਿਆਨ ਕਰਕੇ ਜਪ ਦੇ ਚ ਇਕਾਗਰਤਾ ਹੋਵੇਗੀ, ਵਰਨਾ ਨਹੀਂ ਹੋਵੇ। ਮੌਤ ਦੇ ਗਿਆਨ ਕਰਕੇ ਮਨੁੱਖ ਚਲੇਗਾ ਪਰਮਾਤਮਾ ਦੇ ਮਾਰਗ ਤੇ, ਵਰਨਾ ਨਹੀਂ। ਮੌਤ ਦਾ ਗਿਆਨ ਪਹਿਲੇ, ਪਰਮਾਤਮਾ ਦਾ ਗਿਆਨ ਬਾਅਦ ਵਿੱਚ। ਪਰਮਾਤਮਾ ਮਿਲਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਹੋਵੇਗਾ ਗਿਆਨੀ ਹੋਵੇਗਾ, ਬੜਾ ਗਿਆਨ ਹੋਵੇਗਾ, ਸਭ ਅਕਸ਼ਰੀ ਗਿਆਨ, ਇਹਦੇ ਨਾਲ ਜ਼ਿੰਦਗੀ ਚੱਲਦੀ ਹੈ, ਸਮਾਂ ਬਤੀਤ ਹੋ ਸਕਦਾ, ਜ਼ਿੰਦਗੀ ਸਫਲ ਨਹੀਂ ਹੋਵੇ, ਨਹੀਂ। ਬੜੇ ਬੜੇ ਪੰਡਿਤ ਮੌਜੂਦ, ਬੜੇ ਬੜੇ ਆਲਮ ਫਾਜ਼ਲ ਮੌਜੂਦ, ਮੌਲਵੀ ਮੌਜੂਦ, ਸਿੱਖ ਜਗਤ ਵਿੱਚ ਬੜੇ ਬੜੇ ਵਿਆਕਰਣ ਦੇ ਪੰਡਿਤ ਮੌਜੂਦ, ਗੁਰਬਾਣੀ ਦੇ ਅਰਥ ਅਰਥਕਾਰ ਮੌਜੂਦ, ਕੁਛ ਵੀ ਨਹੀਂ ਦੇ। ਮੈਂ ਕਿਸੇ ਤੇ ਅਟੈਕ ਨਹੀਂ ਕਰ ਰਿਹਾ। ਇਕਬਾਲ ਕਹਿੰਦਾ, ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ,
ایمان کی حرارت والوں نے من اپنا پرانا پاپی ہے برسوں سے نمازی بن نہ سکا. زمین تے تو مسجد بنا لی ایک رات دے چ بنا لی پر 40 سال تو نماز پڑھنے زندگی نو تو خدا دا روپ دے نہیں سکے. جیون تے تیرا خدا دا گھر بنیا نہیں, زمین دے تے تو خدا دا گھر بنا لیا, زندگی تیری خدا دا گھر بنی نہیں. زمین دے تے مندر تے تو 2 دن اج بنا لیا, زندگی تے ہری مندر بن نہ سکے. جنہ دی بن جاندی انہاں نے کہیا وی ہے نام دیو کہہ رہے نے دیہی مہجد من مولانا سہج نماز گزارے, میری دیہی مسجد بن گئی, میرا من مولوی بن گیا. اے مولوی تو 5 ٹائم مسجد دے جانا ہوے گا, میں ہر وقت مسجد دے چلے گا. تو 5 وقت نماز پڑھتا ہوے گا, میں 24 گھنٹے ہر وقت نماز پڑھتا. تو زمین دے تے اٹاں دی مسجد کھڑی کیتی ہے, میں زندگی نو ہی مسجد بنا لیا, خدا دا گھر بنا لیا. دیہی مہجد اس طرح دا کرانتیکاری ایک بول بھگت پیپا دا ہی ہے, بھاویں اکو ہی ہے پر بڑا کرانتیکاری. کایو دیوا کایو دیون کایو جنگم جاتی, کایو دھوپ دیپ نہیں بےدا کایو بوجو پاتی. کایا ہی میری مندر بن گئی ہے, ہری مندر بن گئی ہے. ہری نرویر ہے تو میں بھی نرویر ہوں, ہری نربھے ہے تو میں بھی نربھے ہوں, ہری پریم دا ساگر ہے میں بھی پریم دا ساگر. زمین تے تے ہری مندر بن گیا, مسجد بن گئی, زندگی دے چ درگند ویر ورودھ دی ہنکار دی واشنا دی. گردوارے تے تو جا رہے ہیں تے بنا بھی لیا ہے پر تُو گرو دا روپ نہیں بن سکیا. تینوں ویکھ کے گرو مان نال آکھ سکے خالصا میرو روپ ہے خاص, اے تے میرے اپنا ہی روپ, اے دے درشن میرے ہی درشن. گردوارے کیوں جان دے ہیں؟ تاکہ گرو دے درشن ہو سکن. پر جنے اپنے آپ نو گرو ورگا بنا لیا ہے او دے درشن پربھو دے درشن نے. سنت رام میں بید کچھ نائیں, ایک جنم کئی میں لاکھ کروری, ہر کا بھگت سو ہر ہی جے, ہری دا بھگت تے ہری جیسا, پرماتما جیسا ہے. اور تائیں تے صاحب کہندے نے سکھ میرا ہی روپ ہے. اسی تائیں ارداس دے چ شبد ایڈ کیتے نے, سہی سنت گرمکھ پیارے میر جنہ ملیا تیرا نام چیتے. ہوں میں اپنے مول وشے تے آواں, میں دیکھتا پیا میں پورا نہیں کر سکیا, کوشش کراں گا کل. سورج ہے, وہ دی کرن ہے, پرکاش ہے, پرکاش جتھے پہ رہے ہے وہ جس تو چیز پرکاشت ہو رہی ہے اور جو بنی بھی اسی پرکاش تو ہے وہ ہے. دیکھو سورج نہ ہوئے تو پھر کچھ بھی نہیں ہوئے. سورج ٹھنڈا پہ جائے اسی پہلے ٹھنڈے پہ کہندے نا, ہاتھ پیر ٹھنڈے ہو گئے, گل ختم. پانی تے پیا شریر دے چ, مردے چ بھی ہوندا ہے. مٹی دی ڈھیری تے پئی ہے, اگ ٹھنڈی ہو گئی شریر دے چ, اگ ٹھنڈی ہو گئی شریر مردہ ہو گیا. برہمن دے سورج ٹھنڈا ہو جائے سب کچھ مردہ ہو جائے. سورج ایک ہو رت انے نانک کرتے کے کہتے ویس, تو سب کچھ سورج کر کے, سب کچھ پرماتما کر کے, پرماتما پھر جیو آتما اے کرن, پھر من پرکاش, پھر اے تن جتھے پرکاش پہ تیر. تو میں عرض کر رہا سی تارکک اے کہندے نے تن میل ہے من میل ہے, اسی نہیں من سکتے کہ جیو آتما میلی نہیں ہوگی. میلی ہے جیو آتما, میلی ہے
तो फिर उस परमात्मा नु भी बेदाग कहण दी लोड़ नहीं, ग्रहण सूरज नु भी लगता। बड़ी वड्डी तर्क है, ये भी मैं अर्ज कर दी, बहुत प्रबल दलील है। मैं संकोच नाल कह रहा, क्योंकि एक सज्जन मैनू बड़ी किरणा नाल कह रहा भी थानू ये वाम मार्गियां दे ग्रंथ पढ़न दी की लोड़ सी, थानू ऋषि वात्स्यायन नू पढ़न दी की लोड़ सी। मैं क्या पुरखा, परमात्मा ने बगीचे च बड़े फुल बनाए, बड़े फुल बनाए, हर एक दी अपनी अपनी महक, हर एक दी अपनी अपनी खुशबू है। महान होवेगा कमल पर चमेली भी घट नहीं है, महान होवेगा गुलाब पर गेंदे दी भी अपनी गल, ओदी भी अपनी गल। मैं संकोची दिमाग का बंदा ही नहीं, कतई ही नहीं। हवा सारी जगह ते जांदी है ते हुण सानू छू लिया, ते हुण इहनू आखी हुण तू मुसलमान नू ना छूवे, ते जे मुसलमान नू छू के आ रही है फिर सानू ना छूवे, तू सब नू छूंदी। सूरज दा चानना सारयां दे घरां च जांदा है, सारयां दे घरां च जांदा। बारिश जद होंदी है तो बारिश ए थोड़ी सोचती है संत दे घर दे ते बारिश करनी है दूजियां दे घर दे च, सब जगह होंदी है। टोयां ते आउंदी है, टिब्बियां ते आउंदी है, मरुथल ते आउंदी है, जंगलां दे च आउंदी है, शहरां च आउंदी है, पहाड़ां ते आउंदी है। परमात्मा सर्व सांझा है, सर्व सांझे नाल संकीर्ण दिमाग छोटा दिल संबंधित नहीं हो सकता, नहीं हो सकता। तस भी बंदे नू मैं धार्मिक मनदा ही नहीं आता, तंग दिल नू मैं धार्मिक मनदा ही नहीं आता। मैं तो देखना सिख दी सिख नाल नफरत करना। खैर मुख्तसर जो मैं अर्ज कर, वाम मार गए कहिंदे ने सी बेदाग नहीं मनदे परमात्मा नू, तन मैला है ते मन मैला है, ये सारे तस्लीम कर देने। ते जे मन मैल है ते जीव आत्मा कितों निर्मल हो गए, वह भी मैली। जीव आत्मा मैली है तो फिर परमात्मा भी बेदाग नहीं, ग्रहण सूरज नु भी, ग्रहण सूरज नु भी। भाई गुरुदास जी ने इस नु जिवें हल कीता है, एक दलील मैं थोड़े सामने ये रखना, बाकी धन गुरु ग्रंथ साहब दियां बाकी दलीलां ये मैं थोड़े सामने कल रखण दी निमाणी कोशिश करांगा, क्योंकि समा हो गया। बोल चुक दी शमा। वाहेगुरु जी का खालसा, वाहेगुरु जी। एक ओंकार सतनाम करता पुरख, निर्भव निर्वैर अकाल मूरत, अजूनी सैभं गुरु प्रसाद। हे प्राणनाथ गोविंदे कृपा निधान जगत गुरु, हे संसार ताप हरणे करुणा में सब दुख हरो, हे शरण जोग दयाले दीनानाथ मया करो। शरीर स्वस्थ खीण समय सिमरंत नानक राम
دامودر.

ਹਰ ਜਾਂਦਾ ਹੈ। ਇਸ ਵਾਸਤੇ ਮਨੁੱਖ ਨੂੰ ਮੌਤ ਕਬੂਲ ਨਹੀਂ, ਕਿਉਂਕਿ ਮਨੁੱਖ ਜੀਵਨ ਨੂੰ ਸੀਮਤ ਕਰਦੀ ਹੈ ਤੇ ਮਨੁੱਖ ਤੇ ਇਤਨਾ ਜੀਵਣਾ ਚਾਹੁੰਦਾ ਹੈ, ਕਿਤਨਾ ਜੇ ਯੁਗ ਚਾਰੇ ਆਰ ਜਾ ਹੋਰ ਦਸੂਣੇ। ਇਸ ਵਾਸਤੇ ਮੌਤ ਦਾ ਨੁਕਤਾ, ਮੌਤ ਦੀ ਗੱਲ ਮਨੁੱਖ ਨੂੰ ਚੰਗੀ ਨਹੀਂ ਚੱਲ, ਅਸੀਮ ਜੀਵਨ ਚਾਹੀਦਾ, ਮੌਤ ਤੇ ਸੀਮਾ ਕਰ ਦਿੰਦੀ, ਸੀਮਤ ਕਰ ਦਿੰਦੀ, ਸੀਮਤ ਹੀ ਨਹੀਂ ਕਰਦੀ, ਉਹ ਜੋ ਜ਼ਿੰਦਗੀ ਚੱਲ ਰਹੀ ਹੁੰਦੀ ਉਹਨੂੰ ਖਤਮ ਕਰ ਦਿੰਦੀ। ਪ੍ਰਾਣਾਂ ਵਿੱਚ ਪਿਆਸ ਪਰਮਾਤਮਾ ਦੀ ਹੈ, ਉਹ ਕਿਸ ਤਰ੍ਹਾਂ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜੋ ਅਸੀਮ ਹੋਵੇ ਔਰ ਜਿਸ ਵਿੱਚ ਕੋਈ ਮੌਤ ਨਾ ਹੋਵੇ। ਐਸੀ ਅਸੀਮ ਜ਼ਿੰਦਗੀ ਦਾ ਨਾਂ ਹੀ ਪਰਮਾਤਮਾ ਹੈ। ਐਸੇ ਅਸੀਮ ਜੀਵਨ ਨੂੰ ਹੀ ਪ੍ਰਭੂ ਕਹਿੰਦੇ। ਮਨੁੱਖ ਨੂੰ ਐਸਾ ਸੁੱਖ ਚਾਹੀਦਾ, ਸਦੀਵੀ ਸੁੱਖ ਚਾਹੀਦਾ ਜੋ ਕਦੀ ਦੁੱਖ ਵਿੱਚ ਨਾ ਬਦਲੇ। ਉਸ ਪਰਮ ਸੁੱਖ ਦਾ ਨਾਂ ਹੀ ਪਰਮਾਤਮਾ ਹੈ। ਮਨੁੱਖ ਨੂੰ ਐਸਾ ਅਸੀਮ ਰਸ ਚਾਹੀਦਾ, ਐਸਾ ਰਸ ਚਾਹੀਦਾ ਜੋ ਕਦੀ ਬੇਰਸ ਨਾ ਹੋਵੇ। ਉਸ ਮਹਾਰਸ ਦਾ ਨਾਂ ਹੀ ਪਰਮਾਤਮਾ ਹੈ। ਮਨੁੱਖ ਨੂੰ ਐਸੀ ਸ਼ਕਤੀ ਚਾਹੀਦੀ ਹੈ, ਐਸੀ ਪ੍ਰਭਤਾ ਚਾਹੀਦੀ ਹੈ, ਐਸੀ ਤਾਕਤ ਚਾਹੀਦੀ ਹੈ ਅਸੀਮ, ਜੋ ਕਦੀ ਕਮਜ਼ੋਰੀ ਵਿੱਚ ਨਿਰਬਲਤਾ ਵਿੱਚ ਬਦਲੇ ਹੀ ਨਾ, ਤਬਦੀਲ ਨਾ ਹੋਵੇ। ਉਸ ਮਹਾਂਸ਼ਕਤੀ ਦਾ ਨਾਂ ਹੀ ਪਰਮਾਤਮਾ। ਮੰਗ ਤੇ ਪਰਮਾਤਮਾ ਦੀ ਹੈ, ਠੀਕ ਹੈ। ਅਸੀਮ ਸ਼ਕਤੀ ਚਾਹੀਦੀ ਹੈ, ਅਸੀਮ ਜੀਵਨ ਚਾਹੀਦਾ, ਅਸੀਮ ਸੁੱਖ ਚਾਹੀਦਾ, ਅਸੀਮ ਰਸ ਚਾਹੀਦਾ, ਅਸੀਮ ਆਨੰਦ ਚਾਹੀਦਾ। ਮਨੁੱਖ ਨੂੰ ਪਰਮਾਤਮਾ ਚਾਹੀਦਾ, ਪਰਮਾਤਮਾ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਚਾਹੀਦਾ। ਮੰਗ ਠੀਕ ਹੈ, ਪ੍ਰਾਪਤੀ ਦਾ ਸਾਧਨ ਗਲਤ ਹੈ। ਬਸ ਇੱਥੋਂ ਜ਼ਿੰਦਗੀ ਗਲਤ ਹੋ ਜਾਂਦੀ ਹੈ, ਇੱਥੋਂ ਹੀ ਮਨੁੱਖ ਗਲਤ ਹੋ ਜਾਂਦਾ। ਮੰਗ ਤੇ ਠੀਕ ਹੈ, ਐਸਾ ਕਿਹੜਾ ਹੈ ਜਿਸ ਨੂੰ ਸੁੱਖ ਨਹੀਂ ਚਾਹੀਦਾ, ਐਸਾ ਕਿਹੜਾ ਜੋ ਰਸ ਨਹੀਂ ਚਾਹੁੰਦਾ। ਬੇਰਸੀ ਤੇ ਕਿਸੇ ਨੂੰ ਨਹੀਂ ਚੰਗੀ ਲੱਗਦੀ। ਐਸਾ ਕਿਹੜਾ ਹੈ ਜੋ ਮਹਾਂਸ਼ਕਤੀ ਨਹੀਂ ਚਾਹੁੰਦਾ, ਕਮਜ਼ੋਰੀ ਤੇ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ। ਐਸਾ ਧਨ ਚਾਹੀਦਾ ਜੋ ਰੋਜ਼ ਰੋਜ਼ ਵਧਦਾ ਤੇ ਜਾਏ, ਕਦੀ ਘਟੇ ਨਾ। ਉਸੇ ਹੀ ਪਰਮ ਧਨ ਦਾ ਨਾਂ ਪਰਮਾਤਮਾ ਹੈ, ਪਰਮਾਤਮਾ। ਮੰਗ ਠੀਕ ਹੈ ਮਨੁੱਖ ਦੀ, ਹਰ ਮਨੁੱਖ ਦੀ ਠੀਕ ਹੈ। ਇਸ ਹਿਸਾਬ ਦੇ ਨਾਲ ਮੇਰਾ ਮਨ ਕਿਸੇ ਨੂੰ ਨਾਸਤਿਕ ਨਹੀਂ ਕਹਿੰਦਾ, ਨਹੀਂ ਹੈ ਨਾਸਤਿਕ। ਕਹਿ ਦੇਵੇ ਮੈਂ ਨਾਸਤਿਕ ਹਾਂ, ਕਿਆ ਉਹਨੂੰ ਰਸ ਨਹੀਂ ਚਾਹੀਦਾ, ਉਹਨੂੰ ਸੁੱਖ ਨਹੀਂ ਚਾਹੀਦਾ, ਉਹਨੂੰ ਆਨੰਦ ਨਹੀਂ ਚਾਹੀਦਾ, ਕਿਆ ਉਹਨੂੰ ਸ਼ਕਤੀ ਨਹੀਂ ਚਾਹੀਦੀ, ਕਿਆ ਉਸਨੂੰ ਜੀਵਨ ਨਹੀਂ ਚਾਹੀਦਾ। ਅਗਰ ਚਾਹੀਦਾ ਤਾਂ ਮੰਗ ਤੇ ਪਰਮਾਤਮਾ ਦੀ ਕਰਦਾ ਪਿਆ, ਔਰ ਕਿਸ ਦੀ ਕਰਦਾ। ਮੈਂ ਫਿਰ ਦੁਹਰਾਵਾਂ, ਪਰਮ ਜੀਵਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਰਸ ਦਾ ਨਾਂ ਹੀ ਪਰਮਾਤਮਾ ਹੈ, ਪਰਮ ਆਨੰਦ ਦਾ ਨਾਂ ਹੀ ਪਰਮਾਤਮਾ ਹੈ, ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਸ਼ਕਤੀ ਦਾ ਨਾਂ ਹੀ ਪਰਮਾਤਮਾ। ਹਰ ਮਨੁੱਖ ਨੂੰ ਪਰਮਾਤਮਾ ਚਾਹੀਦਾ, ਪਰ ਕਰੀਬਨ ਕਰੀਬਨ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖਾਂ ਨੂੰ ਛੋੜ ਕੇ ਪ੍ਰਾਪਤੀ ਦੇ ਸਾਧਨ ਸਾਰਿਆਂ ਦੇ ਗਲਤ ਨੇ। ਰਿਸ਼ੀ ਚਾਣਕ ਕਹਿੰਦੇ ਨੇ, ਕੋਲੂ ਵਿੱਚ ਪੀੜਨ ਨਾਲ ਹੀ ਤੇਲ ਨਿਕਲਦਾ, ਪਰ ਤਿਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਕਹਿੰਦਾ ਠੀਕ ਹੈ, ਕੋਲੂ ਵਿੱਚ ਪੀੜਨ ਨਾਲ ਹੀ ਤੇਲ ਨਿਕਲਦਾ, ਮੰਨਦੇ, ਪਰ ਤਿਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਮਨੁੱਖ ਜੀਵਨ ਦੇ ਕੋਲੂ ਵਿੱਚ ਰੇਤ ਪਾ ਲੈਂਦਾ,
ਫਿਰ ਕੱਢਣਾ ਚਾਹੁੰਦਾ ਪਰਮ ਰਸ ਦਾ ਤੇ ਪਰਮ ਆਨੰਦ ਪਰਮ ਜੀਵਨ ਪਰਮ ਸੁਖ ਰੇਤ ਦੇ ਚੋਂ ਤੇਲ ਕਿੱਥੇ। ਮੰਗ ਠੀਕ ਹੈ, ਮੰਗ ਨੂੰ ਪੂਰੇ ਕਰਨ ਦੇ ਸਾਧਨ ਵਲਤਨ ਹੈ, ਵਲਤਨ ਹੈ, ਵਲਤਨ ਹੈ। ਮਨੁੱਖ ਆਪਣੇ ਸਾਧਨਾ ਨੂੰ ਠੀਕ ਕਰ ਲਵੇ, ਮੰਗ ਹੁਣੇ ਹੀ ਪੂਰੀ, ਐਸੇ ਵਕਤ, ਐਸੇ ਵਕਤ। ਲੰਬੇ ਚੌੜੇ ਚੱਕਰਾਂ ਚ ਨਾ ਪੈਣਾ, ਇੱਕ ਛਿੰਨ ਦੇ ਚ ਪਰਮ ਰਸ, ਇੱਕ ਛਿੰਨ ਦੇ ਚ ਪਰਮ ਆਨੰਦ, ਇੱਕ ਛਿੰਨ ਦੇ ਚ ਪਰਮ ਸ਼ਕਤੀ, ਇੱਕੋ ਹੀ ਛਿੰਨ ਦੇ ਚ ਪਰਮ ਜੀਵਨ, ਇੱਕੋ ਹੀ ਛਿੰਨ ਦੇ ਚ ਪਰਮ ਦਾ। ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਵਾਸ ਕੇ ਬੀਚ ਨਾ ਆਇਓ। ਇੱਕ ਛਿੰਨ, ਇੱਕ ਸੈਕਿੰਡ, ਸੰਸਾਰ ਦੇ ਚ ਇੱਕ ਸੈਕਿੰਡ ਦੇ ਚ ਤੇ ਐਸਾ ਕੁਛ ਵੀ ਪ੍ਰਾਪਤ ਕਰਨਾ ਕਠਿਨ ਹੈ, ਪਰ ਇੱਕੋ ਹੀ ਸੈਕਿੰਡ ਦੇ ਚ ਪਰਮਾਤਮਾ ਮਿਲਦਾ ਹੈ। ਜ਼ਿੰਦਗੀ ਦੇ ਚ ਉਹ ਇੱਕ ਸੈਕਿੰਡ ਆ ਜਾਏ, ਇੱਕ ਛਿੰਨ ਆ ਜਾਏ, ਉਹ ਨਿਮਕ ਆ ਜਾਏ। ਨਿਰਮਾਉਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ, ਨਿਮਕ, ਨਿਮਕ ਇੱਕ ਸੈਕਿੰਡ, ਨਿਮਕ ਇੱਕ ਪਲ, ਨਿਮਕ ਇੱਕ ਦਮ। ਸਾਰੀ ਜ਼ਿੰਦਗੀ ਹੋ ਗਈ ਕੀਰਤਨ ਕਰਦੇ ਹਾਂ, ਪਰ ਪ੍ਰਭੂ ਤੇ ਨਿਮਕ ਕੀਰਤਨ ਨਾਲ ਮਿਲਦਾ ਹੈ, ਨਿਮਕ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ, ਜਿਤ ਛੂਟ ਹੈ। ਜਦ ਮਨੁੱਖ ਕਹਿੰਦਾ ਔਰ ਸੋਚਦਾ ਇੰਨਾ ਕੀਰਤਨ ਕੀਤਾ, ਇਤਨਾ ਕੀਰਤਨ ਸੁਣਿਆ, ਹੋਇਆ ਤੇ ਕੁਛ ਨਹੀਂ, ਸ਼ਾਇਦ ਗੁਰਬਾਣੀ ਸਾਨੂੰ ਤਸੱਲੀ ਦੇ ਰਹੀ ਹੈ, ਵਿਸ਼ਵਾਸ ਨਹੀਂ ਬਣਦਾ, ਨਿਮਕ ਭਰੋਸਾ ਨਹੀਂ ਬਣਦਾ ਇੱਕ ਸੈਕਿੰਡ। ਮੈਂ ਫਿਰ ਅਰਜ਼ ਕਰਾਂ, ਮੈਂ ਇਹ ਤੇ ਕਬੂਲ ਕਰ ਲਵਾਂ ਤੇ ਮੈਂ ਕੋਈ ਫੋਕੀ ਨਿਰਮਾਣਤਾ ਵੀ ਤੁਹਾਡੇ ਅੱਗੋਂ ਨਹੀਂ ਰੱਖ ਰਿਹਾ। ਅੰਦਾਜ਼ਨ 50 ਸਾਲ ਦੇ ਨੇੜੇ ਹੋਣ ਲੱਗੇ ਗੁਰਬਾਣੀ ਵਿਚਾਰ ਸੰਗਤਾਂ ਨੂੰ ਸੁਣਾਉਂਦੇ, ਮੈਨੂੰ ਇੰਨੀ ਸਮਝ ਆਈ ਹੈ ਮਿਲਦਾ ਇੱਕ ਸੈਕਿੰਡ ਦੇ ਚ। ਇਹ ਗੱਲ ਵੱਖਰੀ ਹੈ ਕਿ ਮੇਰੀ ਜ਼ਿੰਦਗੀ ਚ ਉਹ ਸੈਕਿੰਡ ਨਹੀਂ ਆਇਆ, ਨਹੀਂ ਆਇਆ। ਇਹ ਮੈਂ ਐਸਾ ਨਹੀਂ ਹੈ ਕਿ ਮੈਂ ਕੋਈ ਫੋਕੀ ਨਿਰਮਾਣਤਾ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਇਸ ਵਾਸਤੇ ਕਹਿ ਰਿਹਾ ਕਿ ਇੱਕ ਸੈਕਿੰਡ ਵਿੱਚ ਆਉਣਾ ਬੜਾ ਔਖਾ ਹੈ। ਇਸੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾ। ਤੇ ਕੀ ਔਖਾ ਹੈ? ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਮੈਂ 4 ਦਫਾ ਕਹਿ ਦਿੱਤਾ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਹੁਣ ਮੈਂ ਹੋਰ ਕਹਿ ਦਿੱਤਾ, ਕੀ ਹੋਇਆ? ਕੋਈ ਔਖਿਆ ਹੀ ਨਹੀਂ। ਪਰ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਖਣ ਔਖਾ ਸਾਚਾ ਨਾ, ਜਿਸ ਆਖਣ ਬਾਰੇ ਗੁਰੂ ਨਾਨਕ ਜੀ ਕਹਿੰਦੇ ਨੇ, ਯਕੀਨ ਜਾਣੋ ਜ਼ਿੰਦਗੀਆਂ ਗਲ ਜਾਂਦੀਆਂ ਨੇ, ਜਨਮ ਲੰਘ ਜਾਂਦੇ। ਉਹ ਇੱਕ ਦਫਾ ਕਹਿਣ ਦੀ, ਉਹ ਪਿਛਿਨ ਦੇ ਚ ਆਉਣ ਦੀ ਜਾਚ ਨਹੀਂ ਆਉਂਦੀ। ਮੈਂ ਫਿਰ ਅਰਜ਼ ਕਰਾਂ, 50 ਸਾਲ ਜੋ ਮੈਨੂੰ ਮਿਲਿਆ ਹੋਏ, ਖੇਡ ਇੱਕ ਸੈਕਿੰਡ ਦੇ ਚ ਬਣਦੀ ਹੈ, ਜ਼ਿੰਦਗੀਆਂ ਨਹੀਂ ਲੱਗਦੀਆਂ, ਕਈ ਜਨਮ ਨਹੀਂ ਲੱਗਦੇ। ਜੋਤ ਦੇ ਚ ਜੋਤ ਹੁੰਦਿਆਂ, ਕਿਰਨ ਨੂੰ ਸੂਰਜ ਹੁੰਦਿਆਂ, ਲਹਿਰ ਨੂੰ ਸਾਗਰ ਹੁੰਦਿਆਂ, ਇੱਕ ਸੈਕਿੰਡ ਲੱਗਦਾ, ਇੱਕ ਛਿੰਨ ਲੱਗਦਾ, ਇੱਕ ਪਲ ਲੱਗਦਾ, ਜ਼ਿੰਦਗੀਆਂ ਗਲ ਜਾਂਦੀਆਂ ਨੇ। ਪਤਾ ਨਹੀਂ ਕਿਤਨੇ ਜਨਮ ਖਰਾਬ ਹੋ ਜਾਂਦੇ, ਖੇਡ ਨਹੀਂ ਬਣਦੀ। ਹੁਣ ਇਸ ਨੂੰ ਮੈਂ ਖੁਲਾਸਾ ਕਰਕੇ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂ, ਕਿਧਰੇ ਪ੍ਰਕਰਨ ਫਿਰ ਅੱਜ ਵੀ ਅਧੂਰਾ ਨਾ ਰਹਿ ਜਾ। ਪਰਮਾਤਮਾ ਹੈ, ਸੂਰਜ ਹੈ, ਕਿਰਨ ਹੈ, ਜੀਵ ਆਤਮਾ ਹੈ,
प्रकाश है किरण दा मन है। इसे ही प्रकाश दे जो प्रगट हो रहे है, दिखाई दे रहे है, प्रकाश करके दिखाई दे रहे है, वो ए तन है, ए तन है। भरतरी ते कहंदे ने ए तन मेरे मन चो बने है। बड़े ध्यान नाल सुनना, उहदा एक छंद है। इस महापुरुष ने तीन ग्रंथ लिखे ने, भरतरी ने, वैराग शतक, नीति शतक, श्रृंगार शतक। इन्हां नूं पढ़ के मैं हैरान होया भई हैगा ते राजा सी एक छोटी जिही स्टेट का, धार स्टेट का राजा सी, इंदौर उजैन दे कोल है, उत्थों दा राजा सी। राजा बिक्रमाजीत दा छोटा दरा सी। जिस तरह बिक्रमाजीत बड़ा धार्मिक सी, ए उस तों भी अग्गे सी, धार्मिक रुचियां दा मनुख सी। वैराग शतक इसका बहुत कीमती ग्रंथ है। साधना इसने बड़ी मेहनत नाल कीती, जो गोरख ने दसी। उन्हां दिनां च गोरख मौजूद सन, गोरख दी संगत नसीब होई, गोरख ने इसनूं जोगी बनाया। तरह तरह दियां सिद्धियां प्राप्त करके ए 84 सिद्धां दे सिद्ध शुमार होया। प्राणायाम दी साधना दे सफलता करके जिंदगी लंबी कर ले, प्राणा नूं रोक ले कई कई साल। प्राणायाम नहीं चलन देने प्राण। असी जो जिंदगी लेके आया प्राणा दी, श्वासां दी गिणती मिणती चलने नहीं दिते। आप दी ग्यातली अर्ज करा, गुरु नानक दे वक्त भरतरी मौजूद सी, उस वक्त मौजूद सी। बाकी गोरख दे चेले वो ते नहीं रहे, नवे चेले मौजूद सन, पर पुराणियां च भरतरी। भरतरी दे प्रति धन गुरु नानक देव जी महाराज दे तीन शब्द ने आसा राग विच। इन्हां तीन शब्दियां दे सिर मैं दो दो पंक्तियां थोड़े सामने रखा। पहला प्रश्न किधरे भरतरी दा सी, थोड़ा मत की है, थोड़ा धर्म की है, थोड़ा रास्ता की है गुरु नानक ते, क्योंकि गोरख दा ए रास्ता है, बुद्ध दा ए रास्ता है, महावीर दा ए रास्ता है, सनातन धर्म दे ऋषियां दे ए रास्ते ने, वख वख रस्ते ने, छे शास्त्रां दे छे रस्ते। न्याय दे गौतम कुछ होर कहंदे ने, योग दे पतंजलि कुछ होर कहंदे ने, जैमिनी कुछ होर कहंदे ने, कणाद कुछ होर कहंदे ने, कपल कुछ होर कहंदे ने, व्यास कुछ होर कहंदे ने। छे शास्त्रां दे छे रिश्ते अलग अलग रस्ते ने, वख वख रस्ते। महात्मा बुद्ध कुछ होर कहंदे ने, और स्वामी महावीर वीर कुछ होर कहंदे ने। ते मैं फिर ए भी अर्ज करा, गलत कोई भी नहीं कहंदा, सारे ही सही कहंदे ने, पर सारे जो कह रहे ने होर होर कह रहे। एक जो कुछ कह रहा है, दूजा उस तों कुछ होर कह रहा है, तीजा उस तों कुछ होर कह रहा है, चौथा उस तों कुछ होर कह रहा है, लेकिन फिर भी सारे सही कह रहे, गलत एक भी नहीं है, भूले होया एक भी नहीं है। इस दे मैं उदाहरण देना हुना, नदियां सारिया ही सागर की तरफ जांदिया ने, और सागर होने लई लपकदिया ने, तड़पदिया ने, पर एक रस्ते तो नहीं जांदिया। गंगा का अपना रस्ता, नर्मदा का अपना रस्ता, सतलज व्यास रावी चनाब का अपना रस्ता है, सिंध का अपना रस्ता है, इराक दे दजला फरात का अपना रस्ता है, मिस्र दी नील नदी का अपना रस्ता है, इंग्लैंड दे थेम का अपना रस्ता है। जांदे ते सारे ही सागर दे चने, एक रस्ते तो नहीं जांदे। तड़प ते सारिया नदियां दे सागर होण दी है, रस्ता एक नहीं है।
ਚੰਗਾ ਹੈ ਨਦੀਆਂ ਕੋਲ ਇਹ ਅਕਲ ਨਹੀਂ ਤੇ ਨਦੀਆਂ ਵੀ ਐਲਾਨ ਕਰ ਸਕਦੀਆਂ ਸਨ ਮੇਰਾ ਰਸਤਾ ਠੀਕ ਹੈ। ਗੰਗਾ ਕਹਿ ਸਕਦੀ ਸੀ ਮੇਰਾ ਰਸਤਾ ਠੀਕ ਹੈ, ਇਰਾਕ ਦੇ ਦਜਲਾ ਫਰਾਹ ਤੇ ਜਿਹੜੇ ਦੋ ਦਰਿਆ ਉਹਨਾਂ ਨੂੰ ਕਹਿ ਸਕਦੀ ਤੁਸੀਂ ਗਲਤ ਜਾ। ਤੇ ਜੇ ਕਿਧਰੇ ਇਹਨਾਂ ਕੋਲ ਅਕਲ ਵੀ ਆਉਂਦੀ ਤੇ ਜ਼ਬਾਨ ਵੀ ਆਉਂਦੀ ਤੇ ਇਰਾਕ ਦਾ ਦਜਲਾ ਤੇ ਫਰਾਹ ਉਹਨੇ ਉੱਚੀ ਆਵਾਜ਼ ਨਾਲ ਕਹਿਣਾ ਸੀ ਸਾਡਾ ਰਸਤਾ ਠੀਕ ਹੈ, ਗੰਗਾ ਗਲਤ, ਸਤਲੁਜ ਗਲਤ। ਚੰਗਾ ਇਹੋ ਜਿਹੀਆਂ ਦੀ ਅਕਲ ਉਹਨਾਂ ਕੋਲ ਨਹੀਂ ਹੈ, ਇਹੋ ਜਿਹੀਆਂ ਦੀ ਜ਼ਬਾਨ ਉਹਨਾਂ ਕੋਲ ਨਹੀਂ ਹੈ, ਮਨੁੱਖ ਕੋਲ ਹੈ। ਇਹਦੀ ਗਲਤ ਵਰਤੋਂ ਕਰਕੇ ਕਹਿੰਦਾ ਨਹੀਂ ਇਸਲਾਮ ਠੀਕ ਹੈ, ਈਸਾਈਅਤ ਗਲਤ, ਈਸਾਈਅਤ ਠੀਕ ਹੈ, ਯਹੂਦੀ ਗਲਤ ਨੇ, ਹਿੰਦੂ ਠੀਕ ਨੇ, ਬੋਧੀ ਗਲਤ ਨੇ, ਬੋਧੀ ਠੀਕ ਨੇ, ਜੈਨੀ ਗਲਤ ਨੇ, ਜੈਨੀ ਠੀਕ ਨੇ, ਸਿੱਖ ਗਲਤ ਨੇ, ਜਾਂ ਫਿਰ ਸਿੱਖ ਠੀਕ ਨੇ, ਹਿੰਦੂ ਗਲਤ ਨੇ, ਸਨਾਤਨੀ ਗਲਤ ਨੇ। ਇਸ ਤਰ੍ਹਾਂ ਦੀ ਮਨੁੱਖੀ ਦੁਨੀਆਂ ਤੇ ਚਰਚਾ ਹੈ, ਔਰ ਇਹ ਸਾਰੀਆਂ ਨਦੀਆਂ ਹੀ ਨੇ, ਹੋਰ ਕੁਛ ਵੀ ਨਹੀਂ। ਸਭ ਦਰਿਆ, ਸਾਰਿਆਂ ਕੋਲ ਪਾਣੀ ਹੈ ਆਪਣੇ ਆਪਣੇ ਝਰਨੇ ਦਾ। ਇੱਕ ਝਰਨਾ, ਉਹਦਾ ਨਾਮ ਮੁਹੰਮਦ ਹੈ, ਉੱਥੋਂ ਇਸਲਾਮ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਗੁਰੂ ਨਾਨਕ ਹੈ, ਗੁਰਬਾਣੀ ਦਾ ਝਰਨਾ ਫੁੱਟਿਆ, ਸਿੱਖ ਮਤ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਬੋਧ ਹੈ, ਉਦੋਂ ਬੋਧ ਹੋਣ ਦਾ ਝਰਨਾ ਫੁੱਟਿਆ ਹੈ, ਨਾਮ ਨੇ ਅਲੱਗ। ਪਰ ਰਵਾਨੀ ਸਾਰਿਆਂ ਦੀ ਸਾਗਰ ਦੀ ਤਰਫ ਹੈ, ਰਸਤਾ ਸਾਰਿਆਂ ਦਾ ਇੱਕ ਨਹੀਂ ਹੈ, ਨਹੀਂ ਹੈ। ਖੋਜ ਤੜਪ ਤੇ ਸਾਰਿਆਂ ਦੀ ਸਾਗਰ ਦੀ ਹੈ, ਮਾਰਗ ਇੱਕ ਨਹੀਂ ਹੈ, ਰਸਤਾ ਇੱਕ ਨਹੀਂ ਹੈ। ਮੂੜ ਬੁੱਧੀ ਦੇ ਕਾਰਨ ਕਰਕੇ ਕਿਸੇ ਵਕਤ ਮੈਂ ਕਹਿੰਦਾ ਹੁੰਦਾ ਸੀ ਉਹ ਗਲਤ ਹੈ, ਉਹ ਗਲਤ ਹੈ, ਉਹ ਗਲਤ ਹੈ। ਪਰ ਗੁਸਤਾਖੀ ਮਾਫ, ਗੁਰਬਾਣੀ ਪੜ੍ਹ ਕੇ ਜੋ ਸਮਝ ਆਈ, ਕੋਈ ਗਲਤ ਨਹੀਂ, ਕੋਈ ਗਲਤ ਨਹੀਂ। ਸਭ ਦਰਿਆ ਸਾਗਰ ਦੀ ਤਰਫ ਹੀ ਜਾ ਰਹੇ ਨੇ, ਔਰ ਕਿਧਰੇ ਵੀ ਨਹੀਂ ਜਾ ਰਹੇ। ਸਾਰੀਆਂ ਹੀ ਨਦੀਆਂ ਸਮੁੰਦਰ ਦੀ ਤਰਫ ਜਾ ਰਹੀਆਂ ਨੇ, ਔਰ ਕਿਧਰੇ ਵੀ ਨਹੀਂ ਜਾ ਰਹੀ। ਤੇ ਜਦ ਸਮੁੰਦਰ ਵਿੱਚ ਲੀਨ ਹੋ ਜਾਂਦੀਆਂ ਨੇ ਤਾਂ ਸਮੁੰਦਰ ਹੀ ਹੋ ਜਾਂਦੀਆਂ ਨੇ। ਨਾ ਉੱਥੇ ਗੰਗਾ ਲੱਭਦੀ ਹੈ, ਨਾ ਦਜਲਾ ਲੱਭਦਾ, ਨਾ ਉੱਥੇ ਫਰਾਤ ਮਿਲਦਾ ਹੈ, ਨਾ ਥੇਮ ਮਿਲਦਾ, ਨਾ ਉੱਥੇ ਸਤਲੁਜ ਲੱਭਦਾ, ਨਾ ਦਰਿਆ ਸਿੰਧ ਲੱਭਦਾ, ਨਾ ਬ੍ਰਹਮਪੁੱਤਰ ਲੱਭਦਾ, ਬਸ ਸਾਗਰ ਦੇ ਉੱਤੇ ਸਾਗਰ ਹੀ ਲੱਭਦਾ। ਜਦ ਵੀ ਕੋਈ ਪਰਮਾਤਮਾ ਵਿੱਚ ਲੀਨ ਹੋ ਜਾਂਦਾ, ਉਹਦੀ ਗੋਤ ਖਤਮ ਹੋ ਜਾਂਦੀ ਹੈ, ਵਰਨ ਖਤਮ ਹੋ ਜਾਂਦਾ, ਉਹਦਾ ਮਜ਼ਹਬ ਤਾਂ ਖਤਮ ਹੋ ਜਾਂਦਾ, ਕਿਉਂਕਿ ਪਰਮਾਤਮਾ ਦਾ ਕੋਈ ਮਜ਼ਹਬ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਮੈਂ ਸੰਗਤਾਂ ਦੇ ਸਾਹਮਣੇ ਰੱਖਦਾ ਹੁੰਦਾ, ਜਾਪ ਸਾਹਿਬ, ਨਮਸਤੰ ਅਮਜਵੇ, ਨਮਸਤਸਤ ਅਜਵੇ, ਨਮਸਕਾਰ ਏ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਵੇ, ਗੁਰੂ ਗੋਬਿੰਦ ਸਿੰਘ ਜੀ ਨਮਸਤੰ ਅਮਜਵੇ, ਨਮਸਤਸਤ ਅਜਵੇ, ਹੇ ਅਜਬ ਸਰੂਪ ਪਰਮਾਤਮਾ ਨਮਸਕਾਰ ਹੈ ਤੈਨੂੰ, ਹੇ ਅਮਜ਼ਬ ਤੇਰਾ ਕੋਈ ਮਜ਼ਬ ਨਹੀਂ, ਮੈਂ ਤੈਨੂੰ ਨਮਸਕਾਰ ਕਰਦਾ। ਭਰਤਰੀ ਦਾ ਪ੍ਰਸ਼ਨ ਹੈ ਗੁਰੂ ਨਾਨਕ ਤੇ, ਤੁਹਾਡਾ ਮਜ਼ਬ, ਤੁਹਾਡਾ ਰਸਤਾ, ਤੁਹਾਡਾ ਮਤ। ਹੁਣ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਧਰੇ ਸਿੱਖਾਂ ਨੇ ਅਪਣਾਇਆ ਹੁੰਦਾ ਤੇ ਰੂਹੇ ਜ਼ਮੀਨ ਵਿੱਚ, ਗੁਰੂ ਨਾਨਕ ਦਾ ਰਸਤਾ ਅੱਜ ਇਤਨਾ ਵਿਸ਼ਾਲ ਆਉਂਦਾ, ਸਾਰੇ ਇਸ ਮਾਰਗ ਤੇ ਚੱਲਦੇ, ਕਿਉਂਕਿ ਸੁਖੈਨ ਮਾਰਗ ਹੈ। ਗੁਰੂ ਨਾਨਕ ਆਪਣੇ ਰਸਤੇ ਬਾਰੇ ਦੱਸਦੇ ਨੇ, ਸਾਡਾ ਮਤ ਕੀ ਹੈ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕਨ, ਇਹ ਜਗਤ ਵਿੱਚ ਵੱਖ ਵੱਖ ਵਰਨ ਪੇਕ ਮਜ਼ਹਬ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤ ਜੋਗੀ ਪਾਰ ਬ੍ਰਹਮ ਲਿਵ ਏਕੰ,
ਐ ਭਰਤਰੀ ਨਾਨਕ ਸਮਝਾ ਰਹੇ ਤੁਹਾਨੂੰ ਕਹਿ ਰਹੇ ਨੇ ਇਹ ਜੋ ਵੱਖ ਵੱਖ ਵਰਨ ਨੇ ਧਰਮ ਨੇ ਮਜ਼ਹਬ ਨੇ ਸਾਰਿਆਂ ਦੇ ਨਾਲ ਚੱਲਣਾ ਅਤੇ ਸਾਰਿਆਂ ਨੂੰ ਨਾਲ ਚਲਾਉਣਾ ਬਸ ਗੁਰੂ ਨਾਨਕ ਦਾ ਇਹੀ ਮਤ ਹੈ ਹੋਰ ਕੋਈ ਮਤ ਨਹੀਂ ਹੋਰ ਕੋਈ ਮਤ ਨਹੀਂ ਸਭ ਦੇ ਨਾਲ ਚੱਲਣਾ ਸਭ ਨੂੰ ਨਾਲ ਚਲਾਉਣਾ ਬਸ ਇਹੀ ਮਤ ਮੇਰਾ ਹੋਰ ਕੋਈ ਮਤ ਗੁਰੂ ਨਾਨਕ ਦੇ ਨਾਲ ਜੈਨੀ ਵੀ ਚੱਲ ਸਕਦਾ ਹੈ ਮੁਸਲਿਮ ਵੀ ਚੱਲ ਸਕਦਾ ਹੈ ਵੱਖ ਵਰ ਵਰਨਾ ਦੇ ਸਾਧੂ ਵੀ ਚੱਲ ਸਕਦੇ ਨੇ ਬੈਰਾਗੀ ਵੀ ਚੱਲ ਸਕਦੇ ਨੇ ਸੰਨਿਆਸੀ ਵੀ ਚੱਲ ਸਕਦੇ ਨੇ ਰਾਮਾਨੰਦ ਬੈਰਾਗੀ ਚੱਲ ਹੀ ਰਿਹਾ ਮੁਸਲਮਾਨ ਫਰੀਦ ਚੱਲ ਹੀ ਰਿਹਾ ਕਬੀਰ ਚੱਲ ਹੀ ਰਿਹਾ ਪੰਡਿਤ ਜੈਦੇਵ ਚੱਲ ਹੀ ਰਿਹਾ ਸ਼ੂਦਰ ਕਹਿਲਾਉਣ ਵਾਲੇ ਰਵਿਦਾਸ ਤੇ ਕਬੀਰ ਚੱਲਦੇ ਹੀ ਪਏ ਨੇ ਨਾ ਸਭ ਦੇ ਨਾਲ ਚੱਲਣਾ ਸਾਰਿਆਂ ਨੂੰ ਨਾਲ ਚਲਾਉਣਾ ਬਸ ਨਾਨਕ ਦਾ ਇਹੀ ਮਤ ਹੈ ਹੋਰ ਕੋਈ ਮਤ ਨਹੀਂ ਹੋਰ ਕੋਈ ਮਤ ਨਹੀਂ ਸੰਸਾਰ ਵਿੱਚ ਰਹਿਣ ਦੀ ਕਿਧਰੇ ਜੁਗਤੀ ਪੁੱਛੀ ਹੈ ਭਰਤਰੀ ਨੇ ਕਿਉਂਕਿ ਘਰ ਬਾਰ ਛੋੜ ਆਇਆ ਸੀ ਪਤਨੀ ਨੂੰ ਛੋੜ ਆਇਆ ਸੀ ਰਾਜਪਾਠ ਛੋੜ ਆਇਆ ਸੀ ਗੋਰਖ ਤੇ ਕਹਿਣੇ ਦੇ ਉੱਤੇ ਜਦ ਪਹਿਲੀ ਦਫਾ ਭਿਕਸ਼ਾ ਮੰਗਣ ਲਈ ਗਿਆ ਉਸ ਸ਼ਹਿਰ ਵਿੱਚ ਜਿਸ ਸ਼ਹਿਰ ਦਾ ਇਹ ਰਾਜਾ ਸੀ ਭੇਜੇ ਗੋਰਖ ਨੇ ਜਾ ਭਿਕਸ਼ਾ ਮੰਗ ਕੇ ਲਿਆ ਰੋ ਪਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਬਿਖਿਆ ਖੱਪਰ ਚੁੱਕ ਕੇ ਜਦ ਦਰ ਦਰ ਤੇ ਚੁਟਕੀ ਭਿਕਸ਼ਾ ਮੰਗਣੀ ਪਈ ਭਰਤਰੀ ਤੇ ਜ਼ਾਰੋ ਜ਼ਾਰ ਰੋ ਪਿਆ ਗੋਪੀ ਚੰਦ ਤੇ ਜ਼ਾਰੋ ਜ਼ਾਰ ਰੋ ਪਿਆ ਸੀ ਹੈ ਲੱਖਾਂ ਦਾ ਮੈਦਾਨ ਕਰਨ ਵਾਲਾ ਸੀ ਚੁਟਕੀ ਚੁਟਕੀ ਆਟਾ ਘਰੋਂ ਮੰਗਣਾ ਤੜਪ ਉੱਠਿਆ ਸੀ ਰੋ ਉੱਠਿਆ ਸੀ ਪਰ ਹੁਣ ਪੱਕੇ ਇਰਾਦੇ ਦਾ ਬੰਦਾ ਸੀ ਦ੍ਰਿੜ ਇਰਾਦੇ ਦਾ ਬੰਦਾ ਸੀ ਸਾਰੀਆਂ ਮੁਸੀਬਤਾਂ ਸਹਿੜੀਆਂ ਸਾਰੀ ਸਾਧਨਾ ਕੀਤੀ ਲੇਕਿਨ ਖੇਡ ਉਹ ਨਾ ਬਣੀ ਜੋ ਬਣਨੀ ਚਾਹੀਦੀ ਸੀ ਇਹ ਨਦੀ ਸਾਗਰ ਦੇ ਸਾਗਰ ਨਾ ਹੋਈ ਇਹ ਕਿਰਨ ਸੂਰਜ ਦੇ ਸੂਰਜ ਨਾ ਹੋਈ ਗੁਰੂ ਨਾਨਕ ਨੂੰ ਕਹਿਣਾ ਪਿਆ ਤੈਨੂੰ ਰਾਜ ਸਿੰਘਾਸਣ ਛੋੜਨ ਦੀ ਲੋੜ ਨਹੀਂ ਸੀ ਤੈਨੂੰ ਆਪਣੀ ਪਤਨੀ ਛੋੜਨ ਦੀ ਲੋੜ ਨਹੀਂ ਸੀ ਤੈਨੂੰ ਆਪਣੀ ਧਨ ਸੰਪਦਾ ਮਹਿਲ ਮਾੜੀਆਂ ਛੋੜਨ ਦੀ ਲੋੜ ਨਹੀਂ ਸੀ ਕਮ ਸੇ ਕਮ ਤੂੰ ਇਸ ਫੁੱਲ ਦੇ ਕੋਲੋਂ ਹੀ ਸਿੱਖ ਲੈਂਦਾ ਕਿਸ ਕੋਲੋਂ ਕਮਲ ਕੋਲੋਂ ਇਹਦੇ ਬਾਰੇ ਹੁਣ ਗੁਰੂ ਨਾਨਕ ਸਮਝਾਉਂਦੇ ਨੇ ਭਰਤਰੀ ਨੂੰ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਮੁਖਾਤਬ ਕਰਦੇ ਨੇ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਦਿ ਪੈਦਾ ਤੇ ਜਲ ਦੇ ਚੋਇਆ ਇਹ ਕਮਲ ਜੀਵਦਾ ਵੀ ਜਲ ਦੇ ਆਸਰੇ ਤੇ ਪਿਆ ਇਹ ਕਮਲ ਪਰ ਵਜ਼ਬ ਦੀ ਗੱਲ ਜਿਹਦੇ ਆਸਰੇ ਵਿੱਚ ਜੀਵਦਾ ਪਿਆ ਤੇ ਜਿਹਦਾ ਸਦਕਾ ਇਸਦਾ ਜਨਮ ਹੋਇਆ ਇਹ ਉਹਦੇ ਚ ਡੁੱਬਿਆ ਨਹੀਂ ਗਰਕ ਨਹੀਂ ਹੋਇਆ ਜੀਵਣਾ ਤੇ ਰੋਟੀ ਦੇ ਆਸਰੇ ਤੇ ਚੱਲਦਾ ਪਿਆ ਭੋਜਨ ਦੇ ਆਸਰੇ ਤੇ ਇਹ ਵੀ ਮੈਂ ਅਰਜ਼ ਕਰਾਂ ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ ਮੈਂ ਇਸ ਤਰ੍ਹਾਂ ਵੀ ਕਹਿੰਦਾ ਹੁੰਦਾ ਇਹ ਤਨ ਬਸ ਰੋਟੀ ਹੈ ਔਰ ਕੁਛ ਵੀ ਨਹੀਂ ਦਿਖਾਈ ਦੇ ਰਿਹਾ ਰੋਟੀ ਤੇ ਹੁਣ ਸਾਰੇ ਸਿਆਣੇ ਬੈਠੇ ਹੋਣਗੇ ਤੇ ਕੋਈ ਨਾ ਕੋਈ ਸਾਇੰਟਿਸਟ ਵੀ ਬੈਠੇ ਹੋਣਗੇ ਤਾਂ ਕਹਿਣਗੇ ਤਨ ਕਿਸ ਤਰ੍ਹਾਂ ਰੋਟੀ ਇਹ ਕਿਵੇਂ ਰੋਟੀ ਤੋਂ ਬਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਰਕਤ ਬਿੰਦ ਕਰ ਨਿਮਿਆ ਆਗਨ ਪੋਦਰ
ਮਾਝਾ। ਇਹ ਤਨ ਬਣਿਆ ਲਹੂ ਤੋਂ, ਇਹ ਤਨ ਬਣਿਆ ਬਿੰਦ ਤੋਂ, ਰਖਤ ਬਿੰਦ ਕਰ ਨਿਮਿਆ। ਪਰ ਹੁਣ ਸਵਾਲ ਪੈਦਾ ਹੁੰਦਾ ਹੈ, ਲਹੂ ਕਿਵੇਂ ਬਣਦਾ, ਬਿੰਦ ਕਿਵੇਂ ਬਣਦਾ? ਉਹ ਤੇ ਰੋਟੀ ਤੋਂ ਬਣਦਾ, ਔਰ ਕਿਸ ਤੋਂ ਬਣਦਾ? ਉਹ ਤੇ ਭੋਜਨ ਤੋਂ ਬਣਦਾ, ਔਰ ਕਿਸ ਤੋਂ ਬਣਦਾ? ਖਾਧੀ ਹੋਈ ਰੋਟੀ ਹੋਣ ਬਣਦੀ, ਖਾਧੀ ਹੋਈ ਰੋਟੀ ਹੀ ਬਿੰਦ ਬਣਦੀ। ਰਕਤ ਬਿੰਦ ਕਰ ਨਿਮਿਆ, ਆਗਨ ਉਧਰ ਮਜਾ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਮਾਂਖੀ ਰਕਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ। ਫਿਰ ਗੁਰਬਾਣੀ ਖੋਲਦੀ ਹੈ, ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਪਾਨੀ ਮਹਿਲਾ ਮਾਠੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋੜੀ। ਬੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਦੇ। ਤਨ ਰੋਟੀ ਖੂਨ ਤੋਂ ਬਣਦਾ, ਬਿੰਦ ਤੋਂ ਬਣਦਾ। ਤੇ ਜਦ ਖੂਨ ਤੋਂ ਹੀ ਇਹ ਤਨ ਬਣਦਾ, ਬਿੰਦ ਤੋਂ ਹੀ ਇਹ ਤਨ ਬਣਦਾ, ਤਾਂ ਫਿਰ ਵੇਖਣਾ ਪਏਗਾ, ਸੋਚਣਾ ਪਏਗਾ, ਗਹਿਰਾਈ ਚ ਦੇਖਣਾ ਪਏਗਾ, ਇਹ ਬਿੰਦ ਕਿਵੇਂ ਬਣਦਾ, ਖੂਨ ਕਿਵੇਂ ਬਣਦਾ? ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ। ਤਨ ਬਣਿਆ ਭੋਜਨ ਤੋਂ, ਤਨ ਰੋਟੀ ਹੈ, ਬਣਿਆ ਜੋ ਰੋਟੀ ਤੋਂ ਹੈ। ਜਦ ਇਹ ਬਣਿਆ ਹੀ ਰੋਟੀ ਤੋਂ ਹੈ, ਜੰਮਿਆ ਹੀ ਰੋਟੀ ਤੋਂ ਹੈ, ਹੁਣ ਧਿਆਨ ਦੇਣਾ, ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਨਹੀਂ ਜੀ ਸਕਦਾ, ਬਿਨਾਂ ਭੋਜਨ ਤੋਂ ਨਹੀਂ ਜੀ ਸਕਦਾ। ਜੰਮਿਆ ਜੋ ਰੋਟੀ ਤੋਂ ਹੈ, ਪੈਦਾ ਜੋ ਰੋਟੀ ਤੋਂ ਹੋਇਆ, ਬਿਨਾਂ ਰੋਟੀ ਤੋਂ ਨਹੀਂ ਰਹਿ ਸਕਦਾ। ਕਬੀਰ ਜੈਸੇ ਇੱਕ ਮਹਾਨ ਦਾਰਸ਼ਨਿਕ ਸੰਤ ਨੂੰ ਵੀ ਬੁਲੰਦ ਆਵਾਜ਼ ਵਿੱਚ ਕਹਿਣਾ ਪਿਆ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਲਈ, ਐ ਪ੍ਰਭੂ ਆਪਣੀ ਮਾਲਾ ਪਕੜ, ਮੇਰੇ ਕੋਲ ਨਹੀਂ, ਭੁੱਖਿਆਂ ਨਹੀਂ ਆਉਂਦਾ, ਭੁੱਖਿਆਂ ਤੇਰਾ ਨਾਮ ਨਹੀਂ ਜਪਿਆ। ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਲਈ ਜੇ। ਫਿਰ ਕਮਾਲ ਕੀਤਾ ਹੈ ਇੱਕ ਸ਼ਬਦ ਵਿੱਚ ਤੇ ਕਬੀਰ ਨੇ, ਐਲਾਨੀਆਂ ਕਿਹਾ ਚਾਰ ਹਸਤੀਆਂ ਪੂਜਣ ਯੋਗ ਨੇ, ਧਨ ਧਨ ਪੂਜਣ ਯੋਗ ਨੇ। ਕਿਹੜੀਆਂ ਚਾਰ? ਤੂੰ ਜੋ ਗਿਣਤੀ ਕੀਤੀ ਹੈ ਧਿਆਨ ਨਾਲ ਸੁਣ ਲੈਣਾ। ਭਗਤ ਕਬੀਰ, ਧਨ ਗੋਪਾਲ ਧਨ ਗੁਰੂਦੇਵ, ਹੇ ਗੋਪਾਲ ਤੂੰ ਪੂਜਣ ਯੋਗ ਹੈ, ਪੂਜਣ ਯੋਗ। ਪਰ ਹੇ ਗੁਰੂ ਤੂੰ ਵੀ ਪੂਜਣ ਯੋਗ ਹੈ, ਤੇਰਾ ਸਦਕਾ ਗੋਪਾਲ ਦਾ ਪਤਾ ਚੱਲਦਾ, ਤੇਰੇ ਬੋਲਾਂ ਤੋਂ ਗੋਪਾਲ ਦੀ ਝਲਕ ਮਿਲਦੀ। ਧਨ ਗੋਪਾਲ ਧਨ ਗੁਰੂਦੇਵ, ਤੀਸਰਾ ਧਨ ਅਨਾਦ ਭੁੱਖੇ ਕਵਲ ਟੇਕ, ਧਨ ਹੈ ਇਹ ਅੰਨ ਇਹ ਰੋਟੀ, ਜਦ ਤੂੰ ਪੇਟ ਦੇ ਚ ਪੈ ਜਾਂਦੀ ਹੈ ਤੇ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ, ਨਹੀਂ ਚੰਗੇ ਲੱਗਦੇ। ਧਨ ਅਨਾਜ, ਧਨ ਹੈ ਇਹ ਅੰਨ ਅਨਾਜ ਰੋਟੀ, ਧਨ ਅਨਾਜ ਭੁੱਖੇ ਕਵਲ ਟੇਕੇ, ਭੁੱਖਾ ਇੰਜ ਖਿੜ ਜਾਂਦਾ ਜਿਵੇਂ ਕਮਲ ਦਾ ਫੁੱਲ। ਇਹ ਵੀ ਪੂਜਣ ਯੋਗ ਹੈ, ਜਿੱਥੇ ਰੱਬ ਨੂੰ ਬਿਠਾਇਆ ਜਿਸ ਸਿੰਘਾਸਣ ਤੇ ਕਬੀਰ ਨੇ, ਜਿਸ ਸਿੰਘਾਸਣ ਤੇ ਗੁਰੂ ਨੂੰ ਬਿਠਾਇਆ ਉੱਥੇ ਹੀ ਰੋਟੀ ਨੂੰ ਬਿਠਾ ਰਹੀ ਹੈ, ਉਸੇ ਦਰਜੇ ਤੇ। ਤਾਂ ਹੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਤੇ ਪੰਗਤ ਇਕੱਠੀ ਕਰ ਦਿੱਤੀ, ਬਰਾਬਰ ਨੇ। ਸਿਮਰਨ ਕਰਕੇ ਜੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ, ਸੇਵਾ ਕਰਕੇ ਵੀ ਆਨੰਦ ਪ੍ਰਾਪਤ ਕੀਤਾ। ਗੁਰਸੇਵਾ ਤਪਾਂ ਸਿਰ ਤਪ ਸੇਵਾ ਦੀ ਵੀ ਆਪਣੀ ਮਹਿਮਾ, ਸਿਮਰਨ ਦੀ ਵੀ ਆਪਣੀ ਮਹਿਮਾ, ਸੰਗਤ ਦੀ ਵੀ ਆਪਣੀ ਮਹਿਮਾ, ਪੰਗਤ ਦੀ ਵੀ ਆਪਣੀ ਮਹਾਨਤਾ। ਬਸ਼ਰਤੇ ਮਨੁੱਖ ਨੂੰ ਸੰਗਤ ਵਿੱਚ ਬੈਠਣ ਦਾ ਢੰਗ ਆਵੇ, ਔਰ ਬਸ਼ਰਤੇ ਪੰਗਤ ਦੀ ਸੇਵਾ ਕਰਨ ਦਾ ਢੰਗ ਆਵੇ।
ਇੰਜ ਨਹੀਂ ਇੱਕ 100 ਰੁਪਇਆ ਕਰਦਾ ਤੇ ਦੂਸਰੇ ਨੇ ਹੱਥੋਂ ਲੈ ਲਈ ਤੇ ਫਿਰ ਉਸਨੇ ਉਹਦੇ ਕੋਲੋਂ ਖੋ ਕੇ ਉਹਦੇ ਸਿਰ ਤੇ ਮਾਰੀ, ਤੇਰਾ ਕੀ ਹੱਕ, ਤੂੰ ਕੌਣ ਹੋ, ਮੈਂ ਕਰਦਾ 100, ਮੈਂ ਤੇ ਕ੍ਰਿਸ਼ਮੇ ਦੇਖ ਕੇ ਦੰਗ ਰਹਿ ਜਾਂਦੇ, ਸੇਵਾ ਪੈ ਕਰਦੇ। ਸਾਬਣ ਲਾ ਲਾ ਕੇ ਮਾਰਬਲ ਦਾ ਫਰਸ਼ ਉਦੋਂ ਧੋਵੋ ਜਦੋਂ ਸੰਗਤਾਂ ਆਉਂਦੀਆਂ ਨੇ, ਲੱਤਾਂ ਬਾਹਾਂ ਸਭ ਦੀਆਂ ਥੋੜਾ ਵਿਚਾਰੇ ਚੱਲਦੇ ਨੇ, ਗਿਰਦੇ ਨੇ, ਰੋਜ਼ ਗਿਰਦੇ ਨੇ। ਮੈਂ ਉਹਨਾਂ ਨੂੰ ਕਹਿੰਦਾ ਰਾਤ ਨੂੰ ਕਰ ਲਿਆ ਕਰੋ, ਨਹੀਂ ਜਦ ਅੰਮ੍ਰਿਤ ਵੇਲੇ ਆ ਉਦੋਂ ਕਰਨੀ ਹੈ, ਦਿਖਾਣ ਗਿਰਦੇ ਨੇ ਲੋਕੀ, ਕਈਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖਦਾ, ਕਈਆਂ ਦੀਆਂ ਬਾਹਾਂ ਟੁੱਟ ਗਈਆਂ, ਇਹਨਾਂ ਦੀਆਂ ਸੇਵਾ ਇਹ ਜੋ ਕਰਦੇ ਨੇ, ਤੇ ਜੇ ਕਿਸੇ ਦੀਆਂ ਲੱਤਾਂ ਹੀ ਟੁੱਟਦੀਆਂ ਨੇ, ਬਾਹਾਂ ਹੀ ਟੁੱਟਦੀਆਂ ਨੇ, ਤਾਂ ਸੇਵਾ ਆਖੋਗੇ, ਕਿਸ ਤਰ੍ਹਾਂ ਆਖੋਗੇ ਸੇਵਾ। ਬੇਹੋਸ਼ੀ ਨਾਲ ਸੇਵਾ ਹੋ ਰਹੀ ਹੈ, ਬੇਹੋਸ਼ੀ ਨਾਲ ਸਿਮਰਨ ਹੋ ਰਿਹਾ। ਧਨ ਅਨਾਦ ਭੁੱਖੇ ਕਵਲ ਟੇਕੇ, ਚੌਥਾ ਪੂਜਣ ਯੋਗ ਕੌਣ ਤਨਤਾ ਦਿਓ। ਧਨ ਓਏ ਸੰਤ ਜਿਨ ਐਸੀ ਜਾਨੇ, ਤਿੰਨ ਕੋ ਮਿਲਬੋ ਸਾਰੰਗ ਪਾਣੀ। ਪੂਜਣ ਯੋਗ ਹੈ ਉਹ ਸੰਤ ਜਿਨੇ ਇਹ ਜਾਣਿਆ ਕਿ ਰੋਟੀ ਧਨ ਹੈ, ਗੁਰੂ ਧਨ ਹੈ, ਪ੍ਰਭੂ ਧਨ। ਜਿਸਨੇ ਇਸ ਅਸਲੀਅਤ ਨੂੰ ਜਾਣਿਆ ਉਹ ਵੀ ਪੂਜਣ ਯੋਗ, ਉਹ ਵੀ ਧਨਤਾ ਦੇ ਯੋਗ ਹੈ। ਤੋ ਮੈਂ ਫਿਰ ਅਰਜ਼ ਕਰਾਂ, ਤਨ ਰੋਟੀ ਹੈ, ਬਣਿਆ ਰੋਟੀ ਤੋਂ। ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰਿਜ਼ਕ ਤੋਂ ਇਹ ਤਨ ਜੀ ਨਹੀਂ ਸਕਦਾ, ਨਹੀਂ ਜੀ ਸਕਦਾ। ਤੇ ਹੁਣ ਹੋਰ ਸੁਣ ਲਓ, ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਮਨੁੱਖ ਜਿੱਥੇ ਬੈਠਾ ਹੈ ਜ਼ਰੂਰੀ ਨਹੀਂ ਇਸਦਾ ਰਿਜ਼ਕ ਵੀ ਉੱਥੇ ਹੋਵੇ। ਰਿਜ਼ਕ ਜਿੱਥੇ ਹੋਵੇਗਾ, ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਏਗਾ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ। ਐ ਸੱਚਾਈ ਹੈ, ਰਿਜ਼ਕ ਜਿੱਥੇ ਹੈ, ਦਾਣੇ ਜਿੱਥੇ ਹੈ, ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏ, ਲੈ ਜਾਏ, ਲੈ ਜਾਏ, ਕਿਰਤ ਧੱਕੇ ਦੇ। ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਰਿਜ਼ਕ ਲੱਭਣਾ ਪਏਗਾ, ਜਿੱਥੇ ਪਿਆ ਟੋਲਣਾ ਪਏਗਾ। ਕੁਦਰਤ ਚਾਹੁੰਦੀ ਹੈ ਕੁਛ ਕਰੇ, ਮਿਹਨਤ ਕਰੇ, ਜਿੱਥੇ ਰਿਜ਼ਕ ਪਿਆ ਉੱਥੇ ਲੱਭੇ। ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਿਜ਼ਕ ਦੀ, ਰੋਟੀ ਦੀ। ਬਗੌਰ ਮੁਤਾਬਕ ਕਾਰਨ, ਪਾਣੀ ਦੇ ਤੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਕਮਾਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ। ਬਹੁਤ ਪੁਰਾਣੀ ਗੱਲ ਯਾਦ ਆ ਜਾਂਦੀ, ਜਦ ਕਿ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ। ਆਸਨਸੋਲ ਤੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ, ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ ਤੇ ਗਿਆਨੀ ਮਾਨ ਸਿੰਘ ਜੀ ਚੌਰ ਕਥਾ ਕਰ ਰਹੇ ਸਨ। 30-40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾ ਵਾਚਕ ਸਨ, ਸਿਆਣੇ ਅਰਥ ਬੋਧ ਦੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗਿਆਨੀ ਬਾਦਲ ਸਿੰਘ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਚੌਰ। ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ। ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ।
मान सिंह जी जोर जगत दी बनावट सजावट ते परले इहदे उत्ते बोल रहे सन। इन्हां पंक्तियां नूं आधार बना के एक संसारी एक भंडारी एक लाए दीप बुजुर्ग सन ते मैं उन्हां दिनां दी गल करदा पिया जद मेरी चढ़दी जवानी सी ओह बिरद सन 84-85 साल बुजुर्ग सन मेरे नाल प्यार भी बड़ा सी उन्हां दा। मत्था टेक के मैं बैठ गया भावे मैं जल्दी जाना सी पर मैंने बुजुर्गां नूं सुनना। उन्होंने पहले इस्लामी मत के मुताबिक दसिया जगत की सिरजना जगत का टिकना जगत की परल है। फिर सनातनी मत नो लिया ब्रह्मा जगत की साजना करता शंकर जगत की परले करता विष्णु जगत की पालना करता। इस कहानी नो उन्होंने जरा रोचकता दे दी थी इतिहास है इतिहास नहीं है पर प्राचीन ऋषि मुनिया दे समझाण दा ये बड़ा ढंग सी बहुत अच्छा ढंग सी। सीधा कक्का अखर नहीं पढ़ांदे सन कहंदे सन कक्का कलम चचा चाकू छछा छतरी ए छतरी नूं वेखे तेनू अखर दा बोध कहानियां सुने तेनू सच्चाई दा पता चल जा समझाण दा ढंग सी क्योंकि धार्मिक तौर पर मनुख हमेशा ही बच्चा रहना करीबन करीब राजनीतिक तौर पर तो बुजुर्ग हो जाता है राजनीति के बड़े दाव पेच इस आते हैं आर्थिक तौर पर भी बड़ा सियाणा आता है धन किवें कमाना है पर धर्म किवें कमाना है मरदे दम तक बच्चे का बच्चा ही बनया रहा कुछ भी नहीं कुछ भी नहीं मजबूरन महापुरशा कहानियां समझाना पैंदा सुनाना सनातन मत दे इस मिथिहास में मान सिंह जी जो सुना रहे सन ब्रह्मे दी लंबी चौड़ी गल कर और शिव जी दे स्वभाव नु वर्णन करन तो बाद सुनान लगे विष्णु जी दी गल भी विष्णु जद सारियां दा रिजक बनान लगा तो लैन बड़ी लंबी सी पशुआं दी लैन पंछियां दी लैन कीड़े मकोड़ियां दी कतार मान सिंह जी जौर कहंदे ने फिर मनुखां दी कतार लैन कहंदा मैं भी उसे ही कतार च खड़ा हो गया क्योंकि रिजक मैनू भी चाहिए सी रोटी मैनू भी चाहिए सी। उन्हां दे कहण दा अपना ढंग मैं तुहानूं पहले दसी है इस रोचकता नूं बयान करना ये उन्हां दा सुभाव सी। कहिंदा उड़ीक करदा रहा विष्णु की करदे सन दो मुठियां दाने भरदे सन किसी की झोली च दो मुठियां पा देंदे सन किसी की झोली च एक मुठी पा देंदे सन किसी की झोली च अद्धी मुठी पाते सन ते चलता करी जा रहे सन वंड इस तरह पे करदे सन। इन उर्दू का शायर कहिंदा है कुदरत किया हर एक को अकसाम अजल से कुदरत ने प्रभु ने तकसीम कीता है वंडिया है अजल तो कुदरत किया हर एक को अकसाम अजल से जो शख्स के जिस चीज के काबिल नजर आया काबिलियत देखी अगले दी चौली देखी अगले दी पात्रता देखी कि परमात्मा उंज पांदा एदे कोल ते कौली है एदे कोल लोटा है एदे कोल गिलास है एदे कोल ते वड्डा थाल है एदे कोल ते बहुत वड्डी बाल्टी है एदे कोल ते बहुत वड्डा डोल है जिस तरह की पात्रता सी सब दी भरी जांदा सी कौली भी भर देंदा सी लोटा भी भर देंदा सी डोल भी भर देंदा सी पर देंदा उस ढंग नाल सी जिहदे कोल जिस तरह की पात्रता सी जिस तरह का भांडा सी कुदरत किया हर एक को अकसाम अजल से जो शख्स के जिस चीज के काबिल नजर आया बुलबुल को दिया नाला तो परवाने को जलना गम हम को दिया सबसे जो मुश्किल नजर आया सारी दुनिया
ਦੀਆਂ ਚਿੰਤਾਵਾਂ ਤੇ ਗਮ ਗਹਿਰਾਈਆਂ ਤੇ ਸੋਚਣੀਆਂ ਇਹ ਪਰਮਾਤਮਾ ਨੇ ਮੇਰੀ ਝੋਲੀ ਚ ਪਾ ਦਿੱਤੀਆਂ, ਕਿਉਂਕਿ ਮੇਰੀ ਪਾਤਰਤਾ ਇਹ ਹੀ ਸੀ, ਮੇਰਾ ਭਾਂਡਾ ਇਸ ਤਰ੍ਹਾਂ ਦਾ ਸੀ, ਮੇਰੇ ਕੋਲ ਬਰਤਨ ਇਸ ਤਰ੍ਹਾਂ ਦਾ ਸੀ। ਵਿਸ਼ਨੂੰ ਦੋ ਮੁੱਠੀਆਂ ਇੰਜ ਭਰਦਾ, ਕਿਸੇ ਦੀ ਝੋਲੀ ਚ ਦੋ, ਕਿਸੇ ਦੀ ਇੱਕ, ਕਿਸੇ ਦੀ ਅੱਧੀ, ਚਲਤਾ ਕਰੀ ਜਾਂਦਾ ਸੀ। ਮਾਨ ਸਿੰਘ ਜੀ ਕਹਿੰਦੇ ਨੇ ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ, ਲੈਣ ਦੇ ਜੋ ਸੀ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਹੇ ਦੇਵਤਾ, ਹੇ ਭਗਵਾਨ, ਮੇਰੀ ਝੋਲੀ ਚ ਵੀ ਪਾਓ। ਉਹਨਾਂ ਨੇ ਦੋ ਮੁੱਠੀਆਂ ਭਰੀਆਂ ਤੇ ਇੰਜ ਖਲੇਰ ਦਿੱਤੀਆਂ। ਆਖਿਆ ਮਾਨ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ, ਹੁਣ ਆਪੇ ਹੀ ਚੁਣ ਲੈ ਜਾ। ਕਹਿੰਦਾ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਕਹਿਣ ਲੱਗੇ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇੱਕ ਬੜੀ ਪ੍ਰਬਲ ਸਚਾਈ ਹੈ ਕਿ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਤਨ ਰੋਟੀ ਹੈ, ਬਣਿਆ ਰੋਟੀ ਤੋਂ ਹੈ, ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਰੋਟੀ ਲੱਭਣੀ ਪੈਗੀ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਰੋਟੀ ਕਮਾਉਣੀ ਪੈਗੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਿਰਤ ਧੱਕੇ ਦੇ, ਕਿਰਤ ਕਰਨੀ ਪੈਗੀ, ਮਿਹਨਤ ਕਰਨੀ ਪੈਗੀ, ਲੱਭਣੀ ਪੈਗੀ। ਤੂੰ ਚੂੰਕਿ ਲੱਭਣੀ ਪੈਂਦੀ ਹੈ, ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਿਜ਼ਕ ਦੀ, ਹੋਰ ਕੁਛ ਵੀ ਨਹੀਂ ਹੈ। ਮੇਰੇ ਦੇਖੇ ਤੇ ਗੁਸਤਾਖੀ ਮਾਫ, ਬਾਰ ਬਾਰ ਮਾਫ ਕਰ ਦੇਣਾ। ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ, ਪੋਤਰਿਆਂ ਨੂੰ ਵੀ ਮਿਲਦੀ ਰਹੇ, ਪੜਪੋਤਰਿਆਂ ਨੂੰ, ਗੱਲ ਸਾਰੀ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ, ਕੁਛ ਵੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਰਿਜ਼ਕ ਤੂੰ ਲੱਭ, ਲੇਕਿਨ ਚਿੰਤਾ ਨਾ ਕਰ, ਰਿਜ਼ਕ ਦੀ ਚਿੰਤਾ ਨਾ ਕਰ, ਤਲਾਸ਼ ਤੇ ਕਰ, ਮਿਹਨਤ ਤੇ ਕਰ, ਪਰ ਚਿੰਤਾ ਨਾ ਕਰ। ਕਿਉਂ ਚਿੰਤਾ ਕਿਉਂ ਨਾ ਕਰੀਏ? ਤੂੰ ਸਤਿਗੁਰ ਸਮਝਾਉਂਦੇ ਨੇ, ਪਹਿਲੇ ਦੇ ਤੇ ਰਿਜ਼ਕ ਸੰਭਾਹਾ, ਪਾਛੇ ਦੇ ਤੇ ਜੰਤ ਉਪਾਹਾ। ਜੀਵ ਦਾ ਜਨਮ ਬਾਅਦ ਵਿੱਚ ਆਉਂਦਾ, ਰਿਜ਼ਕ ਉਸਦਾ ਪਹਿਲੇ ਬਣਿਆ, ਸਿਰਫ ਲੱਭਣਾ ਪੈਂਦਾ। ਤੇ ਜਦ ਰਿਜ਼ਕ ਪਹਿਲੇ ਹੀ ਬਣਿਆ ਹੁੰਦਾ ਤਾਂ ਫਿਰ ਚਿੰਤਾ ਕਿਉਂ? ਜੀਵ ਤੋਂ ਪਹਿਲੇ ਜੀਵ ਦਾ ਰਿਜ਼ਕ। ਇਹਦੇ ਉੱਤੇ ਇਰਾਨੀ ਸੂਫੀ ਸੰਤ ਨੇ ਬੜੀ ਬਾਕਮਾਲ ਦਲੀਲ ਦਿੱਤੀ ਹੈ। ਉਹ ਕਹਿੰਦਾ ਗਮੇ ਰੋਜ਼ੀ ਮਫੁਰ, ਰਿਜ਼ਕ ਦਾ ਗਮ ਬਿਲਕੁਲ ਨਾ ਕਰ, ਓਕੇ ਨਾ ਕਰ, ਸ਼ੇਖ ਸਾਹਿਬ ਬੋਲ ਕੇ ਵੀ ਨਾ ਕਰ, ਰੋਟੀ ਦਾ ਗਮ ਨਾ ਕਰ। ਰੋਟੀ ਲੱਭ, ਰੋਟੀ ਕਮਾ, ਪਰ ਗਮ ਨਾ ਕਰ। ਗਮੇ ਰੋਜ਼ੀ ਮਫੁਰ, ਮਜ਼ਨ ਔਰਾ ਕੇ ਦਫ਼ਤਰ ਰਾ, ਕਿ ਪੇਸ਼ੇ ਅਸਤਿਫਲ ਏ ਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਦੇਖਦਾ ਨਹੀਂ ਮਾਂ ਦੇ ਅਸਥਣਾਂ ਵਿੱਚ ਦੁੱਧ ਪਹਿਲੇ ਆ ਜਾਂਦਾ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ। ਤੈਨੂੰ ਇਤਨੀ ਅਕਲ ਨਹੀਂ ਆਈ, ਤੈਨੂੰ ਇਤਨੀ ਸਮਝ ਨਹੀਂ ਆਈ ਸ਼ੇਖ ਸਾਹਿਬ ਜੀ, ਕਿ ਪੇਸ਼ੇ ਅਸਤਿਫਲ ਏ ਜ਼ਦ, ਤਿਫਲ ਬੱਚੇ ਨੂੰ ਕਹਿੰਦੇ, ਕਿ ਪੇਸ਼ੇ ਅਸਤਿਫਲ ਏ ਜ਼ਦ, ਕਲਕੁਨਦ ਪਸਤਾਨੇ ਮਾਦਰ ਰਾ। ਮਾਂ ਦੇ ਅਸਥਣਾਂ ਵਿੱਚ ਦੁੱਧ ਪਹਿਲੇ ਆ ਜਾਂਦਾ ਹੈ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ ਹੈ। ਮਨੁੱਖ ਰਿਜ਼ਕ ਤੇਰਾ ਪਹਿਲੇ ਬਣਿਆ ਪਿਆ, ਜਨਮ ਤੇਰਾ ਬਾਅਦ ਵਿੱਚ ਆਉਂਦਾ। ਤੂੰ ਇਸ ਤੋਂ ਸਮਝ ਲੈ, ਚਿੰਤਾ ਨਾ ਕਰ, ਠੀਕ ਹੈ। ਤਨ ਰੋਟੀ ਹੈ, ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ।
ਕਿ ਸਭ ਕੁਛ ਜੋ ਤਨ ਨੂੰ ਹੀ ਮੰਨ ਬੈਠਾ ਉਹਦੇ ਲਈ ਰਿਜ਼ਕ ਹੀ ਸਭ ਕੁਛ ਹੈ। ਤੂੰ ਇਹ ਰੋਟੀ ਲਈ ਧਰਮ ਗਵਾ ਸਕਦਾ, ਰੋਟੀ ਲਈ ਇਮਾਨ ਵੇਚ ਸਕਦਾ, ਰੋਟੀ ਲਈ ਸਭ ਕੁਛ ਵੇਚ ਸਕਦਾ, ਕੌਮ ਵੇਚ ਸਕਦਾ, ਦੇਸ਼ ਵੇਚ ਸਕਦਾ, ਸਭ ਕੁਛ ਵੇਚ ਸਕਦਾ, ਰਿਜ਼ਕ ਕਰਕੇ ਹੀ ਆਉਂਦਾ, ਔਰ ਕਿਸ ਕਰਕੇ। ਧੋਖਾ ਦੇ ਸਕਦਾ, ਛਲ ਕਰ ਸਕਦਾ, ਕਪੜ ਕਰ ਸਕਦਾ, ਮਸਲਾ ਸਾਰਾ ਰੋਟੀ ਦਾ, ਔਰ ਕੁਛ ਵੀ ਕਹਿਣੀਆਂ ਦੋ ਰੋਟੀਆਂ ਹੀ ਹੁੰਦੀਆਂ ਨੇ, ਔਰ ਕੁਛ ਵੀ ਨਹੀਂ। ਇਸ ਨੂੰ ਹੁਣ ਮੈਂ ਲਮਕਾਵਾਂ ਰਾਜਯੋਗੀ ਵਰਤਰੀ, ਜਿਹਦੇ ਪ੍ਰਤੀ ਮੇਰੇ ਪਾਤਸ਼ਾਹ ਨੇ ਬੜੇ ਸ਼ਬਦ ਉਚਾਰਨ ਕੀਤੇ। ਤਿੰਨ ਆਸਾ ਰਾਗ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕ ਜਲ ਤੇ ਉਪਜੇ ਜਲ ਤੇ ਦੂਰ ਜਲਵੇਂ ਜੋਤ ਰਿਹਾ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ। ਤੀਸਰਾ ਸ਼ਬਦ ਸਿਫਤੀ ਰੱਤਾ ਸਦਬੈ ਰਾਗੀ ਜੂਏ ਜਨਮ ਨਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਦਾਵਰੇ। ਇਹ ਤਿੰਨ ਸ਼ਬਦ ਵੀ ਬੜੇ ਕੀਮਤੀ ਨੇ, ਔਰ ਇਸ ਤੋਂ ਇਹ ਵੀ ਸਮਝ ਆਉਂਦੀ ਹੈ ਕਿ ਭਰਤਰੀ ਦੀ ਸਮਝ ਬੜੀ ਉੱਚੀ ਸੀ। ਇਤਨੇ ਉੱਚੇ ਸਿਧਾਂਤਕ ਨੁਕਤੇ ਧੰਨ ਗੁਰੂ ਨਾਨਕ ਨੇ ਭਰਤਰੀ ਦੀ ਝੋਲੀ ਚ ਪਾਏ, ਭਰਤਰੀ ਨੂੰ ਸਮਝਾਇਆ। ਇਸ ਨੇ ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖ ਦਿੱਤਾ ਸੀ। ਆਖਿਆ ਜ਼ਿੰਦਗੀ ਮੈਂ ਲੰਬੀ ਤੇ ਕਰ ਲਈ, ਉਮਰ ਮੈਂ ਲੰਬੀ ਤੇ ਕਰ ਲਈ, ਜ਼ਿੰਦਗੀ ਸਫਲ ਨਹੀਂ ਹੋਈ, ਸਫਲ ਨਹੀਂ। ਜ਼ਿੰਦਗੀ ਦੇ ਬੂਟੇ ਨੂੰ ਪ੍ਰਭੂ ਨਾਮ ਦਾ ਫਲ ਨਹੀਂ ਲੱਗਿਆ, ਰਿਧੀਆਂ ਸਿੱਧੀਆਂ ਦੇ ਪੱਤੇ ਤੇ ਲੱਗ ਗਏ। ਉਮਰ ਵੱਡੀ ਹੋ ਗਈ ਹੈ, ਛਾਇਆ ਤੇ ਬਣ ਗਈ, ਫਲ ਨਹੀਂ ਲੱਗਿਆ, ਫਲ ਦੀ ਪ੍ਰਾਪਤੀ ਨਹੀਂ ਹੋਈ। ਕਬੂਲ ਕਰ ਲਿਆ, ਸੱਚਾਈ ਨੂੰ ਕਬੂਲ ਕਰਨਾ ਮੈਂ ਸਮਝਣਾ ਸਚਿਆਰ ਹੋਣ ਦਾ ਬਹੁਤ ਵੱਡਾ ਸਬੂਤ ਹੈ। ਦੁਸ਼ਟ ਬਿਰਤੀ ਦੇ ਮਨੁੱਖ ਵੀ ਕਹਿੰਦੇ ਨੇ ਅਸੀਂ ਸੰਤ ਹਾਂ, ਅਸੀਂ ਸੰਤ ਹਾਂ, ਕਿਉਂਕਿ ਕਬੂਲ ਕਰਨਾ ਬੜਾ ਔਖ ਹੈ ਬਈ ਸੰਤ ਨਹੀਂ। ਇਹ ਵੀ ਅਰਜ਼ ਕਰਦੇ ਹਾਂ, ਔਰ ਜੋ ਸੰਤ ਹੁੰਦੇ ਨੇ ਯਕੀਨ ਜਾਣੋ ਕਦੀ ਕਹਿੰਦੇ ਹੀ ਨਹੀਂ ਅਸੀਂ ਸੰਤ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਨ੍ਹਾਂ ਨੇ ਰੱਬ ਨੂੰ ਜਾਣਿਆ ਹੈ ਉਹਨਾਂ ਨੇ ਕਦੀ ਦਾਵਾ ਹੀ ਨਹੀਂ ਕੀਤਾ ਅਸੀਂ ਜਾਣਦੇ ਹਾਂ, ਤੇ ਜਿਹੜੇ ਨਹੀਂ ਜਾਣਦੇ ਉਹਨਾਂ ਦੇ ਬੜੇ ਬੜੇ ਦਾਅਵੇ ਨੇ, ਬੜੇ ਬੜੇ ਦਾਅਵੇ, ਬੜੀਆਂ ਬੜੀਆਂ ਗੱਲਾਂ ਨੇ, ਤੇ ਬੜੇ ਬੜੇ ਦਾਅਵੇ ਇਸ ਗੱਲ ਦੇ ਸਬੂਤ ਹੈ ਕਿ ਨਹੀਂ ਜਾਣਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰੇ। ਖੈਰ ਨਮਕਾਈ ਗਏ ਭਰਤਰੀ ਆਪਣਾ ਅਨੁਭਵ ਇਸ ਤਨ ਬਾਰੇ ਔਰ ਸਾਰੇ ਪਸਾਰੇ ਬਾਰੇ ਇੰਜ ਕਹਿੰਦਾ ਹੈ, ਮੋਹ ਮਨ ਕੋ ਅਜ ਖਲ ਬ੍ਰਿਧ ਪਿੰਡ ਮਖਲੂਕ ਕਰ ਇਕੱਤਰ ਚਿੰਤਾ ਚੱਕਰ ਪਰ ਧਰੇ ਹੈ। ਹੇ ਪ੍ਰਭੂ ਵਾਕਈ ਤੂੰ ਕੁਮਾਰ ਹੈ, ਭਾਂਡੇ ਬਣਾਉਂਦਾ ਤੂੰ ਕਿਵੇਂ ਭਾਂਡੇ ਬਣਾਏ, ਤੂੰ ਮੇਰੇ ਮਨ ਦੀ ਮਿੱਟੀ ਨੂੰ ਗੁਨਿਆ, ਖੂਬ ਗੁਨਿਆ, ਖੂਬ ਪੀਸਿਆ, ਇਹਦੇ ਚ ਤੂੰ ਫਿਰ ਵਾਸ਼ਨਾ ਦਾ ਪਾਣੀ ਪਾ, ਬੜਾ ਪਰਬਲ। ਵਾਸ਼ਨਾ ਤਿੰਨ ਤਰ੍ਹਾਂ ਦੀ ਆਉਂਦੀ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਹੁੰਦੀ ਵਾਸ਼ਨਾ ਹੈ ਪਰ ਇਹਦੇ ਕੇਂਦਰ ਅਲੱਗ ਅਲੱਗ ਨੇ। ਅਹੰਕਾਰ ਵਾਸ਼ਨਾ ਪ੍ਰਭਤਾ ਚਾਹੀਦੀ, ਲੋਭ ਵਾਸ਼ਨਾ ਹੋਰ ਪਦਾਰਥ ਚਾਹੀਦੇ ਨੇ, ਹੋਰ ਪਦਾਰਥ ਚਾਹੀਦੇ, ਕਾਮ ਵਾਸ਼ਨਾ ਹੋਰ ਰੂਪ ਚਾਹੀਦਾ, ਹੋਰ ਰੂਪ ਚਾਹੀਦਾ। ਵਾਸ਼ਨਾ ਸਦਾ ਉਸਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਹੈ ਉਹਨੂੰ ਨਹੀਂ ਦੇਖਦੀ, ਜੋ ਹੈ ਉਹਨੂੰ ਦੇਖੇ ਤਾਂ ਵਾਸ਼ਨਾ ਸਬਰ ਸੰਤੋਖ ਬਣ ਜਾਂਦੀ, ਜੋ ਨਹੀਂ ਹੈ ਵਾਸ਼ਨਾ ਬਾਰ ਬਾਰ ਉਸਨੂੰ ਦੇਖੇ ਤਾਂ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਸੂਝਵਾਨ ਸਤਸੰਗੀ ਬੈਠੇ ਹੋ, ਤ੍ਰਿਸ਼ਨਾ ਕਿਵੇਂ ਬਣਦੀ ਹੈ, ਸਬਰ ਤੇ ਸੰਤੋਖ ਕਿਵੇਂ ਬਣਦਾ। ਜੋ ਹੈ ਉਹਨੂੰ ਦੇਖਦੀ ਹੈ, ਬਾਰ ਬਾਰ ਵਾਸ਼ਨਾ ਉਸਨੂੰ ਦੇਖਦੀ ਹੈ,
ਇਹ ਦੇਖਣਾ ਹੀ ਸਬਰ ਨੂੰ ਪੈਦਾ ਕਰ ਦੇਗਾ, ਸੰਤੋਖ ਨੂੰ ਪੈਦਾ ਕਰ ਦੇਗਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ? ਜੋ ਨਹੀਂ ਹੈ, ਜੋ ਨਹੀਂ ਹੈ। ਤੇ ਜੋ ਨਹੀਂ ਹੈ ਤੇ ਜੇ ਕਿਧਰੇ ਉਹ ਵੀ ਹੋ ਜਾਏ ਤਾਂ ਵਾਸ਼ਨਾ ਦਾ ਸੁਭਾਅ ਹੈ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ ਹੈ। ਚਲੋ ਉਹ ਵੀ ਹੋ ਗਏ, ਉਹ ਵੀ ਮਿਲ ਗਿਆ, ਵਾਸ਼ਨਾ ਫਿਰ ਅੱਗੇ ਚਲੇ ਗਈ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ। ਇਹੀ ਵਾਸ਼ਨਾ ਤ੍ਰਿਸ਼ਨਾ ਬਣ ਗਈ। ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਚਾਹੇ ਅਹੰਕਾਰ ਤ੍ਰਿਸ਼ਨਾ ਹੈ, ਚਾਹੇ ਲੋਭ ਤ੍ਰਿਸ਼ਨਾ ਹੈ, ਚਾਹੇ ਕਾਮ ਤ੍ਰਿਸ਼ਨਾ। ਅਹੰਕਾਰ ਤ੍ਰਿਸ਼ਨਾ ਭ੍ਰਸ਼ਟ ਕਰਕੇ ਹਿੰਸਕ ਬਣਾ ਦੇਗੀ, ਲੋਭ ਤ੍ਰਿਸ਼ਨਾ ਭ੍ਰਸ਼ਟ ਕਰਕੇ ਬੇਈਮਾਨ ਦੁਸ਼ਟ ਬਣਾ ਦੇਗੀ, ਕਾਮ ਤ੍ਰਿਸ਼ਨਾ ਭ੍ਰਸ਼ਟ ਕਰਕੇ ਬਲਾਤਕਾਰੀ ਬਣਾ ਦੇਗੀ, ਪੁਰਸ਼ ਨੂੰ ਗਨਕਾ ਬਣਾ ਦੇਗੀ, ਇਸਤਰੀ ਨੂੰ ਗੁਸਤਾਖੀ ਮਾਫ, ਸ਼ਮਾ ਦੀ ਯਾਚਨਾ, ਭ੍ਰਸ਼ਟ ਹੋ ਗਿਆ। ਤ੍ਰਿਸ਼ਨਾ ਵਿੱਚ ਮਨੁੱਖ ਸਹੀ ਸਲਾਮਤ ਨਹੀਂ ਰਹਿ ਸਕਦਾ। ਇਸ ਸੰਬੰਧ ਵਿੱਚ ਮੈਨੂੰ ਇੱਕ ਗਾਥਾ ਯਾਦ ਆਈ, ਜੀਵਨ ਦੀ ਆਪ ਬੀਤੀ। ਮੈਂ ਕੁਛ ਅਰਸਾ ਬਾਬਾ ਬਲਵੰਤ ਸਿੰਘ ਨਿਰਮਲੇ ਉਹਨਾਂ ਕੋਲ ਸੰਸਕ੍ਰਿਤੀ ਸਲੋਕ ਤੇ ਵਟਾਂ ਦੇ ਸਵਈਏ ਇਹਨਾਂ ਦੀ ਗ੍ਰੈਮਰ ਪੜ੍ਹਦਾ ਰਿਹਾ। 5-6 ਸਾਲ ਮੈਂ ਉਹਨਾਂ ਦੇ ਨਾਲ ਚੱਲਿਆ। ਰਾਜਸਥਾਨ ਦੇ ਟੂਰ ਤੇ ਸੀ, ਅਜਮੇਰ ਗਏ। ਸੁਭਾਵਿਕ ਉਰਸ ਲੱਗਿਆ ਹੋਇਆ ਸੀ, ਉਰਸ ਤੇ ਲੱਖਾਂ ਮੁਸਲਮਾਨ ਅਜਮੇਰ ਇਕੱਠੇ ਹੁੰਦੇ। ਖਵਾਜਾ ਮਈ ਦਿਨ ਚਿਸ਼ਤੀ ਦੀ ਦਰਗਾਹ, ਬਾਬਾ ਫਰੀਦ ਦਾ ਚੇਲਾ, ਦੇਖਣ ਵਾਸਤੇ ਗਏ। ਥਾਂ ਥਾਂ ਤੇ ਕਵਾਲੀ ਸੰਗੀਤ ਚੱਲ ਰਿਹਾ ਸੀ, ਥਾਂ ਥਾਂ ਤੇ ਇਬਾਦਤ ਗੁਜ਼ਾਰ ਬੰਦੇ ਇਬਾਦਤ ਕਰ ਰਹੇ ਸਨ, ਆਪਣੀ ਅਕੀਦਤ ਭੇਤ ਕਰ ਰਹੇ ਸਨ। ਵਾਪਸ ਆਉਂਦਿਆਂ ਰਸਤੇ ਚ ਇੱਕ ਮਲੰਗ, ਇੱਕ ਫਕੀਰ ਬੈਠਾ, ਉਸਨੇ ਬਾਬਾ ਬਲਵੰਤ ਸਿੰਘ ਨੂੰ ਆਵਾਜ਼ ਮਾਰੀ, ਬਈ ਮੈਂ ਹਰੇਕ ਕੋਲ ਰੋਟੀ ਨਹੀਂ ਮੰਗਦਾ, ਤੇ ਮੈਂ ਦੋ ਰੋਟੀਆਂ ਖਾਣੀਆਂ ਨੇ। 8 ਆਨੇ ਮੈਨੂੰ ਦੇ ਜਾ। ਉਹਨਾਂ ਦਿਨਾਂ ਚ ਆਨੇ ਚੱਲਦੇ ਸਨ। 8 ਆਨੇ ਮੈਨੂੰ ਦੇ ਜਾ। ਬਾਬਾ ਜੀ ਨੇ ਇੱਕ ਦਮੜਾ ਦੇ ਦਿੱਤਾ, ਇੱਕ ਰੁਪਇਆ ਦੇ। ਉਹਨੇ 8 ਆਨੇ ਦੀਆਂ ਦੋ ਰੋਟੀਆਂ ਲਈਆਂ। ਸਾਹਮਣੇ ਜੋ ਢਾਬਾ ਸੀ, ਰੋਟੀਆਂ ਦੇ ਉੱਤੇ ਹੀ ਸਬਜ਼ੀ ਰਖਾਈ। ਅਸੀਂ ਨਿਕਲ ਗਏ, ਉਹ ਪਿੱਛੇ ਦੌੜਿਆ ਹੋਇਆ ਆਵੇ, ਪਿੱਛੇ ਦੌੜਿਆ ਹੋਇਆ ਆਵੇ, ਆਵਾਜ਼ ਮਾਰੇ, ਫਕੀਰਾ ਇਹ 8 ਆਨੇ ਆਪਣੇ ਵਾਪਸ ਲੈ ਜਾ, ਕਿਉਂਕਿ 8 ਆਨੇ ਦੀਆਂ ਦੋ ਰੋਟੀਆਂ ਸਨ, 8 ਆਨੇ ਬਚਦੇ ਸਨ, 16 ਆਨੇ ਦਾ ਰੁਪਇਆ ਹੁੰਦਾ ਸੀ, ਇਹ 8 ਆਨੇ ਹੀ ਲੈ ਜਾ। ਬਾਬਾ ਜੀ ਰੁਕ ਗਏ, ਕੋਲ ਆ ਗਏ, ਕਹਿਣ ਲੱਗੇ 8 ਆਨੇ ਲਓ। ਤੇ ਬਾਬਾ ਬਲਵੰਤ ਸਿੰਘ ਕਹਿਣ ਲੱਗੇ, ਇਹਦੀ ਕੱਲ ਖਾ ਲਈ ਰੋਟੀ, ਕੱਲ ਖਾ ਲਈ। ਉਹਨੇ ਦੋ ਰੋਟੀਆਂ ਵੀ ਬਾਬਾ ਜੀ ਦੇ ਹੱਥ ਪਕੜਾ ਦਿੱਤੀਆਂ, 8 ਆਨੇ। ਕਹਿਣ ਲੱਗੇ, ਨਾ ਸ਼ੁਕਰੇ ਬੰਦੇ ਕੋਲ ਮੈਂ ਫਿਰ ਰੋਟੀ ਨਹੀਂ ਮੰਗਦਾ ਹੁੰਦਾ, ਮੈਂ ਤੁਹਾਨੂੰ ਫਕੀਰ ਸਮਝਿਆ ਸੀ। ਜਿਸ ਖੁਦਾ ਨੇ ਅੱਜ ਦੋ ਰੋਟੀਆਂ ਦਿੱਤੀਆਂ ਨੇ, ਕੱਲ ਖੁਦਾ ਮਰ ਜਾਏਗਾ, ਉਹ ਕੱਲ ਵੀ ਮੈਨੂੰ ਦੇ, ਕੱਲ ਦੇ। ਕਹਿੰਦਾ ਜਦੋਂ ਦਾ ਫਕੀਰ ਬਣਿਆ, ਕੱਲ ਦੀ ਫਿਕਰ ਛੱਡ ਦਿੱਤੀ ਹੈ, ਅੱਜ ਦੀ ਫਿਕਰ, ਅੱਜ ਦੀ ਮੈਂ ਤੇ ਛੱਡ ਦਿੱਤੀ। ਅਜੇ ਤੱਕ ਮੈਨੂੰ ਉਹ ਵਾਕਿਆ ਯਾਦ ਹੈ। ਜ਼ਾਰੋ ਜ਼ਾਰ ਰੋ ਪਏ ਸਨ ਬਾਬਾ ਬਲਵੰਤ ਸਿੰਘ, ਆਖਣ ਲੱਗੇ ਮੈਂ ਤੇ ਬਿਰਧ ਹੋ ਗਿਆ, ਅਜੇ ਵੀ ਕੱਲ ਦੀ ਫਿਕਰ ਵਿੱਚ ਜੀ ਰਿਹਾ, ਅਜੇ ਵੀ ਭਵਿਸ਼ ਦੀ ਚਿੰਤਾ ਹੈ। ਅੱਜ ਮਿਲੀ ਹੈ, ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ। ਅਹੰਕਾਰ ਤ੍ਰਿਸ਼ਨਾ ਪ੍ਰਭਤਾ ਚਾਹੀਦੀ, ਔਰ ਪ੍ਰਭਤਾ ਤੋਂ ਰਜਦਾ ਹੀ ਨਹੀਂ, ਇਹ ਤ੍ਰਿਸ਼ਨਾ ਭ੍ਰਸ਼ਟ ਕਰ ਦੇਗੀ। ਲੋਭ ਤ੍ਰਿਸ਼ਨਾ ਇਹ ਭ੍ਰਸ਼ਟ ਕਰ ਦੇਗੀ, ਕਾਮ ਤ੍ਰਿਸ਼ਨਾ ਇਹ ਬਲਾਤਕਾਰੀ ਬਣਾ ਦੇਗੀ, ਗਨਕਾ ਬਣਾ ਦੇਗੀ, ਮਨੁੱਖ ਭ੍ਰਸ਼ਟ ਹੋ ਜਾਏ। ਭਰਤਰੀ ਕਹਿੰਦੇ ਨੇ, ਹੇ ਪ੍ਰਭੂ ਤੂੰ ਮੇਰੀ ਮਨ ਦੀ ਮਿੱਟੀ ਦੇ, ਬਸ ਮੈਂ ਸਮਾਪਤੀ ਕਰਨ ਲੱਗਾ,
ਤੂੰ ਵਾਸ਼ਨਾ ਦਾ ਪਾਣੀ ਪਾ ਲੈ।

ਵਾਸ਼ਨਾ ਦਾ ਪਾਣੀ ਇਹਨੂੰ ਗੁਣਿਆ, ਫਿਰ ਇਹਨੂੰ ਚਿੰਤਾ ਦੇ ਚੱਕ ਤੇ ਰੱਖ ਦਿੱਤਾ ਤੇ ਚੱਕ ਨੂੰ ਕੁਮਾਰ ਚਲਾਉਂਦਾ ਸੋਟੇ ਨਾਲ, ਘੁਮਾਉਂਦਾ ਤੇ ਚੱਕ ਘੁੰਮਦਾ। ਕਿਹੜੇ ਸੋਟੇ ਨਾਲ ਤੂੰ ਮੇਰੇ ਚਿੰਤਾ ਦੇ ਚੱਕ ਨੂੰ ਘੁਮਾਇਆ? ਦੁੱਖ ਮਾਂ ਜੇ ਦੁੱਖ ਹੋਰ, ਲਾਭ ਹੋ ਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਦੁੱਖ ਦੇ ਵਿੱਚੋਂ ਜਿਹੜਾ ਹੋਰ ਦੁੱਖ, ਹੋਰ ਦੁੱਖ ਦੇ ਜਿਹੜਾ ਹੋਰ ਦੁੱਖ। ਭਰਤਰੀ ਕਹਿੰਦੇ ਨੇ ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਨਹੀਂ ਆਉਂਦਾ, ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ। ਸੁੱਖ ਜਦ ਆਉਂਦਾ ਇਕੱਲਾ ਹੀ ਆਉਂਦਾ, ਇਕੱਲਾ ਹੀ ਤਨਹਾ, ਉਹ ਤਨਹਾ ਹੀ ਕਾਫੀ ਬਲਵਾਨ ਹੈ। ਪਰ ਦੁੱਖ ਇਕੱਲਾ ਨਹੀਂ ਆਉਂਦਾ, ਕਦੀ ਬਗੌਰ ਮੁਤਾਲਾ ਕਰ ਲੈਣਾ ਕਿਸੇ ਇੱਕ ਦੁੱਖ ਬਾਰੇ, ਇਹਦਾ ਬਹੁਤਾ ਖੁਲਾਸਾ ਮੈਂ ਨਾ ਕਰਾਂ। ਇੱਕ ਦੁੱਖ ਨਹੀਂ ਆਉਂਦਾ, ਇੱਕ ਦੁੱਖ ਦੇ ਪਿੱਛੇ ਕਈ ਦੁੱਖ ਆਉਂਦੇ। ਇੰਜ ਕਹਿ ਲਓ ਦੁੱਖ ਪੂਰੇ ਲਾਓ ਲਸ਼ਕਰ ਨਾਲ ਆਉਂਦਾ। ਇੱਕ ਸੂਫੀ ਤੇ ਇੰਜ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼, ਐ ਗਮ ਜੇ ਤੂੰ ਪੂਰਾ ਲਸ਼ਕਰ ਬਣਾ ਕੇ ਆਵੇਂ ਤੇ ਮੈਂ ਗਰੀਬ ਤੇ ਚੜਾਈ ਕਰੇ। ਦੁੱਖ ਲਾਓ ਲਸ਼ਕਰ ਨਾਲ ਆਉਂਦੇ ਨੇ, ਕਤਈ ਇੱਕ ਦੁੱਖ ਨਹੀਂ ਆਉਂਦਾ। ਦੁੱਖਾਂ ਦੀ ਪਿੱਛੇ ਫੌਜ ਆਉਂਦੀ। ਦਸ ਦਿਨ ਨਾਲ ਇੱਕ ਗਿਆਨੀ ਸਿੰਘ ਚੱਲਦਾ ਸੀ, ਇਹ ਦੋ ਚਾਰ ਦਿਨ ਹੋਏ, ਉਹਦਾ ਐਕਸੀਡੈਂਟ ਹੋ ਗਿਆ ਤੇ ਫ੍ਰੈਕਚਰ ਹੋ ਗਿਆ। ਹੁਣ ਜਦ ਮੈਂ ਉਸਨੂੰ ਲੰਗੜਾ ਕੇ ਚੱਲਦਿਆਂ ਦੇਖਿਆ, ਬੜੀ ਮੁਸ਼ਕਿਲ ਨਾਲ ਉਹ ਵੀ ਔਖ। ਹੁਣ ਸਿਰਫ ਹਾਦਸਾ ਤੇ ਇੱਕੋ ਹੀ ਹੋਇਆ, ਐਕਸੀਡੈਂਟ ਤੇ ਇੱਕੋ ਹੀ, ਫ੍ਰੈਕਚਰ ਹੋ ਗਿਆ। ਹੁਣ ਗੌਰ ਨਾਲ ਦੇਖੀਏ ਦੁੱਖਾਂ ਦੀ ਲੰਬੀ ਲੈ। ਦੁੱਖ ਕੋਈ ਇੱਕ ਨਹੀਂ ਹੁੰਦਾ, ਕਤਈ ਇੱਕ ਨਹੀਂ ਆਉਂਦਾ, ਕਿਸੇ ਪ੍ਰਕਾਰ ਦਾ ਵੀ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ, ਆਪਣੇ ਨਾਲ ਪੂਰਾ ਲਾਭ ਲਸ਼ਕਰ ਲੈ ਕੇ ਆਉਂਦਾ। ਇਹ ਸੂਫੀ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼ਦ ਕਿ ਹੂਨੇ ਆਸ਼ਕਾਂ ਰੇਜ਼ਦ, ਐ ਗਮ ਤੂੰ ਆਪਣਾ ਪੂਰਾ ਲਾਭ ਲਸ਼ਕਰ ਲੈ ਕੇ ਆਵੇਂ ਤੇ ਮੈਂ ਖੁਦਾ ਦੇ ਪ੍ਰੇਮੀ ਦਾ ਤੂੰ ਖੂਨ ਕਰੇ। ਅਗਰ ਗਮ ਲਸ਼ਕਰ ਅੰਗੇਜ਼ਦ ਕਿ ਹੂਨੇ ਆਸ਼ਕਾਂ ਰੇਜ਼ਦ, ਮਨੋ ਸਾਕੀ ਬਹਿਮ ਸਾਜ਼ਮ ਬਬੁਰਨਿਆ ਦਸ਼ ਬਰੰਦਾਜ਼ੇ। ਜਿਤਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ, ਇਹ ਗਮ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖ ਦਿਆਂਗਾ। ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ, ਭੱਜ ਜਾ ਐ ਦੁੱਖ ਕਲੇਸ਼ ਸੰਤਾਪ ਪਾਪ ਸਭ ਨਸ ਜਾਓ। ਕਿਉਂ? ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ। ਹੁਣ ਤੇ ਕਰਤੇ ਪੁਰਖ ਦੀ ਬਰਕਤ, ਹੁਣ ਤੇ ਉਸਦੀ ਹੋਂਦ, ਹੁਣ ਤੁਹਾਡਾ ਕੀ ਕੰਮ। ਭਰਤਰੀ ਕਹਿੰਦੇ ਨੇ, ਚਿੰਤਾ ਦੇ ਚੱਕਰ ਤੇ ਇਹ ਮੇਰਾ ਗੁਣਿਆ ਹੋਇਆ ਮਨ, ਇਹਨੂੰ ਰੱਖਿਆ ਹੇ ਪ੍ਰਭੂ ਤੂੰ, ਫਿਰ ਦੁੱਖ ਦੇ ਸੋਟੇ ਨਾਲ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ। ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚਿੰਤਾ ਵੱਧਦੀ ਗਈ, ਚੱਕ ਤੇਜ਼ੀ ਨਾਲ ਘੁੰਮਦਾ ਗਿਆ। ਚਿੰਤਾ ਤੁਰ ਮਨੁੱਖ ਕੀਰਤਨ ਨਹੀਂ ਸੁਣ ਸਕਦਾ, ਚਿੰਤਾ ਤੁਰ ਮਨੁੱਖ ਕਥਾ ਵੀ ਨਹੀਂ, ਉਹ ਤੇ ਚੱਕ ਦੇ ਉੱਤੇ ਘੁੰਮ ਰਹੇ। ਚਿੰਤਾਤਰ ਮਨੁੱਖ ਪਾਠ ਵੀ ਨਹੀਂ ਕਰ ਸਕਦਾ, ਚਿੰਤਾਤਰ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ, ਉਹ ਤੇ ਘੁੰਮ ਰਹੇ। ਦੁੱਖ ਮਾਂ ਜੇ ਦੁੱਖ ਹੋਰ, ਲਾਭ ਹੋ ਤੇ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਫਿਰ ਅੱਗੇ ਜਿਹੜੀ ਗੱਲ ਕਹੀਏ ਬੜੀ ਕੀਮਤੀ, ਫਿਰ ਹੇ ਪ੍ਰਭੂ ਹੇ ਕੁਮਾਰ ਤੂੰ ਫਿਰ ਮੇਰੇ ਮਨ ਰੂਪੀ ਮਿੱਟੀ ਚੋਂ ਕੀ ਬਣਾਇਆ? ਅਤਰ ਮਿੱਤਰ ਗੱਲਬ ਪਰ ਗੱਲਬ ਕੁਲਾਲ ਵਿਦ ਕੋਨੇ ਵਿਦ ਕਰੇ ਵਿਦ ਵੇ ਤੋ ਘਰੇ ਘਰੇ ਹੈ। ਇਸ ਤਰ੍ਹਾਂ ਦੇ ਤੂੰ ਘੜੇ ਬਣਾ ਦਿੱਤੇ, ਇਹ ਮੇਰਾ ਆਪਣਾ ਹੈ, ਇਹ ਮੇਰਾ ਬੇਗਾਨਾ ਹੈ, ਇਹ ਸ਼ਤਰੂ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰੀ ਪਤਨੀ ਹੈ, ਇਹ ਮੇਰੇ ਮਾਂ ਬਾਪ ਨੇ, ਮੇਰਾ ਭਰਾ ਹੈ, ਮੇਰੀ ਸੰਪਦਾ ਹੈ, ਮੇਰਾ ਘਰ ਹੈ। ਬੜਾ ਪਸਾਰਾ ਤੂੰ ਮੇਰੇ ਮਨ ਚੋਂ ਬਣਾ ਦਿੱਤਾ, ਸਭ ਮਨ ਚੋਂ।

0: ਤੇ ਜੇ ਇਤਨਾ ਸਾਰਾ ਪਸਾਰਾ ਮਨ ਚੋਂ ਬਣਿਆ ਤੇ ਮਨ ਨੂੰ ਸਮੇਟਦਿਆਂ ਸਾਰਾ ਪਸਾਰਾ ਖਤਮ ਹੋ ਜਾਂਦਾ, ਸਭ ਖਤਮ ਹੋ ਜਾਂਦਾ। ਧਰਮ ਦੀ ਮੂਲ ਸਾਧਨਾ ਹੈ ਮਨ ਨੂੰ ਇਕਾਗਰ ਕਰਨਾ, ਮਨ ਦਾ ਇੱਕ ਹੋਣਾ, ਸਾਵਧਾਨ ਹੋਣਾ, ਸਾਰਾ ਪਸਾਰਾ ਖਤਮ ਹੋ ਜਾਂਦਾ। ਤੇ ਸਾਰਾ ਪਸਾਰਾ ਜਦ ਖਤਮ ਹੋਇਆ ਤਾਂ ਪ੍ਰਕਾਸ਼ ਕਿਰਨ ਵਿੱਚ ਲੀਨ ਹੋ ਜਾਂਦਾ। ਜੈਸੇ ਪ੍ਰਕਾਸ਼ ਕਿਰਨ ਦੇ ਚਲੀਨ ਹੋ ਜਾਂਦਾ, ਯਕੀਨ ਜਾਣੋ ਕਿਰਨ ਸੂਰਜ ਦੇ ਚਲੀਨ ਹੋ ਜਾਂਦਾ। ਇਸੇ ਨੂੰ ਹੀ ਕਹਿਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਜੋ ਮਨ ਬਣਿਆ ਸੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮੈਨੂੰ ਕੁਛ ਇੱਥੇ ਬੈਠੇ ਅਨੁਭਵ ਬਖਸ਼ੇ ਸਨ, ਉਹ ਹੁਣ ਮੈਂ ਬਿਆਨ ਕਰਾਂ ਤੇ ਕਮ ਸੇ ਕਮ ਮੈਨੂੰ 4-5 ਦਿਨ ਹੋਰ ਲੱਗਣਗੇ। ਅੰਦਰ ਇੱਕ ਹੜ ਚੱਲੇ, ਪਰ ਮੈਂ ਹੁਣ ਵਰਕਾ ਇੱਥੇ ਹੀ ਸਮਾਪਤ ਕਰਦਾ, ਕਿਤਾਬ ਇੱਥੇ ਹੀ ਠੱਪਦਾ। ਸਮਾਂ ਹੋ ਗਿਆ, ਵਕਤ ਹੋ ਗਿਆ। ਇਹ ਪਸਾਰਾ ਜੋ ਪ੍ਰਕਾਸ਼ ਕਰਕੇ ਪ੍ਰਕਾਸ਼ਿਤ ਹੋ ਰਿਹਾ ਸੀ, ਦਿਖਾਈ ਦੇ ਰਿਹਾ ਸੀ, ਮਨ ਦੇ ਇਕਾਗਰ ਹੁੰਦਿਆਂ ਸਾਰਾ ਪਸਾਰਾ ਸਿਮਟ ਜਾਂਦਾ। ਪਰਤਰੀ ਇੰਜ ਕਹਿੰਦੇ, ਫਿਰ ਮਨ ਆਤਮਾ ਦੇ ਚਲੀਨ ਹੋ ਜਾਂਦਾ ਹੈ। ਪਰ ਜੈਸੇ ਮਨ ਆਤਮਾ ਚ ਲੀਨ ਹੋਇਆ, ਆਤਮਾ ਪਰਮਾਤਮਾ ਚ ਲੀਨ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਲੀਨਤਾ ਦੀ ਅਵਸਥਾ ਨੂੰ ਗੁਰਬਾਣੀ ਫਿਰ ਇੰਜ ਬਿਆਨ ਕਰਦੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਇਸ ਪ੍ਰਸੰਗ ਨੂੰ ਮੈਂ ਫਿਰ ਕਿਸੇ ਜਗ੍ਹਾ ਸੰਪੂਰਨ ਕਰਾਂਗਾ। ਠੀਕ ਹੈ, ਮੈਂ 2 ਦਿਨ ਹੋਰ ਇੱਥੇ ਹੈ। ਅੱਜ ਸ਼ਾਮ ਨੂੰ ਦਾਸ ਨੇ ਸ਼੍ਰੀ ਗੁਰੂ ਸਿੰਘ ਸਭਾ ਵਿਕਾਸਪੁਰੀ ਹਾਜ਼ਰੀ ਭਰਨੀ ਹੈ, ਕੱਲ੍ਹ ਸਵੇਰੇ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਅਨਾਰਕਲੀ ਜਮਨਾ ਪਰ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਅਤੇ ਇਸੇ ਤਰੀਕੇ ਦੇ ਨਾਲ ਕੱਲ੍ਹ ਸ਼ਾਮ ਦੀ ਹਾਜ਼ਰੀ ਸ਼੍ਰੀ ਗੁਰੂ ਸਿੰਘ ਸਭਾ ਪ੍ਰਸ਼ਾਂਤ ਵਿਹਾਰ ਵਿੱਚ, 24 ਤਰੀਕ ਗੁਰਦੁਆਰਾ ਸੰਤਪੁਰਾ ਤਿਲਕ ਨਗਰ ਬਾਬਾ ਧਰਮ ਸਿੰਘ ਜੀ ਦਾ ਅਸਥਾਨ, ਉੱਥੇ ਹਾਜ਼ਰੀ ਭਰਨੀ ਹੈ। ਅਤੇ 24 ਤਰੀਕ ਸ਼ਾਮ ਦੀ ਕਾਲਕਾ ਜੀ ਸ਼੍ਰੀ ਗੁਰੂ ਸਿੰਘ ਸਭਾ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਕੋਸ਼ਿਸ਼ ਤਾਂ ਇਹੀ ਹੋਵੇਗੀ, ਪਰ ਪਤਾ ਨਹੀਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੀ ਬਾਲੀ ਖੋਲਦੇ ਨੇ, ਕਿਹੜਾ ਬੂਆ ਖੋਲਦੇ ਨੇ। ਇਸ ਤੋਂ ਬਾਅਦ ਦਾਸ ਨੇ ਅਲਵਰ ਚਲੇ ਜਾਣਾ, ਕਿਉਂਕਿ 1-2-3 ਸਮਾਗਮ, ਗੁਰਮਤਿ ਸਮਾਗਮ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਕਿਰਪਾ, ਦਿੱਤੀ ਹੋਈ ਸ਼ਕਤੀ ਸਮਰੱਥਾ ਦਾ ਸਦਕਾ ਹਰ ਸਾਲ ਕਰਾ ਲੈਂਦੇ ਨੇ। ਅਦਕੀ ਵੀ ਇਹ ਸਮਾਗਮ ਚੱਲਣਾ, ਹਰ ਸਾਲ ਚੱਲਦਾ। ਜਿਨ੍ਹਾਂ ਜਿਨ੍ਹਾਂ ਸਤਸੰਗੀਆਂ ਨੂੰ ਸਮਾਂ ਮਿਲੇ, ਪਹੁੰਚ ਸਕਦੇ ਨੇ 2-2.5 ਘੰਟਿਆਂ ਦਾ ਟ੍ਰੇਨ ਦਾ ਅਤੇ ਰੋਡ ਦਾ ਜੋ ਹੈ ਰਸਤਾ ਹੈ। ਇਸ ਥਾਂ 'ਤੇ ਹਰ ਸਾਲ ਹਾਜ਼ਰੀ ਭਰਦੇ ਹੋਇਆ ਸਰਦਾਰ ਰਜਿੰਦਰ ਸਿੰਘ ਜੀ ਅਗਲੇ ਸਾਲ ਦਾ ਮੈਨੂੰ ਉਸੇ ਵਕਤ ਨੋਟ ਕਰਾਉਂਦੇ ਨੇ, ਬਈ ਅਗਲਾ ਸਾਲ ਨੋਟ ਕਰਨਾ। ਤਾਂ ਮੈਂ ਵੀ ਇਹਨਾਂ ਨੂੰ ਕਹਿੰਦਾ ਹੁੰਦਾ, ਗੁਰੂ ਨੇ ਜ਼ਿੰਦਗੀ ਰੱਖੀ, ਸਿਹਤ ਰੱਖੀ, ਜ਼ਰੂਰ ਹਾਜ਼ਰੀ ਭਰਾਂਗੇ, ਕਿਉਂਕਿ ਇਹ ਉਸ ਸੰਤ ਦੀ ਬਰਸੀ ਹੈ ਜਿਹਦੇ ਉੱਤੇ 2 ਪੰਕਤੀਆਂ ਬਿਲਕੁਲ ਪੂਰੀਆਂ ਉਤਰਦੀਆਂ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਉਸੇ ਮਹਾਨ ਸੰਤ ਦਾ ਨਾਮ ਸੀ ਸੰਤ ਬਾਬਾ ਅਤਰ ਸਿੰਘ ਜੀ, ਮਸਤੂਆਣੇ ਵਾਲੇ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਜ਼ਿੰਦਗੀ ਰਹੀ, ਸਿਹਤ ਰਹੀ, ਸਤਿਗੁਰ ਨੇ ਸੰਜੋਗ ਬਣਾਇਆ, ਫਿਰ ਇਸੇ ਹੀ ਅਸਥਾਨ 'ਤੇ ਇਸੇ ਬਰਸੀ ਦੇ 'ਚ ਤੁਹਾਡੇ ਚਰਨ ਪਰਸਾਂਗੇ। ਸਾਰਿਆਂ ਦਾ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ, ਸਮੂਹ ਸਾਧ ਸੰਗਤ ਨੇ ਇਕਾਗਰਤਾ ਨਾਲ ਸਰਵਨ ਕੀਤਾ, ਸਭ ਦਾ ਦਾਸ ਰਿਣੀ ਭੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾ ਸਾਗਿਤ ਤੁਮ ਹਰ ਜਾਣ ਹੋ ਆਪੇ। ਮਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕਾ ਸਭ ਸੋਗ ਸੰਤਾਪੇ ਸੁਕਹੋ ਟਲ ਗੁਰ ਸੇਵੀ ਅਹਿਨ ਸਹਿਜ ਸੁਖਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮੋਂ ਦੀ ਨੂਰ ਅਰਸਹੋਂ ਕੁਰਸਹੋਂ ਝਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵੇਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਤੀਜਾ ਜੁਗ ਚਾਰੇ ਥਾਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਜੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰੂ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਥਾਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵਾ ਮੁਕਤ ਨਾ ਹੋਈ ਨਾਨਕ ਕਾਮਣ ਕੰਤਾ ਭਾਵ ਨਾਨਕ ਕਾਮਣ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਥਨ ਬਾਲੜੀਏ ਹਰ ਵਰ ਪਾਵਹ ਸੋਈ ਰਾਮ ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਥਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਲੇ ਮਹਲ ਪਛਾਣ ਗੁਰਮਤੀ ਹਰ ਪਾਏ ਸਾਤਨ ਬਾਲੀ ਥੁਰਮੇਲੀ ਮੇਰਾ ਪ੍ਰਭਿਆ ਮਿਲਾਈ ਰਾਮ। ਗੁਰਮਤੀ ਘਟ ਚਾਨਣ ਹੋਆ, ਪ੍ਰਭ ਰਾਵ ਰਹਿਆ ਸਭ ਥਾਈ ਰਾਮ। ਪ੍ਰਭ ਰਾਵ ਰਹਿਆ ਸਭ ਥਾਈ ਮਨ ਵਸਾਈ, ਪੂਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭਾਣੀ, ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲਖੋਏ, ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਏ, ਕਾਮਣ ਨਿਰਮਲ ਹਉਮੈ ਮਲਖੋਏ, ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੋ ਨੀ ਸੈਭੰ ਗੁਰਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ।

कर शरीर स्वस्थ खीण समय सिमरंत नानक राम दामोदर माधवे। वाहिगुरु जी का खालसा, वाहिगुरु जी की फतेह। गुरु रूप सत्संग जीओ। बिरद बाबा धन गुरु अमरदास जी महाराज उन्हां दा बख्शिश कीता अज दा हुक्मनामा। ये चार पदयां दे चै, चार चरणां दे चै, चार पैरियां दे चै। किसे एक केंद्री ख्याल नूं, किसे एक मरकजी ख्याल नूं बार बार चार पैरियां दे, चार चरणां दे, चार पदयां दे च दोहराया गया। इहदे च प्रथम पंक्ति अक्सर चौपदियां दे च अगर रहाओ ना होवे तो फिर पहली पंक्ति ही सिरलेख है, सिरमौर है, अनुमान है। युग चारे धन जे भवे, इहदे च चार युगां दा मेरे पातशाह ने जिक्र कीता है। अर्थ करन तो पहले थोड़ा जिहा मैं इस दा जिक्र कर दें। युग बदल देने समय देच, युग बदल देने शरीर देच, युग बदल देने मन देच। युग दी तब्दीली तीन थावां ते हुंदी है। मन दी दुनिया च युग बदल देने हर युग मानसिक अवस्था है। युग बदल देने तन दी दुनिया देच, तन दी अवस्था है युग। ते युग बदल देने समय देच, वक्त देच, और निर्धारित समय देच युग दी तब्दीली हो जाती है, युग दा पलटा हो जाता है। पहली गल। दूसरी, युग सिर्फ मनुखां दी दुनिया च बदल देने, पशु पक्षियां दी दुनिया च नहीं। युग सिर्फ मनुखां दी दुनिया च बदल देने, कीड़े मकोड़ियां दी दुनिया च नहीं। युग सिर्फ मनुखां दी दुनिया च बदल देने, सूरज चंतारियां दी दुनिया च नहीं। सिर्फ युग दी तब्दीली मनुखी जीवन विच असी देख सकते हैं, बाकी सब कुछ कायनात विच उही चलता रहिंदा है। लखां करोड़ां साल पहले जिहड़ा सूरज सी अज भी होई है, लखां करोड़ां साल पहले जिहड़े तारे सन अज भी होई है, ये धरती भी होई है, ये सागर भी होई है। प्राचीन तो प्राचीन ग्रंथां विच भी गंगा दा जिक्र है, जिहड़ी हजारां लखां साल पहले सी अज भी होई है। इसनों धन गुरु नानक देव जी महाराज रामकली राग विच इस तरह बयान भी करदे ने, सोई चंद चढ़े से तारे, सोई दिनियर तपतर है साधर तीसा पवन जोलारे, जुग जी खेले थाव कैसे। ओही सूरज है, ओही चंद्रमा है, ओही तारे ने, ओही धरती है, ओही वगदी होई पवन है। ना पवन बदली है, ना सूरज बदले है, ना चंद्रमा बदले है, ना ग्रह नक्षत्र तारे स्यारे बदले ने, ना जमीन बदली है। फिर युग दी तब्दीली किसते खड़ी है, किसते खड़ी है? युग दी तब्दीली सिर्फ मनुख ते खड़ी है, बंदे ते खड़ी है। कोई पंछियां दी दुनिया च भी युग नहीं बदलते। हजारां लखां साल पहले जिवें चिड़ियां रहिंदियां सन, अज भी उसे तरह रह रही है। हजारां लखां साल पहले भी शेर शिकार करके कच्चा मांस खांदा सी, अज भी उसे तरह। हजारां लखां साल पहले गऊ घास खांदी सी, अज भी घास खांदी। गरज के उन्हां दी आवाज विच, रहन सहन विच, तर्जे जिंदगी विच कोई तब्दीली नहीं। तब्दीली तीन थावां ते मंदे ने, और वो सिर्फ मनुख नाल संबंधित ने।
ਸਮੇਂ ਦੇ ਤਲ ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ ਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ ਉਸਦੀ ਵਿਆਖਿਆ ਆਸਾ ਦੀਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ। ਜਦ ਜੀਵਨ ਦਾ ਲਕਸ਼ ਬਦਲ ਜਾਂਦਾ ਤਾਂ ਮਨੁੱਖੀ ਦੁਨੀਆਂ ਵਿੱਚ ਯੁੱਗ ਬਦਲ ਜਾਂਦਾ, ਜਦ ਜੀਵਨ ਦਾ ਮਨੋਰਥ ਬਦਲ ਜਾਂਦਾ ਤਾਂ ਯੁੱਗ ਬਦਲ ਜਾਂਦਾ। ਸਮੇਂ ਦੇ ਵਿੱਚ ਮਨ ਦੇ ਤਲ ਤੇ ਯੁੱਗ ਬਦਲਦਾ ਹੈ। ਇੱਥੇ ਆਪ ਇਤਨੇ ਹੀ ਗੁਰਮੁਖ ਬੈਠੇ ਹੋ ਤਾਂ ਮੈਂ ਕਹਿ ਸਕਦਾ ਕੋਈ ਸਤਯੁਗੀ ਹੋਵੇਗਾ, ਕੋਈ ਤ੍ਰੇਤੇ ਯੁੱਗ ਦੇ ਵਿੱਚ ਬੈਠਾ ਹੋਵੇਗਾ, ਕੋਈ ਦੁਆਪਰ ਦੇ ਵਿੱਚ ਬੈਠਾ ਹੋਵੇਗਾ, ਗੁਸਤਾਖੀ ਮਾਫ, ਕੋਈ ਕਲਯੁਗੀ ਜੀਵ ਹੋਵੇਗਾ। ਅਸੀਂ ਸਾਰੇ ਮਨੁੱਖਾਂ ਨੂੰ ਕਲਯੁਗੀ ਨਹੀਂ ਕਹਿ ਸਕਦੇ ਅਤੇ ਸਾਰਿਆਂ ਨੂੰ ਸਤਯੁਗੀ ਵੀ ਨਹੀਂ ਕਹਿ ਸਕਦੇ। ਮਨੁੱਖ ਸਤਯੁਗੀ ਹੋ ਸਕਦਾ, ਤ੍ਰੇਤੇ ਯੁੱਗ ਦੇ ਵਿੱਚ ਜੀ ਸਕਦਾ, ਦੁਆਪਰ ਦੇ ਵਿੱਚ ਜੀ ਸਕਦਾ, ਕਲਯੁਗ ਦੇ ਵਿੱਚ ਜੀ ਸਕਦਾ। ਮਨੁੱਖ ਨੂੰ ਵੇਖ ਕੇ ਕਿਹਾ ਜਾ ਸਕਦਾ ਇਹ ਕਿਹੜੇ ਯੁੱਗ ਦੇ ਵਿੱਚ ਜੀ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਇਹ ਤਬਦੀਲੀ ਮਨ ਦੇ ਤਲ 'ਤੇ ਆਉਂਦੀ ਹੈ। ਤਨ ਦੇ ਤਲ ਦੀ ਤਬਦੀਲੀ ਗਰਭਕਾਲ ਦੀ ਅਵਸਥਾ ਸਤਯੁਗ, ਬਚਪਨਾ ਤ੍ਰੇਤਾ, ਜਵਾਨੀ ਦੁਆਪਰ, ਬੁਢੇਪਾ ਬਿਰਧ ਅਵਸਥਾ ਕਲਯੁਗ। ਇਹ ਇਸ ਤਰੀਕੇ ਨਾਲ ਚਾਰ ਅਵਸਥਾਵਾਂ ਬਣਦੀਆਂ ਨੇ। ਗਰਭਕਾਲ ਦੀ ਅਵਸਥਾ ਬੱਚੇ ਦੀ, ਫਿਰ ਬਚਪਨਾ ਗਰਭ ਦੇ ਵਿੱਚ ਮਾਂ ਦੀ ਕੁੱਖ ਦੇ ਵਿੱਚ ਸੀ, ਫਿਰ ਧਰਤੀ ਦੀ ਗੋਦ ਦੇ ਵਿੱਚ ਆਇਆ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ। ਤਨ ਮਨ ਅਤੇ ਸਮੇਂ ਦੀਆਂ ਹਾਲਤਾਂ ਦੇ ਵਿੱਚ ਯੁੱਗ ਦੀ ਜਿਹੜੀ ਤਬਦੀਲੀ ਹੈ, ਮੈਂ ਥੋੜ੍ਹਾ ਜਿਹਾ ਜਿਤਨਾ ਖੁਲਾਸਾ ਕਰ ਸਕਿਆ ਤੁਹਾਡੇ ਸਾਹਮਣੇ ਰੱਖਾਂ। ਮਨ ਦੀ ਤਬਦੀਲੀ, ਵਿਚਾਰਾਂ ਦੀ ਤਬਦੀਲੀ, ਸੋਚਣੇ ਦੀ ਤਬਦੀਲੀ, ਚਿੰਤਨ ਦੀ ਤਬਦੀਲੀ, ਵਿਚਾਰ ਬਦਲਦੇ ਨੇ, ਉਸੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦੋ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰੱਖਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਨ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ। ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਤੇ ਯੁੱਗ ਇੰਜ ਬਦਲਦੇ ਨੇ। ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇ ਰਹੇ, ਤਾਕਤ ਚਾਹੀਦੀ ਹੈ, ਸਮਰਥਾ ਚਾਹੀਦੀ ਹੈ।
ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ ਨੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਹੁੰਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆ ਦੇ ਵਿੱਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ ਵਿੱਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੂੰ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ। ਉਂਝ ਪਾਣੀ ਨਿਵਾਣ ਨੂੰ ਜਾਂਦਾ ਹੈ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਵਾਣ ਵਿੱਚ ਜਾਣਾ। ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਵਾਣ ਦੇ ਜਾ ਰਿਹਾ ਹੈ, ਨਿਵਾਣ ਦੇ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਵਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ। ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਵਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗ, ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਆਉਂਦੀ, ਬਿਨਾਂ ਕੂੜ ਤੋਂ ਨਹੀਂ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ, ਇਹ ਮਨੁੱਖ ਕਲਯੁਗੀ ਹੈ।
ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ। ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪਰ ਦਾ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ। ਇਹ ਸਤਯੁਗੇ, ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ। ਤ੍ਰੇਤੇ ਯੁਗ ਦੇ ਚ ਜੀ ਰਹੇ ਕਿ ਦੁਆਪਰ ਯੁਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਆਉਂਦਾ ਹੈ, ਕੋਈ ਮਨੁੱਖ ਇੱਕ ਯੁੱਗ ਦੇ ਸਾਰੇ ਨਹੀਂ ਜੀਵਦੇ। ਇਹ ਵੀ ਮੈਂ ਅਰਜ਼ ਕਰਦੇ, ਹਰ ਮਨੁੱਖ ਅਲੱਗ ਅਲੱਗ ਯੁੱਗ ਦੇ ਚ ਜੀ ਰਿਹਾ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੀ ਜੀਵ ਹੈ। ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੀ, ਕਲਯੁਗ। ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਵਿੱਚ ਯੁਗਾਂ ਦੀ ਤਬਦੀਲੀ ਹੈ। ਇਸੇ ਨੂੰ ਹੀ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪ ਨੂੰ ਸਰਵਨ ਕਰਾ ਸਕਾ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦਿ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ 'ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਤ੍ਰਿਪਤ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਦ ਬਨਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ, ਕਹਿੰਦਾ ਹੈ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੀਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪੈਣ। ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ,
ਰਿਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨ ਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ, ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ। ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ, ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ, ਕੋਈ ਉਸਦੀਆਂ ਲੋੜਾਂ ਨਹੀਂ ਨੇ। ਇਸ ਗਰਭ ਕਾਲ ਦੇ ਬੱਚੇ ਦੀ ਦੁਨੀਆਂ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ, ਨਾ ਉਸਦਾ ਕੋਈ ਨਾਮ ਹੈ। ਗਰਭ ਕਾਲ ਦੇ ਬੱਚੇ ਦਾ ਕੀ ਨਾਮ ਹੈ? ਨਾ ਕੋਈ ਉਸਦਾ ਨਾਮ ਹੈ, ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰਦੇ ਹੁੰਦੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿਸੇ ਗਰਭ ਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ, ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ? ਗਰਭ ਕਾਲ ਦੇ ਬੱਚੇ ਦੀ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਹੈ, ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ, ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁੰਘ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ, ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਵਾਜੇ। ਮੈਂ ਹੁਣ ਅਨਹਦ ਦਾ ਨਾਦ ਸੁਣਦਾ ਪਿਆਂ, ਕੀ ਸਾਧਨਾ ਕੀਤੀ ਹੈ? ਕਹਿੰਦਾ, ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ, ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਹੈ ਰਵਿਦਾਸ, ਜੁੱਤੀਆਂ ਗੰਢ ਰਿਹਾ, ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ ਹੈ, ਇਹ ਅੰਸਾ ਅਵਤਾਰ ਹੈ, ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ ਦਸ ਕਲਾ ਬਾਰਾਂ ਕਲਾ ਅਵਤਾਰ ਹੈ,
और ये 16 कला अवतार। अवतार दा वड्डा होना उदी कला दे उते खड़ा सी। कला इस दे कुल कितनी है, हुनर इस दे कुल कितना है, गुण इस दे कुल कितना है। गुण कला ये कलाकार ते है, पर इदे कुल कितनी तरह दी कला है, उस आधार ते कहंदे सन ये अवतार। कला किसे कुल सिखी नहीं, अंदरों प्रगट हो रही है, आत्मा दे तल तो प्रगट हो रही है, परमात्मा दे तल तो प्रगट हो रही है, और ये बाहर प्रगट करन दे समर्थ हो गया, ये अवतार श्रेणी च आ जांदा है। शायद इस तरह तुसी ना सुनिया होवे, मैं जुरत करके कह रहा, जिन्ने भगत धन गुरु ग्रंथ साहब जी महाराज दे बैठे ने, सब अवतार श्रेणी दे, सब अवतार। ये आप नहीं पे बोलदे, परमात्मा पे बोलदे। जो आप बोलदे ने, उन्हां दी बाणी नूं गुरु अर्जन देव जी ने धन गुरु ग्रंथ साहब दे दर्जे नहीं कीता सी। काना जी आए सन, पीलू जी आए सन, जमाल हुसैन आया सी, अपनियां बाणियां सुनाईयां। सतगुर कहण लगे इहदे च तुसी पे बोलदे हो, रब नहीं पिया बोलदा, यह नहीं चढ़ेगी। ये लंबी चौड़ी व्याख्या मैं थोड़े सामने ना रखा, कवि संतोख सिंह जी ने लिखी है। सतगुरु ने कह दिता, काना जी पीलो जी ठीक है, थोड़े बोल बड़े मधुर ने, चंगे ने, पर थोड़े ने परमात्मा दे नहीं ने, थोड़े दिमाग चो निकले ने, थोड़ी सोचनी चो निकले ने। ये बोल तुसी परमात्मा दे सुन के नहीं सुनाए, सोच के समझ के तुकबंदी करके सुनाए ने। जिस ग्रंथ दी असी रचना पे करदे आ, ये केवल परमात्मा दी बाणी वास्ते है, तुकबंदी करन वाले दिमागी कवियां वास्ते नहीं है। इस वास्ते पोथी परमेश्वर का स्थान, ये ते सारे बोल परमात्मा दे ने। इस वास्ते गुरु ग्रंथ साहब दा प्रकाश परमात्मा दा प्रकाश है, और गुरु ग्रंथ साहब नूं मत्था टेकिया होया परमात्मा नूं मत्था टेके, अकाल पुरख नूं मत्था टेके। इत्थे पोथी परमेश्वर का स्थान। ते फिर इहदे च कुछ होर ना समझना, इह ते रविदास दे बोलने ते कबीर दे बोलने, साडे विच कुछ कई इस तरह दे भी पैदा हो जांदे। संसार दा भरवण करदे होया पता नहीं कितनी तरह दी मैनूं दुनिया मिलदी है, पर एक नुकता मैं अर्ज करदे आ, खंडन करन नालों, तर्क करन नालों, सहमत होण वास्ते ते समझण वास्ते लखां गुणा ज्यादा अकल चाहीदी है। खंडन ते कोई भी कर सकदा है, तर्क ते कोई भी कर सकदा है, तर्क ते परमात्मा ते भी हो जांदी है। नास्तिक नहीं मनदे, अज भी नहीं मनदे, तर्क दा की है। तर्क ते सिद्धि परमात्मा ते भी हो सकदी है। एक अंधा भी कह सकदा है कोई सूरज नहीं, मैं नहीं मनदा, तर्क ते हो सकदी है, सूरज ते भी हो सकदी है। और अंधा जो कहेगा वो अपने तल ते सच है, सच्चाई बयान कर रहा है। बड़े ध्यान नाल सुनना, अंधे नू झूठा नहीं साबित कर सकते असि। वो कहिंदा नहीं है सूरज, नहीं है सूरज, मैं नहीं मनदा, और नहीं है। तो अंधे दे तल ते वो एक सच्चाई है, क्योंकि उदी दुनिया दे सूरज नहीं है। अगर नास्तिक कहिंदा है नहीं है परमात्मा, नहीं है परमात्मा, तो इतना ही कहना पेगा जे तेनों समझ नहीं है। परमात्मा ते है, तेनों समझ नहीं है, सूरज ते है, तेनों दिखाई नहीं देंदा, की करिए, की करिए। इस तरह दे तार्किक लोगों नूं मैं कह देंगा, गुस्ताखी माफ, बार बार मैं माफी मांग लवां, अंधे ने कह देंदे ने सूरज नहीं है, ते मैं भी उन्हां नूं कह देंदा तुसी ठीक कहंदे, तुसी अपने तल ते ठीक हो, समुचे संसार दे तल ते तुसी गलत हो, अपने तल ते ठीक हो। तर्क करना की बच्चियां दा खेल है, जना खना तर्क कर देंदा, समझ कख भी नहीं आउंदी, तर्क कर देंदा। तर्क कोई भी कर सकदा है। मैं एक दफा फिर अर्ज कर दें, अगर एक अंधा कह देंदा कोई सूरज नहीं, मैं नहीं मनदा, कोई रोशनी भी आउंदी है, कोई चानना भी आउंदा, मैं नहीं मनदा, तुसी स्पष्ट करके दसो, प्रमाण दे के दसो, प्रत्यक्ष प्रमाण दे के दसो कि रोशनी होंदी है, सूरज होंदा है, तो हुण किहड़ा प्रमाण दोगे अंधे नूं, किहड़ा प्रमाण दोगे, किहड़ा प्रत्यक्ष प्रमाण दोगे। वड्डे तो वड्डा नास्तिक भी
ਉਹਦੇ ਸਾਹਮਣੇ ਫੇਲ ਹੋ ਜਾਏਗਾ। ਗੁਸਤਾਖੀ ਮਾਂ ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖਸ਼ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ ਹੈ, ਬੰਦ ਬੰਦ ਕੱਟੇ ਨੇ, ਸੋਲੀ 'ਤੇ ਲਟਕਾਇਆ, ਕਤਲ ਕੀਤਾ ਹੈ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ 'ਤੇ ਹੈ, ਸੂਰਜ 'ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾਂ 'ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤਾਂ ਦਿਖਾਓ, ਪ੍ਰਤੱਖਸ਼ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖਸ਼ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਅਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਅਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ ਹੈ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੋਨੇ ਹੋ ਗਏ ਨੇ, ਬੌਧ ਮੱਠ ਕਈ ਸੋਨੇ ਹੋ ਗਏ ਨੇ, ਚਰਚ ਅਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖਸ਼ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ ਹੈ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤੇ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ। ਮਹਾਰਾਜ ਕਹਿੰਦੇ ਮਨ ਤੇ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਸਤਸੰਗ ਦੇ ਚ ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ। ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ, ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤਾਂ ਇਲਾਜ ਹੈ, ਐਸੀ ਗੱਲ ਨਹੀਂ, ਪਰ ਸ਼ਰਤ ਹੈ ਸਤਸੰਗ ਦੇ 'ਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਰੂਹਾਨੀ ਰੂਪ ਦੇ 'ਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਦੇ 'ਚ ਗੁਰੂ ਨੇ ਗੁਰੂ ਪੰਥ, ਗੁਰੂ ਸੰਗਤ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਹਰੇ, ਸੰਗਤ ਦੇ 'ਤੇ ਆਉਣਾ ਪਏਗਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ ਨੇ, ਇਹਨਾਂ ਦੇ 'ਚ ਬੈਠ ਕੇ ਬੜੀ ਭਾਰੀ ਪ੍ਰੇਰਣਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਦੇ 'ਚ ਗੁਰੂ ਨੇ, ਗੁਰੂ ਪੰਥ, ਗੁਰੂ ਸੰਗਤ। ਆਤਮਾ ਦੇ ਤਲ 'ਤੇ ਗੁਰੂ ਨੇ, ਪ੍ਰਕਾਸ਼ ਦੇ ਤਲ 'ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਅਤੇ ਸਾਕਾਰ, ਨਿਰਗੁਣ ਅਤੇ ਸਰਗੁਣ। ਨਿਰਗੁਣ ਰੂਪ ਦੇ 'ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ 'ਚ ਉਹ ਸਾਕਾਰ ਵਾਲਾ ਹੈ। ਅਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਅਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ 'ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ 'ਚ ਗੁਰੂ ਪੰਥ ਹੈ, ਗੁਰੂ ਸੰਗਤ ਹੈ। ਇਸੇ ਵਾਸਤੇ ਤਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੀ ਦੇਹੀ ਦੇ ਦਰਸ਼ਨ ਨੇ, ਅਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਲਮਕਾਵਾਂ ਨਾ, ਸਰੀਰ ਗਰਭ ਦੇ 'ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਵਿੱਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾਂ 'ਚ ਰਹਿੰਦਾ ਸੀ ਮਨੁੱਖ, ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਦਰਖਤਾਂ ਦੇ ਫਲ ਤੋੜ ਲੈਣੇ, ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ, ਖਾ ਲੈਣਾ, ਜ਼ਿੰਦਗੀ ਬੜੀ ਇੰਜ ਕਹਿ ਲਓ ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ,
ਇਹ ਸੁੱਖ ਗਰਭ ਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਉਂ? ਗਰਭ ਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭ ਕਾਲ ਦੀ ਅਵਸਥਾ ਲੱਭਦਾ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ ਤੇ ਨਾ ਹੋਵੇ। ਇਹ ਜਿਹੜੀ ਇਸਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤੇ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭ ਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ ਹੈ, ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਅਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤੇ ਉਹ ਗਰਭ ਕਾਲ ਦੀ ਅਵਸਥਾ ਲੱਭ ਰਿਹਾ। ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਦ ਚ ਹੈ, ਕੁੱਖ ਦੇ ਚ ਹੈ ਸਤਿਯੁਗ, ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ ਵਿੱਚ ਆਉਂਦੇ ਹਾਂ, ਇਹਦੀਆਂ ਕੁਝ ਲੋੜਾਂ ਅਤੇ ਬੱਚੇ ਨੂੰ ਕੀ ਚਾਹੀਦੀ, ਤਾਕਤ, ਸਮਰੱਥ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸੱਭੇ ਹੈ, ਸੱਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਵਿੱਚ ਬੋਲਣ ਦਾ ਢੰਗ ਹੈ। ਇਹ ਨਹੀਂ ਕਿ ਮੂੰਹ ਫੱਟ ਹੈ, ਆਈ ਜੋ ਮੂੰਹ ਦੇ ਵਿੱਚ ਗੱਲ ਕਹਿ ਦਿੱਤੀ। ਸੱਭੇ ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਜ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ। ਉਹ ਮਰਿਆਦਾ ਪੁਰਸ਼ੋਤਮ ਅਵਤਾਰ ਨੇ, ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਵਿੱਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ ਹੈ। ਅਗਰ ਆਉਂਦਾ ਵੀ ਹੈ ਜ਼ਿਕਰ ਤੇ ਬੋਨੇ ਅਵਤਾਰ ਦਾ, ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ, ਬਿਲਕੁਲ ਮਦਰਾ ਜਿਹਾ 2-2.5 ਫੁੱਟ ਦਾ 52 ਅਵਤਾਰ, ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ। ਕਿਉਂ? ਸਤਯੁਗੀ ਜੀਵ ਨੂੰ ਕੀ ਲੋੜ ਹੈ? ਗਰਭ ਕਾਲ ਦੇ ਬੱਚੇ ਨੂੰ ਕੀ ਲੋੜ ਹੈ? ਪਹਾੜਾਂ ਦੀ ਕੰਦਰਾਂ ਦੇ ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤੋ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ। ਇਹ ਵੀ ਮੈਂ ਅਰਜ਼ ਕਰਦੇ, ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਜ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤੋ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਰਾਮ ਨੇ, ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ, ਯੁੱਗ ਦਾ ਬਚਪਨਾ ਸੀ ਔਰ ਕੀ ਸੀ, ਪ੍ਰਾਇਮਰੀ ਸਕੂਲ ਸੀ।
ਦੁਆਪਰ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ। ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ। ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਨ ਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ। ਇਹਨੂੰ ਸਿਖਾਉਣਾ ਸੀ ਉੱਚਾ ਆਚਰਨ ਇਖਲਾਕ, ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤਾਂ ਦੁਆਪੁਰ ਰੱਥ ਤਪੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਨ ਇਖਲਾਕ। ਇੰਝ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਦੇ ਉੱਤੇ ਲੀਲਾ ਹੀ ਪ੍ਰਧਾਨ ਆਉਂਦੀ ਹੈ। ਸ੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ ਸੱਚ ਨੂੰ ਬਣਾ ਬਚਾਉਣਾ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ। ਪ੍ਰਣ ਕੀਤਾ ਸੀ ਮੈਂ ਮੈਦਾਨ ਜੰਗ ਵਿੱਚ ਸ਼ਸਤਰ ਨਹੀਂ ਉਠਾਵਾਂਗਾ, ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ। ਇਹ ਵੀ ਮੈਂ ਅਰਜ਼ ਕਰਦਾ, ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡੋ ਹਾਰਦੇ ਪਏ ਮਜ਼ਲੂਮ ਨੇ, ਸੱਚਾਈ ਇਹ ਹੈ। ਅਤੇ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤਾਂ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ? ਇੱਕ ਮਜ਼ਲੂਮ ਕੁਰਬਾਨ ਹੁੰਦਾ, ਇੱਕ ਗਰੀਬ ਮਾਰਿਆ ਜਾਏਗਾ, ਪ੍ਰਣ ਤੋੜ ਦਿੰਦਾ। ਪ੍ਰਣ ਉਹਨਾਂ ਨੇ

0: ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵਵਿਦਿਆਲੇ, ਕਦਮ ਕਦਮ ਦੇ ਤੇ ਸਕੂਲ, ਇਤਨੀ ਵਿਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ, ਪਰ ਇਸ ਸਿਆਣਪ ਦੇ ਆਸਰੇ ਦੇ ਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ। ਸਿਆਣਪ ਦਾ ਹੰਕਾਰ ਬੜਾ ਆਉਂਦਾ, ਇਹ ਮੈਂ ਅਰਜ਼ ਕਰ ਰਿਹਾ। ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਸਮਾਰਗ ਦੇ ਪਾਂਧੀ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਂ ਅਰਜ਼ ਕਰਦੇ, ਬਸ ਇਤਨਾ ਹੀ ਮੈਂ ਕਹਿ ਦੇ। ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ, ਅਸੀਂ ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ, ਤਾਂ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਦੇ 'ਚ ਬੋਲ ਬੋਲ ਕੇ ਤਰਕ ਦੀ ਥਾਂ 'ਤੇ ਕੁਤਰਕ, ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ। ਪਰ ਮੈਂ ਅਰਜ਼ ਕਰਾਂ, ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ, ਭੋਲਾ ਮਨੁੱਖ, ਅਨਪੜ੍ਹ ਮਨੁੱਖ ਕੀ ਕਰੇਗਾ ਤਰਕ, ਸਿਆਣਾ ਯੁੱਗ ਹੈ। ਤਾਂ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ਼੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ, ਪਰ ਨਹੀਂ, ਸੰਗੀਤ ਤੇ ਹੈ, ਗੁਰੂ ਘਰ ਦੇ 'ਚ ਵੀ ਮਰਿਆਦਾ 'ਚ, ਢੋਲ ਮਰਦੰਗ ਤੇ ਤਬਲੇ ਤੇ ਵਜਣ ਗਏ ਮਰਿਆਦਾ ਦੇ 'ਚ, ਗੀਤ ਤੇ ਇੱਥੇ ਵੀ ਗਾਉਣੇ ਹਨ ਮਰਿਆਦਾ ਦੇ 'ਚ। ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ, ਇਸ ਗੁਰਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ, ਉਹ ਮਰਿਆਦਾ ਵੀ ਨਹੀਂ ਜਿਸ 'ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦੇਵੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖ ਦੇਵੇ, ਗੁਰਪੁਰਸ਼ੋਤਮ ਅਵਤਾਰ। ਤਾਂ ਇਹ ਕੈਸਾ ਹੋ ਸਕਦਾ ਹੈ, ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ ਸਿੱਖ, ਸਿੱਖ ਦਾ ਮਤਲਬ ਤੂੰ ਸ਼ਿਸ਼ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ, ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ, ਸਿੱਖ ਤੋਂ ਸਿੱਖ। ਔਰ ਬੜਾ ਕਠਿਨ ਹੈ ਸਿੱਖ ਹੋਣਾ, ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ, ਜਨਮ ਤੋਂ ਕੋਈ ਸਿੱਖ ਨਹੀਂ, ਮੈਨੂੰ ਇਤਨਾ ਵੀ ਕਹਿਣ ਦੇਣਾ, ਜੀਵਨ ਤੋਂ ਸਿੱਖ ਹੋਵੇ, ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ, ਜੀਵਨ ਤੋਂ ਬ੍ਰਾਹਮਣ ਆਉਂਦਾ, ਤਾਂ ਮੈਨੂੰ ਕਹਿਣ ਦੇਣਾ ਜਨਮ ਤੋਂ ਕੋਈ ਸਿੱਖ ਨਹੀਂ, ਜੀਵਨ ਤੋਂ ਸਿੱਖ ਹੋਵੇਗਾ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਕਾਹਦਾ ਸਿੱਖ ਹੈ, ਕਿਹੜੀ ਗੱਲ ਦਾ ਸਿੱਖ ਹੈ। ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਤਾਂ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲ ਦੇਣਾ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲ ਦੇਣਾ, ਇੱਕ ਸਰੀਰ ਦੇ ਤਲ ਤੇ ਯੁੱਗ ਬਦਲ ਦੇਣਾ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ, ਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟਾ ਹੈ। ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ ਹੈ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣਾ। ਹੈਰਾਨਗੀ ਦੀ ਗੱਲ, ਦੁਨੀਆਂ ਦੇ 97% ਜਿਹੜੇ ਰਾਜਨੈਤਿਕ ਨੇ, ਜਿਹੜੇ ਹਕੂਮਤ ਪਏ ਕਰਦੇ ਨੇ, ਬੁੱਢੇ ਨੇ। 97%, ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ ਨੇ, 97% ਬੁੱਢੇ ਪਹੁੰਚਦੇ ਨੇ, ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਆਉਂਦਾ, ਬੁੱਢੇ ਬੜੇ ਚਲਾਕ ਆਉਂਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ, ਚਲਾਕ ਚਲਾਕੀਆਂ ਵਰਤਦੇ ਨੇ, ਇਹ ਚਲਾਕੀਆਂ ਜਵਾਨ ਕੋਲ ਨਹੀਂ ਆਉਂਦੀਆਂ, ਇਹ ਵੀ ਮੈਰਜ ਕਰ, ਉਹਦੇ ਕੋਲ ਨਿਰਾ ਜੋਸ਼ ਹੀ ਜੋਸ਼ ਆਉਂਦਾ, ਕਹਿੰਦਾ ਖੂਨ ਖੋਲਦਾ, ਜੋਸ਼ ਹੀ ਜੋਸ਼ ਆਉਂਦਾ, ਇਹ ਚਲਾਕ ਆਉਂਦੇ ਨੇ, ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ, ਚਲਾਕ ਬੁੱਢਾ ਬੜਾ ਚਲਾਕ ਆਉਂਦਾ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ, ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਹੈ, ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ, ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ, ਪਰ ਇਹ ਬੁੱਢੇ ਇਤਨੇ ਚਲਾਕ ਸਨ, ਗੱਲ ਤੇ ਕੀ ਮੰਨਣੀ, ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਪਿੰਜਰੇ ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣੇ, ਇਹ ਤੇ ਹਕੀਕਤ ਹੈ, ਬੁੱਢਾ ਹੀ ਚਲਾਕ ਹੀ ਬੜੀਆਂ ਚਲਾਕੀਆਂ ਜੋ ਹੈ ਜਾਣਦਾ, ਤੋ ਸਮੇਂ ਦੀ ਧਾਰਾ ਦੇ ਚ ਯੁੱਗ ਬਦਲਦੇ ਨੇ, ਮਾਨਸਿਕ ਤਲ ਤੇ ਯੁੱਗ ਬਦਲਦੇ ਨੇ, ਸਰੀਰਕ ਤਲ ਤੇ ਯੁੱਗ ਬਦਲਦੇ ਨੇ, ਫਿਰ ਇਸ ਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ 4 ਪਦੇ ਨੇ, 4 ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ 4 ਯੁਗਾਂ ਦੇ ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰੂ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ, ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ
1: ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਜੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾ
0: 4 ਯੁਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ ਕਿਧਰੇ ਭੋਲਾਪਣ ਕਿਧਰੇ ਸੁਤੰਤਰਤਾ ਕਿਧਰੇ ਤਾਕਤ ਤੇ ਪ੍ਰਭਤਾ ਕਿਧਰੇ ਜ਼ੋਰ ਕਿਧਰੇ ਚਲਾਕੀਆਂ ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ ਹਾਂਜੀ
1: ਨਿਹਚੁਲ ਰਾਜ ਸਦਾ ਹਰ ਕੇਰਾ ਤਿਸ ਬਿਨੇ ਅਵਰ ਨਾ ਕੋਈ ਰਾ
0: ਉਹ ਜੋ ਪਰਿਪੂਰਨ ਪਰਮਾਤਮਾ ਹੈ ਨਿਸ਼ਚਲ ਹੈ ਨੈਚਲ ਹੈ ਟਿਕਿਆ ਹੈ ਔਰ ਵਿਆਪਕ ਹੈ ਉਸ ਤੋਂ ਬਿਨਾਂ ਸਰਵ ਸ਼ਕਤੀਮਾਨ ਵਿਆਪਕ ਤੇ ਮਾਲਕ ਹੋਰ ਕੋਈ ਵੀ ਨਹੀਂ ਹੈ ਹੋਰ ਕੋਈ ਵੀ ਨਹੀਂ ਹਾਂਜੀ
1: ਤਿਸ ਬਿਨੇ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ
0: ਗੁਰਮੁਖ ਨੇ ਗੁਰੂ ਨੂੰ ਮੁੱਖ ਰੱਖਿਆ ਜਿਸ ਨੇ ਉਸਨੇ ਹੀ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ ਉਹੀ ਇੱਕ ਸਮਰੱਥ ਹੈ ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਐਸਾ ਗੁਰਮੁਖ ਨੇ ਜਾਣਿਆ
1: ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ
0: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ ਜੈਸੇ ਮੈਂ ਅਕਸਰ ਅਰਜ਼ ਕਰਦਾ ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ ਪਿਤਾ ਨੂੰ ਪਿਤਾ ਕਰਕੇ ਮੰਨ ਲਿਆ ਮਾਂ ਨੂੰ ਮਾਂ ਕਰਕੇ ਮੰਨ ਲਿਆ ਪਤੀ ਨੂੰ ਪਤੀ ਕਰਕੇ ਮੰਨ ਲਿਆ ਪਤਨੀ ਨੂੰ ਪਤਨੀ ਕਰਕੇ ਮੰਨ ਲਿਆ ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ ਇਹ ਸਤਸੰਗ ਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ ਮਨ ਪਰਮਾਤਮਾ ਦਾ ਰੂਪ ਹੋ ਜਾਂਦਾ ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਤੇ ਇੱਕ ਹੈ। ਹਾਂਜੀ,
1: ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਮ ਮੁਕਤ ਨਾ ਹੋਈ।
0: ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ। ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ,
1: ਨਾਨਕ ਕੰਮ ਨੂੰ ਕੰਤਾ ਰਾਵੇ, ਮਨ ਮਾਨਿਆ ਸੁਖ ਹੋਈ।
0: ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ,
1: ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵਹ ਸੋਈ ਰਾਮ।
0: ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ, ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ ਹੈ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰ ਕਹਿ ਰਹੇ ਨੇ, ਇਹ ਜੀਵ ਇਸਤਰੀ, ਇਹ ਬਾਲੜੀ ਹੈ, ਸਤਿਗੁਰ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ,
1: ਸਦਾ ਹੋਵਹ ਸੁਹਾਗਣੀ, ਫਿਰ ਮੈਲਾ ਵੇਸ ਨਾ ਹੋਈ ਰਾ।
0: ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ ਚ, ਕਿਧਰੇ ਕਿਧਰੇ ਹੁਣ ਵੀ ਪਿੰਡਾਂ ਚ, ਉਹਨਾਂ ਨੂੰ ਸਾਫ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ, ਭਾਵ ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
1: ਫਿਰ ਮੈਲਾ ਵੇਸ ਨਾ ਹੋਈ, ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
0: ਜਿਸਨੇ ਗੁਰੂ ਨੂੰ ਮੁਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈਏ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ,
1: ਕਰਨੀ ਕਾਰ ਕਮਾਵਾ, ਸ਼ਬਦ ਸਮਾਵਾ, ਅੰਤਰ ਏਕੋ ਜਾਣਿਆ।
0: ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
1: ਗੁਰਮੁਖ ਪ੍ਰਭ ਰਾਵੇ, ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
0: ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
1: ਨਾਨਕ ਕੰਮ ਨੂੰ ਪਿਰ ਰਾਵੇ ਆਪਣਾ, ਰਵ ਰਹਿਆ ਪ੍ਰਭ ਸੋਈ।
0: ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵਿਆ ਹੋਇਆ ਵਿਆਪਕ ਹੈ, ਫਿਰ ਉਸ ਵਿੱਚ ਇਸਦਾ ਵਾਸਾ ਹੋ ਜਾਏਗਾ, ਉਸ ਵਿੱਚ ਇਸਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਤੇ ਗੁਣੀ ਨਿਧਾਨ ਹੈ। ਹਾਂਜੀ,
1: ਗੁਰ ਕੀ ਕਾਰ ਕਰੇ ਧਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ।
0: ਗੁਰੂ ਜੋ ਕਹਿੰਦਾ, ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ,
1: ਹਰ ਕਾ ਰੰਗ ਰਤੀ ਹੈ ਕੰਮ, ਮਿਲ ਪ੍ਰੀਤਮ ਸੁਖ ਪਾਏ ਰਾਮ।
0: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
1: ਮਿਲ ਪ੍ਰੀਤਮ ਸੁਖ ਪਾਏ, ਸੱਚ ਸਮਾਏ, ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ, ਸੱਚ ਸਮਾਏ ਸੱਚ ਵਰਤਾ ਸਭ ਥਾਈ।
0: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁੱਖ ਦੇ ਚ ਜੀਵਦਾ। ਹਾਂਜੀ,
1: ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
0: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ। ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
1: ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
0: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪ੍ਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ, ਫਿਰ ਪ੍ਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
1: ਨਾਨਕ ਮਹਲੇ ਮਹਲ ਪਛਾਣਾ ਗੁਰਮਤੀ ਹਰ ਪਾਏ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ, ਜੋ ਮਹਿਲੀ ਹੈ, ਪ੍ਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
1: ਸਾਧ ਹਨ ਬਾਲੀ ਥੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ। ਸਾਧ ਹਨ ਬਾਲੀ ਥੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ।
0: ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ। ਭਾਵ ਜੋ ਜੋ ਮਨੁੱਖ ਕਰਮ ਕਰਦਾ, ਉਹ ਮਸਤਕ ਵਿੱਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ। ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
1: ਗੁਰਮਤੀ ਕਟ ਚਾਨਣ ਹੋਵੇ ਪ੍ਰਭ ਰਵ ਰਹੇ ਆ ਸਭ ਥਾਈ ਰਾਮ।
0: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਦੇ ਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
1: ਪ੍ਰਭ ਰਵ ਰਹੇ ਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ।
0: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ। ਜੋ ਘੜ ਘੜ ਦੇ ਚ ਰਵੇ ਹੈ, ਵਿਆਪਕ ਹੈ, ਉਹ ਇਸ ਘਟ ਦੇ ਚ ਪ੍ਰਗਟ ਹੋ ਗਿਆ, ਇਸ ਜੀਵਨ ਦੇ ਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
1: ਸੇਜ ਸੁਖਾਲੀ ਮੇਰੇ ਪ੍ਰਭ ਖਾਣੀ ਸੱਚ ਸੀਗਾਰ ਬਣਾਇਆ।
0: ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ, ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ। ਹਾਂਜੀ,
1: ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ।
0: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਤ ਜੋੜੀ, ਤੋ ਇਹ ਜੀਵ ਰੂਪੀ ਇਸਤਰੀ ਪਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
1: ਨਾਨਕ ਆਪ ਮਲਾਈ ਕਰਤਾ ਨਾਮ ਨਵਾਂ ਨਿਧ ਪਾਈ।
0: ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ, ਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕ ਦੀ ਛਾਵਾਂ। ਵਾਹਿਗੁਰੂ ਜੀ ਕਾ ਖਾਲਸਾ।
2: ਹੇ ਕਾਮੰ ਨਰਕ ਬਿਸਰਾਮੰ ਬਹੁ ਜਾਨੀ ਭਰਮਾਵਣੇ ਚਿਤ ਹਰਣੰ ਤ੍ਰੈਲੋਕ ਗਮੰ ਜਪ ਤਪ ਸੀਲ ਬਿਦਾਰਣੇ ਅਲਪ ਸੁਖ ਅਵਿਤ ਚੰਚਲ ਊਚ ਨੀਚੇ ਸਮਾਵਣੇ ਤਵ ਭੈ ਭੁਮੰਚਿਤ साध संगम ओट नानक नारायण। धार्मिक दुनिया विच काम एक ऐसा विषय है, एक ऐसा प्रकरण है, एक ऐसा मजमून है जो अछूता है, जिसते बहुपक्षी विचार नहीं हुई, जे किधरे हुई है इशारतन खुल के नहीं हुई, जे किधरे हुई भी है दबे हुए अल्फाजां च खुले शब्दां दे च नहीं, उसका एक कारण भी दिखाई देंदा है। मनुख दा लोभ बार प्रगट होंदा है और बार भी वो कृत है, धन दी पकड़, पदार्थां दी पकड़ और उस लई भज दौड़ दिखाई दे जांदी है। क्रोधातुर मनुख दा क्रोध भी एक ऐसी कृत है जो बार किसे ते प्रगट होंदा है, दिखाई दे जांदा है। इते इस वक्त क्रोध दे जी रहे, अहंकार बोलां दे राहीं तरह तरह दी कृत दे राहीं प्रगट हो जांदा है, दृश्यमान है। काम एक अंदरूनी वेग है, एक अंदरूनी बिरती है, एक अंदर दा उछाल है। शायद एक कृत भी अंदरूनी बन गई, पड़दे विच बन गई। क्रोध कृत प्रगट है, लोभ कृत प्रगट है, अहंकार प्रदर्शित होंदा है, लेकिन काम पड़दे विच होंदा है, छुप के होंदा है। इस कृत नूं सब तो छुपाया जांदा है, हर एक तो छुपाया जांदा है। शायद इसे वास्ते काम दी कोई खुल के चर्चा नहीं हुई। इस दे संबंध विच महापुरुषां ने खुल के कुछ लिखिया भी नहीं है। लिखे हुए ग्रंथ मिलते ने क्रोध दे उते, लोभ ते, अहंकार ते, मोह ते, लेकिन ए विषय बड़े बड़े सतपुरुषां दी कलम तो भी अछूता रह गया। और मूल कारण यही दिखाई देता है कि काम कृत मनुख सरेआम नहीं करता है। ये गल वखरी है कि पशु सरेआम कर देने, पंछी सरेआम कर देने और इस कृत नूं दिनदिश कर देने, जबकि मनुख ने इस कृत नूं रात लई चुने है। पढ़दा ते फिर रात दा पढ़दा, छुप के फिर रात दा अंधकार। यही कारण है कि इस दी विचार भी किधरे होइए बहुत तारीकी देच, बहुत पर्दियां देच, बहुत छुप छुप के होइए। क्रोध दी चर्चा मनुख सरेआम करता है, अहंकार दी गल भी सरेआम करता है। बहस मुबासे विच मोह दा भी जिक्र आम चलता है, लेकिन काम इस दी विचारधारा, इस दी चर्चा, इस दा बहस मुबासा भी करन लई मनुख किसे विशेष थां नूं चुणदा है और विशेष व्यक्ति नूं चुणदा है। हर एक दे सामने इस दी चर्चा करन लग्या भी संकोच करदा है, छुपांदा है इस विचार नूं। और यही कारण है चाहे राजनीतिक दुनिया है, चाहे सामाजिक दुनिया है, चाहे धार्मिक दुनिया है, हर विषय ते विचार होइए यही एक विषय है जो अछूता रह गया। जे प्रातन कुछ ऋषियां ने जैसे के वात्सायन कोका पंडित इत्यादिक ने काम सूत्र लिखे तो एक कोई बहुत सारे ग्रंथ नहीं ने, थोड़े ने। और हैरानगी दी गल ए है कि इन्हों महापुरुषों ने भी जो कुछ लिखे है काम कृत नू किवें प्रगट करना है, इस कृत दा किवें प्रयोग करना है, यही लिखे। अगर कोई महापुरुष ए लिखे कि क्रोध किवें करना चाहिए, इन्हों किवें प्रगट करना है, तो एक गल स्पष्ट हो गई, ये महापुरुष नहीं है। अगर कोई हंकार की व्याख्या इस ढंग नाल करे कि किवें हंकारी बनी दा है ते किवें हंकार नू प्रदर्शित करी दा है और हंकार प्रगट करन दे ढंग दसे, उकसाण दे ढंग दसे, तो ए विचार ए लेखनी कोई धार्मिक लेखनी नहीं है। और इस संबंध च कोई लिखे कि लोभी किवें बनी दा है और लोभ नू किवें प्रगट करी दा है, तो ओ स्पष्ट होवेगी गल कि कोई लोभी लिख रहा है। इस वास्ते ऐसा जापदा है वातसायन ने या कोका पंडित ने काम सूत्र जो लिखे है काम उभारण लई, काम प्रदर्शित करन लई, कामी किवें बनीदा है और काम नू किवें प्रदर्शित करीदा है, ए लिखे है। इस वास्ते धार्मिक ग्रंथां दी कोटी विच वातसायन दे काम सूत्र या कोका पंडित दे काम शास्त्र शास्त्र दर्जा नहीं प्राप्त कर सके। वो एक कामियां दी लेखनी बन के रह गए, कामियां दे पढ़न योग ही जो है रह गए। और अत्यंत वासना इस ग्रसे हुए मनुखा ने अपनी वासना नू होर उजागर करन लई उन्हां नू पढ़ना पढ़ाना शुरू कीता। यही कारण है कि धर्म दी दुनिया च और समाज दी दुनिया च ये ग्रंथ प्रतिष्ठा नहीं पा सके। इस अछूते विषय नू गुरु नानक देव जी ने, गुरु अर्जन देव जी महाराज ने बकायदा छोया है, अपने विचारां विच थां दित्ती है और इसका जिक्र भी कीता है। ये तो ठीक है कि जन्म की क्रिया काम आश्रित है, तो जब काम आश्रित है काम बंद हो जाए, काम रहे ही ना तो जन्म बंद हो जाएगा। जन्म काम है, काम जीवन का केंद्र है। धन गुरु अर्जन देव जी महाराज इसकी जो व्याख्या कर रहे ने अपने पावन शब्दों विच थां दित्ती है, तो महज इसलिए कि जैसे अधिक मात्रा विच खाया होया भोजन अमृत दी थां ते जहर बनता है, तंदुरुस्ती दी थां ते रोग पैदा करता है, इस तरह असीम काम जीवन विकसित नहीं करता बल्कि जीवन भ्रष्ट करता है, तलांजली विच ले जाता है। और यही बार बार दे जन्म ते मरण का कारण बनता है। शायद इसे वास्ते ही धन गुरु अर्जन देव जी महाराज फरमान कर रहे ने कि काम अनंत जूना दे पाण दा कारण बनता है, जीवन भटक के रह जाता है अनंत जन्मां तक। आप साफ फरमान कर देने हे काम नरक विश्राम बहु जौनी भरमावण है। इसकी मूल व्याख्या तो इंज बनती है, जब जन्म काम तो होया है तो काम दी अंश ਜੀਵਨ ਵਿੱਚ ਹੋਵੇਗੀ, ਲਾਜ਼ਮੀ ਹੋਵੇਗੀ। ਜੈਸੇ ਮਾਂ ਬਾਪ ਤੋਂ ਸਰੀਰ ਆਇਆ ਹੈ, ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ। ਮਾਂ ਕੀ ਰਕਤ ਪਿਤਾ ਬਿਨ ਧਾਰਾ, ਪਾਤਸ਼ਾਹੀਂ ਵੀ ਫਰਮਾਨ ਕਰਦੇ ਨੇ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਪਿਤਾ ਦਾ ਮੈਲਾ ਪਾਣੀ, ਮਾਂ ਦੀ ਲਾਲ ਮਿੱਟੀ, ਮਾਟੀ ਗੋਰੀ ਗੇਰਵੀ ਲਾਲ, ਇਸ ਮਾਟੀ ਕੀ ਪੁੱਤਰੀ ਜੋਰੀ। ਇਹ ਗੇਰਵੀ ਲਾਲ ਮਿੱਟੀ ਤੇ ਮੈਲਾ ਪਾਣੀ, ਇਸ ਦੀ ਸਹਿਯੋਗ ਦੇ ਨਾਲ ਇਹ ਮਨੁੱਖੀ ਤਨ ਦਾ ਪੁਤਲਾ ਬਣਿਆ। ਮਿੱਟੀ ਤੇ ਪਾਣੀ ਦਾ ਮਿਸ਼ਰਣ ਕੀਤਾ ਇੱਕ ਵੇਗ ਨੇ, ਜਿਸ ਦਾ ਨਾਂ ਹੈ ਕਾਮ। ਇਸ ਵੇਗ ਨੇ ਮਿੱਟੀ ਤੇ ਪਾਣੀ ਨੂੰ ਜੋੜਿਆ ਹੈ, ਤੇ ਇਸ ਪੁਤਲੇ ਵਿੱਚ ਮਿੱਟੀ ਹੈ, ਪਾਣੀ ਹੈ, ਉਹ ਵੇਗ ਵੀ ਹੈ। ਮਾਂ ਦਾ ਖੂਨ ਵੀ ਹੈ, ਪਿਤਾ ਦਾ ਬਿੰਦ ਵੀ ਹੈ ਇਸ ਕਾਇਆ ਵਿੱਚ, ਲੇਕਿਨ ਕਾਮ ਦਾ ਵੇਗ ਵੀ ਹੈ ਜਨਮ ਤੋਂ ਹੀ। ਇਸ ਬਿੰਦ ਨੂੰ, ਇਸ ਖੂਨ ਨੂੰ ਅਸੀਂ ਕਾਇਆ ਵਿੱਚੋਂ ਕੱਢ ਨਹੀਂ ਸਕਦੇ, ਤੇ ਜਿੱਥੇ ਉਸ ਬਿੰਦ ਨੂੰ, ਉਸ ਖੂਨ ਨੂੰ ਇਸ ਕਾਇਆ ਵਿੱਚੋਂ ਨਹੀਂ ਕੱਢ ਸਕਦੇ, ਤੋ ਕਾਮ ਨੂੰ ਵੀ ਨਹੀਂ ਕੱਢ ਸਕਦੇ, ਕਿਉਂਕਿ ਤਿੰਨਾਂ ਦੇ ਮਿਸ਼ਰਣ ਦੇ ਨਾਲ ਹੀ ਤੇ ਕਾਇਆ ਦਾ ਇਹ ਢਾਂਚਾ ਬਣਿਆ, ਇਹ ਪੁਤਲਾ ਬਣਿਆ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਬੜਾ ਸੁੰਦਰ ਇਹ ਪੁਤਲਾ ਬਣਿਆ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਾਮ ਦੇ ਤਿਆਗ ਦਾ ਉਪਦੇਸ਼ ਨਹੀਂ ਦੇ ਰਹੇ। ਇਸ ਉਪਦੇਸ਼ ਦੇ ਚ ਹੈ ਕਾਮ ਦੇ ਪ੍ਰਤੀ ਸੰਜਮ। ਜੈਸੇ ਬਕਾਇਦਾ ਆਯੁਰਵੇਦ ਗ੍ਰੰਥ ਕਹਿੰਦੇ ਨੇ, ਭੁੱਖ ਲੱਗੇ ਖਾਧਾ ਹੋਇਆ ਭੋਜਨ ਦਾਰੂ ਹੈ, ਔਸ਼ਧੀ ਹੈ, ਅੰਮ੍ਰਿਤ ਹੈ। ਪਰ ਭੁੱਖ ਨਹੀਂ, ਇੱਕ ਇੱਕ ਬੁਰਕੀ ਪਾਈ ਹੋਈ ਇਹ ਰੋਗ ਪੈਦਾ ਕਰੇਗੀ। ਸਰੀਰ ਦੀ ਲੋੜ ਨਹੀਂ ਤੂੰ ਦੇ ਰਿਹਾ। ਕਾਮ ਦਾ ਵੇਗ ਸਰੀਰ ਦੀ ਅਧਿਕ ਸ਼ਕਤੀ ਹੈ, ਜੋ ਸਰੀਰ ਵਿੱਚ ਨਹੀਂ ਸਮਾ ਸਕਦੀ। ਉਹ ਅਧਿਕ ਵੇਗ ਪਰ ਬਲਵਾਸ਼ਨਾ ਬਣਦਾ ਹੈ, ਕਾਮ ਬਣਦਾ ਹੈ। ਇਸ ਦਾ ਨਿਕਾਸ ਸਹੀ ਢੰਗ ਨਾਲ ਹੋ ਸਕੇ, ਸੰਜਮਮਈ ਹੋ ਸਕੇ, ਬਕਾਇਦਾ ਸਿੱਖਿਆ ਹੈ, ਦੀਕਸ਼ਾ ਹੈ, ਮਰਿਆਦਾ ਬਣਾਈ ਗਈ ਹੈ। ਲੇਕਿਨ ਕਾਮ ਸਰੀਰ ਦਾ ਹਿੱਸਾ ਹੈ, ਸੋਚਣੀ ਦਾ ਨਹੀਂ। ਅੱਜ ਦੇ ਸਮੇਂ ਵਿੱਚ ਕਾਮ ਚਿੰਤਨ ਦਾ ਹਿੱਸਾ ਬਣ ਗਿਆ, ਕਾਮ ਸੋਚਣੀ ਦਾ ਹਿੱਸਾ ਬਣ ਗਿਆ। ਸਰੀਰ ਵਿੱਚ ਤੇ ਹੈ, ਇਹ ਮਨ ਵਿੱਚ ਵੀ ਹੋ ਗਿਆ, ਚਿੰਤਨ ਵਿੱਚ ਆ ਗਿਆ, ਸੋਚਣੀ ਵਿੱਚ ਆ ਗਿਆ, ਵਿਚਾਰਾਂ ਵਿੱਚ ਆ ਗਿਆ। ਤਾਂ ਹੀ ਤੇ ਅੱਜ ਜਿਤਨਾ ਸਾਹਿਤ ਬਾਜ਼ਾਰ ਵਿੱਚ ਵਿਕ ਰਿਹਾ, ਲੋਕੀ ਖਰੀਦ ਕੇ ਪੜ੍ਹ ਰਹੇ ਨੇ, ਉਸ ਸਾਹਿਤ ਵਿੱਚ ਕਾਮ ਹੀ ਕਾਮ ਹੈ। ਸਾਹਿਤਕਾਰਾਂ ਦੀ ਕਲਮ ਕਾਮ ਦੇ ਸੰਬੰਧ ਵਿੱਚ ਲਿਖ ਰਹੀ ਹੈ। ਲਾਜ਼ਮੀ ਸਾਹਿਤਕਾਰ ਕਾਮ ਬਾਰੇ ਸੋਚ ਰਹੇ ਨੇ, ਕਾਮ ਦਾ ਚਿੰਤਨ ਕਰ ਰਹੇ ਨੇ, ਕਾਮ ਦੇ ਵਿਚਾਰ ਉਹਨਾਂ ਦੇ ਅੰਦਰ ਚੱਲ ਰਹੇ ਨੇ, ਕਾਮ ਸੋਚਣੀ ਬਣ ਗਈ ਹੈ। ਕਿਸੇ ਵਕਤ ਸ਼ਾਇਰ ਏ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਆਖਿਆ ਸੀ, ਹਿੰਦ ਕੇ ਸ਼ਾਇਰ ਵਸੂਰਤ ਗਰ ਅਫਸਾਨਾ ਨਵੀਸ ਹੈ ਵਿਚਾਰੇ ਕੇ ਆਜ਼ਾਦ ਪਰ ਔਰਤ ਸਵਾਰ। ਭਾਵੇਂ انہیں اپنے دیش دی گل کی تھی. ہند کے شاعر و صورتگر افسانہ نویس ہے بیچارے کے اعضا پر عورت سوار. یہ جو ناولسٹ نے کہانی کار نے یہ جو سنت راش نے یہ جو شاعر نے دارشک نے وچارک نے انہاں دے وچاراں وچ انہاں دی لیکھنی وچ انہاں دی چترکاری وچ انہاں دی سنگت راشی وچ کام ہی کام چھایا ہے. مانو کام تو بنا اور کچھ ہے ہی نہیں. سارا ساہت کام آشرت ہو گیا ہے اور اسے ہی کہانیاں شاعری دے آدھار تے بنن والیاں فلماں کام دی پردرشت تصویر بن گئیاں. چاروں پاسے مانو کام ہی کام چھایا ہویا ہے. پوسٹر اشتہار فلماں میگزین شاعری سنتراشی تصویر سب کام دی نمائش بن کے رہ گئے. کام چنتن بن گیا, کام وچار بن گیا, کام سوچنی بن گیا, کام یاد بن گیا, کام رام بن گیا, کام پرماتما بن گیا. جدکہ چاہیدہ تے ایسا سی کام نو رام بنا دے لیکن کام ہی رام ہو گیا اور چاروں پاسے کام ہی منک دے دل دماغ تے چھا کے رہ گیا. کام ایک ایسا جذبہ اگر وچاراں چ آ جائے سوچنی چ آ جائے چنتن دے چ آ جائے تو کام گرسیا منک رام دا چنتن نہیں کر سکتا, نام دا سمرن نہیں کر سکتا. بھگت رویداس جی مہاراج فرمان کر دینے

ਹੇ ਕਾਮ, ਤੂੰ ਕੀਤੇ ਹੋਏ ਜਪ ਨੂੰ, ਕੀਤੇ ਹੋਏ ਤਪ ਨੂੰ, ਸ਼ੀਲ ਨੂੰ ਭੰਗ ਕਰਨ ਵਾਲਾ ਹੈ। ਨਾ ਤੂੰ ਸੰਜਮ ਰਹਿਣ ਦਿੰਦਾ, ਨਾ ਤੂੰ ਸ਼ਰਮ ਰਹਿਣ ਦਿੰਦਾ, ਨਾ ਤੂੰ ਜਪ ਰਹਿਣ ਦਿੰਦਾ, ਨਾ ਤੂੰ ਤਪ ਰਹਿਣ ਦਿੰਦਾ। ਇਤਨਾ ਚੰਚਲ ਕਰ ਦੇਣਾ ਹੈ ਕਿ ਮਨੁੱਖ ਲਈ ਰਾਮ ਦਾ ਚਿੰਤਨ ਕਠਿਨ ਹੋ ਜਾਂਦਾ ਹੈ, ਨਿਹਚਲ ਨਾਲ ਜੁੜਨਾ ਕਠਿਨ ਹੋ ਜਾਂਦਾ ਹੈ। ਚੰਚਲ ਦਾ ਮਤਲਬ ਹੈ ਚਲ ਚਲ ਚਲ, ਇਤਨਾ ਚਲਾਏ ਮਾਨ ਕਰ ਦੇਣਾ ਹੈ ਮਨ ਨੂੰ। ਉਹ ਜੋ ਨਿਹਚਲ ਹੈ, ਨਹੀਂ ਚੱਲਦਾ, ਟਿਕਿਆ ਹੋਇਆ ਹੈ, ਟਿਕਿਆ ਹੋਇਆ ਹੈ, ਉਸ ਨਾਲ ਟਿਕਣਾ, ਉਸ ਨਾਲ ਜੁੜਨਾ ਕਠਿਨ ਹੋ ਜਾਂਦਾ ਹੈ। ਔਰ ਜੀਵਨ ਚੰਚਲਤਾ ਦੇ ਵਹਿਣ ਵਿੱਚ ਬਹਿ ਤੁਰਦਾ ਹੈ। ਅਗੰਮੀ ਮਹਾਨ ਮਿਲਿਆ ਇਹ ਜੀਵਨ, ਕਾਮ ਦੀ ਭੇਟ ਹੋ ਜਾਂਦਾ ਹੈ। ਜਦਕਿ ਜੀਵਨ ਮਿਲਿਆ ਸੀ ਰਾਮ ਨੂੰ ਭੇਟ ਕਰਨ ਲਈ, ਹੋ ਗਿਆ ਕਾਮ ਦੀ ਭੇਟ। ਅਗਰ ਕਾਮ ਪ੍ਰਾਰਥਨਾ ਬਣ ਜਾਏ ਤੋ ਰਾਮ ਪ੍ਰਗਟ ਆਉਂਦਾ ਹੈ, ਕਾਮ ਵਾਸ਼ਨਾ ਬਣ ਜਾਏ ਤੋ ਫਿਰ ਜੀਵਨ ਕਾਮਮਈ ਹੋ ਜਾਂਦਾ ਹੈ, ਕਾਮ ਦਾ ਰੂਪ ਬਣ ਜਾਂਦਾ ਹੈ, ਵਾਸ਼ਨਾ ਦਾ ਰੂਪ ਬਣ ਜਾਂਦਾ ਹੈ। ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਭਰਮਾਉਣੇ, ਚਿਤ ਹਰਣੰ ਤ੍ਰੈ ਲੋਕ ਗਮੰ, ਜਪ ਤਪ ਸੀਲ ਬਿਦਾਰਣੇ, ਅਲਪ ਸੁਖ ਅਵਿਤ ਚੰਚਲ, ਊਚ ਨੀਚ ਸਮਾਉਣੇ।

ਹਾਰ ਗਿਆ ਉਹ ਜੀਵਨ ਦੀ ਬਾਜ਼ੀ ਜੋ ਕਾਮ ਆਸ਼ਰਿਤ ਹੋ ਗਿਆ, ਜਿੱਤ ਗਿਆ ਉਹ ਜੀਵਨ ਦੀ ਬਾਜ਼ੀ ਜੋ ਰਾਮ ਆਸ਼ਰਿਤ ਹੋ ਗਿਆ। ਕਾਮਨਾ ਰਾਮ ਦੀ ਕਰੀਏ ਮਨੁੱਖ ਸਦਾਚਾਰੀ ਬਣ ਜਾਂਦਾ ਹੈ, ਕਾਮਨਾ ਵਾਸ਼ਨਾ ਦੀ ਕਰੀਏ ਦੁਰਾਚਾਰੀ ਬਣ ਜਾਂਦਾ ਹੈ। ਔਰ ਵਾਸ਼ਨਾ ਦੀ ਕੋਈ ਸੀਮਾ ਨਹੀਂ, ਕਾਮਨਾ ਦਾ ਵੇਗ ਵਾਸ਼ਨਾ ਨੂੰ ਵਧਾਉਂਦਾ ਹੈ, ਵਾਸ਼ਨਾ ਦਾ ਵੇਗ ਕਾਮਨਾ ਨੂੰ ਵਧਾਉਂਦਾ ਹੈ। ਔਰ ਇਸ ਤਰ੍ਹਾਂ ਜੀਵਨ ਦਰ ਜੀਵਨ ਜ਼ਿੰਦਗੀ ਕਾਮ ਆਸ਼ਰਿਤ ਹੋ ਜਾਂਦੀ ਹੈ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਤ੍ਰੈ ਲੋਕ ਗਵਨ, ਸਿਰਫ ਮਨੁੱਖਾਂ ਤੱਕ ਹੀ ਇਹ ਵਾਸ਼ਨਾ ਤੇਰੀ ਪਹੁੰਚ ਨਹੀਂ, ਤੂੰ ਤੇ ਤਿੰਨ ਲੋਕਾਂ ਵਿੱਚ ਆਈ ਹੋਈ ਹੈ, ਪਸ਼ੂਆਂ ਦੇ ਚੈ, ਪੰਛੀਆਂ ਦੇ ਚੈ, ਮਨੁੱਖਾਂ ਦੇ ਚੈ, ਜਿਨ੍ਹਾਂ ਨੂੰ ਅਸੀਂ ਦੇਵਤਾ ਕਹਿੰਦੇ ਹਾਂ। ਇਹ ਵੀ ਸਹੀ ਵਾਸ਼ਨਾ ਕਰਕੇ ਭ੍ਰਸ਼ਟ ਹੋਏ, ਉਹਨਾਂ ਦੇ ਅੰਦਰ ਵੀ ਕਾਮਨਾ ਵਾਸ਼ਨਾ ਦੀ ਹੀ ਚੱਲਦੀ ਰਹੀ। ਦੇਵਤਿਆਂ ਦੇ ਸਿਰਮੌਰ ਦੇਵਤੇ ਮੰਨੇ ਜਾਂਦੇ ਨੇ ਇੰਦਰ, ਔਰ ਇਹ ਅਸੀਂ ਵਾਸਨਾ ਕਰਕੇ ਕਾਮ ਕਰਕੇ ਭ੍ਰਸ਼ਟ ਹੋਇਆ। ਔਰ ਵਾਕਈ ਕਾਮ ਵਾਸ਼ਨਾ ਮਨੁੱਖ ਨੂੰ ਅੰਧਾ ਕਰ ਦਿੰਦੀ ਹੈ, ਇਤਨਾ ਅੰਧਾ ਹੋ ਗਿਆ, ਇਹ ਭ੍ਰਸ਼ਟ ਹੋਇਆ। ਇੱਕ ਵਕਤ ਦਾ ਸਿਰਮੌਰ ਸੰਤ ਗੌਤਮ ਰਿਸ਼ੀ, ਉਸਦੀ ਪਤਨੀ ਅਹਿਲਿਆ ਤੇ, ਜੋ ਇੱਕ ਦੇਵੀ ਦੇ ਸਮਾਨ ਸੀ, ਇਸਨੇ ਉਸਨੂੰ ਵੇਸਵਾ ਬਣਾਇਆ। ਜਦਕਿ ਦੇਵਤੇ ਦਾ ਕੰਮ ਹੈ ਵੇਸਵਾ ਨੂੰ ਦੇਵੀ ਬਣਾ ਦੇਣਾ, ਪਰ ਇੱਕ ਐਸਾ ਦੇਵਤਾ ਵਾਕਈ ਕਾਮ ਦੇਵਤੇ ਨੂੰ ਵੀ ਭ੍ਰਸ਼ਟ ਕਰਕੇ ਰੱਖ ਦਿੰਦਾ ਹੈ, ਮਨੁੱਖਾਂ ਨੂੰ ਵੀ ਭ੍ਰਸ਼ਟ ਕਰ ਦਿੰਦਾ ਹੈ, ਪਸ਼ੂ ਪਕਸ਼ੀ ਤੇ ਇਸੇ ਦਲਦਲ ਵਿੱਚ ਫਸੇ ਹੋਏ ਨੇ। ਬੜੇ ਬੜੇ ਜਪੀਸ਼ਵਰ ਤਪੀਸ਼ਵਰ ਲੋਭ ਦਾ ਤੇ ਤਿਆਗ ਕਰ ਗਏ, ਅਹੰਕਾਰ ਨੂੰ ਵੀ ਸੁੱਟ ਕੇ ਪਰੇ ਭੱਜ ਗਏ, ਸਤਾ ਛੋੜ ਦਿੱਤੀ, ਲੇਕਿਨ ਰੂਪ ਦਾ ਚਿੰਤਨ ਅਕਸਰ ਚੱਲਦਾ ਰਿਹਾ, ਵਾਸਨਾ ਮਜਬੂਰ ਕਰਦੀ ਰਹੀ, ਰੂਪ ਦਾ ਚਿੰਤਨ ਚੱਲਦਾ ਰਿਹਾ। ਕਹਾਣੀਆਂ ਨੇ, ਗਾਥਾਵਾਂ ਨੇ, ਇੰਦਰ ਸਵਰਗ ਤੋਂ ਅਪਛੜਾ ਭੇਜਦਾ ਹੈ, ਕਿਧਰੇ ਮੇਨਕਾ, ਕਿਧਰੇ ਉਰਵਸ਼ੀ, ਕਿਧਰੇ ਤਪ ਭੰਗ ਆਉਂਦਾ ਹੈ ਵਿਸ਼ਵਾਮਿੱਤਰ ਦਾ, ਕਿਧਰੇ ਭ੍ਰਸ਼ਟ ਆਉਂਦੇ ਨੇ ਸ੍ਰਿੰਗੀ ਰਿਸ਼ੀ, ਕਿਧਰੇ ਵਾਸ਼ਨਾ ਦੇ ਦਲਦਲ ਵਿੱਚ ਫਸਦੇ ਨੇ ਮਹਾਨ ਯੋਗੀ ਰਾਜ ਮਛਿੰਦਰਨਾਥ। ਦਰਅਸਲ ਕੋਈ ਸਵਰਗ ਤੋਂ ਕਿਸੇ ਅਪਛੜਾ ਨੂੰ ਨਹੀਂ ਭੇਜਦਾ, ਵਾਸ਼ਨਾ ਕਲਪਨਾ ਦਾ ਸਵਰਗ ਖੜਾ ਕਰ ਦਿੰਦੀ ਏ, ਕਲਪਨਾਵਾਂ ਦੀਆਂ ਹੋਰਾਂ ਖੜੀਆਂ ਕਰ ਦਿੰਦੀ ਏ, ਕਲਪਨਾ ਦੀਆਂ ਅਪਛੜਾਵਾਂ ਖੜੀਆਂ ਕਰ ਦਿੰਦੀ ਏ। ਬੈਠਾ ਸੀ ਰਾਮ ਦੇ ਚਿੰਤਨ ਵਿੱਚ, ਚਿੰਤਨ ਚੱਲ ਪਿਆ ਹੋਰਾਂ ਦਾ, ਬੈਠਾ ਸੀ ਪ੍ਰਭੂ ਸਿਮਰਨ ਵਿੱਚ, ਸਿਮਰਨ ਚੱਲ ਪਿਆ ਅਪਛੜਾਂ ਦਾ, ਕਲਪਨਾ ਦਾ ਸਵਰਗ। ਔਰ ਜਦ ਕਲਪਨਾ ਦੇ ਸਵਰਗ ਵਿੱਚ ਅਪਛੜਾ ਹੋਵੇ, ਹੋਰਾਂ ਆਵਣ, ਤਾਂ ਵਾਸਤਵਿਕ ਜਗਤ ਜੋ ਹਕੀਕਤ ਦਾ ਜਗਤ ਹੈ, ਇਸ ਦੇ ਵਿੱਚ ਇਸ ਰਿਸ਼ੀ ਨੂੰ ਭ੍ਰਸ਼ਟ ਆਉਂਦਿਆਂ ਦੇਰ ਨਹੀਂ ਲੱਗੇਗੀ। ਜੋ ਕਲਪਨਾ ਸੀ ਸਾਕਾਰ ਹੋ ਜਾਂਦੀ ਹੈ, ਤੋ ਭ੍ਰਸ਼ਟ ਹੋਏ ਵਿਸ਼ਵਾਮਿੱਤਰ, ਭ੍ਰਸ਼ਟ ਹੋਏ ਸ੍ਰਿੰਗੀ ਰਿਸ਼ੀ, ਭ੍ਰਸ਼ਟ ਹੋਏ ਰਿਸ਼ੀ ਮਹਾਨ ਯੋਗੀ ਮਛਿੰਦਰਨਾਥ। ਇਹ ਆਮ ਸਾਧਾਰਨ ਮਨੁੱਖ ਨਹੀਂ ਨੇ ਜਿਨ੍ਹਾਂ ਨੇ ਵਿਚਾਰਾਂ ਦੀ ਸ਼ਿਖਰਤਾ ਨੂੰ ਛੋਇਆ ਸੀ,
ਜਿਨ੍ਹਾਂ ਨੇ ਜੀਵਨ ਦੀਆਂ ਬੁਲੰਦੀਆਂ ਨੂੰ ਵੀ ਵੇਖਿਆ ਸੀ, ਜਿਨ੍ਹਾਂ ਨੇ ਪ੍ਰਭੂ ਸਿਮਰਨ ਦੀ ਗਹਿਰਾਈਆਂ ਨੂੰ ਵੀ ਦੇਖਿਆ ਸੀ, ਫਿਰ ਵੀ ਵਾਸ਼ਨਾ

0: ਚਿੱਕੜ ਤੋਂ। ਮਨੁੱਖੀ ਜੀਵਨ ਦਾ ਕਮਲ ਚਿੱਕੜ ਤੋਂ ਪੈਦਾ ਹੋਇਆ ਹੈ, ਕਾਮ ਤੋਂ ਪੈਦਾ ਹੋਇਆ।
1: ਪੰਕਜ ਫਤੇ ਪੰ ਮਹਾਮਦ ਗੁੰਫਿਆ।
0: ਇਹ ਜੋ ਇਤਨਾ ਸੁੰਦਰ ਕਮਲ ਦਾ ਫੁੱਲ ਹੈ, ਇਹ ਤੇ ਪੰਕ ਦੀ ਦੇਣ ਹੈ, ਚਿੱਕੜ ਦੀ ਦੇਣ ਹੈ। ਇਹ ਮਨੁੱਖੀ ਜਨਮ, ਇਹ ਮਨੁੱਖੀ ਕਾਇਆ, ਇਤਨੀ ਸੁੰਦਰ ਕਾਇਆ, ਇਹ ਤੇ ਕਾਮ ਵੇਗ ਦੀ ਦੇਣ ਹੈ। ਇਹ ਤੇ ਜਮੇ ਹੈ ਚਿੱਕੜ ਤੋਂ। ਪਿਤਾ ਦਾ ਚਿੱਕੜ, ਮਾਂ ਦਾ ਚਿੱਕੜ, ਪਿਤਾ ਦੀ ਵਾਸ਼ਨਾ, ਮਾਂ ਦੀ ਵਾਸ਼ਨਾ, ਇਹ ਤੇ ਉਸ ਤੋਂ ਜਮੇ ਹੈ, ਇਹ ਤੇ ਚਿੱਕੜ ਤੋਂ ਪੈਦਾ ਹੋਇਆ। ਪੈਦਾ ਤੇ ਚਿੱਕੜ ਤੋਂ ਹੋਇਆ। ਘਰ ਵਿੱਚ ਸੁਖ ਵਧੇ, ਆਰਾਮ ਵਧੇ, ਪ੍ਰਭੂ ਦਾ ਸਿਮਰਨ ਚੱਲਿਆ, ਉੱਪਰ ਉੱਠਿਆ, ਆਸਮਾਨਾਂ ਨੂੰ ਛੂਹਣ ਦੀ ਲਾਲਸਾ, ਗਗਨ ਨੂੰ ਸਜਦਾ ਕਰਨ ਦੀ ਲਾਲਸਾ, ਲੇਕਿਨ ਪਾਣੀ ਘਟਿਆ, ਥੱਲੇ ਆਇਆ, ਦੁੱਖ ਔਰ ਪਦਾਰਥਾਂ ਦੀ ਕਮੀ, ਉਲਝਣਾ ਕੁਛ ਖੇੜੇ ਚ ਫਰਕ ਪਾਉਂਦੀਆਂ ਨੇ, ਕੁਛ ਗਿਰਾਉਂਦੀਆਂ ਨੇ। ਅਚਾਨਕ ਕਿਧਰੇ ਹੜ੍ਹ ਦਾ ਪਾਣੀ, ਕਿਧਰੇ ਕਿਸੇ ਦਰਿਆ ਚੋਂ ਵਾੜਾ ਨਿਕਲਿਆ, ਉਸਨੇ ਰੁੱਖ ਸਰੋਵਰ ਦੀ ਤਰਫ ਕਰ ਲਿਆ, ਲਵਾਲਮ, ਅਚਾਨਕ, ਅਚਨਚੇਤ ਸਰੋਵਰ ਨੂੰ ਭਰ ਦਿੱਤਾ ਹੈ। ਕਈ ਦਫਾ ਅਚਾਨਕ ਧਨ ਸੰਪਦਾ ਦੇ ਅੰਬਾਰ ਮਨੁੱਖ ਦੇ ਘਰ ਵਿੱਚ ਲੱਗ ਜਾਂਦੇ ਨੇ, ਹੜ੍ਹ ਦੀ ਤਰ੍ਹਾਂ, ਮਾਨੋ ਕਿਸੇ ਦਰਿਆ ਦਾ ਵੇਗ ਸਰੋਵਰ ਦੀ ਤਰਫ ਹੋ ਗਿਆ ਹੈ, ਮਾਨੋ ਬਰਖਾ ਦੇ ਹੜ੍ਹ ਦਾ ਜਲ ਸਰੋਵਰ ਦੀ ਤਰਫ ਹੋ ਗਿਆ ਹੈ। ਕਿਸੇ ਕਿਸੇ ਘਰ ਵਿੱਚ, ਕਿਸੇ ਕਿਸੇ ਮਨੁੱਖੀ ਜ਼ਿੰਦਗੀ ਤੇ ਧਨ ਤੇ ਸੰਪਦਾ ਦੀ ਬਾਰਿਸ਼ ਹੀ ਹੋ ਜਾਂਦੀ ਹੈ। ਜਿਵੇਂ ਸਰੋਵਰ ਵਿੱਚ ਕੋਈ ਦਰਿਆ ਪੈ ਗਿਆ ਹੈ, ਇਸ ਤਰ੍ਹਾਂ ਪਦਾਰਥ ਆ ਗਏ ਨੇ, ਇਸ ਤਰ੍ਹਾਂ ਧਨ ਸੰਪਦਾ ਆ ਗਈ ਹੈ। ਅਚਾਨਕ ਮਿਲੇ ਹੋਏ ਇਸ ਧਨ ਸੰਪਦਾ ਤੇ ਪਦਾਰਥਾਂ ਦੇ ਵੇਗ ਨੂੰ ਝੱਲ ਨਹੀਂ ਸਕਿਆ, ਠੱਲ ਨਹੀਂ ਸਕਿਆ, ਡੁੱਬ ਗਿਆ। ਪਹਿਲੇ ਪਦਾਰਥਾਂ ਚ ਡੁੱਬਿਆ, ਪਹਿਲੇ ਕਮਲ ਪਾਣੀ ਚ ਡੁੱਬਿਆ, ਫਿਰ ਜਿਸ ਚਿੱਕੜ ਵਿੱਚ ਇਸਦੀਆਂ ਜੜ੍ਹਾਂ ਸਨ, ਜਿਸ ਚਿੱਕੜ ਚੋਂ ਪੈਦਾ ਹੋਇਆ, ਉਸੇ ਚਿੱਕੜ ਵਿੱਚ ਫਸ ਕੇ ਰਹਿ ਗਿਆ। ਫਿਰ ਤੇ ਅਤਿਅੰਤ ਕਾਮੀ ਹੋ ਗਿਆ। ਜਦ ਸੁਣਦੇ ਹਾਂ ਕਿਸੇ ਨਵਾਬ ਦੀਆਂ 500 ਬੇਗਮਾਂ, ਕਿਸੇ ਰਾਜੇ ਦੀਆਂ 400 ਰਾਣੀਆਂ, ਕਿਸੇ ਸ਼ੇਖ ਦੀਆਂ 100 ਬੇਗਮਾਂ, ਹੈਰਾਨਗੀ, ਕਿਆ ਜ਼ਿੰਦਗੀ ਇਸੇ ਲਈ? ਚਿੱਕੜ ਤੋਂ ਜਮਿਆ, ਚਿੱਕੜ ਵਿੱਚ ਫਸ ਕੇ ਰਹਿ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪੰਕਜ ਫਤੇ ਪੰ ਮਹਾਮਦ ਗੁੰਫਿਆ, ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਐ ਕਮਲ, ਤੂੰ ਆਪਣੀ ਮਹਿਕ ਭੁੱਲ ਗਿਆ, ਆਪਣਾ ਸਵਪਨ ਭੁੱਲ ਗਿਆ, ਆਪਣਾ ਖੇੜਾ ਭੁੱਲ ਗਿਆ, ਚਿੱਕੜ ਵਿੱਚ ਫਸ ਕੇ ਰਹਿ ਗਿਆ। ਬੜੀਆਂ ਬੜੀਆਂ ਜ਼ਿੰਦਗੀਆਂ ਖਿੜੀਆਂ ਹੋਈਆਂ, ਗਗਨ ਚੁੰਬੀ ਇਸ ਚਿੱਕੜ ਵਿੱਚ ਗਰਤ ਹੁੰਦੀਆਂ ਦੇਖੀਆਂ ਨੇ, ਫਸੀਆਂ ਹੋਈਆਂ ਦੇਖੀਆਂ ਨੇ। ਇਤਿਹਾਸ ਭਰਿਆ ਗਿਆ ਔਰ ਹੈਰਾਨਗੀ, ਕਿਆ ਜੀਵਨ ਸਿਰਫ ਇਸੇ ਲਈ ਹੈ? ਨਹੀਂ ਸੰਭਾਲ ਸਕਿਆ ਇਸ ਹੜ੍ਹ ਨੂੰ। ਜਿਤਨਾ ਧਨ ਵਧਿਆ, ਜਿਤਨੇ ਪਦਾਰਥ ਵਧੇ, ਉਤਨਾ ਹੀ ਕਾਮੀ ਹੁੰਦਾ ਗਿਆ। ਜਿਤਨੇ ਦੁਨਿਆਵੀ ਸੁੱਖ ਵਧੇ, ਉਤਨਾ ਹੀ ਕਾਮੀ ਹੁੰਦਾ ਗਿਆ। ਇਹਦੀ ਵਾਸ਼ਨਾ, ਇਹਦੀ ਕਾਮ ਵਾਸ਼ਨਾ, ਇਹਦੀ ਕਾਮਨਾ ਬਾਰ ਬਾਰ ਜਾ ਕੇ ਰੁਕੀ ਇਸਤਰੀ ਤੇ। ویسے تے کامنا ایک سرکل دچ دوڑ دی ہے، ایک گھیرے دچ، ایک ورتل دچ. پتر دی کامنا مل گیا پتر، کامنا اگے گئی. مترا دی کامنا مل گیا متر، کامنا اگے گئی. دھن سمپدا دی کامنا، کامنا اگے گئی. یہ وقتی طور کے آ کے رکدی ہے استری تے. تو ساہتکاراں نے، سڑے دیش دے دھارمک پرشاں نے استری نو ایک نام دیتا ہے کامنی، کامنا دی منی، جتھے منک دی کامنا آ کے رک جاندی ہے وقتی طور تے، گھم دیئے گھم دیئے پھر آ کے استری تے رک دیئے، گھم دیئے گھم دیئے پھر آ کے استری تے رک دیئے، استری بن گئی کامنی. استری دی کامنا گھم دیئے گھم دیئے رک دی آ کے پرش تے، تو پرش بن گیا کام دیو. ایک کام دیو ایک کامنی، استری دے پرش دا اے ملن، کامنا دی منی تے کام دیو دا ملن ہو کے رہ گیا. جد کہ یہ تے ہونا چاہی دا سی گیان دا ملن، بھکتی دا ملن. ملن استری نو گیان ملدا، پرش نو بھکتی ملدی، پر نہیں، پرش نو ملی کامنی، استری نو ملیا کام دیو. گیان دیو رہ گیا، بھکتی دیوی رہ گئی، بھکتی دی منی رہ گئی. پرش دی چمک دمک متھے تے اس دن پرگٹ ہوے گی جس دن بھکتی دی منی اس تے مستک دے چمکے، اور استری دا مستک اس دن چمکے گا جس دن گیان دا پرکاش، گیان دا سورج اس دے مقصد مستک تے جو ہے چمکے. پر استری پرش دا میل، اے گیان تے بھکتی دا میل نہ ہو کے، یہ تے کامنا دی منی تے کام دیو دا میل ہو کے رہ گیا. پروارک رشتے، اے گیان تے بھکتی دے رشتے نہ رہ گئے، یہ تے کام دیو تے کامنا دی منی. دھن گرو ارجن دیو جی مہاراج تے ایسا بھی فرمان کر دینے، چھلے کانک کامنی، چھلے آ گیا منک دیچ، تو کھا کھا گیا منک کامنی تو کانک تو، زندگی برباد ہو گئی، جیون برشت ہو کے جہ رہ گیا. بھگتی دی منی چمکنی چاہی دی سی، کام منی چمک رہی ہے، کام منی ہی. گیان دا پرکاش مستک تے ہونا چاہی دا سی، کام دیو چمک رہی ہے. اور اے ملن اگر کام دیو تے کامنی دا ہویا، اور جیون بھر ایسا ہویا، تو اس تو جو اولاد پیدا ہوئے گی او کوئی رشی منی دارشنک سنت بھگت گیانی نہیں ہوئے گی. او اولاد کیسی ہوئے گی؟ دھن گرو نانک دیو جی مہاراج انج فرمان کر دینے،
1: کلی اندر نانکا جنہ دا अवतार पुत जनूरा धी जनूरी जोरू जिन्ना दा सिकदार.
0: इस दौर देच इस कामी युग देच हम कईयत कल युग के कामी जो संतान पैदा हो रही है, कली अंदर नानका جنہ دا اوتار، جن بھوت پیدا ہو رہے ہیں، پت جنورا دھی جنوری جورو جنہ دا سکدار. پت تے جن بھوت ہے، تی بھی جن بھوت ہے. کوئی میرا نہیں پیدا ہو رہی، ਮਾਤਾ ਭਾਗ ਕੌਰ ਨਹੀਂ ਲੈਲਾ ਪੈਦਾ ਹੋ ਰਹੀਆਂ ਨੇ। ਕੋਈ ਕਬੀਰ, ਕੋਈ ਰਵਿਦਾਸ, ਕੋਈ ਭਾਈ ਮਨੀ ਸਿੰਘ, ਕੋਈ ਭਾਈ ਗੁਰਦਾਸ ਨਹੀਂ ਪੈਦਾ ਹੋ ਰਹੇ, ਮਜਨੂੰ ਪੈਦਾ ਹੋ ਰਿਹਾ। ਕਿਉਂ? ਮਾਂ ਬਾਪ ਸਰੀਰਕ ਤਲ ਤੋਂ ਉੱਚੇ ਹੀ ਨਹੀਂ ਉੱਠ ਸਕੇ। ਦੋਹਾਂ ਦਾ ਮਿਲਨ ਪਹਿਲੇ ਸਰੀਰਕ ਹੋਵੇ, ਸਹਿਜੇ ਸਹਿਜੇ ਇਹ ਜਦ ਸਰੀਰਕ ਤਲ ਤੋਂ ਉੱਚੇ ਉੱਠਣ, ਉਸ ਸਮੇਂ ਇਹਨਾਂ ਦੇ ਘਰ ਔਲਾਦ ਆਵੇ, ਭਗਤ ਆਣਗੇ, ਦਾਰਸ਼ਨਿਕ ਆਣਗੇ, ਵਿਗਿਆਨਕ ਆਣਗੇ, ਸੰਤ ਆਣਗੇ। ਪਰ ਜੇ ਜੀਵਨ ਭਰ ਸਰੀਰ ਤੋਂ ਉੱਚੇ ਹੀ ਨਹੀਂ ਉੱਠ ਸਕੇ, ਵਾਸ਼ਨਾ ਤੋਂ ਉੱਚੇ ਹੀ ਨਹੀਂ ਉੱਠ ਸਕੇ ਔਰ ਇਸੇ ਦਲ ਦਲ ਵਿੱਚ ਫਸੇ ਰਹੇ, ਤਾਂ ਔਲਾਦ ਆਏਗੀ ਜਿੰਨ ਤੇ ਭੂਤ। ਜਿੰਨਾਂ ਤੇ ਭੂਤਾਂ ਨਾਲ ਇਹ ਯੁੱਗ, ਇਹ ਸੰਸਾਰ ਭਰ ਗਿਆ। ਜਿੰਨ ਭੂਤ ਜੋ ਅਦ੍ਰਿਸ਼ ਰੂਪ ਵਿੱਚ ਪਹਿਲੇ ਕਰਮ ਕਰਦੇ ਸਨ, ਦ੍ਰਿਸ਼ਮਾਨ ਰੂਪ ਵਿੱਚ ਇਹ ਮਨੁੱਖ ਅੱਜ ਕਰ ਰਿਹਾ ਹੈ। ਜਿਨ ਭੂਤਾਂ ਨੂੰ ਕਾਬੂ ਕਰਨਾ ਔਖਾ ਸੀ, ਅਜੋਕੀ ਔਲਾਦ ਨੂੰ ਕਾਬੂ ਕਰਨਾ ਔਖਾ ਹੈ, ਬਹੁਤ ਔਖਾ ਹੈ, ਕਠਿਨ ਹੈ। ਇਹ ਕਾਲਜ ਸਕੂਲਾਂ ਦੀਆਂ ਕੁਰਸੀਆਂ ਤੋੜ ਰਹੇ ਨੇ, ਉਸਤਾਦਾਂ ਨੂੰ ਮਾਰ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਕੁਕਰਮ ਕਰ ਰਹੇ ਨੇ ਔਰ ਕਿਧਰੇ ਵੀ ਸੀਲ ਨਹੀਂ, ਸੰਜਮ ਨਹੀਂ। ਉਸਦਾ ਮੂਲ ਕਾਰਨ ਹੈ ਮਾਂ ਬਾਪ ਦਾ ਜੀਵਨ ਪ੍ਰਾਰਥਨਾ ਨਹੀਂ ਬਣ ਸਕਿਆ, ਵਾਸ਼ਨਾ ਹੀ ਬਣਿਆ ਰਿਹਾ। ਮਾਂ ਬਾਪ ਦਾ ਜੀਵਨ ਰਾਮਮਈ ਨਹੀਂ ਹੋ ਸਕਿਆ, ਸਿਰਫ ਕਾਮਮਈ ਹੋ ਕੇ ਰਹਿ ਗਿਆ। ਪਾਤਸ਼ਾਹ ਕਹਿੰਦੇ ਨੇ, ਰੰਨਾ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ, ਖਾਣਾ ਖਾਜ ਅਖਾਜ। ਰੰਨਾ ਹੋਈਆਂ ਬੋਧੀਆਂ, ਇਸਤਰੀਆਂ ਬਹੁਤ ਚੰਚਲ, ਬਹੁਤ ਚੰਚਲ, ਦਿਨ ਰਾਤ ਆਪਣੇ ਰੂਪ ਦੀ ਪ੍ਰਦਰਸ਼ਨੀ ਕਰਨੀ ਔਰ ਆਪਣੇ ਰੂਪ ਨੂੰ ਦੇਖਣਾ, ਇਹੀ ਉਹਨਾਂ ਦੀ ਜ਼ਿੰਦਗੀ ਦਾ ਲਕਸ਼ ਬਣ ਗਿਆ। ਭਗਤ ਕਬੀਰ ਵੀ ਕਹਿੰਦੇ ਨੇ, ਬੇਦ ਪੜੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ। ਜਿੱਥੇ ਵੇਦ ਪੜਦਿਆਂ ਪੜਦਿਆਂ ਪੰਡਿਤ ਇਸੇ ਜੀ ਖਪ ਗਏ, ਉੱਥੇ ਆਪਣਾ ਰੂਪ ਵੇਖਦੀ ਵੇਖਦੀ ਤੇ ਵਿਖਾਂਦੀ ਵਿਖਾਂਦੀ ਬਸ ਨਾਰੀ ਇਸੇ ਜੀ ਖਪ ਕੇ ਰਹਿ ਗਈ। ਰੂਪ ਪੇਖ ਪੇਖ ਨਾਰੀ, ਇਸਤਰੀ ਪ੍ਰਥਮ ਆਪਣਾ ਰੂਪ ਵੇਖਦੀ ਹੈ ਪਰ ਮਹਿਸੂਸ ਕਰਦੀ ਹਾਂ ਹੁਣ ਠੀਕ ਹੈ, ਫਿਰ ਵਿਖਾਣ ਲਈ ਨਿਕਲਦੀ ਹੈ। ਰੂਪ ਦੀ ਪ੍ਰਦਰਸ਼ਨੀ, ਸਰੀਰ ਦੀ ਪ੍ਰਦਰਸ਼ਨੀ, ਔਰ ਇਹੀ ਚਾਹ ਇਹੀ ਸ਼ੌਕ ਵੱਧਦਾ ਜਾਏ ਤਾਂ ਜਿਸਮ ਤੋਂ ਕੱਪੜਾ ਹਟਦਾ ਜਾਏਗਾ। ਮਨੁੱਖ, ਇੱਕ ਸੱਭਿਅ ਮਨੁੱਖ ਸੋਚ ਵੀ ਨਹੀਂ ਸਕਦਾ ਕਿ ਇਸਤਰੀ ਅਰਧ ਨਗਨ ਹੋ ਕੇ ਵੀ ਘੁੰਮ ਸਕਦੀ ਹੈ ਬਾਜ਼ਾਰਾਂ ਵਿੱਚ ਔਰ ਨਗਨ ਹੋ ਕੇ ਵੀ ਨੱਚ ਸਕਦੀ ਹੈ ਥੀਏਟਰਾਂ ਵਿੱਚ। ਹਾਂ, ਵਾਸ਼ਨਾ ਚਰਮ ਸੀਮਾ ਤੇ ਪਹੁੰਚੀ ਹੋਈ ਹੋਵੇ, ਰੂਪ ਨੂੰ ਵੇਖਣਾ ਤੇ ਵਿਖਾਣਾ ਇਹੀ ਜ਼ਿੰਦਗੀ ਦਾ ਲਕਸ਼ ਹੋਵੇ ਤਾਂ ਫਿਰ ਸਰੀਰ ਤੋਂ ਕੱਪੜਾ ਹਟਦਾ ਜਾਏਗਾ, ਹਟਦਾ ਜਾਏਗਾ, ਹਟਦਾ ਜਾਏਗਾ। ਅਰਧ ਨਗਨ ਔਰ ਫਿਰ ਅਲਫ ਨਗਨ, ਇਸ ਤਰ੍ਹਾਂ ਉਸਦੀ ਪ੍ਰਦਰਸ਼ਨੀ ਹੋਵੇਗੀ। ਪੁਰਖ ਹੋਏ ਸਯਾਦ, ਸਯਾਦ ਸ਼ਬਦ ਫਾਰਸੀ ਦਾ ਹੈ, ਇਹਦੇ ਅਰਥ ਨੇ ਸ਼ਿਕਾਰੀ। ਪੁਰਸ਼ ਸ਼ਿਕਾਰੀ ਹੈ, ਇਸੇ ਸ਼ਿਕਾਰ ਦੀ ਤਲਾਸ਼ ਚ ਹੈ, ਇਸਦੀ ਖੋਜ ਇਹੀ ਹੈ। ਕੋਈ ਨਗਨ ਸਰੀਰ ਦੇਖਣ ਨੂੰ ਮਿਲੇ, ਨਹੀਂ ਮਿਲ ਸਕਿਆ, ਇਤਨੇ ਪੈਸੇ ਨਹੀਂ ਕਿ ਥੀਏਟਰ ਵਿੱਚ ਜਾ ਕੇ ਕਿਸੇ ਨਗਨ ਇਸਤਰੀ ਦੇ ਨਿਰਤ ਨੂੰ ਵੇਖੇ, ਔਰ ਅਜੇ ਇਤਨੀ ਧਨਾੜਾਂ ਦੀ ਮਹਿਫਿਲ ਵੀ ਇਸ ਨੂੰ ਨਸੀਬ ਨਾ ਹੋਵੇ ਜਿੱਥੇ ਅਰਧ ਨਗਨ ਸਰੀਰ ਆਮ ਨੇ, ਤਾਂ ਫਿਰ ਅਰਧ ਨਗਨ ਸਰੀਰ ਜੋ ਫਿਲਮਾਂ ਵਿੱਚ ਨੇ ਤਸਵੀਰਾਂ ਦੇ ਚ ਨੇ, ਮੂਰਤੀਆਂ ਦੇ ਚ ਨੇ, ਉਹ ਵੇਖੋ। ਇਹੀ ਕਾਰਨ ਹੈ ਕਿ ਨੰਗੀਆਂ ਤਸਵੀਰਾਂ ਖੂਬ ਵਿਕ ਰਹੀਆਂ ਨੇ। ਫੈਸ਼ ਨਾਵਲ, ਜਿਨਸੀਅਤ ਨਾਲ ਭਰੀਆਂ ਹੋਈਆਂ ਕਹਾਣੀਆਂ ਔਰ ਜਿਨਸੀ ਤਸਵੀਰਾਂ ਨਾਲ ਭਰੇ ਹੋਏ ਮੈਗਜ਼ੀਨ ਖੂਬ ਵਿਕ ਰਹੇ ਨੇ, ਖੂਬ ਪੜ੍ਹੇ ਜਾ ਰਹੇ ਨੇ, ਖੂਬ ਪੜ੍ਹਾਏ ਜਾ ਰਹੇ ਨੇ। ਮਨੁੱਖ ਮਾਨੋ ਬਿਮਾਰ ਹੋ ਕੇ ਰਹਿ ਗਿਆ ਹੈ, ਵਾਸ਼ਨਾ ਦਾ ਬਿਮਾਰ, ਔਰ ਇਸਨੇ ਸਹਿਜੇ ਸਹਿਜੇ ਹਰ ਮਾਹੌਲ ਨੂੰ ਦੂਸ਼ਿਤ ਕੀਤਾ ਹੈ। ਇਸ ਵਾਸ਼ਨਾ ਨੂੰ ਪ੍ਰਾਰਥਨਾ ਕਿਵੇਂ ਬਣਾਈਏ? ਪ੍ਰਾਰਥਨਾ ਤੋਂ ਮਿਲੇਗਾ ਸਦੀਵੀ ਸੁੱਖ, ਵਾਸ਼ਨਾ ਤੋਂ ਮਿਲਦਾ ਬਿਲਕੁਲ ਮਾਮੂਲੀ ਸੁੱਖ। ਨਿਮਕ ਕਾਮ ਸਵਾਦ ਕਾਰਨ ਪਾਨੀ, ਕੋਟ ਜਨਮ ਦੁੱਖ ਪਾਵੇ, ਕੋਟ ਦਿਨਸ ਦੁੱਖ ਪਾਵੇ। ਮਹਾਰਾਜ ਇਸ ਸਲੋਕ ਵਿਚ ਵੀ ਕਹਿੰਦੇ ਨੇ, ਅਲਪ ਸੁਖ ਪਵਿੱਤ ਚੰਚਲ, ਉੱਚ ਨੀਚ ਸਮਾਵਣੇ। ਬਹੁਤ ਥੋੜਾ ਜਿਹਾ ਸੁੱਖ, ਔਰ ਤੂੰ ਐਸਾ ਚੰਚਲ ਕਰ ਦੇਣਾ, ਚਾਹੇ ਕੋਈ ਮਹਾਨ ਮਨੁੱਖ ਹੈ ਤੇ ਚਾਹੇ ਕੋਈ ਤੁੱਛ, ਇਸੇ ਅਲਪ ਸੁੱਖ ਵਿਚ ਫਸ ਕੇ ਰਹਿ ਜਾਂਦਾ। ਬਚਾਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਢੰਗ ਦੱਸਦੇ ਨੇ।

ਇਸ ਦੇ ਭੈ ਤੋਂ ਡਰਦੇ ਹੋਇਆ ਗੁਰੂ ਦੀ ਸੰਗਤ ਪਕੜੀ, ਪ੍ਰਭੂ ਦੀ ਓਟ ਪਕੜੀ, ਨਾਰਾਇਣ ਦਾ ਆਸਰਾ ਲਿਆ। ਬਸ ਨਾਰਾਇਣ ਦਾ ਆਸਰਾ, ਗੁਰੂ ਦੀ ਸੰਗਤ, ਇਹੀ ਓਟ ਹੈ, ਇਹੀ ਆਧਾਰ ਹੈ।

ਰਸਨਾ ਤੇ ਪ੍ਰਭੂ ਦਾ ਨਾਮ ਲਿਆਈਏ, ਉਸ ਸੱਚ ਨੂੰ ਸਤ ਨੂੰ ਰਟਨ ਕਰੀਏ, ਉਸ ਵਿੱਚ ਮਨ ਜੋੜੀਏ, ਧਰਮ ਪੈਦਾ ਹੋ ਜਾਂਦਾ ਹੈ। ਧਰਮ ਦਾ ਬੂਟਾ ਅੰਕੁਰਿਤ ਹੋ ਜਾਂਦਾ ਹੈ। ਔਰ ਪਰਉਪਕਾਰ ਕੀਤੇ ਆ, ਦਾਨ ਪੁੰਨ ਕੀਤੇ ਆ, ਧਰਮ ਦਾ ਇਹ ਬੂਟਾ ਸਹਿਜੇ ਸਹਿਜੇ ਵੱਧਦਾ ਹੈ, ਉੱਠਦਾ ਹੈ। ਸਥਿਤ ਧਰਮ ਖਿਮਾ ਕੇ ਸੰਗਾ, ਧਰਮ ਦਾ ਬੂਟਾ ਸ਼ਮਾ ਦੇ ਆਸਰੇ ਤੇ ਟਿਕਿਆ ਰਹਿੰਦਾ ਹੈ। ਕੋਮਲ ਬੂਟੇ ਗਿਰ ਨਾ ਜਾਣ, ਢਹਿ ਨਾ ਜਾਣ, ਤੂਫਾਨੀ ਹਵਾਵਾਂ ਉਹਨਾਂ ਦੀਆਂ ਜੜਾਂ ਨਾ ਪੁੱਟ ਦੇਣ, ਤੋ ਸਹਾਰਾ ਦੇਣਾ ਪੈਂਦਾ ਕੋਮਲ ਬੂਟਿਆਂ ਨੂੰ, ਕਿਸੇ ਸੋਟੀ ਦਾ, ਕਿਸੇ ਦੀਵਾਰ ਦਾ। ਤੋ ਸ਼ਮਾ ਦੀ ਸੋਟੀ ਨਾਲ, ਸ਼ਮਾ ਦੇ ਸਹਾਰੇ, ਖਿਮਾ ਦੇ ਸਹਾਰੇ ਇਹ ਧਰਮ ਦਾ ਬੂਟਾ ਰੋਜ਼ ਰੋਜ਼ ਵੱਧਦਾ ਹੈ, ਉੱਚਾ ਹੁੰਦਾ ਹੈ, ਉੱਚਾ ਹੁੰਦਾ ਹੈ। ਸਥਿਤ ਧਰਮ ਖਿਮਾ ਕੇ ਸੰਗਾ, ਧਰਮ ਕ੍ਰੋਧ ਕਰ ਹੋਤ ਵਿਭੰਗਾ। ਛਿੰਨ ਮਾਤਰ ਕ੍ਰੋਧ ਕਰਦੇ ਆ, ਧਰਮ ਦਾ ਬੂਟਾ ਜਲ ਕੇ ਖਾਕ ਹੋ ਜਾਂਦਾ ਹੈ। ਕ੍ਰੋਧ ਐਸੀ ਅਗਨ, ਪਤਾ ਨਹੀਂ ਕਿਤਨੇ ਦਿਨਾਂ ਦੀ ਤਪੱਸਿਆ ਨੂੰ ਜਲਾ ਕੇ ਰੱਖ ਦਿੰਦੀ ਹੈ। ਕਿਤਨੇ ਦਿਨਾਂ ਦੀ ਸਾਧਨਾ, ਕਿਤਨੇ ਦਿਨਾਂ ਦਾ ਪਰਉਪਕਾਰ। ਵਾਕਈ ਅਗਰ ਇੱਕ ਬੂਟਾ 6 ਮਹੀਨੇ ਸਾਲ ਸਿੰਚ ਕੇ ਵੱਡਾ ਕੀਤਾ ਹੈ, ਬਸ ਇੱਕ ਚਿੰਗਾਰੀ ਉਸ ਨੂੰ ਭਸਮ ਕਰ ਸਕਦੀ ਹੈ। ਕ੍ਰੋਧ ਦੀ ਛਣਕ ਅਗਨ ਛੋਟੀ ਜਿਹੀ ਅਗਨੀ, ਕੀਤੇ ਕਿਤਾਏ ਪੈਦਾ ਹੋਏ ਧਰਮ ਨੂੰ ਨਸ਼ਟ ਕਰਕੇ ਰੱਖ ਦਿੰਦੀ। ਕ੍ਰੋਧ ਵਾਸਤਵਿਕ ਮੂਰਖਤਾ ਦੀ ਬੁਨਿਆਦ ਤੇ ਖੜਾ ਹੁੰਦਾ ਹੈ। ਕ੍ਰੋਧੀ ਸਿਆਣਾ ਨਹੀਂ ਹੋ ਸਕਦਾ। ਕ੍ਰੋਧ ਬਾਰੇ ਕੁਝ ਹੋਰ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਨੇ। ਜਰਮਨ ਦੀ ਗੱਲ ਹੈ, ਇੱਕ ਮਾਂ ਬੱਚਾ ਲਿਆਈਏ ਡਾਕਟਰ ਕੋਲ, ਮੁਰਦਾ, ਰੋਂਦੀ ਹੋਈ, ਚੀਖਦੀ ਹੋਈ। ਡਾਕਟਰ ਵੀ ਹੈਰਾਨ ਹੈ, ਜਦ ਇਹ ਮਰ ਹੀ ਚੁੱਕਿਆ ਤੇ ਮੇਰੇ ਕੋਲ ਲਿਆਉਣ ਦਾ ਮਤਲਬ, ਜਦ ਇਹ ਖਤਮ ਹੀ ਹੋ ਗਿਆ ਫਿਰ ਇਹ ਰੋਂਦੀ ਹੋਈ ਇੱਥੇ ਕਿਉਂ ਲਿਆਈ ਹੈ? ਡਾਕਟਰ ਕਹਿੰਦਾ ਇਹ ਤੇ ਮੁਰਦਾ ਹੈ, ਰੋਂਦੀ ਹੋਈ, ਬਿਲਖਦੀ ਹੋਈ, ਮਮਤਾ ਦੀ ਮਾਰੀ ਮੰਗ ਕਹਿ ਰਹੀ ਹੈ। ਹਾਂ ਮਰ ਗਿਆ ਇਹ ਤੇ ਠੀਕ ਹੈ, ਪਰ ਮੈਂ ਇਸ ਵਾਸਤੇ ਲਿਆਈ ਹੈ, ਕਿਉਂ ਮਰਿਆ, ਕਿਵੇਂ ਮਰਿਆ, ਮੈਨੂੰ ਕੁਝ ਕਾਰਨ ਨਹੀਂ ਦਿਖਾਈ ਦਿੰਦਾ। ਅੱਛਾ, ਤੂੰ ਇਸ ਵਾਸਤੇ ਲਿਆਈ ਹੈ? ਡਾਕਟਰ ਉਸ ਬੱਚੇ ਨੂੰ ਵੇਖਦਾ ਹੈ, ਆਪਣੀ ਸਿਆਣਪ ਨਾਲ ਜਾਂਚ ਪੜਤਾਲ ਕਰਦਾ ਹੈ, ਮਾਂ ਨੂੰ ਪੁੱਛਦਾ ਹੈ, ਇਹ ਦੱਸ ਕਿਵੇਂ ਗੁਜ਼ਰਿਆ, ਕਦੋਂ ਗੁਜ਼ਰਿਆ? ਬਸ ਮੇਰੀ ਗੋਦ ਦੇਸੀ, ਮੇਰਾ ਦੁੱਧ ਪੀਂਦਿਆਂ ਹੀ ਪੀਂਦਿਆਂ ਇਹ ਸਿਰ ਸੁੱਟ ਬੈਠਾ, ਖਤਮ ਹੋ ਗਿਆ। ਤੋ ਮਤਲਬ ਹੋਇਆ ਤੇਰਾ ਦੁੱਧ ਪੀਂਦਿਆਂ ਪੀਂਦਿਆਂ ਮਰ ਗਿਆ। ਕਿਆ ਦੱਸੇਂਗੀ, ਜਿਸ ਵਕਤ ਤੂੰ ਇਸ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਤੇਰੀ ਮਨੋਦਸ਼ਾ ਕੀ ਸੀ, ਤੇਰੀ ਮਾਨਸਿਕ ਹਾਲਤ ਕੀ ਸੀ? ਇਹ ਮਾਂ ਕਹਿੰਦੀ ਏ, ਮੇਰਾ ਤੇ ਪਤੀ ਨਾਲ ਝਗੜਾ ਚੱਲ ਰਿਹਾ ਸੀ, ਬਹੁਤ ਉੱਚੀ ਬੋਲਚਾਲ ਚੱਲ ਰਹੀ ਸੀ, ਇਹ ਬੱਚਾ ਵਿਚਕਾਰ ਰੋਣ ਲੱਗ ਪਿਆ, ਮੈਂ ਇਸ ਨੂੰ ਦੁੱਧ ਪਿਲਾਉਣ ਲੱਗ ਪਈ, ਪਰ ਗਾਲੀ ਗਲੋਚ ਸਾਡੀ ਚੱਲ ਰਹੀ ਸੀ, ਮੈਂ ਕ੍ਰੋਧ ਨਾਲ ਉਬਲੀ ਹੋਈ ਸੀ।
तो डॉक्टर ने कहा, ऐ बीवी, तू इस बच्चे ने दूध नहीं पिलाया, जहर पिलाया है। जब तू क्रोध नाल उबली, क्रोध करके तेरिया शरीर दिया ग्रंथियां ने जहर उगलनी शुरू की थी, उन्हां गंडा चो जहर निकली, वो खून विच पिवस्त हुई, वो दूध विच लीन हुई, तो बच्चे नु जहरीला दूध पिलाया है, तेरे क्रोध करके जहरीला हो गया तेरा दूध। इसका मतलब है क्रोध जहर है और सारे शरीर नु जहरीला कर देता है, पर इस तो उल्ट भी हो सकता है। अगर शरीर जहर नाल भर सकता है, खून जहरीला हो सकता है, तो खून अमृतमयी हो सकता है, शरीर अमृतमयी हो सकता है। परम भगत श्री नामदेव जी महाराज का फरमान, दस बैरागन मोहे बस कीनी, पंचों का मिटना सत्तर दोए भरे अमृत सरे।

0: ਮਤ ਸਿਆਣਾ ਮਨੁੱਖ ਕਹਿ ਸਕਦਾ ਹੈ ਬਹਾਰ ਤੇ ਹੈ ਪਰ ਯਾਰ ਤੋਂ ਬਿਨਾਂ ਕੀ ਬਹਾਰ। ਬਹਾਰਾਂ ਤੇ ਯਾਰਾਂ ਨਾਲ ਖੇੜੇ ਤੇ ਖੁਸ਼ੀ ਆਪਣਿਆਂ ਨਾਲ ਮਿੱਤਰਾਂ ਨਾਲ ਦੋਸਤਾਂ ਨਾਲ ਕੋਈ ਯਾਰ ਹੀ ਨਹੀਂ ਤੋ ਬਹਾਰ ਨੂੰ ਕੀ ਕਰੀਏ। ਮਨੁੱਖਾ ਜਨਮ ਦੀ ਬਹਾਰ ਤੇ ਆਈ ਹੈ ਯਾਰ ਨਹੀਂ ਹੈ। ਤੋ ਭਾਈ ਸਾਹਿਬ ਬੜਾ ਸੁੰਦਰ ਫਰਮਾਨ ਕਰਦੇ ਨੇ ਬਹਾਰ ਆਮਦੋ ਯਾਰੇ ਆਮਦੋ ਕਰਾਰ ਆਮਦ। ਦੇਖਦੇ ਸਹੀ ਜਿੱਥੇ ਮਨੁੱਖਾ ਤਨ ਦੀ ਬਹਾਰ ਆਈ ਹੈ ਉੱਥੇ ਕਲਗੀਧਰ ਜੈਸਾ ਯਾਰ ਵੀ ਆਇਆ ਹੈ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਯਾਰ ਵੀ ਆਇਆ। ਯਾਰ ਤੇ ਆਇਆ ਬਹਾਰ ਆਈ ਹੈ, ਕੋਈ ਸੰਗੀਤ ਨਹੀਂ ਕੋਈ ਗੀਤ ਨਹੀਂ। ਸਿਆਣੇ ਕਹਿੰਦੇ ਨੇ ਫੁੱਲਾਂ ਦਿੱਤੇ ਜਦ ਬੁਲਬੁਲਾਂ ਚਹਿਚਹਾਉਂਦੀਆਂ ਨੇ ਨਗਮੇ ਗਾਉਂਦੀਆਂ ਨੇ ਖਿੜ ਉੱਠਦੇ ਨੇ ਫੁੱਲ, ਚਟਕ ਉੱਠਦੇ ਨੇ ਗੁੰਝੇ ਖਿੜ ਉੱਠਦੇ ਨੇ ਫੁੱਲ। ਆਦਿ ਕਾਲ ਤੋਂ ਇਹ ਮਨੋਤ ਚਲੀ ਆਈ ਹੈ ਕਿ ਸੰਗੀਤ ਦਾ ਫੁੱਲਾਂ ਤੇ ਬਹੁਤ ਪ੍ਰਭਾਵ ਹੈ ਔਰ ਸੰਗੀਤ ਕਰਕੇ ਫੁੱਲ ਸੋਹਣੇ ਖਿੜਦੇ ਨੇ, ਵਧੀਆ ਖਿੜਦੇ ਨੇ, ਬਹੁਤ ਖਿੜਦੇ ਨੇ। ਤੋ ਭਾਈ ਸਾਹਿਬ ਕਹਿੰਦੇ ਨੇ ਖਬਰ ਦੇ ਹੰਦ ਬਗੁਲ ਹਾ ਸ਼ਗੁਫ ਤੰਦ ਹਮਾ। ਸਾਰੇ ਫੁੱਲਾਂ ਨੂੰ ਖਬਰ ਕਰ ਦਿਓ, ਦੱਸ ਦਿਓ, ਕੋਈ ਵਾਂਝਾ ਨਾ ਰਹਿ ਜਾਏ। ਸਭ ਦੇ ਕੰਨੀ ਖਬਰ ਕਰ ਦਿਓ, ਹਰ ਇੱਕ ਫੁੱਲ ਨੂੰ ਦੱਸ ਦਿਓ
1: ਖਬਰ ਦੇ ਹੰਦ ਬਗੁਲ ਹਾ

ਆਮਦ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ ਹਜ਼ਾਰਾਂ ਤਰ੍ਹਾਂ ਦੇ ਗੀਤ ਲੈ ਕੇ ਦੇਖ ਤੇ ਸਹੀ ਗੁਰੂ ਗੋਬਿੰਦ ਸਿੰਘ ਜੈਸੀ ਬੁਲਬੁਲ ਆਈ ਹੈ ਇੱਕ ਨਗਮਾ ਲੈ ਕੇ ਇੱਕ ਸ਼ਬਦ ਲੈ ਕੇ ਪਤਾ ਨਹੀਂ ਕਿਤਨੇ ਸ਼ਬਦ ਲੈ ਕੇ ਰੱਬੀ ਰਸ ਨਾਲ ਭਰੇ ਹੋਏ ਆਨੰਦ ਨਾਲ ਭਰੇ ਹੋਏ ਤੂੰ ਸੁਣ ਤੇ ਸਹੀ ਆ ਜਾ ਖੇੜੇ ਦੇ ਚ ਬਹਾਰ ਨੂੰ ਅਜਾਈ ਨਾ ਗਵਾਣ ਦੇ ਯਾਰ ਵੀ ਆਇਆ ਹੈ ਯਾਰ ਨਗਮੇ ਵੀ ਲੈ ਕੇ ਆਇਆ ਹੈ ਗੀਤ ਵੀ ਲੈ ਕੇ ਆਇਆ ਹੈ ਕਮਾਲ ਹੈ ਭਾਈ ਸਾਹਿਬ ਜੀ ਦੇ ਇਸ ਤਰਜ਼ੇ ਬਿਆਨੀ ਵਿੱਚ ਬਦਕਿਸਮਤ ਹੈ ਮਨੁੱਖ ਮੌਸਮੇ ਬਹਾਰ ਯਾਰ ਤੇ ਸੰਗੀਤ ਤੇ ਫਿਰ ਵੀ ਕੁਮਲਾਇਆ ਹੋਇਆ ਹੈ ਸ਼ੁਕਰਾਨੇ ਨਾਲ ਨਹੀਂ ਭਰਿਆ ਗਿਲਿਆਂ ਨਾਲ ਭਰਿਆ ਪ੍ਰਾਰਥਨਾ ਨਾਲ ਨਹੀਂ ਭਰਿਆ ਵਾਸ਼ਨਾ ਨਾਲ ਭਰਿਆ ਸ਼ਿਕਵਿਆਂ ਨਾਲ ਭਰਿਆ ਕ੍ਰੋਧ ਹੈ ਤੂੰ ਕ੍ਰੋਧੀ ਮਨੁੱਖ ਧਨਵਾਦੀ ਨਹੀਂ ਹੋ ਸਕਦਾ ਕ੍ਰੋਧੀ ਮਨੁੱਖ ਝੁਕ ਨਹੀਂ ਸਕਦਾ ਕ੍ਰੋਧੀ ਮਨੁੱਖ ਪ੍ਰਾਰਥਨਾਮਈ ਨਹੀਂ ਹੋ ਸਕਦਾ ਤੇ ਜਿੱਥੇ ਪ੍ਰਾਰਥਨਾ ਨਹੀਂ ਉੱਥੇ ਪ੍ਰਮਾਤਮਾ ਕਿੱਥੇ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਪ੍ਰਬੋਧ ਚੰਦਰ ਨਾਟਕ ਦੇ ਕਰਤਾ

ਜਿਸ ਦੇ ਅੰਦਰ ਤੇਰਾ ਵਾਸਾ ਹੋ ਜਾਂਦਾ ਹੈ, ਉਸ ਨੂੰ ਜਮਜੋਤਾਂ ਦੀ ਤਾੜਨਾ ਸਾਰਨੀ ਪੈਂਦੀ ਹੈ, ਬਾਰ ਬਾਰ ਜੰਮਣਾ ਪੈਂਦਾ ਹੈ, ਮਰਨਾ ਪੈਂਦਾ ਹੈ। ਹੇ ਕ੍ਰੋਧ ਤਉ ਸੰਗੇ ਅਧਮੰਗ ਨਰੇ, ਅਧਮ ਗਤੀ ਦੇ ਲੋਕ ਤੇਰੇ ਨਾਲ ਆਉਂਦੇ ਨੇ, ਅਧਮ ਮਨੁੱਖ ਨੀਚ ਮਨੁੱਖ ਤੇਰੇ ਨਾਲ ਆਉਂਦੇ ਨੇ। ਕ੍ਰੋਧੀ ਮਹਾਨ ਨਹੀਂ ਹੋ ਸਕਦਾ, ਕ੍ਰੋਧੀ ਮਹਾਨੀਚ ਹੈ, ਮਹਾਨੀਚ ਹੈ। ਤੋ ਫਿਰ ਇਸ ਤੋਂ ਬਚਾਓ ਕਿਸ ਤਰ੍ਹਾਂ ਕਰੀਏ, ਇਸ ਕ੍ਰੋਧ ਤੋਂ ਕਿਵੇਂ ਬਚੀਏ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ ਸਾਨੂੰ ਇੰਜ ਉਪਦੇਸ਼ ਕਰਦਾ ਹੈ। ਆਖਰੀ ਪੰਕਤੀ

ਜਦ ਸਾਰੇ ਜੀਵਾਂ ਲਈ ਅੰਦਰੋਂ ਪ੍ਰਾਰਥਨਾ ਨਿਕਲੇ, ਗਿਲਾ ਨਹੀਂ ਪ੍ਰਾਰਥਨਾ, ਹੇ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰ, ਸਰਬ ਜੀ ਰੱਖਿਆ ਕਰੋ, ਸਾਰੇ ਜੀਵਾਂ ਦੀ ਪਾਲਣਾ ਕਰ, ਸਾਰੇ ਜੀਵਾਂ ਦੀ ਕ੍ਰੋਧ ਤੋਂ ਰੱਖਿਆ ਕਰ, ਸਾਰੇ ਜੀਵਾਂ ਨੂੰ ਸੁੱਖ ਦੇ, ਸਾਰੇ ਜੀਵ ਆਨੰਦਿਤ ਹੋਣ। ਜਦ ਸਾਰਿਆਂ ਦੇ ਪ੍ਰਤੀ ਐਸੀ ਅਰਦਾਸ ਪੈਦਾ ਹੋਵੇ, ਐਸੀ ਪ੍ਰਾਰਥਨਾ ਪੈਦਾ ਹੋਵੇ, ਮਨੁੱਖ ਸ਼ਾਂਤੀ ਦੇ ਸਾਗਰ ਵਿੱਚ ਡੁੱਬੀ ਲਾ, ਗਿਆਨ ਵਿਗਿਆਨ ਆਨੰਦ ਖੇੜੇ ਤੇ ਖੁਸ਼ੀਆਂ ਦੇ ਸੁੱਚੇ ਮੋਤੀ ਪ੍ਰਾਪਤ ਕਰ ਆਪਣੀ ਝੋਲੀ ਭਰ ਲੈਂਦਾ ਹੈ। ਦਰਅਸਲ ਇਹ ਜੋ ਸਿੱਖ ਜਗਤ ਵਿੱਚ ਸਤਿਗੁਰ ਦੇ ਸਾਹਮਣੇ ਅਰਦਾਸ ਤੋਂ ਅਖੀਰਲੇ ਇਹ ਜੋ ਸ਼ਬਦ ਦੁਹਰਾਏ ਜਾਂਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦਰਅਸਲ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ, ਸਰਬੱਤ ਦੇ ਬੁਰੇ ਮੰਗਣ ਵਿੱਚ ਹੀ ਮੇਰਾ ਬੁਰਾ ਹੈ, ਸਰਬੱਤ ਦੇ ਬੁਰਾ ਕਰਨ ਵਿੱਚ ਹੀ ਮੇਰਾ ਬੁਰਾ ਹੈ, ਔਰ ਸਰਬੱਤ ਦੇ ਭਲੇ ਵਿੱਚ

बहु परे कारण अनेक भांत बहु डोलते नच मित रंग

0: ਵਿਗਿਆਪਤ ਨਾਨਕ ਹਰ ਨਰ ਹਰੇ।
1: ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਿੱਤੀ ਹੋਈ ਤਰਤੀਬ ਵਿੱਚ ਪ੍ਰਥਮ ਮੋਹ, ਫਿਰ ਕਾਮ, ਫਿਰ ਕ੍ਰੋਧ ਤੇ ਫਿਰ ਇਹ ਲੋਭ, ਮਨੁੱਖ ਦੀਆਂ ਬੁਨਿਆਦੀ ਕਮਜ਼ੋਰੀਆਂ ਵਿੱਚੋਂ ਇੱਕ ਪ੍ਰਬਲ ਕਮਜ਼ੋਰੀ। ਲੋਭ ਦੀ ਉਤਪਤੀ ਹੁੰਦੀ ਹੈ ਲੈਣ ਦੀ ਭਾਵਨਾ ਤੋਂ। ਹਰ ਵਕਤ ਲੈਣ ਦੀ ਭਾਵਨਾ ਅੰਦਰ ਚਲੇ, ਲੈਣਾ ਹੈ, ਲੈਣਾ ਹੈ, ਲੈਣਾ। ਮੈਂ ਮਾਤਾ ਕੋਲੋਂ ਲੈਣਾ, ਪਿਤਾ ਕੋਲੋਂ ਲੈਣਾ, ਭਰਾਵਾਂ ਕੋਲ ਲੈਣਾ, ਪਤਨੀ ਕੋਲੋਂ ਲੈਣਾ, ਬੱਚਿਆਂ ਕੋਲੋਂ ਲੈਣਾ, ਪੜੋਸੀ ਕੋਲੋਂ ਲੈਣਾ, ਸੰਸਾਰ ਕੋਲੋਂ ਲੈਣਾ, ਨਿਰੰਕਾਰ ਕੋਲ ਲੈਣਾ, ਧਨ ਲੈਣਾ, ਸੁਖ ਲੈਣਾ, ਸੰਪਦਾ ਲੈਣੀ ਹੈ, ਜਸ ਲੈਣਾ, ਪ੍ਰਭਤਾ ਲੈਣੀ ਹੈ, ਮਾਣ ਲੈਣਾ, ਸਨਮਾਨ ਲੈਣਾ। ਹਰ ਵਕਤ ਇਹ ਲੈਣ ਦੀ ਬੁੱਕ, ਇਹ ਲੈਣ ਦੀ ਤਰਪ, ਔਰ ਇਹ ਲੈਣ ਦੀ ਅੱਠੇ ਪੈਰ ਬਣੀ ਹੋਈ ਬਿਰਤੀ, ਬਸ ਇਹੀ ਲੋਭ ਹੈ। ਇਹ ਇੱਕ ਐਸੀ ਗੰਢ ਨੂੰ ਜਨਮ ਦਿੰਦੀ ਹੈ, ਇਸੇ ਦਾ ਨਾਂ ਹੈ ਲੋਭ। ਉਮਰ ਦੇ ਨਾਲ ਨਾਲ ਇਹ ਲੋਭ ਵੱਧਦਾ ਹੈ, ਵੱਧਦਾ ਹੈ, ਲੈਣ ਦੀ ਬਿਰਤੀ ਵੱਧਦੀ ਹੈ, ਬੜੀ ਪ੍ਰਬਲ ਵੱਧਦੀ ਹੈ। ਔਰ ਮਨੁੱਖ ਪ੍ਰਬਲ ਲੋਭੀ ਹੋ ਜਾਂਦਾ ਹੈ। ਲੋਭ ਮਨੁੱਖ ਨੂੰ ਪਾਪ ਤੇ ਮਜਬੂਰ ਕਰਦਾ ਹੈ। ਜਦ ਲੈਣ ਦੀ ਬਿਰਤੀ ਲੈ ਨਹੀਂ ਸਕਦੀ, ਤਾਂ ਅਤ੍ਰਿਪਤ ਲੈਣ ਦੀ ਬਿਰਤੀ ਇਹ ਲੋਭ ਖੋਣ ਦੀ ਸੋਚਦਾ, ਚੁਰਾਉਣ ਦੀ ਸੋਚਦਾ, ਇਹ ਸੋਚ ਪਾਪ ਹੈ। ਪਰ ਜਦ ਇਹ ਲੈਣ ਦੀ ਬਿਰਤੀ ਬਹੁਤ ਪ੍ਰਬਲ ਹੋ ਜਾਏ, ਇਹ ਸੋਚਣੀ ਸਿਖਰ ਤੇ ਪਹੁੰਚ ਜਾਏ, ਪਾਪ ਪ੍ਰਬਲ ਹੋ ਜਾਏ, ਤੇ ਜਦ ਇਹ ਕਿਧਰੇ ਖੋ ਲੈਂਦਾ, ਚੁਰਾ ਲੈਂਦਾ, ਬੇਈਮਾਨੀ ਕਰ ਲੈਂਦਾ, ਇਹ ਅਪਰਾਧ ਬਣ ਜਾਂਦਾ ਹੈ। ਬਹੁਤ ਵੱਡੀ ਸੰਭਾਵਨਾ ਹੈ ਲੋਭੀ ਦੇ ਅਪਰਾਧੀ ਹੋਣ ਦੀ। ਔਰ ਹਮੇਸ਼ਾ ਲੋਭੀਆਂ ਤੋਂ ਹੀ ਇੱਕ ਦੂਜੇ ਦੇ ਧਨ ਨੂੰ, ਸੰਪਦਾ ਨੂੰ ਖਤਰਾ ਹੈ। ਅਗਰ ਇਹ ਲੋਭ ਵਿਆਪਕ ਹੋਵੇ ਹਰ ਇੱਕ ਦੇ ਹਿਰਦੇ ਚ ਔਰ ਬੜਾ ਪ੍ਰਬਲ, ਤੋ ਹਰ ਇੱਕ ਦਾ ਧਨ, ਹਰ ਇੱਕ ਦੀ ਸੰਪਦਾ ਖਤਰੇ ਦੀ ਸਮਝਾ, ਕਿਧਰੇ ਚੁਰਾ ਲਈ ਜਾਏਗੀ, ਕਿਧਰੇ ਖੋ ਲਈ ਜਾਏਗੀ, ਕਿਧਰੇ ਲੁੱਟ ਲਈ ਜਾਏਗੀ। ਲੈਣ ਦੀ ਬਿਰਤੀ ਲੋਭ, ਲੋਭ ਵਿੱਚ ਖੋਣਾ, ਲੁਟੇਰਾ। ਲੈਣ ਦੀ ਬਿਰਤੀ ਲੋਭ, ਲੋਭ ਲੁਟੇਰਾ, ਲੋਭ ਹੀ ਲੁਟੇਰਾ ਹੋ ਹੀ ਜਾਏਗਾ। ਔਰ ਇਹ ਲਾਜ਼ਮੀ ਸਹੀ ਢੰਗ ਨਾਲ, ਗੁਪਤ ਢੰਗ ਨਾਲ, ਪ੍ਰਗਟ ਢੰਗ ਨਾਲ ਖੋਣ ਦੀ ਸੋਚੇਗਾ, ਔਰ ਇਹ ਪਾਪੀ ਹੋ ਜਾਏਗਾ। ਦੇਣ ਦੀ ਬਿਰਤੀ, ਮੈਂ ਦੇਣਾ ਹੈ, ਕਿਸੇ ਨੂੰ ਸੁੱਖ ਦੇਣਾ, ਕਿਸੇ ਨੂੰ ਧਨ ਦੇਣਾ, ਕਿਸੇ ਨੂੰ ਸੰਪਦਾ ਦੇਣੀ ਹੈ, ਕਿਸੇ ਨੂੰ ਮਾਣ ਸਨਮਾਨ ਦੇਣਾ ਹੈ, ਦੇਣ ਦੀ ਇਹ ਪ੍ਰਬਲ ਬਿਰਤੀ ਪੁੰਨ ਕਹਿਲਾਉਂਦੀ ਹੈ। ਔਰ ਦੇਣ ਦੀ ਇਸੇ ਪ੍ਰਬਲ ਬਿਰਤੀ ਦਾ ਨਾਂ ਹੈ ਦਾਨ। ਔਰ ਪ੍ਰਬਲ دانی جو ہر وقت دین دی سوچے، کسی نو مٹھے بول دینے نے اپنی توفیق اپنی سمرتھا دے مطابق کسی نو مٹھے بول دینے نے، جی کلا کول ہے تو کلا دینی ہے، گیان دینا ہے، سکھ دینا ہے، چین دینا ہے، آرام دینا ہے، سنمان دینا ہے، ہر وقت یہ دین دی ورتی پن جنم دین دی، یہی پن دان کہلاندا ہے۔ تدی تے انہاں دو شبداں دا کٹھا اچارن چل پیا، دان پن پن دان، دان پن پن دان۔ پنیت کون؟ دانی۔ دانی کون؟ پنیت۔ پاپی کون؟ لوبھی۔ لوبھی کون؟ پاپی۔ پاپ لوب، پاپ لوب، لوب پاپ، یہ دونوں کٹھے پر چلتے ہیں۔ پن دان، پن دان، دان پن، یہ دو شبد کٹھے پر چلتے ہیں۔ دین دی یہ پربل برتی ہر وقت سوچنے وچ دینا ہوئے۔ کوئی بوٹا پیاسا ہے، پانی دینا ہے۔ کوئی پشو پیاسا ہے، انہوں بھی پانی دے دیئے۔ کوئی سردی تو ٹھٹر رہا ہے، بستر دے دیئے۔ کوئی بہت بکھا جاپدا ہے، مجبور جاپدا ہے، روٹی دے دیئے، ان دے دیئے، دھن دے دیئے۔ کلا کول ہے کوئی تو کلا سکھا دئیے، کسی نو کلا دے دئیے، گیان دے دئیے، وگیان دے دئیے، سوج دے دئیے، سمجھ دے دئیے۔ دین دیاں یہی پربل برتیاں منک نو پنیت بنا دیندیاں نے۔ پنیت دانی ہوئے گا، اور دانی دھیانی ہوئے گا، اس دا دھیان جڑے گا۔ جتھے دین دی برتی ہے اتھے دان، اور جتھے دان ہے اتھے دھیان ہے۔ اتھے دھیان سادھنا دی سفلتا ہے، اس دا دھیان پربھو نام دے جڑے گا۔ جتھے لین دی پربل برتی ہے اتھے جدو دھیان دیش بھی بیٹھے گا تو لوب چیتے آئے گا، لینا چیتے آئے گا، لینا ہے، لینا ہے، لینا ہے، جڑنا چیتے نہیں آئے گا۔ دین والا ہی جڑ سکتا ہے، لین والا نہیں۔ اس واسطے دھیانی لئی دان لازمی، اور دان کھڑا ہے دین دیاں برتیاں تے۔ چلو نہیں نے تیرے کول لکھاں کروڑاں ہزاراں، پر کدرے دین دی برتی بھاونا پورک ہوگے۔ ایک کوڑی نو بھی بھاگ لگ دینے، اور ایک کوڑی بھی دھیان جوڑن دیچ سفلتا دے دین دیئے۔ بھاونی بھگت بھائے، کوڑی اگر بھاگ راکھے، تاہیں تے گر سرو ندھان دان دیتے ہیں۔ دراصل سوال اے نہیں دتا کیے، سوال اے دین دی بڑی پربل برتی ہے۔ اگر دین واسطے کچھ بھی نہ ہوئے تے صرف دین دی برتی ہوئے تاں بھی دھیان جڑے گا، لازمی جڑے گا۔ تے بھاویں کروڑاں دا دان دیتا ہے، کسی دا منہ ویکھ کے، کسی دا لحاظ کر کے، یا سورگ یا ہور کچھ خوشیاں دیاں لین دیاں کامناواں نوں مکھ لگ کے، منو کامناواں نوں مکھ رکھ کے دیتا ہے، تو چونکہ اس دین نال وی لین دی پربل برتی جڑی ہوئی ہے، وہ تے دینا لینا ہو گیا، وہ تے وپار ہے، دان نہیں ہے۔ لوبھی بازار وچ وی وپار کردا ہے، لوبھی دھرم مندراں وچ وی وپار کردا ہے، لوبھی انج کہہ لو بیچدا ہے دھرم نو، وپار کردا ہے، کردا ہے دھرم، پھر کچھ لین دیاں کامناواں نو مکھ لگ کے، ਉਸਨੂੰ ਵੇਚਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਸੁੰਦਰ ਇੱਕ ਵਾਕ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਹੈ, ਧਰਮ ਗਤੀ ਨਹੀਂ ਕਰ ਰਿਹਾ। ਜਿਸ ਵਰਨ ਵਿੱਚ ਸਾਰੀ ਮਨੁੱਖਤਾ ਆ ਗਈ ਹੈ, ਇਸ ਵਰਨ ਨਾਲ ਧਰਮ ਨਹੀਂ ਚੱਲਦਾ। ਧਰਮ ਕੀ ਗਤ ਰਹੀ। ਅਗਰ ਮਿੱਥ ਨੂੰ ਲਈਏ ਤੇ ਮਨੋ ਸਿਮਰਤੀ ਦੀ ਵੰਡ ਨੂੰ ਲਈਏ, ਉਹਨੇ ਚਾਰ ਵਰਨਾਂ ਦੀ ਵੰਡ ਕੀਤੀ ਹੈ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ, ਧਰਮ ਦੀ ਗਤੀ ਰੁਕ ਗਈ, ਧਰਮ ਨਹੀਂ ਚੱਲ ਰਿਹਾ। ਸਾਰੀ ਸ੍ਰਿਸ਼ਟੀ ਕਿਹੜੇ ਵਰਨ ਵਿੱਚ ਆ ਗਈ ਕਿ ਧਰਮ ਦਾ ਚੱਲਣਾ ਔਖਾ ਹੋ ਗਿਆ। ਬ੍ਰਾਹਮਣ, ਬ੍ਰਾਹਮਣ ਨਾਲ ਧਰਮ ਚੱਲਦਾ ਅਗਰ ਕੋਈ ਵਾਕਈ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ, ਬ੍ਰਹਮ ਵਿੱਚ ਲੀਨ ਰਹਿੰਦਾ, ਬ੍ਰਹਮ ਦੀ ਸੋਚਦਾ, ਬ੍ਰਹਮ ਨੂੰ ਵਿਚਾਰਦਾ, ਬ੍ਰਾਹਮਣ। ਤੋ ਬ੍ਰਾਹਮਣ ਨਾਲ ਧਰਮ ਚੱਲਦਾ ਕਿਉਂਕਿ ਬ੍ਰਹਮ ਦਾ ਚਿੰਤਨ ਕਰਦਾ, ਬ੍ਰਹਮ ਪ੍ਰਾਪਤ ਹੋਵੇ ਐਸਾ ਸੋਚਦਾ, ਬ੍ਰਹਮ ਨਾਲ ਜੁੜਾਂ ਧਿਆਨ ਜੋੜਦਾ, ਬ੍ਰਹਮ ਬਾਰੇ ਸੋਚਦਾ ਵਿਚਾਰਦਾ। ਇਹ ਤੇ ਬ੍ਰਾਹਮਣ ਹੋਇਆ, ਬ੍ਰਾਹਮਣ ਨਾਲ ਧਰਮ ਚੱਲਦਾ ਹੈ। ਬ੍ਰਾਹਮਣ ਕਿਸੇ ਵੇਸ਼ਭੂਸ਼ਾ ਦਾ ਨਾਮ ਨਹੀਂ, ਬ੍ਰਾਹਮਣ ਕਿਸੇ ਜ਼ਾਤ ਦਾ ਨਾਮ ਨਹੀਂ, ਬ੍ਰਾਹਮਣ ਇੱਕ ਮਨੋਬਿਰਤੀ। ਜੋ ਬ੍ਰਹਮ ਦਾ ਚਿੰਤਨ ਕਰੇ, ਬ੍ਰਹਮ ਨੂੰ ਸੋਚੇ, ਬ੍ਰਹਮ ਨੂੰ ਵਿਚਾਰੇ, ਬ੍ਰਹਮ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰੇ, ਬ੍ਰਹਮ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰੇ, ਬ੍ਰਾਹਮਣ ਬ੍ਰਹਮ ਬਿੰਦੇ ਸੇ ਬ੍ਰਾਹਮਣ। ਤੋ ਬ੍ਰਾਹਮਣ ਨਾਲ ਤੇ ਧਰਮ ਚੱਲਦਾ ਹੈ। ਕਦੀ ਕਦਾਈ ਕੋਈ ਲੱਖਾਂ ਇਸ ਤਰ੍ਹਾਂ ਦਾ ਪੁਰਸ਼ ਜਿਹਨੂੰ ਦੇਖ ਕੇ ਕਹਿ ਸਕੀਏ ਬ੍ਰਾਹਮਣ ਹੈ, ਇਹ ਬ੍ਰਾਹਮਣ ਹੈ, ਇਹ ਤੇ ਬ੍ਰਹਮ ਵਿੱਚ ਲੀਨ ਹੈ, ਇਹ ਤੇ ਬ੍ਰਹਮ ਦਾ ਚਿੰਤਨ ਕਰ ਰਿਹਾ ਹੈ। ਤੋ ਬ੍ਰਾਹਮਣ ਨਾਲ ਧਰਮ ਚੱਲਦਾ ਹੈ, ਖੱਤਰੀ ਨਾਲ ਵੀ ਧਰਮ ਚੱਲਦਾ ਹੈ। ਖੱਤਰੀ ਕੌਣ? ਖੱਤਰੀ ਸੋ ਜੋ ਕਰਮਾਂ ਕਾ ਸੂਰ, ਜਿਸ ਦੇ ਸੁਭਾਵ ਵਿੱਚ ਸੂਰਬੀਰਤਾ ਹੈ, ਜਿਸ ਦੇ ਵਿਚਾਰਾਂ ਦੇ ਸੂਰਬੀਰਤਾ ਹੈ, ਜਿਹਦੀ ਸੋਚਣੀ ਦੇ ਸੂਰਬੀਰਤਾ ਹੈ, ਜਿਸਦਾ ਖੂਨ ਅਨਿਆਏ ਵੇਖ ਕੇ ਖੋਲਣ ਲੱਗ ਪੈਂਦਾ ਹੈ, ਜਿਸਦਾ ਖੂਨ ਮਜ਼ਲੂਮ ਦਾ ਖੂਨ ਬਣ ਜਾਂਦਾ ਹੈ, ਉਹ ਆਪਣਾ ਖੂਨ ਮਜ਼ਲੂਮ ਨੂੰ ਦਿੰਦਾ ਹੈ। ਮਜ਼ਲੂਮ ਦੀ ਰਕਸ਼ਾ ਲਈ ਜਿਸਦਾ ਖੂਨ ਉਛਲਦਾ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ। ਕੌਣ ਹੈ ਸੂਰਬੀਰ? ਜੋ ਦੀਨ ਦੀ ਖਾਤਰ ਲੜਦਾ ਹੈ, ਦੀਨ ਕਮਜ਼ੋਰ। ਦੀਨਨ ਕੀ ਪ੍ਰਿਤਪਾਲ ਕਰੇ, ਨਿਤ ਸੰਤ ਉਬਾਰ ਗਨੀ ਮਨਗਾਰੇ। ਦੀਨ ਗਰੀਬ, ਨਿਮਾਣਾ ਨਿਤਾਣਾ। ਜੋ ਦੀਨ ਦੀ ਬਾਂਹ ਪਕੜ ਲਵੇ, ਇਹ ਤੇ ਪਰਮਾਤਮਾ ਵਾਲਾ ਗੁਣ ਹੈ, ਇਹ ਤੇ ਈਸ਼ਵਰੀ ਸੁਭਾਵ ਹੈ, ਇਹ ਤੇ ਸਵਾਈ ਈਸ਼ਵਰੀ ਹੈ। ਦੀਨ ਦੇ ਪਕਸ਼ ਦੇ ਖੜਾ ਹੋ ਜਾਏ, ਤਾਕਤਵਰ ਦੇ ਪਕਸ਼ ਦੇ ਸਾਰੀ ਦੁਨੀਆਂ ਖੜਾ ਹੁੰਦੀ ਹੈ, ਸ਼ਕਤੀਸ਼ਾਲੀ ਮਨੁੱਖ ਦੇ ਪੱਖ ਵਿੱਚ ਤੇ ਸਾਰੇ ਹੀ ਆ ਜਾਂਦੇ ਨੇ। ਕਮਜ਼ੋਰ ਦਾ ਪੱਖ کوئی کمزور نہیں لے سکتا، کوئی سور بیر لے سکتا ہے. تو سور بیر دے نال دھرم چلتا ہے. کیوں؟ سور بیر تے کمزور دی رکشا دی خاطر اپنی جان بھی دے دیندا ہے. دیکھدے ہاں اسی اتہاس نو، سور بیر کس نو کہندے نے؟ کمزور دا پک لوے. کشمیر دا براہمن کمزور سی، گرو تیگ بہادر صاحب جی نے بان پکڑ لی. براہمنوں دیاں گردنا بچ گئیاں، کیونکہ کسے بہادر نے اپنی گردن چاندنی چونک دے کٹوا دیتی. براہمنوں دے مستک دے چمک دے ہوئے تلک للاٹ کر اٹھے، چمکن لگ پے، کیونکہ کسے نے اپنا خون چاندنی چونک دے ڈول دیتا. بچ گئی براہمن دی جنےو دی ڈوری، کیونکہ کسے نے اسی ڈوری دی رکشا لئی اپنے پرانا دی ڈوری توڑ دیتی. دھن گرو تیگ بہادر صاحب جی، مہادانی مہادانی. جو کمزور دے پکھ دے کھڑا ہو جائے تے قربان ہو جائے، سور بیر تھا بہادری، بڑی بہادری. تو شتری نال دھرم چلدا ہے، اودا تے سبھاؤ پرماتما ورگا ہوندا ہے. وہ تے دین دا پکھ لیندا ہے، غریب دا پکھ لیندا ہے. پرماتما نو غریب نواز آکھیا گیا ہے، دینا دی رکشا کرن والا آکھیا گیا ہے. تو اے سبھاؤ جس منکھ دے اندر پیدا ہو جاندا ہے، وہ تے پرماتما ورگا ہے، وہ تے ایشور ورگا ہے. تو کھتری دے نال دھرم چلدا ہے. شودر اے ورن اپنے آپ وچ خاص ورن ہے. اس ورن دا منک، اس سبھاو دا منک بوجھل بھاری سیوا کر کے ادھیاتمک خوشی ماندا ہے. کسے دے کپڑے دھو کے، کسے نو پانی پلا کے، کسے تھکے ہوئے دی مٹھی چاپی کر کے، جھوٹے بھانڈے مانج کے، دھرم ستلوں دے تپڑ جھاڑ کے، بہاری دے کے، یا دھرم مندراں نو بنان وچ ٹوکری چکنی، پتھر چکنے، اٹا چکنیاں، یہ بھاری خوشی پراپت کردا ہے. بھاری بھرکم سیوا کر کے، بوجھل سیوا کر کے. صفائی کرنی ہے کسی دے گھر دی، رستے دی صاف کرنے نے کسی دے کپڑے، کسی نو اشنان کرانا ہے، کسی مریض دی تیمارداری کرنی ہے، کسی دے کپڑے دھونے نے، بھاری سیوا کرنی ہے، بھرکم سیوا کرنی ہے. اور اس سیوا وچ انہوں روحانی خوشی ملے، اس سیوا کر کے اس طرح جڑے جیویں کوئی برہم دا چنتن کرن والا براہمن جڑدا ہے، جیویں کوئی کمزور دی بان پکڑن والا کھتری پربھو نال جڑدا ہے. اس طرح ہی بھاری سیوا کر کے، بوجھل سیوا کر کے ادھیاتم خوشی مانن والا پربھو نال جڑدا ہے، شودر کہلاندا ہے. تو شودر دے نال دھرم چلدا ہے. اس طرح دی بوجھل سیوا کرن والے منکھاں نوں شاید برہم دا چنتن روحانی خوشی نہیں دیندا، تے چنتن کرنا انہاں دے وس دی گل بھی نہیں، اتنی شکتی بھی نہیں. خون دے چتنا اچھال ابال یہ بھی نہیں کہ کمزور دی خاطر لڑے، او دے پکش دے کھڑا ہوئے. پر ہر ایک دی سیوا کر سکدا ہے، دھرم مندراں دی سیوا کر سکدا ہے، دھارمک منکھاں دی سیوا کر سکدا ہے، مریضاں دی سیوا کر سکدا ہے، اور بڑی بوجھل سیوا کر سکدا ہے، بھاری سیوا کر سکدا ہے. اس طرح دے شودر دے نال اس دی سیوا دے صدقے او دے نال پرماتما چلدا ہے، ایشور چلدا ہے. ਸ਼ੂਦਰ ਕੋਲ ਪਰਮਾਤਮਾ ਬੈਠਦਾ ਹੈ, ਸ਼ੂਦਰ ਦੇ ਨਾਲ ਪਰਮਾਤਮਾ ਚੱਲਦਾ ਹੈ, ਸ਼ੂਦਰ ਦੇ ਅੰਗ ਸੰਗ ਹੁੰਦਾ ਹੈ ਪਰਮਾਤਮਾ। ਤੋ ਸ਼ੂਦਰ ਦੇ ਨਾਲ ਧਰਮ ਚੱਲਦਾ ਹੈ, ਖੱਤਰੀ ਦੇ ਨਾਲ ਧਰਮ ਚੱਲਦਾ ਹੈ, ਬ੍ਰਾਹਮਣ ਦੇ ਨਾਲ ਧਰਮ ਚੱਲਦਾ ਹੈ, ਐਸਾ ਕਿਹੜਾ ਵਰਨ ਹੈ ਜਿਸ ਬਾਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਦੀ ਹੋ ਗਈ ਹੈ, ਇੱਕੋ ਵਰਨ ਵਿੱਚ ਆ ਗਈ ਹੈ, ਧਰਮ ਨਹੀਂ ਚੱਲ ਰਿਹਾ। ਅਜੋਕੀ ਮਨੁੱਖਤਾ ਦੇ ਨਾਲ ਰਾਜਨੀਤੀ ਚੱਲ ਰਹੀ ਹੈ, ਕਾਰੋਬਾਰ ਚੱਲ ਰਿਹਾ ਹੈ, ਪਰਿਵਾਰ ਚੱਲ ਰਿਹਾ ਹੈ, ਸਮਾਜ ਚੱਲ ਰਿਹਾ ਹੈ, ਧਰਮ ਨਹੀਂ ਚੱਲ ਰਿਹਾ। ਬਾਕੀ ਤਾਂ ਸਭ ਕੁਝ ਚੱਲ ਰਿਹਾ ਮਨੁੱਖ ਨਾਲ, ਲੇਕਿਨ ਧਰਮ ਨਹੀਂ ਚੱਲ ਰਿਹਾ। ਤੋ ਖਤਮ ਹੋ ਗਏ ਬ੍ਰਾਹਮਣ, ਕੋਈ ਟਾਵਾਂ ਟਾਵਾਂ, ਖਤਮ ਹੋ ਗਏ ਖੱਤਰੀ, ਕੋਈ ਵਿਰਲਾ, ਖਤਮ ਹੋ ਗਏ ਸ਼ੂਦਰ, ਕੋਈ ਇੱਕਨ, ਭਰ ਗਈ ਪ੍ਰਿਥਵੀ ਵੈਸ਼ਾਂ ਨਾਲ, ਵੈਸ਼, ਸਾਰੀ ਸ੍ਰਿਸ਼ਟੀ ਵੈਸ਼ ਹੋ ਗਈ। ਵੈਸ਼ ਕੇਵਲ ਸੌਦੇਬਾਜ਼ੀ ਜਾਣਦਾ ਹੈ, ਵੈਸ਼ ਹਰ ਵਕਤ ਬਾਜ਼ਾਰ ਦੇ ਚ ਹੈ। ਉਹ ਜਦ ਬਾਜ਼ਾਰ ਦੇ ਚ ਹੈ ਤਾਂ ਬਾਜ਼ਾਰ ਦੇ ਚ ਹੈ, ਪਰ ਉਹ ਜਦ ਮੰਦਰ ਦੇ ਚ ਹੈ ਤਾਂ ਵੀ ਬਾਜ਼ਾਰ ਦੇ ਚ ਹੈ, ਜਦ ਉਹ ਪਰਿਵਾਰ ਵਿੱਚ ਬੈਠਾ ਤਾਂ ਵੀ ਬਾਜ਼ਾਰ ਦੇ ਚ ਹੈ, ਪਰ ਜਦ ਉਹ ਗੁਰਦੁਆਰੇ ਬੈਠਾ ਤਾਂ ਵੀ ਬਾਜ਼ਾਰ ਦੇ ਚ ਹੈ। ਵੈਸ਼ ਵੇਚਣਾ ਹੈ, ਵੇਚਣਾ ਹੈ, ਵੇਚਣਾ ਹੈ, ਛੋਟਾ ਮੋਟਾ ਸਾਜ਼ੋ ਸਮਾਨ ਜਾਂ ਵੱਡਾ ਸਾਜ਼ੋ ਸਮਾਨ ਵੇਚ ਕੇ ਜੋ ਆਪਣੀ ਉਪਜੀਵਿਕਾ ਚਲਾਉਂਦੇ ਨੇ, ਇਹ ਵੈਸ਼ ਨਹੀਂ, ਇਹ ਤੇ ਕਿਰਤ ਹੈ, ਇਹ ਤੇ ਧੰਦਾ ਹੈ। ਵੈਸ਼ ਵੇਚਣੀ ਹੈ ਆਪਣੀ ਇੱਜ਼ਤ ਅਗਰ ਮੁੱਲ ਮਿਲੇ, ਵੇਚਣਾ ਹੈ ਆਪਣਾ ਇਮਾਨ ਅਗਰ ਪੂਰਾ ਮਿਲ ਮਿਲੇ, ਪੂਰੀ ਕੀਮਤ ਮਿਲੇ। ਵੇਚਣਾ ਹੈ ਦੇਸ਼, ਵੇਚਣੀ ਹੈ ਕੌਮ ਅਗਰ ਪੂਰਾ ਮੁੱਲ ਮਿਲੇ। ਜੋ ਵੇਚਣ ਦੀ ਸੋਚਦਾ ਰਹਿੰਦਾ ਉਹ ਵੈਸ਼ ਹੈ, ਔਰ ਜੋ ਵੇਚ ਦੇਣ ਦੇ ਸਫਲ ਹੋ ਜਾਂਦਾ ਉਹ ਸਫਲ ਵੈਸ਼ ਹੈ। ਵੈਸ਼ ਦੇ ਨਾਲ ਧਰਮ ਚੱਲਦਾ ਨਹੀਂ, ਕਿਉਂਕਿ ਵੈਸ਼ ਤੇ ਧਰਮ ਨੂੰ ਵੀ ਵੇਚਦਾ ਹੈ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈਂ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈਂ। ਠੀਕ ਹੈ ਸ਼ਾਇਰ ਦਾ ਤਖੈਲ, ਖੁਦਾ ਤੇ ਵੈਸ਼ ਦੇ ਹੱਥ ਚ ਨਹੀਂ ਆਏਗਾ, ਪਰ ਜੇ ਕਿਧਰੇ ਆ ਜਾਏ ਤੇ ਵੈਸ਼ ਨੇ ਖੁਦਾ ਦੀ ਵੀ ਬੋਲੀ ਲਾਣੀ ਹੈ, ਉਸ ਨੂੰ ਵੀ ਵੇਚਣਾ ਹੈ। ਵੈਸ਼ ਲੋਭੀ ਆਉਂਦਾ ਹੈ, ਲੋਭੀ ਪਾਪੀ ਆਉਂਦਾ ਹੈ, ਵੈਸ਼ ਲੋਭੀ ਆਉਂਦਾ ਹੈ, ਲੋਭੀ ਪੁਨੀਤ ਨਹੀਂ ਆਉਂਦਾ। ਵੈਸ਼ ਲੋਭੀ ਆਉਂਦਾ ਹੈ, ਲੋਭੀ ਸਭ ਕੁਝ ਵੇਚਣਾ ਚਾਹੁੰਦਾ ਹੈ, ਬਦਲੇ ਵਿੱਚ ਦੁੱਗਣਾ ਤਿਗਣਾ ਲੈਣਾ ਚਾਹੁੰਦਾ ਹੈ। ਮੁੱਲ ਮਿਲੇ ਕੌਮ ਵੇਚਣੀ ਹੈ, ਇੱਜ਼ਤ ਵੇਚਣੀ ਹੈ, ਅਸਮਤ ਵੇਚਣੀ ਹੈ, ਇਮਾਨ ਵੇਚਣਾ ਹੈ, ਧਰਮ ਵੇਚਣਾ ਹੈ, ਸਭ ਕੁਝ ਵੇਚਣਾ ਹੈ। ਵੈਸ਼ ਸ਼ਬਦ ਤੇ ਉਰਦੂ ਫਾਰਸੀ ਦਾ, ਬਾਜ਼ਾਰ ਵਿੱਚ ਬੈਠ ਕੇ ਜਿਹੜੀ ਇਸਤਰੀ ਆਪਣੀ ਅਸਮਤ ਵੇਚਦੀ ਹੈ ਉਹਦੇ ਲਈ ਸ਼ਬਦ ਹੈ ਵੈਸ਼ਿਆ। ਵੈਸ਼ਿਆ ਸਿਰਫ ਅਸਮਤ ਵੇਚਦੀ ਹੈ, ਔਰ ਵਾਕਈ ਅਸਮਤ ਵਿਕ ਗਈ ਤਾਂ ਸਭ ਕੁਝ ਵਿਕ ਜਾਂਦਾ ਹੈ। ਕੋਈ ਸਭ ਕੁਝ ਵੇਚ ਕੇ ਆਪਣੀ ਅਸਮਤ ਵੇਚ ਦਿੰਦਾ ਹੈ, ਕੋਈ ਆਪਣੀ ਅਸਮਤ ਵੇਚ ਕੇ ਸਭ ਕੁਝ ਵੇਚ ਦਿੰਦੀ ਹੈ। ਇਸ ਨੂੰ ਮੈਂ ਫਿਰ ਦੁਹਰਾਵਾਂ, ਕੋਈ ਸਭ ਕੁਝ ਵੇਚ ਕੇ ਆਪਣੀ ਅਸਮਤ ਵੇਚ ਦਿੰਦਾ ਹੈ, ਕੋਈ ਅਸਮਤ ਵੇਚ ਕੇ अपना सब कुछ बेच देंदी है। वैश वैशिया दोवें निकट ने, एक ही सिंघासन ते बैठने। कला बेचनी है, ज्ञान बेचना है, धर्म बेचना है, ईमान बेचना है, कथा बेचनी है, कीर्तन बेचना है। समा लंघ गया, जब नजराने हैं, पेट आंदे सन, पेटा आंदी सी, नहीं मुल चाहिदा है। ते जब मुल चाहिदा है तो ज्ञान बिक गया, जब मुल चाहिदा है तो कीर्तन बिक गया, जब मुल चाहिदा है तो कथा बिक गई, जब मुल चाहिदा है तो धर्म बिक गया, सेवा बिक गई, ईमान बिक गया। मुल चाहिदा है, और जिसनों वड्डा मुल चाहिदा है, बेच देगा इज्जत, बेच देगा असमत, बेच देगा शराफत, बेच देगा अपना विश्वास, सब कुछ बेचेगा। वैश नाल धर्म नहीं चलता। श्रेष्ठ सब एक वर्ण होई, धर्म की गत रही। अफसोस नाल धन गुरु नानक देव जी महाराज कह रहे ने, सारी सृष्टि इंज कह लो बहु गिणती दे वैश हो गई है, धर्म व्यापक पद्धर ते नहीं चल रहा। ओया किसे एक कद मनुख नाल चल रहा है, हजारां च लखां च कोई एक कद, तो यह कोई बहुत गिणती नहीं। सारा संसार लोभी हो गया है, लोभी धार्मिक नहीं हो सकता, लोभी पुनीत नहीं हो सकता, लोभी पापी हो सकता है, पुनीत नहीं हो सकता, दानी पुनीत हो सकता है, लोभी पुनीत नहीं हो सकता। लोभी ते पापी है, दानी पुनीत है, लोभी पापी है। तो पाप व्यापक हो गया, पाप छा गया, पाप ग्रासी पृथ्वी, धौल खड़ा धर हेठ पुकारा। जब पापियां नाल धरती भर जाती है, भाव लोभियां नाल भर जाती है, तो एक दफा ते जमीन दे जर्रे भी पुकार उठते ने, हे प्रभु रहमत कर, बख्शिश कर, पापी ही पापी, पापी ही पापी। सब कुछ बेचण लई तैयार ने, और सब कुछ खरीदण दे खरीदार भी मौजूद ने। बाजार बन गया है सारा संसार, बाजार बन गए मंदिर, बाजार बन गए धर्म सतल, बाजार बन गए तीरथ। सनातन मत दा सिरमौर तीरथ बनारस शिवा ने वसाई सी, एक महान योगी ने, एक महान तपीश्वर ने। तपीश्वर पैदा होवन, संत पैदा होवन, जोगी पैदा होवन, ध्यानी पैदा होवन, ज्ञानी पैदा होवन, ये नगरी वसाई। पर इस नगरी रिच लोभी आ गए, लोभी जिथे कठे हो जान, लोभी लंपट होंदा है, ठग होंदा है। लोभी दे अंदर अनेकां लहरां चलदियां ने लैण दियां, लिहाजा लोभी हर पासे लंपट पड़ा फैलांदा है। तदी ते मेरे पातशाह ने कहा, हे उभा लंपट संग सिर मोरे, अनक लहरी कलोलते। लोभी स्वयं भ्रष्ट होंदा है, सब कुछ नु भ्रष्ट करके रख देंदा है। लोभी तीर्थां नु मंदिरां नु बाजार बना के रख देंदा है, और बाजार विच ते ठगी चलदी है। बाजार ते ठगी दा चोली दामन दा जो है साथ है। ये लोभ इस दे कारण करके जीव पता नहीं कितनी थावां ते भरमदा है, भटकदा है, और उसका मन डोलदा है, और हर जगह नूं भ्रष्ट करदा है। हर वक्त लैण दी बिरती, लैण दी बिरती, लैण दी बिरती, ਲੋਭੀ ਦੇ ਨਾਲ ਹਰ ਵਕਤ ਬਾਜ਼ਾਰ ਚੱਲਦਾ ਹੈ, ਬਾਜ਼ਾਰ ਵਿੱਚ ਮਨੁੱਖ ਕੁਝ ਲੈਣ ਲਈ ਜਾਂਦਾ ਹੈ। ਲੇਕਿਨ ਲੋਭੀ ਨੂੰ ਐਸਾ ਬਾਜ਼ਾਰ ਚਾਹੀਦਾ ਹੈ, ਲੈਣਾ ਤੇ ਸਭ ਕੁਝ ਹੈ ਔਰ ਸਭ ਦੇ ਕੋਲੋਂ ਲੈਣਾ, ਬਦਲੇ ਵਿੱਚ ਦੇਣਾ ਕੁਛ ਵੀ ਨਹੀਂ, ਐਸਾ ਬਾਜ਼ਾਰ ਚਾਹੀਦਾ ਹੈ। ਇਸ ਤਰ੍ਹਾਂ ਦਾ ਬਾਜ਼ਾਰ ਲੋਭੀ ਹਰ ਵਕਤ ਆਪਣੀ ਕਲਪਨਾ ਦੀ ਦੁਨੀਆਂ ਵਿੱਚ ਬਣਾਈ ਰੱਖਦਾ, ਲਿਹਾਜ਼ਾ ਲੋਭੀ ਦੇ ਨਾਲ ਹੀ ਬਾਜ਼ਾਰ ਜਾਂਦਾ। ਲੋਭੀ ਜਿੱਥੇ ਬੈਠਾ ਹੈ ਉੱਥੇ ਹੀ ਬਾਜ਼ਾਰ ਹੈ, ਚਾਹੇ ਉਹ ਹਰੀ ਮੰਦਰ ਬੈਠਾ, ਚਾਹੇ ਗੁਰਦੁਆਰੇ ਬੈਠਾ, ਚਾਹੇ ਖਾਨਾ ਕਾਬਾ ਵਿੱਚ ਬੈਠਾ, ਚਾਹੇ ਚਰਚ ਦੇ ਵਿੱਚ ਬੈਠਾ ਹੈ, ਲੋਭੀ ਤਾਂ ਬਾਜ਼ਾਰ ਵਿੱਚ ਬੈਠਾ ਹੈ। ਉਹ ਕਿਧਰੇ ਮੰਦਰ ਵਿੱਚ ਨਹੀਂ ਬੈਠਾ, ਉਹ ਕਿਧਰੇ ਗੁਰਦੁਆਰੇ ਨਹੀਂ ਬੈਠਾ, ਕਿਧਰੇ ਚਰਚ ਤੇ ਮਸਜਿਦ ਵਿੱਚ ਨਹੀਂ ਬੈਠਾ। ਲੋਭੀ ਜਿੱਥੇ ਵੀ ਬੈਠਾ ਹੈ, ਬਾਜ਼ਾਰ ਵਿੱਚ ਬੈਠਾ, ਲੋਭੀ ਜਿੱਧਰ ਚੱਲਦਾ ਹੈ ਬਾਜ਼ਾਰ ਨਾਲ ਚੱਲਦਾ ਹੈ, ਲੋਭੀ ਜਿੱਧਰ ਚੱਲਦਾ ਹੈ ਠੱਗੀਆਂ ਉਸਦੇ ਨਾਲ ਹੀ ਜੋ ਹੈ ਚੱਲਦੀਆਂ ਨੇ। ਫਿਰ ਸਤਿਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਵਿੱਚ ਇਹ ਫਰਮਾਨ ਕਰਦੇ ਨੇ, ਨਚ ਮਿਤਰੰ

0: कि गौ सब तो उत्तम है, ये मनुखी मां की तरह सोचती है। इसका गर्भकाल का समा भी मनुखी मां की तरह 10 महीने का है। जिसे डार्विन ने किसी वक्त कहा कि मनुख की आखिरी कड़ी बंदर है, बंदर तो विकास करके मनुख इस शक्ल दे आया है। शरीर की खोज है, विज्ञान की खोज बाहर की खोज है, पर भारत का ऋषि मन की खोज में संलग्न है। उसकी दिलचस्पी मन की खोज में है। उन्हें देखा मनुख का मन ते गौ का मन बड़े निकटवर्ती ने। जैसे डार्विन ने देखा बंदर का शरीर ते मनुख का शरीर बड़ा मेल खाता है, भारत के ऋषि ने देखा गौ का मन ते मनुख का मन बड़े निकटवर्ती ने। हो ना होवे, मनुख की आखिरी कड़ी गौ है, गौ मरिए तो फिर मनुख बनी है। इस तरह मनुखी जिंदगी की आखिरी कड़ी गौ हो सकती है, बकौले डार्विन बंदर हो सकती है। अफजल हो गई गौ, महान हो गई गौ भारत दे चिंतन दे, देशवासियों दे चिंतन दे, क्योंकि मनुख की तरह सोचती है, मनुख की तरह ममता रखती है, मनुख की तरह दुख सुख महसूस करती है। इसनू मारना ऐसा है जैसे मनुख नू मारना, और इसका मांस खाना ऐसा है जैसे बंदे का मांस खाना। त्रिगत जून है, सूअर बिष्टा खांदा है, गंदगी खांदा है। तो इस्लाम दीवानी मोहम्मद साहब ने हराम करार देता नहीं खाना, ये सूअर नहीं खाना। कि दिन भर बिष्टा खांदा है, गंदगी खांदा है, और फिर इसकी गर्दन की हड्डी इतनी मजबूत इतनी सख्त, ये हलाल नहीं हो सकता, जबा नहीं हो सकता। बहुत तड़पेगा, बहुत तड़पेगा, खाना हराम। पर महाराज कह रहे ने खा रहा है वो सूअर, अगर वो मुसलमान है खा रहा वो सूअर, अगर वो बेगाना हक खा रहे है, अगर भारत का वासी है हिंदू बौद्ध जैन सिख है, पराया हक खा रहे है, गौ खा रहे है। धन गुरु नानक देव जी महाराज देवाक, हक पराया नानका उस सुवर उस गाय, गुरु पीर हमा ता भरे जामुरदार न खाए। पर जब लोभ कुत्ता भौंकदा है, आशा ते तृष्णा दो कुतियां भौंकदियां ने, इस भौंकण विच मनुख ऐसा निढाल आउंदा है, बेहाल आउंदा है, कूड़ छुरा मुठा मुर्दां, भलके भौंके सदा बेहाल। आसा तृष्णा भौंक दियां ने, बेहाल कर देंदियां ने। ये लोभ कुत्ता भौंकदा है, निढाल करके रख देंदा है। एक स्वान दोए स्वानी नाल, भलके भौंके सदा बेहाल, कूड़ छुरा मुठा मुरधार, तानक रूप रहा करतार। फिर ये बेहाल होया मनुख झूठ बोल के प्राय हक नू अपना साबित करने की कोशिश करता है, मेरा है मेरा है, झूठ बोलता है जद उसका नहीं है। ये जमीन मेरी है जबकि उसकी नहीं है, ये घर मेरा है जबकि उसका नहीं है, ये धन मेरा है, ये संपदा मेरी है, ये मलकियत मेरी है। इस तरह दूजियां का खुंदा है, दूजियां की चीज देते वस्तु देते अपनी मोर लांदा है। बेहाल होया ते बेहाल कीता है लोभ ने, बेहाल कीता है आसा ते तृष्णा ने। ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਲੋਭੀ ਦਾ ਕੋਈ ਭਰੋਸਾ ਨਹੀਂ, ਕਿਉਂਕਿ ਲੋਭੀ ਪਾਪੀ ਹੁੰਦਾ ਹੈ। ਲੋਭੀ ਤੋਂ ਹਰ ਵਕਤ ਖਤਰਾ ਹੈ, ਧਨ ਨੂੰ, ਸੰਪਦਾ ਨੂੰ, ਜ਼ਮੀਨ ਜਾਇਦਾਦ ਨੂੰ। ਔਰ ਚੂੰਕਿ ਵਿਆਪਕ ਪੱਧਰ ਤੇ ਲੋਕ ਪ੍ਰਧਾਨ ਹੋ ਗਿਆ, ਹਲਕਤ ਲੋਭੀ ਹੋ ਗਈ ਹੈ, ਤੋ ਇੱਕ ਦੂਜੇ ਤੋਂ ਖਤਰੇ ਵੱਧ ਗਏ ਨੇ, ਛੀਨਾ ਝਪਟੀਆਂ ਵੱਧ ਗਈਆਂ ਨੇ। ਲੋਭ ਪ੍ਰਧਾਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਬੜਾ ਸੁੰਦਰ ਆਸਾ ਦੀਵਾਰ ਵਿੱਚ ਵੀ ਫਰਮਾਨ ਕੀਤਾ ਹੈ। ਜੈਸੇ ਰਾਜਨੈਤਿਕ ਦੁਨੀਆਂ ਵਿੱਚ ਕ੍ਰਾਂਤੀਆਂ ਆਉਂਦੀਆਂ ਨੇ, ਰਾਜ ਪਾਠ ਤੇ ਬਦਲਦਿਆਂ ਨੀਤੀਆਂ ਬਦਲਦੀਆਂ ਨੇ, ਵਿਧਾਨ ਬਦਲਦੇ ਨੇ, ਕਈ ਦਫਾ ਕਰੰਸੀ ਬਦਲਦੀ ਹੈ, ਧਨ ਦਾ ਪ੍ਰਚਲਨ ਬਦਲਦਾ, ਰੂਪ ਰੰਗ ਬਦਲਦਾ ਹੈ। ਬਾਹਰ ਦਾ ਇਹ ਪਲਟਾ ਰਾਜ ਪਲਟੇ ਨਾਲ ਆਉਂਦਾ ਹੈ, ਲੇਕਿਨ ਮਨੁੱਖ ਦੇ ਅੰਤਿਸ਼ਕਰਨ ਦੀ ਦੁਨੀਆ ਹੈ, ਮਨ ਦੀ ਦੁਨੀਆ, ਉਸ ਦੇ ਉੱਤੇ ਅਗਰ ਅਹੰਕਾਰ ਰਾਜ ਕਰੇ ਤਾਂ ਨੀਤੀ ਵਿੱਚ, ਵਿਵਹਾਰ ਵਿੱਚ ਜ਼ੁਲਮ ਬਰਪਾ ਹੋ ਜਾਂਦਾ ਹੈ। ਅਹੰਕਾਰ ਦਾ ਮਤਲਬ ਮੈਂ ਹਾਂ ਤੂੰ ਨਹੀਂ ਹੈ, ਅਹੰਕਾਰੀ ਕਿਸੇ ਨੂੰ ਵੀ ਬਰਾਬਰੀ ਨਹੀਂ ਦੇਗਾ। ਅਹੰਕਾਰੀ ਹਰੇਕ ਨੂੰ ਪੈਰਾਂ ਦੇ ਥੱਲੇ ਰੱਖੇਗਾ, ਤੂੰ ਪੈਰਾਂ ਦੇ ਥੱਲੇ ਆਉਣ ਨੂੰ ਰਾਜ਼ੀ ਨਹੀਂ, ਉਸਦੀ ਗਰਦਨ ਕੁਚਲੀ ਜਾਵੇਗੀ, ਲਿਤਾੜੀ ਜਾਏਗੀ, ਆਖਿਰ ਪੈਰਾਂ ਦੇ ਥੱਲੇ ਲਿਆਂਦੀ ਜਾਏਗੀ। ਔਰ ਜਦ ਬਹੁ ਗਿਣਤੀ ਵਿੱਚ ਮਨੁੱਖਤਾ ਅਹੰਕਾਰੀ ਹੋ ਜਾਏ, ਜ਼ੋਰਾਵਰ ਹੋ ਜਾਏ, ਤੂੰ ਕਮਜ਼ੋਰ ਦਾ ਸਿਰ ਸ਼ਕਤੀਸ਼ਾਲੀ ਦੇ ਪੈਰਾਂ ਦੇ ਥੱਲੇ ਹੁੰਦਾ ਹੈ, ਅਹੰਕਾਰੀ ਦੇ ਪੈਰਾਂ ਦੇ ਥੱਲੇ ਹੁੰਦਾ ਹੈ। ਚਾਰੋਂ ਪਾਸੇ ਜ਼ੁਲਮ ਛਾ ਜਾਂਦਾ ਹੈ। ਐਸੇ ਦੌਰ ਕਈ ਦਫਾ ਲੰਘੇ ਨੇ ਜਦ ਸਦਾ ਹੰਕਾਰੀਆਂ ਕੋਲ ਤੇ ਹੰਕਾਰੀ ਦਾ ਪੈਰ ਗਰੀਬਾਂ, ਮਜ਼ਲੂਮਾਂ, ਕਮਜ਼ੋਰਾਂ ਦੇ ਸਿਰ ਤੇ ਉਡਾਈਆਂ ਗਈਆਂ ਗਰਦਨਾਂ, ਲਿਤਾੜੀਆਂ ਗਈਆਂ ਗਰਦਨਾਂ। ਜਦ ਮਨ ਦੀ ਸੇਜਾ ਉੱਤੇ ਕਾਮ ਦਾ ਰਾਜ ਹੋਵੇ, ਵਾਸਨਾ ਦਾ ਰਾਜ ਹੋਵੇ, ਔਰ ਬਹੁ ਗਿਣਤੀ ਵਿੱਚ ਮਨੁੱਖਤਾ ਇਸ ਤਰ੍ਹਾਂ ਦੀ ਹੋ ਜਾਏ, ਤਾਂ ਦੁਰਾਚਾਰ ਆਮ ਹੋ ਜਾਂਦਾ ਹੈ, ਸਰੇ ਆਮ ਹੋ ਜਾਂਦਾ ਹੈ। ਕਿਸੇ ਮੁਲਕ ਵਿੱਚ ਅਹੰਕਾਰ ਪ੍ਰਧਾਨ ਹੋਵੇਗਾ, ਜ਼ੁਲਮ ਹੀ ਜ਼ੁਲਮ ਹੋਵੇਗਾ। ਕਿਸੇ ਮੁਲਕ ਵਿੱਚ ਵਾਸ਼ਨਾ ਏਕਾਮ ਪ੍ਰਧਾਨ ਹੋਵੇਗਾ, ਤਾਂ ਦੁਰਾਚਾਰ ਆਮ ਹੋਵੇਗਾ ਸੜਕਾਂ ਤੇ, ਔਰ ਸਰੇਆਮ ਬਾਗ ਬਗੀਚਿਆਂ ਚ। ਕਿਸੇ ਵਕਤ ਭਾਰਤ ਵਿੱਚ ਕਾਮ ਪ੍ਰਧਾਨ ਮਨੁੱਖਤਾ ਹੋ ਗਈ ਸੀ, ਰਹਿੰਦੇ ਤੇ ਪੰਜੇ ਵਿਸ਼ੇ ਮਨੁੱਖ ਦੇ ਕੋਲ ਹਰ ਵਕਤ ਨੇ, ਪਰ ਇੱਕ ਹਰ ਵਕਤ ਪ੍ਰਧਾਨ ਹੁੰਦਾ ਹੈ, ਉਹ ਕੋਈ ਵੀ ਹੋ ਸਕਦਾ ਹੈ। ਹੰਕਾਰ ਹੋ ਸਕਦਾ ਹੈ, ਲੋਭ ਹੋ ਸਕਦਾ ਹੈ, ਕਾਮ ਹੋ ਸਕਦਾ ਹੈ। ਔਰ ਜਦ ਕਾਮ ਪ੍ਰਧਾਨ ਮਨੁੱਖਤਾ ਹੋ ਜਾਂਦੀ ਹੈ ਤਾਂ ਬਾਜ਼ਾਰਾਂ ਚ ਦੁਰਾਚਾਰ, ਔਰ ਦੁਰਾਚਾਰ ਦੇ ਬਾਜ਼ਾਰ, ਪਰਿਵਾਰ ਵਿੱਚ ਦੁਰਾਚਾਰ, ਉੱਥੇ ਵੀ ਕੋਈ ਸ਼ਰਮ ਹਯਾ ਨਹੀਂ ਰਹਿ ਜਾਏਗੀ। ਔਰ ਧਾਰਮਿਕ ਮੰਦਰਾਂ ਵਿੱਚ ਦੁਰਾਚਾਰ, ਜਿਸ ਦੌਰ ਵਿੱਚ ਕਾਮ ਪ੍ਰਧਾਨ ਹੋ ਗਿਆ ਸੀ ਭਾਰਤ ਵਿੱਚ, ਉਸੇ ਦੌਰ ਵਿੱਚ ਕੋਨਾਰਕ ਦੇ ਮੰਦਰ ਬਣੇ, ਖਜੁਰਾਹੇ ਦੇ ਮੰਦਰ ਬਣੇ, ਔਰ ਇਸ ਤਰ੍ਹਾਂ ਦੇ ਹੋਰ ਮੰਦਰ ਬਣੇ। ਇਹ ਸਾਰੇ ਮੰਦਰ ਰਾਮ ਦੇ ਮੰਦਰ ਨਹੀਂ, ਕਾਮ ਦੇ ਮੰਦਰ ਨੇ, ਵਾਸ਼ਨਾ ਦੀਆਂ ਨਗਨ ਮੂਰਤੀਆਂ, ਔਰ ਵਾਸ਼ਨਾ ਦੇ ਕ੍ਰਿਤ ਰੂਪ ਪੱਥਰਾਂ ਦੀਆਂ ਗੜੀਆਂ ਹੋਈਆਂ ਮੂਰਤੀਆਂ ਚ ਦੇਖਣ ਲਈ ਦੇਸ਼ ਵਿਦੇਸ਼ ਤੋਂ ਦੁਨੀਆਂ ਪਹੁੰਚਦੀ ਹੈ। ਕੋਨਾਰਕ ਖਜੁਰਾਹਾ ਬਹੁਤ ਵੱਡੀ ਭੀੜ, ਇਹ ਵਾਸ਼ਨਾ ਉਸ ਸਮੇਂ ਪ੍ਰਦਰਸ਼ਿਤ ਹੋਈ ਸੀ, ਸਰੇਆਮ ਹੋਈ ਸੀ, ਨੁਮਾਇਸ਼ੀ ਬਣ ਗਈ ਸੀ, ਬਾਜ਼ਾਰ ਵਿੱਚ, ਬਾਜ਼ਾਰ ਤੇ ਕੀ ਧਰਮ ਮੰਦਰਾਂ ਵਿੱਚ, ਮੰਦਰ ਹੀ ਕਾਮ ਦੇ ਬਣੇ। ਔਰ ਵਾਕਈ ਜਦ ਵਾਸ਼ਨਾ ਹੀ ਪ੍ਰਧਾਨ ਹੋਵੇ ਤਾਂ ਫਿਰ ਹਰ ਪਾਸੇ ਦੁਰਾਚਾਰ ਛਾ ਜਾਏਗਾ, ਉਹ ਕਾਬਲੇ ਕਬੂਲ ਹੋ ਜਾਏਗਾ, ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ। ਔਰ ਐਸੀ ਐਸੀ ਕ੍ਰੀੜਾ ਹੁੰਦੀ ਰਹੀ ਇਹਨਾਂ ਧਾਰਮਿਕ ਮੰਦਰਾਂ ਵਿੱਚ, ਜਿਹਨੂੰ ਅਲਫਾਜ਼ਾਂ ਵਿੱਚ ਅੱਜ ਦੇ ਸਮੇਂ ਬਿਆਨ ਕਰਨਾ ਔਖਾ, ਜਿਹਨੂੰ ਸੁਣਨਾ ਸੁਣਾਉਣਾ ਵੀ ਕਠਿਨ ਹੈ। ਪਰ ਜੇ ਕਿਧਰੇ ਲੋਭ ਪ੍ਰਧਾਨ ਹੋਵੇ, ਬਹੁਗਿਣਤੀ ਦੇ ਚ ਹੋਵੇ, ਤਾਕਤ ਦੇ ਚ ਹੋਵੇ, ਤਾਂ ਪਾਪ ਵਿਆਪਕ ਹੋ ਜਾਂਦਾ ਹੈ, ਛਾ ਜਾਂਦਾ ਹੈ ਪਾਪ ਚਾਰੋਂ ਪਾਸੇ। ਬਕੌਲੇ ਗੁਰੂ ਨਾਨਕ, ਅੱਜ ਦੇ ਦੌਰ ਵਿੱਚ ਮਨੁੱਖੀ ਮਨ ਦੇ ਉੱਤੇ ਰਾਜ ਕਰ ਰਿਹਾ ਹੈ ਲੋਭ। ਲੱਭ ਪਾਪ ਦੋਏ ਰਾਜਾ ਮੈਤਾ, ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਲੱਭ ਰਾਜਾ ਹੈ, ਲੋਭ ਰਾਜਾ ਹੈ, ਪਾਪ ਵਜ਼ੀਰ ਆਜ਼ਮ ਹੈ। ਵਜ਼ੀਰ ਆਜ਼ਮ ਰਾਜੇ ਦੇ ਨਾਲ ਹੈ, ਪਾਪ ਤੇ ਲੋਭ ਦੇ ਨਾਲ ਹੈ। ਜਹਾਂ ਲੋਭ ਤਹਾਂ ਪਾਪ ਹੈ, ਜਿੱਥੇ ਲੋਭ ਹੈ ਉੱਥੇ ਪਾਪ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਇਹ ਰਾਜਾ ਤੇ ਵਜ਼ੀਰ ਨੇ, ਇਹ ਮਨੁੱਖ ਦੇ ਮਨ ਦੇ ਰਾਜ ਪੈ ਕਰਦੇ ਨੇ। ਲੋਭ ਪਾਪ, ਲੋਭ ਪਾਪ, ਲੋਭ ਪਾਪ। ਫਿਰ ਮਹਾਰਾਜ ਕਹਿੰਦੇ ਕੂੜ ਹੋਆ ਸਿੱਖਦਾਰ। ਚੌਧਰੀ ਕੌਣ? ਝੂਠ, ਕੂੜ। ਲੋੜ ਵੀ ਨਹੀਂ ਤਾਂ ਦੇਖਿਆ ਮਨੁੱਖ ਝੂਠ ਬੋਲ ਰਿਹਾ, ਕੂੜ ਬੋਲ ਰਿਹਾ। ਔਰ ਵਿਆਪਕ ਪੱਧਰ ਤੇ ਝੂਠ, ਝੂਠੀ ਰਾਜਨੀਤੀ, ਝੂਠੇ ਪਰਿਵਾਰਕ ਬੋਲ, ਔਰ ਝੂਠ ਤੇ ਹੀ ਖੜੇ ਹੋ ਗਏ ਧਾਰਮਿਕ ਬੋਲ। ਸੱਚ ਦੀ ਕੋਈ ਪਹਿਚਾਣ ਨਹੀਂ, ਸੰਤ ਕਹਿਲਾਉਣ ਦਾ ਸ਼ੌਕ ਹੈ। ਮਨ ਕਦੀ ਪ੍ਰਭੂ ਵਿੱਚ ਲੀਨ ਨਹੀਂ ਹੋਇਆ, ਲੇਕਿਨ ਮਾਲਾ ਦੋ ਦੋ ਗੱਲ ਵਿੱਚ, ਦੋ ਦੋ ਹੱਥ ਵਿੱਚ ਪ੍ਰਦਰਸ਼ਨੀ, ਨੁਮਾਇਸ਼, ਝੂਠ। ਧਰਮ ਦੀ ਦੁਨੀਆਂ ਦੇ ਝੂਠ, ਰਾਜਨੀਤੀ ਦੇ ਝੂਠ, ਪਰਿਵਾਰਕ ਦੁਨੀਆਂ ਦੇ ਝੂਠ, ਇਹ ਚੌਧਰੀ ਹੈ।
1: ਕਾਮ ਨੇਬ ਸਦ ਪੁੱਛੀਏ,
0: ਜਦ ਕਦੀ ਲੋਭ ਨੂੰ ਲੋੜ ਪੈ ਜਾਏ, ਪਾਪ ਦੁਬਦਾ ਵਿੱਚ ਪੈ ਜਾਏ, ਕੂੜ ਚੌਧਰੀ ਕਿਧਰੇ ਕਮਜ਼ੋਰ ਹੋਣ ਲੱਗ ਪਏ,
1: ਤਾਂ ਕਾਮ ਨੇ ਸਦ ਪੁੱਛੀਏ,
0: ਇਸ ਨਾਇਬ ਕਾਮ ਨੂੰ, ਕਾਮਨਾ ਨੂੰ ਬੁਲਾ ਲਿਆ ਜਾਂਦਾ ਹੈ।
1: ਬਹਿ ਬਹਿ ਕਰੇ ਵਿਚਾਰ,
0: ਲੋਭ ਵਿਚਾਰ ਕਰਦਾ ਹੈ ਪਾਪ ਨਾਲ, ਕੂੜ ਨਾਲ, ਕਾਮ ਨਾਲ। ਔਰ ਕਾਮ ਐਸੀ ਵਿਚਾਰ ਦੇ ਦਿੰਦਾ ਹੈ, ਲੋਭ ਭੜਕ ਉੱਠਦਾ ਹੈ। ਝੂਠ ਮਦਦ ਕਰਦਾ ਹੈ, ਪਾਪ ਅੰਗ ਸੰਗ ਹੋ ਜਾਂਦਾ ਹੈ।
1: ਅੰਧੀ ਰਈਅਤੇ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ।
0: ਅਗਿਆਨਤਾ ਦਾ ਅੰਧਕਾਰ ਹੈ, ਮਨੁੱਖ ਨੂੰ ਕੁਛ ਵੀ ਨਹੀਂ ਪਤਾ ਕੌਣ ਮੇਰੇ ਤੇ ਰਾਜ ਕਰ ਰਿਹਾ, ਔਰ ਲੋਭ ਮੁਰਦਾਰ ਖਾਣ ਤੇ ਮਜਬੂਰ ਕਰ ਰਿਹਾ। ਲੋਭੀ ਦੀ ਤਰਜ਼ੇ ਜ਼ਿੰਦਗੀ ਇਸ ਤਰ੍ਹਾਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਅਕਰਣ ਕਰੋਤ ਅਖਾਦੰ ਖਾਦੰ ਅਸਾਜਿੰਗ ਸਾਜ ਸਮਝਿਆ। ਲੋਭੀ ਉਹ ਕੁਛ ਕਰਦਾ ਜੋ ਨਹੀਂ ਕਰਨਾ ਚਾਹੀਦਾ, ਉਹ ਖਾਂਦਾ ਜੋ ਨਹੀਂ ਖਾਣਾ ਚਾਹੀਦਾ, اور لوبھی دا سارا سازو سمان ملین ہے۔

ਸਾਡੇ ਪੁੱਤਰ ਦੀ ਮੜੀ ਲਾਸ਼ ਮੇਰੇ ਕੋਲ ਹੈ। ਸ਼ੇਰ ਨੇ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ ਹੈ, ਮਾਰ ਦਿੱਤਾ, ਉਹਦੀ ਲਾਸ਼ ਮੇਰੇ ਕੋਲ ਪਈ ਹੈ। ਬਸ ਇਹੀ ਸੰਦੇਸ਼ਾ ਦੇਣ ਵਾਸਤੇ ਮੈਂ ਤੁਹਾਡੇ ਕੋਲ ਆਇਆ, ਤੁਹਾਨੂੰ ਦੱਸਣ ਲਈ ਆਇਆ। ਰਾਜਾ ਨਿਰਮੋਹ ਪ੍ਰਸੰਨ ਚਿੱਤ ਹੋ ਕੇ ਪ੍ਰਸੰਨ ਮੁਦਰਾ ਵਿੱਚ ਹੱਸਦਿਆਂ ਹੋਇਆ ਕਹਿੰਦਾ ਹੈ, ਤਪਿਆ ਤਪ ਕਿਉਂ ਛਾਡਿਓ, ਯਹਾਂ ਹਰਖ ਨਹੀਂ ਸੋਗ।

शरद निहाले दुश्मनी बरकुन किरंजो बेशुमारद। दोस्ती दा बूटा ला, मिलाप दा बूटा ला, जे तो खुदा दा मिलाप चाहना है। जे किधरे भुलेखे नाल तो दुश्मनी दा बूटा ला भी बैठा है, इसनों आज ही जड़ों पुट दे। सिवाय दुखां दे सोल तो इस बूटे नूं होर कुछ भी नहीं लगता। अमृत फल खाना चाहना है, दोस्ती दा बूटा ला। भगत आत्मदर्शी मनुख ते सारे जहान नूं मित्र बना लैंदा है। सबको मीत हम आपन की ना, हम सब ना के साजन। किस तरह सारी कायनात नूं उसने मित्र बना लिया, पशु पक्षियां तक नूं, जड़ चेतन सब नूं अपना मित्र बना लिया। जिंदगी ते बड़ी छोटी है, दुनिया बड़ी वड्डी है, सारिआं नूं मित्र बनाया आखिर किस तरीके नाल? गुरबाणी ढंग दसदी है, इक सज्जन सब सज्जना, इक वैरी सब बात। जद उस इक नूं सज्जन बना लैंदा है ते इक नाल सज्जनता दा जद रिश्ता जुड़दा है तो सारी अनेकता उस इक दे आसरे ते खड़ी है, अनेकता भी सारी सज्जन बन के रह जांदी है। जीवन धन हो जांदा है। कहिंदे मित्रां विच जीवना स्वर्ग विच जीवना है, दुश्मनां विच जीणा नरक विच जीवना है। नरक ही भोग रहे ने ओ जो कहिंदे गलियां दे कख भी वैरी ने, पर स्वर्ग दे चवो ने जिन्हां ने शैतान नूं भी मित्र बना लिया, दुष्टां नूं भी मित्र बना लिया। सब मित्र सबको मीत हम आपन कीना, पर ए युगत अहंकारी दे कोल नहीं आउंदी। अहंकारी जे अस्थूल ढंग नाल नहीं अगर उदारमिक है तो सूक्ष्म ढंग नाल चोट पहुंचावेगा। बड़ी सुंदर एक गाथा है। एक संत बैरागी जंगल देच कुटिया बना, साधना देच लीन है। ते साधना सारी सिर्फ अहंकार नूं मारन वास्ते है, और जिस दिन अहंकार मरदा है निरंकार प्रगट होंदा है। अहंकार जितने चिर तक है जन्म ते मरण चलदा है, और जैसे निरंकार प्रगट होंदा है जन्म मरण मिट जांदा है। सरा साधना विच लीन ए योगी ए संत। एक राजा आया दर्शना लई, तपस्या साधना दी बड़ी दूर दूर तक धुम पई। बहुत तपीश्वर है, बहुत जपीश्वर है, बड़ा संजमी है। राजा दर्शना ले आया है। दर्शन कर राजा प्रसन्न होया है। उसने एक बड़ी कीमती मोतियां नाल जड़त पोशाक चोला भेंट कीता। भावें साधु कहन लगा हुण असी इस तरह दे चोले पहनना छड़ दिता है, असी ते तन दिते सिर्फ कमली धारण करदे हैं। पर वो राजा कहन लगा आखिर मैं खाली हथ किस तरह जो है आप दे दर्शन करा, ये नजराना है, ये भेंट है, चलो नहीं पाना आप रख लो, दे देना किसे नो। राजा ये नजराना रख के चला गया। कुछ दिना बाद इस त्यागी वैरागी साधु दा एक मित्र, गूढ़ा मित्र, बचपन दा दोस्त, और ओ भी साधु सी, ओ भी तपस्या कर रहा सी, मिलन ले आया है। लालबन 10 मील दी वाट पैदल चल के ये जंगल विच संत दी कुटिया कोल पहुंचे है।
ਦੂਰੋਂ ਵੇਖ ਇਸ ਸੰਤ ਨੇ ਸਵਾਗਤ ਕੀਤਾ ਹੈ ਔਰ ਸਤਿਕਾਰ ਮਾਣ ਨਾਲ ਬਿਠਾਇਆ ਹੈ। ਰਸਮੀ ਗੁਫ਼ਤਗੂ ਤੋਂ ਬਾਅਦ ਜੋ ਭਿਕਸ਼ਾ ਤੋਂ ਭੋਜਨ ਆਇਆ ਸੀ ਉਹ ਛਕਾਇਆ। ਰਾਤ ਬੜੇ ਸੋਹਣੇ ਢੰਗ ਨਾਲ ਪ੍ਰਭੂ ਚਰਚਾ ਕਰਦਿਆਂ ਬਤੀਤ ਹੋਈ। ਸਵੇਰੇ ਇਸ ਬੈਰਾਗੀ ਸਾਧੂ ਨੇ ਕੋਈ ਤਿੰਨ ਘਰਾਂ ਵਿੱਚ ਜਾਣਾ ਹੈ, ਨਾਲ ਦੇ ਪਿੰਡ ਉਹਨਾਂ ਨੇ ਆਪਣੇ ਘਰਾਂ ਦੇ ਚਰਨ ਪਾਉਣ ਲਈ ਬੁਲਾਇਆ ਹੈ। ਇਹ ਬੈਰਾਗੀ ਸਾਧੂ ਆਏ ਹੋਏ ਮਹਿਮਾਨ ਮਿੱਤਰ ਨੂੰ ਕਹਿੰਦਾ ਹੈ ਵੀ ਇੱਥੇ ਇਕੱਲਿਆਂ ਬੈਠਿਆਂ ਤੁਸੀਂ ਤੰਗ ਹੋ ਜਾਓਗੇ, ਆਓ ਮੇਰੇ ਨਾਲ ਚਲੋ, ਮੈਂ ਤਿੰਨ ਘਰਾਂ ਵਿੱਚ ਜਾਣਾ ਹੈ, ਤੁਸੀਂ ਮੇਰੇ ਨਾਲ ਚਲੋ, ਫਿਰ ਵਾਪਸ ਆ ਜਾਂਦੇ ਹਾਂ। ਇਸ ਬੈਰਾਗੀ ਸਾਧੂ ਨੇ ਉਹ ਜੋ ਰਾਜੇ ਨੇ ਕੀਮਤੀ ਚੋਲਾ ਦਿੱਤਾ ਸੀ, ਮੋਤੀਆਂ ਨਾਲ ਜੜਤ ਬੜਾ ਖੂਬਸੂਰਤ, ਉਹ ਕੱਟ ਕੇ ਦਿੱਤਾ ਔਰ ਆਖੇ ਇਹ ਪਾ ਲਓ, ਕਸਬੇ ਦੇ ਚਲੇ ਆ, ਤੁਸੀਂ ਪਾ ਲਓ। ਉਹ ਸਾਧੂ ਕੁਝ ਬੇਨਿਆਸ, ਇਹ ਮਹਿਮਾਨ ਸਾਧੂ ਔਰ ਇਹ ਮਿੱਤਰ ਸਾਧੂ ਜੋ ਆਇਆ ਹੈ, ਰਮਜ਼ੀ ਮਨੁੱਖ, ਹਰਖ ਸੋਗ ਤੋਂ ਉੱਚਾ ਮਨੁੱਖ, ਪਹਿਨ ਲਿਆ ਉਸਨੇ ਉਹ ਚੋਲਾ, ਕੀਮਤੀ ਚੋਲਾ। ਜੈਸੇ ਦੋਵੇਂ ਕਸਬੇ ਦੇ ਅੰਦਰ ਦਾਖਲ ਹੁੰਦੇ ਨੇ, ਸਾਰਿਆਂ ਦੀ ਨਿਗਾਹਾਂ ਉਸ ਚੋਲੇ ਤੇ ਔਰ ਚੋਲਾ ਜਿਸ ਸਾਧੂ ਨੇ ਪਹਿਨਿਆ ਉਸ ਤੇ। ਦੁਖੀ ਹੋ ਗਿਆ ਬੈਰਾਗੀ ਸਾਧੂ ਹੈ, ਕੱਲ ਤੱਕ ਮੈਂ ਜਦ ਇਸ ਕਸਬੇ ਦੇ ਚ ਆਉਂਦਾ ਸੀ ਸਾਰਿਆਂ ਦੀਆਂ ਨਿਗਾਹਾਂ ਮੇਰੇ ਤੇ, ਅੱਜ ਇਹ ਨਿਗਾਹਾਂ ਫਿਰ ਗਈਆਂ ਨੇ, ਅੱਜ ਤੇ ਮੇਰੇ ਮਿੱਤਰ ਤੇ। ਚੋਲਾ ਦਿੱਤਾ ਹੈ ਲੇਕਿਨ ਅੰਦਰ ਖਿਆਲ ਆਇਆ ਹੈ, ਇਹ ਤੇ ਮੇਰੇ ਨਾਲੋਂ ਮਹਾਨ ਪ੍ਰਤੀਤ ਹੁੰਦਾ, ਸਾਰੇ ਇਸ ਨੂੰ ਪੈ ਵੇਖਦੇ ਨੇ, ਖੈਸ਼ ਜਿਸ ਘਰ ਦੇ ਜਾਣਾ ਸੀ ਗਏ। ਆਓ ਭਗਤ ਹੋਈ, ਸਨਮਾਨ ਨਾਲ ਬਿਠਾਏ ਗਏ ਔਰ ਘਰ ਵਾਲਿਆਂ ਨੇ ਸੁਭਾਵਕ ਪੁੱਛਿਆ ਉਸ ਬੈਰਾਗੀ ਸਾਧੂ ਤੋਂ, ਇਹ ਜੋ ਨਾਲ ਆਏ ਨੇ ਇਹ ਕੌਣ ਨੇ? ਕਿਉਂਕਿ ਸਾਰੇ ਘਰ ਵਾਲੇ ਅੱਖਾਂ ਫਾੜ ਫਾੜ ਕੇ ਉਸ ਨੂੰ ਵੇਖ ਰਹੇ ਨੇ। ਸੋਹਣਾ ਚੋਲਾ ਪਹਿਨਿਆ ਹੋਇਆ, ਮੁਖੜੇ ਤੇ ਸ਼ਾਂਤੀ ਝਲਕਦੀ ਹੈ, ਨਿਰਮਾਣਤਾ ਬਿਖਰਦੀ ਹੈ, ਰਹਿਸ ਬਿਸਮਾਦ ਅੱਖਾਂ ਦੇ ਵਿੱਚ ਹੈ, ਤੋ ਸਾਰੇ ਘਰ ਵਾਲੇ ਉਸ ਤੋਂ ਪ੍ਰਭਾਵਿਤ ਨੇ, ਪੁੱਛਦੇ ਨੇ ਸੰਤ ਜੀ ਇਹ ਨਾਲ ਫੜੇ ਕੌਣ ਆਏ ਨੇ? ਦੁਖਤ ਹੋ ਕੇ ਕਹਿੰਦਾ ਮੇਰੇ ਮਿੱਤਰ ਨੇ ਕੱਲ ਆਏ ਸਨ, ਮੇਰੇ ਬਚਪਨ ਦੇ ਦੋਸਤ ਨੇ, ਸਾਧੂ ਨੇ, ਸਾਧਨਾ ਕਰਦੇ ਨੇ, ਬੜੇ ਗਿਆਨੀ ਨੇ, ਜਪੀਸ਼ਵਰ ਨੇ, ਤਪੀਸ਼ਵਰ ਨੇ, ਪਰ ਇਹ ਜਿਹੜਾ ਚੋਲਾ ਹੈ ਨਾ ਇਹ ਮੇਰਾ ਹੈ। ਹੁਣ ਇਸ ਢੰਗ ਨਾਲ ਤੇ ਤਾਰਫ ਨਹੀਂ ਕਰਾਈਦਾ, ਲੇਕਿਨ ਅਹੰਕਾਰ ਉਬਲ ਪਿਆ, ਬੁਲਵਾ ਦਿੱਤਾ ਅਹੰਕਾਰ ਨੇ, ਮੇਰਾ ਹੈ ਚੋਲਾ।

ਹੁਣ ਉਸ ਆਂਤ ਦੇ ਚੋਂ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਕੋਈ ਇਤਨੀ ਕੁਰਬਾਨੀ ਕਰੇ, ਸਾਧਨਾ ਕਰੇ, ਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੀ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ, ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ, ਤਾਂ ਹੀ ਇਹ ਮੈਂ ਤੂੰ ਦੇ ਚ ਬਦਲਦੀ ਹੈ, ਜੀਵਨ ਧਨ ਧਨ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ। ਅਹੰਕਾਰੀ ਉਸਤਤ ਆਪਣੀ ਕਰੇਗਾ, ਨਿੰਦਾ ਦੂਸਰੇ ਦੀ ਕਰੇਗਾ। ਅਗਰ ਦੂਸਰਾ ਵੱਡਾ ਹੈ ਤਾਂ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ, ਅਹੰਕਾਰੀ ਨਿੰਦਕ ਹੋ ਹੀ ਜਾਏਗਾ। ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ, ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ, ਤੀਸਰੇ ਦੀ, ਮਿੱਤਰ ਦੀ, ਤਾਂ ਹੁਣ ਇਸ ਕੋਲ ਹੁੰਦੀ ਹੈ ਨਿੰਦਾ। ਨਿੰਦਾ ਦਾ ਮਤਲਬ ਕੀ ਹੈ? ਗੱਲ ਨੂੰ ਛੁਟਿਆਣਾ। ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਵਿੱਚ ਉਸ ਨਾਲੋਂ ਅੱਗੇ ਹੋਵੇ, ਗੁਣ ਵਿੱਚ, ਕਲਾ ਵਿੱਚ, ਗਿਆਨ ਵਿੱਚ, ਸ਼ੀਲ ਸੰਜਮ ਵਿੱਚ, ਜਾਂ ਫਿਰ ਪ੍ਰਭੂ ਦੀ ਬੰਦਗੀ ਵਿੱਚ, ਜਾਂ ਸੰਸਾਰੀ ਤਲ ਤੇ ਲੈ ਲਓ, ਸਤਾ ਵਿੱਚ, ਧਨ ਵਿੱਚ, ਸਵਪਨ ਵਿੱਚ, ਕਿਸੇ ਵੀ ਪੱਖ ਤੋਂ ਜੋ ਅੱਗੇ ਹੈ, ਅਹੰਕਾਰੀ ਉਸਦੀ ਤਾਰੀਫ ਨਹੀਂ ਕਰ ਸਕਦਾ। ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ, ਅਹੰਕਾਰੀ ਨਿੰਦਾ ਕਰੇਗਾ। ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ, ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ, ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਭਗਤ ਨਾਮਦੇਵ ਜੀ, ਉਹਨਾਂ ਦੀ ਤਪੱਸਿਆ ਇਤਨੀ ਇਤਨੀ, ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ, ਪ੍ਰਭੂ ਸਾਹਮਣੇ ਹੋਇਆ ਹੈ। ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਹੈ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ। ਮਾਰਿਆ ਮਾਰਿਆ ਕੱਢਿਆ, ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ। ਪਹਿਲੇ ਤੇ ਮੂਰਤੀ ਦੇ ਸਨਮੁਖ ਸੀ, ਮੂਰਤੀ ਨਾਮਦੇਵ ਦੇ ਸਨਮੁਖ ਸੀ, ਪਰ ਹੁਣ ਪਿੱਛੇ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ। ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਆਉਂਦੀ ਹੈ। ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ। ਗੁਣ ਕਿਸੇ ਮਨੁੱਖ ਦੇ ਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ। ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ, ਪਰ ਉਹ ਤੇ ਨਿੰਦਾ ਕਰਦਾ ਹੈ, ਗੁਣਾਂ ਦੀ ਨਿੰਦਾ ਕਰਦਾ ਹੈ, ਕਿਉਂਕਿ ਅਹੰਕਾਰੀ ਹੈ। ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸਦੀ ਤਰਫ, ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ, ਸਭ ਦੀ ਪਿੱਠ ਹੋ ਜਾਂਦੀ ਹੈ। ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਦੇ ਜਾ ਕੇ ਫਸਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਆਵੰਤ ਜਾਵੰਤ ਥਕੰਤ ਜੀਆ, ਦੁੱਖ ਸੁਖ ਬਹੁ ਭੋਗਣੇ, ਇਹ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ, ਮਰਦੇ ਨੇ, ਆਉਂਦੇ ਨੇ, ਜਾਂਦੇ ਨੇ, ਦੁੱਖ ਭੋਗਦੇ ਨੇ, ਸੁਖ ਭੋਗਦੇ ਨੇ, ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ। ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ,

सतनाम कर्ता पुरख निर्भो निर्वैर अकाल मूरत

काल जाल जम जो हो न साके, सच का पंथा थाटे हो। सतगुरु की बाणी का फरमान, हुण काल दा जाल सानू वेख नहीं सकता। काल दी फाई साडे ते पै नहीं सकदी। क्यों? असी सच दे मार्ग ते चल पए, असी सच दा पंथ बना लिया, असी सच दे राही बन गए। काल जाल जम जोहो न साखे, सच का पंथा थाट्यो। काल समा अकाल समय तो रहत, फाई समय दी है, जाल समय दा है। मनुख वक्त दी गिरफ्त दे चे, मनुख समय दे बंधन दे चे, और समय दे प्रभाव हेठ जी रहे। वक्त समा काल मनुख तो जो चाहता है कराही जा रहे है, कराही जा रहे है, कराही जा रहे है। और इस सब कुछ मनुख काल दे जाल विच फस के ही कर रहे है। इंज कह लो बंधन दे चे। समय दा बोध होंदा है दिन करके रात करके। ठहर जाए दिन तो समय नु नापना औखा होवेगा, ठहर जाए रात तां वी समय नु नापना बड़ा औखा होवेगा। दिन ते रात दी ए गर्दिश समय नु नापण दा जरिया बनी, समय नु समझण दी एक प्रेरणा मिली दिन तो रात तो। लेकिन रात अपना एक बंधन लेके आउंदी है, दिन अपनियां बेड़ियां लेके आउंदा है। रात अपनी जाल लेके आउंदी है, दिन अपनी फाई लेके आ जांदा है। शायद इसे वास्ते ते पातशाह ने फरमान कीता, जाली रैन जाल दिन हुआ, जेती घड़ी फाई देती। दिन आया है एक जाल दी तरह, रात आई है एक जाल दी तरह। ते दिन ते रात दिया जो सठ घड़ियां ने ते सब फाइया ने। रस रस चोग चुगे नित फासे, छूटस मोड़े कवन गुने। ऐ मूर्ख किमें छुटेंगा, समा तेरे कोल कराई जा रहे है। और इस सब कुछ तो इस तरह करदा पिया जैसे फाई विच फड़िया कोई पंछी फड़फड़ांदा, जैसे जाल विच फड़िया फसिया होया कोई पंछी फड़फड़ांदा है, तड़पदा है। तो इस तरह मनुख दिन नु तड़प रहा है, रात नु तड़प रहा है, जो कुछ कर रहा है बंधन नहीं बंधन, जो कुछ कर रहा है मजबूरी ही मजबूरी। समा खिंच के इस तो सब कुछ कराई जा रहे है। इस वास्ते भारत दा धार्मिक अध्ययन करता, धर्म की गहराइयां च जान वाला, उसने परमात्मा नूं एक नाम दिता है अकाल। परमात्मा की दुनिया च समा नहीं है, वक्त नहीं है, उत्थे वक्त है ही नहीं। संसार काल है, निरंकार अकाल है। जो संसार विच जी रहा है काल विच जी रहा है, और जो अकाल नाल सुरत जोड़ बैठा है उसे संसार तो उच्चा उठ गया, काल तो उच्चा उठ गया।
ਵਿਦਵਾਨਾਂ ਨੇ ਸਮੇਂ ਦੀਆਂ ਤਿੰਨ ਧਾਰਾਵਾਂ ਮੰਨੀਆਂ ਨੇ। ਸਮੇਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ, ਭੂਤ, ਭਵਿਸ਼, ਵਰਤਮਾਨ, ਮਾਜ਼ੀ, ਹਾਲ, ਮੁਸਤਕਬਿਲ। ਮਨੁੱਖ ਜੀ ਰਿਹਾ ਸਮੇਂ ਦੀਆਂ ਇਹਨਾਂ ਹੀ ਤਿੰਨਾਂ ਧਾਰਾਵਾਂ ਦੇ। ਜਦ ਮਨੁੱਖ ਕਹਿੰਦਾ ਹੈ ਮੇਰਾ ਮਨ ਟਿਕ ਨਹੀਂ ਰਿਹਾ, ਤੋ ਕਿੱਥੇ ਚਲਾ ਗਿਆ? ਚਲਾ ਗਿਆ ਭੂਤਕਾਲ ਵਿੱਚ, ਚਲਾ ਗਿਆ ਭਵਿਸ਼ ਵਿੱਚ। ਮਨੁੱਖੀ ਮਨ ਦੀ ਆਦਤ ਹੈ ਕਦੀ ਭਵਿਸ਼ ਦੀ ਚਿੰਤਾ ਵਿੱਚ ਜੀਵਣਾ, ਕਦੀ ਭੂਤਕਾਲ ਦੀਆਂ ਯਾਦਾਂ ਵਿੱਚ ਜੀਵਣਾ। ਭੂਤਕਾਲ ਬਹੁਤ ਲੰਬਾ, ਬਹੁਤ ਲੰਬਾ, ਬਹੁਤ ਲੰਬਾ। ਮਨੁੱਖ ਦਾ ਪਿਛੋਕੜ ਬਹੁਤ ਲੰਬਾ, ਬਹੁਤ ਲੰਬਾ, ਬਹੁਤ ਲੰਬਾ। ਮਨੁੱਖ ਦੀ ਜੀਵਨ ਯਾਤਰਾ ਪਿਛੋਕੜ ਬਹੁਤ ਲੰਬੀ ਹੈ, ਬਹੁਤ ਲੰਬੀ ਹੈ। ਇੱਕ ਧਮਾਕਾ ਹੋਇਆ ਸੀ ਬ੍ਰਹਿਮੰਡ ਵਿੱਚ, ਇੱਕ ਸ਼ਬਦ ਹੋਇਆ ਸੀ, ਫਿਰ ਧੁੰਦ ਬਣੀ, ਪਾਣੀ ਬਣਿਆ, ਠੋਸ ਜੀਵਨ ਬਣਿਆ, ਬਨਸਪਤੀ, ਪਸ਼ੂ, ਪਕਸ਼ੀ, ਸਹਿਜੇ ਸਹਿਜੇ ਇਹ ਵਿਕਾਸ ਚੱਲਦਾ ਰਿਹਾ। ਅਨੰਤ ਕਾਲ ਤੋਂ ਬਾਅਦ ਇਹ ਜੀਵਨ ਮਿਲਿਆ ਜਿਸ ਨੂੰ ਮਨੁੱਖ ਕਹਿੰਦੇ ਹਾਂ। ਤੋ ਭੂਤਕਾਲ ਬਹੁਤ ਲੰਬਾ ਹੈ, ਬਹੁਤ ਲੰਬਾ ਹੈ, ਬਹੁਤ ਲੰਬਾ ਹੈ, ਕਿਉਂਕਿ ਅਸੀਂ ਕਦੋਂ ਤੋਂ ਹਾਂ ਇਹ ਨਾਪ ਹੀ ਨਹੀਂ ਸਕਦੇ। ਬਲਕਿ ਭਾਈ ਸਾਹਿਬ ਭਾਈ ਨੰਦ ਲਾਲ ਤੇ ਐਸਾ ਕਹਿੰਦੇ ਨੇ, ਨਬੂਦ ਹੇਚ ਨਿਸ਼ਾਨ ਹਾਂਜ਼ੇ ਜ਼ਮੀਨੋ ਆਸਮਾ ਕਿ ਸ਼ੌਕੇ ਯਾਦੇ ਤੋ ਅਵਰਦ ਦਰ ਵਜੂਦ ਮਰਾ। ਜ਼ਮੀਨ ਤੇ ਆਸਮਾਨ ਦਾ ਨਾਮੋ ਨਿਸ਼ਾਨ ਨਹੀਂ ਸੀ, ਨਹੀਂ ਸੀ। ਹੇ ਗੁਰੂ, ਹੇ ਪ੍ਰਭੂ, ਮੈਂ ਤੇ ਉਦੋਂ ਦਾ ਯਾਤਰਾ ਦੇ ਚਾਂ। ਪੜਾਉ ਤੇ ਬੜੇ ਆਏ, ਮੰਜ਼ਿਲ ਨਸੀਬ ਨਹੀਂ ਹੋਈ। ਰਸਤੇ ਚ ਵਕਤੀ ਵਿਸ਼ਰਾਮ ਕਰਨ ਲਈ ਥਾਵਾਂ ਤੇ ਆਈਆਂ। ਸਦੀਵੀ ਸੁੱਖ, ਸਦੀਵੀ ਵਿਸ਼ਰਾਮ, ਉਹ ਤੇ ਮੰਜ਼ਿਲ ਤੇ ਲੱਭਣਾ ਸੀ, ਮੰਜ਼ਿਲ ਤੇ ਮਿਲੀ ਨਹੀਂ। ਤੋ ਭੂਤਕਾਲ ਬਹੁਤ ਲੰਬਾ ਹੈ, ਬਹੁਤ ਲੰਬਾ, ਬਹੁਤ ਲੰਬਾ। ਭਵਿਸ਼ ਨੂੰ ਬਹੁਤ ਲਮਕਾਇਆ ਜਾ ਸਕਦਾ ਹੈ, ਬਹੁਤ ਲਮਕਾਇਆ ਜਾ ਸਕਦਾ ਹੈ। ਮਨੁੱਖ ਦੀਆਂ ਇੱਛਾਵਾਂ, ਮਨੁੱਖ ਦੀਆਂ ਵਾਸ਼ਨਾਵਾਂ, ਮਨੁੱਖ ਦੀਆਂ ਕਾਮਨਾਵਾਂ ਨੂੰ ਨਾਪੀਏ, ਤੋਲੀਏ, ਇਹਨਾਂ ਕਾਮਨਾਵਾਂ ਵਿੱਚ ਤੇ ਸੈਂਕੜੇ ਨਹੀਂ ਲੱਖਾਂ ਜ਼ਿੰਦਗੀਆਂ ਜੀਵੀਆਂ ਜਾ ਸਕਦੀਆਂ ਨੇ। ਇਤਨੀ ਕਾਮਨਾ, ਇਤਨੀ ਇੱਛਾ, ਇਤਨੀ ਪ੍ਰਬਲ ਵਾਸ਼ਨਾ, ਇਤਨੀਆਂ ਖਾਹਿਸ਼ਾਂ, ਇਹ ਇਸ ਛੋਟੀ ਜਿਹੀ ਜ਼ਿੰਦਗੀ ਲਈ ਬੋਝ ਨੇ, ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਜ਼ਿੰਦਗੀ ਛੋਟੀ, ਖਾਹਿਸ਼ ਬਹੁਤ ਲੰਬੀ, ਬਹੁਤ ਲੰਬੀ, ਬਹੁਤ ਲੰਬੀ। ਜੀਵਨ ਸੀਮਤ ਹੈ, ਕਾਮਨਾਵਾਂ ਸੀਮਤ ਨਹੀਂ ਨੇ, ਵਾਸ਼ਨਾਵਾਂ ਸੀਮਤ ਨਹੀਂ ਨੇ, ਅਸੀਮ ਨੇ। ਜੀਵਨ ਸੀਮਾ ਵਿੱਚ ਕਾਮਨਾ ਅਸੀਮ, ਵਾਸ਼ਨਾ ਅਸੀਮ, ਇੱਛਾਵਾਂ ਅਸੀਮ। ਇਸ ਵਾਸਤੇ ਮਨੁੱਖ ਨੂੰ ਸਮਾਂ ਚਾਹੀਦਾ ਹੈ, ਅਸਥਾਨ ਚਾਹੀਦਾ ਹੈ। ਤੋ ਭਵਿਸ਼ ਬਹੁਤ ਲੰਬਾ ਹੈ, ਬਹੁਤ ਲੰਬਾ ਹੈ, ਬਹੁਤ ਲੰਬਾ ਹੈ। ਭੂਤਕਾਲ ਬਹੁਤ ਲੰਬਾ ਹੈ, ਬਹੁਤ ਲੰਬਾ ਹੈ, ਬਹੁਤ ਲੰਬਾ ਹੈ। ਇੱਕ ਤੀਸਰਾ ਸਮਾਂ ਜਿਸ ਨੂੰ ਕਹਿੰਦੇ ਨੇ ਵਰਤਮਾਨ। ਵਰਤਮਾਨ ਕਿਤਨਾ ਹੋਵੇਗਾ? ਵਰਤਮਾਨ ਨੂੰ ਕਿਸ ਤਰ੍ਹਾਂ ਨਾਪੀਏ? ਅਸੀਮ ਹੈ ਭੂਤਕਾਲ, ਅਸੀਮ ਹੈ ਭਵਿਸ਼, ਔਰ ਮਨੁੱਖ ਇਹਨਾਂ ਦੋਹਾਂ ਵਿੱਚ ਜੀਵਦਾ ਹੈ। ਜੈਸੇ ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ,
ਆਉਣ ਵਾਲੇ ਦਾ ਸਹਿਮ ਪਿਆ, ਮਨ ਨੂੰ ਤੜਫ ਆ ਗਿਆ। ਜੋ ਸਮਾਂ ਲੰਘਿਆ ਉਸ ਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ ਨੇ। ਜੋ ਸਮਾਂ ਆਉਣ ਵਾਲਾ ਉਹਦੀ ਚਿੰਤਾ ਮੈਨੂੰ ਜਲਾ ਰਹੀ ਹੈ। ਭਵਿਸ਼ ਦੀ ਚਿੰਤਾ ਜਲਾ ਰਹੀ ਹੈ, ਭੂਤਕਾਲ ਦੀਆਂ ਯਾਦਾਂ ਖਾ ਰਹੀਆਂ ਨੇ। ਇੰਜ ਮਨੁੱਖ ਕਦੀ ਭਵਿਸ਼ ਵਿੱਚ ਜਲ ਰਿਹਾ ਆਉਂਦਾ, ਕਦੀ ਭੂਤਕਾਲ ਵਿੱਚ ਖਾਇਆ ਜਾ ਰਿਹਾ ਹੁੰਦਾ, ਮਿਟਦਾ ਜਾ ਰਿਹਾ। ਵਰਤਮਾਨ ਇੱਕ ਇੰਨਾ ਕੁ ਹੈ, ਵਰਤਮਾਨ ਬਹੁਤ ਛੋਟਾ ਹੈ। ਵਰਤਮਾਨ ਦੀ ਸੀਮਾ ਹੈ। ਇਸ ਵਾਸਤੇ ਵਰਤਮਾਨ ਵਿੱਚ ਕੋਈ ਜੀਵਦਾ ਨਹੀਂ, ਔਰ ਵਰਤਮਾਨ ਵਿੱਚ ਜੋ ਟਿਕ ਗਿਆ ਉਸੇ ਨੂੰ ਯੋਗੀ ਕਹਿੰਦੇ ਹਾਂ, ਉਸੇ ਨੂੰ ਅਸੀਂ ਸੰਤ ਕਹਿੰਦੇ ਹਾਂ, ਉਸੇ ਨੂੰ ਅਸੀਂ ਭਗਤ ਕਹਿੰਦੇ ਹਾਂ, ਉਸੇ ਨੂੰ ਹੀ ਆਤਮਦਰਸ਼ੀ ਕਹਿੰਦੇ ਹਾਂ। ਪਰ ਫਿਰ ਵੀ ਨਾ ਪੀਏ, ਵਰਤਮਾਨ ਕਿੰਨਾ ਕੁ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਇਸ ਨੂੰ ਨਾਪਦੇ ਨੇ। ਵਰਤਮਾਨ ਕਿੰਨਾ ਕੁ ਹੈ। ਯਕਦਮ ਬਖੇਸ਼ ਰਾ ਨ ਬੁਰਦਮ ਕੀ ਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ। ਵਰਤਮਾਨ ਤੇ ਇੱਕ ਦਮ ਹੈ, ਇੱਕ ਦਮ, ਇੱਕ ਛਣ, ਇੱਕ ਸੈਕਿੰਡ, ਇੱਕ ਦਮ। ਇਹ ਇੱਕ ਦਮ ਜੋ ਮੂੰਹ ਦੇ ਚ ਹੈ, ਨਕਦ ਹੈ, ਕੋਲ ਹੈ, ਨਕਦ ਹੈ। ਭਵਿਸ਼ ਦੇ ਦਮ ਉਧਾਰ ਨੇ, ਪਤਾ ਨਹੀਂ ਆਉਣੇ ਨੇ ਕਿ ਨਹੀਂ, ਮਿਲਣੇ ਨੇ ਕਿ ਨਹੀਂ। ਭੂਤਕਾਲ ਦਮ ਖਰਚ ਹੋ ਗਿਆ, ਦਮ ਤੇ ਲੰਘ ਗਏ, ਉਤੇ ਵਰਤ ਲੈ, ਉਤੇ ਖਰਚ ਹੋ ਗਏ। ਭਵਿਸ਼ ਦੇ ਦਮ ਉਧਾਰ ਨੇ, ਪਤਾ ਨਹੀਂ ਆਉਣੇ ਨੇ ਕਿ ਨਹੀਂ। ਨਕਦ ਤੇ ਹੈ ਉਹੀ ਦਮ ਜੋ ਮੂੰਹ ਦੇ ਚ ਹੈ। ਯਕਦਮ ਬਹੇ ਸ਼ਰਾਨ ਬੁਰਦਮ ਕੀ ਸਤਮ। ਇੱਕਦਮ ਦੀ ਮੈਂ ਵਿਚਾਰ ਨਾ ਕੀਤੀ, ਇਹ ਕੀ ਹੈ। ਦਮ ਦਮ ਕਰਕੇ ਮੇਰੀ ਜ਼ਿੰਦਗੀ ਰਾਏਗਾਂ ਚਲੀ ਗਈ, ਵਿਅਰਥ ਚਲੀ ਗਈ। ਯਕਦਮ ਬਖੇ ਸ਼ਰਾ ਨ ਬੁਰਦਮ ਕੀ ਸਤਮ ਐ ਵਾਏ ਨਕਦੇ ਜ਼ਿੰਦਗੀ ਰਾਏਗਾਂ ਗੁਜਸਤ। ਇੱਕਦਮ ਜੋ ਨਕਦ ਸੀ ਇਹਨੂੰ ਮੈਂ ਖਰਚ ਕੀਤਾ, ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ, ਖਰਚ ਹੋਏ ਦਮਾਂ ਦੀ ਯਾਦ ਵਿੱਚ। ਇੱਕਦਮ ਜੋ ਮੇਰੇ ਮਨ ਵਿੱਚ ਸੀ, ਵਰਤਮਾਨ ਨਕਦ, ਇਹਨੂੰ ਮੈਂ ਬਤੀਤ ਕੀਤਾ ਆਉਣ ਵਾਲੇ ਦਮਾਂ ਦੀ ਚਿੰਤਾ ਵਿੱਚ। ਤੋ ਇਸ ਤਰ੍ਹਾਂ ਯਾਦਾਂ ਭੂਤਕਾਲ ਦੀਆਂ, ਚਿੰਤਾਵਾਂ ਭਵਿਸ਼ ਦੀਆਂ, ਵਰਤਮਾਨ ਵਿੱਚ ਤੇ ਕੋਈ ਜੀਵਦਾ ਹੀ ਨਹੀਂ। ਵਰਤਮਾਨ ਹੈ ਇੱਕਦਮ। ਸ਼ਾਇਦ ਇਸ ਵਾਸਤੇ ਹੀ ਦੁਨੀਆਂ ਭਰ ਦੇ ਮਹਾਂਪੁਰਸ਼ਾਂ ਨੇ ਕਿਹਾ, ਪਰਮਾਤਮਾ ਜਦ ਮਿਲਦਾ ਹੈ ਇੱਕ ਛਣ ਵਿੱਚ ਮਿਲਦਾ, ਇੱਕ ਛਣ ਵਰਤਮਾਨ, ਇੱਕ ਸੈਕਿੰਡ, ਇੱਕ ਚਿੱਤ ਜੈ ਇੱਕ ਛਿਣ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਟੁਕਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾ ਹੈ। ਉਸ ਦਮ ਦੇ ਚ ਹੀ ਆਪਣੇ ਆਪ ਨੂੰ ਰੋਕ ਲਵੇ। ਉਹ ਇੱਕ ਦਮ ਜੋ ਨਕਦ ਹੈ ਉਸ ਦੇ ਵਿੱਚ ਹੀ ਮਨੁੱਖ ਬੈਠ ਜਾਏ, ਹਾਜ਼ਰ ਹਜ਼ੂਰ ਖੁਦਾ ਹੈ। ਇਸੇ ਨੂੰ ਮਹਾਨ ਸੂਫੀ ਸੰਤ ਬਾਬਾ ਫਰੀਦ ਨੇ ਇੰਜ ਬਿਆਨ ਕੀਤਾ ਹੈ, ਆਜ ਮਿਲਾਵਾ ਸ਼ੇਖ ਫਰੀਦ ਤਾਕ ਮਕੂੰਜਣੀਆਂ ਮਨੋ ਮਚਿੰਦਣੀਆਂ। ਜਿਸ ਨਾਲ ਮਨ ਮਛਰਦਾ ਹੈ,
ਜੇ ਤੂੰ ਕਿਧਰੇ ਰੋਕ ਸਕੇ, ਜੇ ਕਿਧਰੇ ਭੂਤਕਾਲ ਦੀਆਂ ਯਾਦਾਂ ਨੂੰ ਮਿਟਾ ਸਕੇ, ਜੇ ਕਿਧਰੇ ਭਵਿਸ਼ ਦੀ ਚਿੰਤਾਵਾਂ ਨੂੰ ਤੂੰ ਜਲਾ ਸਕੇ, ਹੁਣੇ ਹੀ ਖੁਦਾ ਤੇ ਪ੍ਰਗਟ, ਪ੍ਰਭੂ ਤੇ ਪ੍ਰਗਟ। ਪਰ ਵਰਤਮਾਨ ਵਿੱਚ ਪਹੁੰਚਣ ਲਈ ਤੇ ਬੜੀ ਸਾਧਨਾ, ਬੜੀ ਤਪੱਸਿਆ। ਵਰਤਮਾਨ ਵਿੱਚ ਹੀ ਭਗਵਾਨ ਪ੍ਰਗਟ ਆਉਂਦਾ ਹੈ, ਵਰਤਮਾਨ ਵਿੱਚ ਹੀ ਪ੍ਰਭੂ ਦੀ ਝਲਕ ਮਿਲਦੀ ਹੈ। ਸ਼ਾਇਦ ਇਸੇ ਵਾਸਤੇ ਮਹਾਨ ਦਾਰਸ਼ਨਿਕ ਔਰ ਗੁਰਮਤ ਦੇ ਮਹਾਨ ਗਿਆਤਾ ਤਤਵੇਤਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦਾ ਫਰਮਾਨ ਵਰਤਮਾਨ ਵਿੱਚ ਵਰਤਦਾ ਹੋਵਨਹਾਰ ਸੋਈ ਪਰਵਾਣਾ। ਗੁਰਮੁਖ ਤੇ ਵਰਤਮਾਨ ਵਿੱਚ ਜੀਵਦਾ ਹੈ ਇੱਕ ਛਣ ਵਿੱਚ, ਔਰ ਉਸ ਵਿੱਚ ਜੋ ਕੁਛ ਹੋ ਜਾਏ ਹੋ ਗਿਆ ਕਬੂਲ ਪ੍ਰਵਾਨ, ਔਰ ਜੋ ਹੋ ਗਿਆ ਕਬੂਲ ਹੈ ਪ੍ਰਵਾਨ ਹੈ। ਸਮਝ ਲਓ ਇਹ ਜੋ ਹੋ ਗਿਆ ਉਸ ਤੋਂ ਉੱਚਾ ਉੱਠ ਗਿਆ, ਇਹ ਤੇ ਸੰਸਾਰ ਤੋਂ ਉੱਚਾ ਉੱਠ ਗਿਆ। ਕਿਉਂਕਿ ਸੰਸਾਰ ਵਿੱਚ ਦੁੱਖ ਹੈ ਸੁੱਖ ਹੈ, ਹਾਸੇ ਨੇ ਰੋਣੇ ਨੇ, ਜਨਮ ਹੈ ਮਰਨ ਹੈ, ਨਫਾ ਹੈ ਨੁਕਸਾਨ ਹੈ। ਸੰਸਾਰ ਵਿੱਚ ਇੱਜ਼ਤ ਹੈ ਬੇਇੱਜ਼ਤੀ ਹੈ, ਤੰਦਰੁਸਤੀ ਹੈ ਬਿਮਾਰੀਆਂ ਨੇ, ਸੁਆਪਣ ਹੈ ਕਰੋਪਤਾ ਹੈ। ਉੱਚਾ ਉੱਠ ਗਿਆ ਇੱਕਦਮ ਵਿੱਚ, ਜਦ ਟਿਕਿਆ ਤੋ ਇੱਕ ਪ੍ਰਗਟ ਹੋਇਆ ਦੋ ਮਿਟ ਗਏ, ਦੋ ਮਿਟ ਗਏ ਸੰਸਾਰ ਮਿਟ ਗਿਆ, ਇੱਕ ਪ੍ਰਗਟ ਹੋ ਗਿਆ ਨਿਰੰਕਾਰ ਪ੍ਰਗਟ ਹੋ ਗਿਆ। ਤੋ ਇੱਕ ਤੇ ਇੱਕ ਦਮ ਦੇ ਚ ਹੀ ਪ੍ਰਗਟ ਹੋਵੇਗਾ। ਬਹੁਤੇ ਦਮ ਜੋ ਖਰਚ ਹੋ ਗਏ ਨੇ ਉਹਨਾਂ ਦੀ ਯਾਦ ਵਿੱਚ ਪਰਮਾਤਮਾ ਕਿੱਥੇ? ਉਹਨਾਂ ਦਮਾਂ ਦੀ ਯਾਦ ਵਿੱਚ ਤੇ ਕੁਝ ਦੁੱਖ ਹੋਣਗੇ ਕੁਝ ਸੁੱਖ ਹੋਣਗੇ। ਬੈਠਾ ਹੁੰਦਾ ਹੈ ਮਨੁੱਖ ਯਾਦਾਂ ਵਿੱਚ, ਕਦੀ ਦੁੱਖ ਦੀਆਂ ਯਾਦਾਂ ਕਦੀ ਸੁੱਖ ਦੀਆਂ ਯਾਦਾਂ, ਕਦੀ ਮਿਲਾਪ ਦੀਆਂ ਯਾਦਾਂ ਕਦੀ ਵਿਛੋੜੇ ਦੀਆਂ ਯਾਦਾਂ, ਕਦੀ ਸੰਤਾਪ ਦੀਆਂ ਯਾਦਾਂ ਕਦੀ ਮਿਲਾਪ ਦੀਆਂ ਯਾਦਾਂ। ਇਸ ਵਿੱਚ ਜੀ ਰਿਹਾ ਹੁੰਦਾ ਹੈ, ਜਾਂ ਫਿਰ ਭਵਿਸ਼ ਦੀ ਚਿੰਤਾਵਾਂ ਦੇ ਜੀ ਰਿਹਾ ਹੁੰਦਾ ਹੈ, ਇਹ ਮਿਲਣਾ ਵੀ ਹੈ ਕਿ ਨਹੀਂ, ਕਾਮਯਾਬ ਵੀ ਹੋਵਾਂਗਾ ਕਿ ਨਹੀਂ, ਨਫਾ ਹੋਵੇਗਾ ਕਿ ਨਹੀਂ। ਭਵਿਸ਼ ਦੀ ਚਿੰਤਾ ਇਸ ਤਰ੍ਹਾਂ ਦੁਬਦਾ ਵਿੱਚ ਡੁਬੋਈ ਰੱਖਦੀ ਹੈ। ਭਵਿਸ਼ ਦੀ ਚਿੰਤਾ ਵਿੱਚ ਮਨੁੱਖ ਦੁਫਾੜ ਹੋਇਆ ਬਣਿਆ ਰਹਿੰਦਾ ਹੈ। ਇੱਕਦਮ ਵਿੱਚ ਤੇ ਭਵਿਸ਼ ਮਿਟ ਜਾਂਦਾ ਹੈ, ਇੱਕਦਮ ਵਿੱਚ ਤੇ ਭੂਤਕਾਲ ਮਿਟ ਜਾਂਦਾ ਹੈ, ਇੱਕਦਮ ਵਿੱਚ ਤੇ ਇੱਕ ਪ੍ਰਗਟ ਹੋ ਜਾਂਦਾ ਹੈ, ਉਹ ਇੱਕ ਆਨੰਦ ਸਰੂਪ, ਉਹ ਇੱਕ ਆਨੰਦਮਈ। ਇਸ ਵਾਸਤੇ ਗੁਰਬਾਣੀ ਨੇ ਭਵਿਸ਼ ਨੂੰ ਜਾਲ ਕਹਿ ਦਿੱਤਾ ਹੈ, ਭੂਤਕਾਲ ਨੂੰ ਜਾਲ ਕਹਿ ਦਿੱਤਾ ਹੈ। ਔਰ ਭੂਤਕਾਲ ਤੇ ਭਵਿਸ਼, ਇਹ ਗੁਜ਼ਰੇ ਹੋਏ ਦਿਨ, ਆਉਣ ਵਾਲੇ ਦਿਨ, ਔਰ ਦਿਨ ਦਿਨ ਕਰਕੇ ਦਿਨ ਭੂਤਕਾਲ ਬਣਦੇ ਜਾ ਰਹੇ ਨੇ, ਦਿਨ ਭਵਿਸ਼ ਦੀਆਂ ਚਿੰਤਾਵਾਂ ਦਾ ਰੂਪ ਧਾਰਨ ਕਰਦੇ ਜਾ ਰਹੇ ਨੇ। ਤਾਂ ਸਮੇਂ ਨੂੰ ਨਾਪਣ ਦਾ ਢੰਗ ਦਿਨ ਤੇ ਰਾਤ ਇੱਥੇ ਜਾਲ ਬਣ ਕੇ ਮਨੁੱਖ ਨੂੰ ਫਸਾ ਰਹੇ ਨੇ। ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਫਾਈ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟ ਸਮੂੜੇ ਕਵਨ ਗੁਣੇ। ਦੱਸ ਤੇ ਸਹੀ ਕਿਵੇਂ ਛੁੱਟੇਗਾ ਇਸ ਜਾਲ ਤੋਂ? ਤੂੰ ਸਤਿਗੁਰ ਦੀ ਬਾਣੀ ਡੰਗ ਵੀ ਦੱਸਦੀ ਹੈ, ਕਾਲ ਜਾਲ ਜਮ ਜੋ ਨਾ ਸਾਕੇ, ਸੱਚ ਕਾ ਪੰਥਾ ਥਾਟਿਓ। ਸੱਚ ਤੇ ਵਰਤਮਾਨ ਹੈ, ਸੱਚ ਤੇ ਇੱਕ ਛਣ ਦੇ ਚ ਹੈ, ਸੱਚ ਤੇ ਇੱਕ ਸੈਕਿੰਡ ਦੇ ਚ ਹੈ। ਔਰ
ਉਹੀ ਇੱਕ ਸੈਕਿੰਡ, ਉਹੀ ਇੱਕ ਛਣ, ਉਹੀ ਇੱਕ ਦਮ ਸੱਚ ਹੈ। ਲੰਘ ਗਏ ਦਮ ਝੂਠ ਨੇ, ਆਉਣ ਵਾਲੇ ਦਮ ਝੂਠ ਨੇ। ਇੱਕ ਛੋਟੀ ਜਿਹੀ ਗਾਥਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੰਮੀ ਮੌਤ ਦੇ ਚ ਬੈਠੇ ਤੇ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆਂ ਤੈਨੂੰ ਆਪਣੇ ਜੀਵਨ ਦਾ ਕਿੰਨਾ ਕੁ ਭਰੋਸਾ ਹੈ, ਕਿਤਨਾ ਤੱਕ ਤੂੰ ਜੀਵਨ ਦੀ ਲਾਲਸਾ ਰੱਖਦਾ ਹੈ, ਉਮੀਦ ਰੱਖਦਾ ਹੈ, ਭਰੋਸਾ ਰੱਖਦਾ ਹੈ। ਸਤਿਗੁਰ ਦੀ ਸੰਗਤ ਕਾਲ ਮਿਟਿਆ ਤੇ ਨਹੀਂ ਮਰਦਾਨੇ ਦੀ ਦੁਨੀਆਂ ਚ, ਅਜੇ ਕਾਲ ਛੋਟਾ ਜ਼ਰੂਰ ਹੋ ਗਿਆ। ਸਮਾਂ ਮਿਟਿਆ ਤੇ ਨਹੀਂ, ਸਮਾਂ ਛੋਟਾ ਹੋ ਗਿਆ। ਕਹਿੰਦਾ ਪਾਤਸ਼ਾਹ, ਸੌ ਕਦਮ ਤੱਕ ਚਲਾਂ, ਅੱਗੇ ਦਾ ਮੈਨੂੰ ਕੋਈ ਭਰੋਸਾ ਨਹੀਂ, ਅਗਲਾ ਕਦਮ ਮੈਂ ਉੱਠ ਸਕਾਂਗਾ ਕਿ ਨਹੀਂ। ਤੋ ਕਮ ਸੇ ਕਮ 200-300 ਦਮਾਂ ਦਾ ਤੇ ਮਰਦਾਨੇ ਨੂੰ ਭਰੋਸਾ ਹੈ, ਇਤਨੇ ਦਮ ਤੇ ਮੈਂ ਲੈ ਸਕਦਾ। ਬਾਲੇ ਨੂੰ ਪੁੱਛਦੇ ਨੇ, ਬਾਲਿਆ ਤੂੰ ਦੱਸ। ਤੋ ਬਾਲਾ ਕਹਿੰਦਾ ਪਾਤਸ਼ਾਹ, ਮਰਦਾਨੇ ਨੂੰ ਸੌ ਕਦਮਾਂ ਦਾ ਭਰੋਸਾ ਹੋਵੇਗਾ, ਮੈਂ ਤੇ ਇੱਕੋ ਹੀ ਕਦਮ ਦੇ ਭਰੋਸੇ ਜੀ ਰਿਹਾ। ਇੱਕ ਕਦਮ ਜੋ ਪੁੱਟਿਆ ਪਤਾ ਨਹੀਂ ਦੂਸਰਾ ਕਦਮ ਪੁੱਟ ਸਕਾਂਗੇ ਤੇ ਨਹੀਂ। ਤੋ 3-4 ਦਮਾਂ ਦਾ ਭਰੋਸਾ, ਸਮਾਂ ਬਹੁਤ ਸੀਮਤ ਹੋ ਗਿਆ, ਸਮਾਂ ਬਹੁਤ ਛੋਟਾ ਹੋ ਗਿਆ, ਕਾਲ ਬਹੁਤ ਛੋਟਾ ਹੋ ਗਿਆ। 3-4 ਦਮ ਦੋਵੇਂ ਹੱਥ ਜੋੜ ਕੇ ਪੁੱਛਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ, ਪਾਤਸ਼ਾਹ ਤੁਹਾਨੂੰ ਕਿੰਨਾ ਕੁ ਭਰੋਸਾ ਹੈ, ਤੁਹਾਡੇ ਭਰੋਸੇ ਨਾਲ ਸਾਡਾ ਬੋਧ ਵਧੇ, ਸਾਡਾ ਗਿਆਨ ਵਧੇ, ਤੁਹਾਨੂੰ ਕਿੰਨਾ ਕੁ ਭਰੋਸਾ ਹੈ ਦੱਸੋ। ਸਾਹਿਬ ਕਹਿੰਦੇ ਨੇ, ਹਮ ਆਦਮੀ ਹਾਂ ਇੱਕਦਮੇ, ਮੋਹਲਤ ਮੌਤ ਨਾ ਜਾਣ। ਇੱਕਦਮ ਜੋ ਮੂੰਹ ਦੇ ਚ ਹੈ, ਬਸ ਇਸੇ ਤੇ ਯਕੀਨ ਹੈ, ਇੰਨਾ ਕੁ ਭਰੋਸਾ ਹੈ ਇੱਕਦਮ ਦਾ, ਬਾਕੀ ਦਾ ਕੋਈ ਭਰੋਸਾ ਨਹੀਂ, ਬਾਕੀ ਦੀ ਕੋਈ ਉਮੀਦ ਨਹੀਂ। ਔਰ ਜਿੱਥੇ ਸੁਰਤ ਇੱਕਦਮ ਦੇ ਚ ਡਿੱਗ ਗਈ, ਉੱਥੇ ਇੱਕ ਪ੍ਰਗਟ ਹੋ ਗਿਆ। ਜਿੱਥੇ ਮਨ ਇੱਕਦਮ ਦੇ ਚ ਟਿਕ ਗਿਆ, ਮਨ ਮਿਟ ਗਿਆ, ਵਿਚਾਰ ਖੋ ਗਏ, ਉੱਥੇ ਇੱਕ ਨੂੰ ਪ੍ਰਗਟ ਹੋਣ ਲਈ ਅਸਥਾਨ ਮਿਲ ਗਿਆ, ਜਗ੍ਹਾ ਮਿਲ ਗਈ। ਜਦ ਭਵਿਸ਼ ਦੀ ਚਿੰਤਾ ਬਹੁਤ ਲੰਬੀ ਹੋਵੇ, ਭੂਤਕਾਲ ਦੀਆਂ ਯਾਦਾਂ ਅਸੀਮ ਆਵਣ, ਸੱਚ ਨੂੰ ਪ੍ਰਗਟ ਹੋਣ ਲਈ ਥਾਂ ਨਹੀਂ ਮਿਲਦੀ। ਸੱਚ ਤੇ ਵਰਤਮਾਨ ਵਿੱਚ ਪ੍ਰਗਟ ਆਉਂਦਾ ਹੈ, ਔਰ ਜੈਸੇ ਸੱਚ ਪ੍ਰਗਟ ਆਉਂਦਾ ਹੈ, ਸੁਰਤ ਇੱਕਦਮ ਵਿੱਚ ਟਿਕਦੀ ਹੈ, ਕਾਲ ਖੋ ਜਾਂਦਾ, ਅਕਾਲ ਪ੍ਰਗਟ ਹੋ ਜਾਂਦਾ, ਕਾਲ ਮਿਟ ਜਾਂਦਾ, ਅਕਾਲ ਪ੍ਰਗਟ ਹੋ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਕਹਿੰਦੇ ਨੇ, ਸਭ ਸਮੇਂ ਦਾ ਤਮਾਸ਼ਾ, ਸਭ ਕਾਲ ਦਾ ਤਮਾਸ਼ਾ, ਕਿਆ ਛੋਟੇ ਕਿਆ ਵੱਡੇ, ਕਿਆ ਆਮ ਸਾਧਾਰਨ, ਕਿਆ ਦੇਵੀ ਦੇਵਤੇ, ਸਭ ਕਾਲ ਵਿੱਚ ਜੀ ਰਹੇ ਨੇ। ਕਾਲ ਪਾਏ ਬ੍ਰਹਮਾ ਬਪ ਦਰਾ, ਕਾਲ ਪਾਏ ਸੂਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਭ ਸਮੇਂ ਦਾ ਤਮਾਸ਼ਾ, ਸਭ ਇਸ ਕਾਲ ਵਿੱਚ ਜੀ ਰਹੇ ਨੇ। ਬ੍ਰਹਮੇ ਜੈਸਾ ਮਹਾਨ ਦਾਰਸ਼ਨਿਕ, ਵਿਸ਼ਨੂੰ ਜੈਸਾ ਮਹਾਨ ਸਤੋਗੁਣੀ, ਸ਼ਿਵਜੀ ਜੈਸਾ ਮਹਾਨ ਤਪੇਸ਼ਵਰ ਜਪੇਸ਼ਵਰ, ਪਰ ਕਾਲ ਵਿੱਚ ਜੀ ਰਹੇ ਨੇ, ਸਮੇਂ ਵਿੱਚ ਜੀ ਰਹੇ ਨੇ। ਅਜੇ ਸਮਾਂ ਮਿਟਿਆ ਨਹੀਂ,
ਅਜੇ ਕਾਲ ਮਿਟਿਆ ਨਹੀਂ, ਅਜੇ ਕਾਲ ਮੌਜੂਦ ਹੈ, ਕਾਲ ਵਿੱਚ ਜੀਵਿਆ ਜਾ ਰਿਹਾ। ਇਸ ਵਾਸਤੇ ਗੁਰਬਾਣੀ ਨੇ ਪਰਮਾਤਮਾ ਦਾ ਨਾਮ ਰੱਖਿਆ ਅਕਾਲ। ਉਹ ਮੂਰਤੀਮਾਨ ਹੈ, ਪਰ ਐਸੀ ਮੂਰਤੀ ਜੋ ਵਰਤਮਾਨ ਵਿੱਚ ਪ੍ਰਗਟ ਆਉਂਦੀ ਹੈ, ਅਕਾਲ ਮੂਰਤ। ਭਵਿਸ਼ ਦੀ ਚਿੰਤਾਵਾਂ ਵਿੱਚ ਨਹੀਂ, ਮਾਜ਼ੀ ਦੀਆਂ ਯਾਦਾਂ ਵਿੱਚ ਨਹੀਂ। ਇਸ ਨੂੰ ਮੈਂ ਪੰਜਾਬੀ ਰੂਪ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ, ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ, ਭਵਿਸ਼ ਦੀ ਚਿੰਤਾ ਬਸ ਗੱਲਾਂ ਹੀ ਗੱਲਾਂ। ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ, ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਾਂ। ਇਸ ਨੂੰ ਮੈਂ ਉਰਦੂ ਰੂਪ ਵੀ ਦਿੱਤਾ ਹੈ। ਕੁਛ ਮਾਜ਼ੀ ਕੀ ਖਾਕ ਹੂੰ, ਕੁਛ ਮੁਸਤਕਬਿਲ ਕਾ ਨੂਰ ਹੂੰ, ਜੀਨਾ ਅਭੀ ਨਹੀਂ ਆਇਆ ਕਿਉਂਕਿ ਹਾਲ ਸੇ ਅਭੀ ਦੂਰ ਹੂੰ। ਹਾਲ ਵਰਤਮਾਨ, ਔਰ ਜੋ ਹਾਲ ਵਿੱਚ ਨਹੀਂ ਜੀ ਰਿਹਾ ਉਹਨੂੰ ਕਹਿੰਦੇ ਨੇ ਤੇ ਬੇਹਾਲ ਹੈ। ਇਹ ਤੇ ਵਰਤਮਾਨ ਵਿੱਚ ਨਹੀਂ, ਇਹ ਤੇ ਇੱਕਦਮ ਵਿੱਚ ਨਹੀਂ, ਇਹ ਤੇ ਬੇਹਾਲ ਹੈ। ਇਹ ਤੇ ਭਵਿਸ਼ ਦੀ ਚਿੰਤਾਵਾਂ ਦੇ ਜੀ ਰਿਹਾ, ਮੁਸਤਕਬਿਲ ਦੀ ਫਿਕਰ ਦੇ ਜੀ ਰਿਹਾ। ਇਹ ਤੇ ਭੂਤਕਾਲ ਦੀਆਂ ਯਾਦਾਂ ਦੇ ਜੀ ਰਿਹਾ, ਇਹ ਤੇ ਮਾਜ਼ੀ ਦੀਆਂ ਯਾਦਾਂ ਦੇ ਜੀ ਰਿਹਾ। ਇਹ ਵਰਤਮਾਨ ਵਿੱਚ ਨਹੀਂ, ਇਹ ਹਾਲ ਵਿੱਚ ਨਹੀਂ, ਔਰ ਜੋ ਹਾਲ ਵਿੱਚ ਨਹੀਂ ਪਰਿਸ਼ਨ ਵਿੱਚ ਕਹਿੰਦੇ ਨੇ ਬੇਹਾਲ ਬੇਹਾਲ ਬੇਹਾਲ। ਇਸ ਵਾਸਤੇ ਆਮ ਪੱਧਰ ਤੇ ਭਾਰਤ ਵਿੱਚ, ਈਰਾਨ ਅਫਗਾਨਿਸਤਾਨ ਵਿੱਚ ਪੁੱਛਿਆ ਜਾਂਦਾ ਤੇਰਾ ਕੀ ਹਾਲ ਹੈ, ਤੇਰਾ ਕੀ ਹਾਲ ਹੈ, ਭਾਵ ਵਰਤਮਾਨ ਵਿੱਚ ਹੈ ਕਿ ਨਹੀਂ, ਇੱਕ ਪ੍ਰਭੂ ਵਿੱਚ ਹੈ ਕਿ ਨਹੀਂ, ਕਿ ਦੋ ਵਿੱਚ ਜੀ ਰਹੇ। ਸੁਪਨਾ ਹੈ ਜਿੰਨੀ ਦੇਰ ਤੱਕ ਚੱਲ ਰਿਹਾ, ਪਰ ਨਹੀਂ ਹੈ ਅਚੇਤ ਅਵਸਥਾ ਵਿੱਚ ਸੁਪਨ, ਜਾਗ੍ਰਿਤ ਅਵਸਥਾ ਵਿੱਚ ਮਿਟ ਗਿਆ। ਹੈ ਨਹੀਂ ਹੈ, ਨਹੀਂ ਹੈ ਹੈ, ਸੁਪਨ ਹੈ। ਸੁਪਨ ਵਿੱਚ ਮਨੁੱਖ ਕਤਲ ਕਰੇ, ਸਰੀਰ ਤੇ ਮਨ ਤੇ ਉਹੀ ਪ੍ਰਭਾਵ ਪੈਂਦਾ ਹੈ ਜੋ ਜਾਗ੍ਰਿਤ ਅਵਸਥਾ ਵਿੱਚ ਮਨੁੱਖ ਕਰੇ। ਸਵਪਨ ਵਿੱਚ ਦੁਰਾਚਾਰ ਕਰੇ, ਸਰੀਰ ਦੀ ਉਹੀ ਹਾਲਤ ਬਣਦੀ ਹੈ, ਮਨ ਦੀ ਉਹੀ ਹਾਲਤ ਬਣਦੀ ਹੈ ਜੋ ਜਾਗ੍ਰਿਤ ਵਿੱਚ। ਸਵਪਨ ਵਿੱਚ ਚੋਟ ਲੱਗ ਜਾਏ, ਜ਼ਰਬ ਲੱਗ ਜਾਏ, ਸਰੀਰ ਦੀ ਹਾਲਤ ਮਨ ਦੀ ਹਾਲਤ ਉਹੀ ਬਣਦੀ ਹੈ ਜੋ ਜਾਗ੍ਰਿਤ ਅਵਸਥਾ ਵਿੱਚ। ਪਰ ਸਵਪਨ ਵਿੱਚ ਮਿਲਾਪ ਹੋਇਆ, ਕੋਈ ਮਿਲਿਆ, ਉਤਨੀ ਹੀ ਖੁਸ਼ੀ ਆਉਂਦੀ ਹੈ। ਕੋਈ ਮਨ ਚਾਹਾ ਮਿੱਤਰ ਮਿਲਿਆ, ਕੋਈ ਮਨ ਚਾਹੀ ਵਸਤੂ ਮਿਲੀ ਹੈ, ਸੁਪਨ ਵਿੱਚ ਮਿਲੀ ਹੈ, ਮਨ ਪ੍ਰਭਾਵਿਤ ਹੋਇਆ, ਤਨ ਪ੍ਰਭਾਵਿਤ ਹੋਇਆ। ਸਵਪਨ ਇਸ ਬਾਰੇ ਅਸੀਂ ਐਸਾ ਨਹੀਂ ਕਹਿ ਸਕਦੇ ਕਿ ਨਹੀਂ ਹੈ, ਹੈ, ਪਰ ਜਿਤਨੀ ਦੇਰ ਵਿੱਚ ਕਹਿੰਦੇ ਹਾਂ ਹੈ, ਨਹੀਂ ਹੋ ਜਾਂਦਾ ਹੈ, ਔਰ ਜਦ ਕਹਿੰਦੇ ਹਾਂ ਨਹੀਂ ਹੈ, ਹੈ ਹੋ ਜਾਂਦਾ ਹੈ। ਜਾਗ੍ਰਿਤ ਅਵਸਥਾ ਵਿੱਚ ਜੋ ਸੰਸਾਰ ਹੈ ਉਹ ਨਿੰਦਰਾ ਅਵਸਥਾ ਵਿੱਚ ਨਹੀਂ ਹੋ ਜਾਂਦਾ, ਸਵਪਨ ਅਵਸਥਾ ਵਿੱਚ ਨਹੀਂ ਹੋ ਜਾਂਦਾ, ਔਰ ਸਵਪਨ ਅਵਸਥਾ ਵਿੱਚ ਜੋ ਸੰਸਾਰ ਹੈ ਉਹ ਜਾਗ੍ਰਿਤ ਅਵਸਥਾ ਵਿੱਚ ਨਹੀਂ ਹੋ ਜਾਂਦਾ। ਜਾਗ੍ਰਿਤ ਅਵਸਥਾ ਦਾ ਜੋ ਸਾਡਾ ਸੰਸਾਰ ਹੈ ਉਹ ਸਵਪਨ ਅਵਸਥਾ ਵਿੱਚ ਵਿਲੀਨ ਹੋ ਜਾਂਦਾ, ਔਰ ਜੋ ਸਵਪਨ ਅਵਸਥਾ ਵਿੱਚ ਸੰਸਾਰ ਹੈ ਉਹ ਜਾਗ੍ਰਿਤ ਵਿੱਚ ਖਤਮ ਹੋ ਜਾਂਦਾ। ਤਾਂ ਹੁਣ ਕਿਸ ਨੂੰ ਸੱਤ ਕਹੀਏ ਤੇ ਕਿਸ ਨੂੰ ਮਿੱਤ ਕਹੀਏ, ਕਿਸ ਨੂੰ ਕਹੀਏ ਹੈ ਤੇ ਕਿਸ ਨੂੰ ਕਹੀਏ ਨਹੀਂ ਹੈ। ਤੋ ਧਾਰਮਿਕ ਵਿਦਵਾਨ ਕਹਿੰਦੇ ਨੇ ਦੋਵੇਂ ਰੂਪ ਦੇਣੇ ਪੈਣੇ ਨੇ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ, ਹੈ ਸਵਪਨ ਜਿਤਨੀ ਦੇਰ ਲਈ ਚੱਲ ਰਿਹਾ,
मिट गया स्वपन, सुपने दा संसार मिट गया। है जागृत और जागृत दा संसार, पर जैसे जागृत अवस्था खत्म हुई, निद्रा अवस्था शुरू हुई, स्वपन अवस्था शुरू हुई, तो जागृत अवस्था दा संसार नहीं हो गया। इते जीवन भर ऐसा चलता है, जो जागृत अवस्था विच है स्वपन अवस्था विच नहीं है, जो स्वपन अवस्था विच है वो जागृत अवस्था विच नहीं है। बिछड़ जाते हैं असी उस तो जिस नाल जागृत अवस्था दे जुड़े हुए होंगे, और बिछड़ जाते हैं असी उस तो जिस नाल असी स्वपन अवस्था विच जुड़े होंगे। जीवन भर ऐसा चलता है, रोज बिछड़ते हैं, रोज मिलते हैं, रोज मिलते हैं, रोज बिछड़ते हैं। इस तरह असी जागृत अवस्था विच एक संसार विच जींदे हां, स्वपन अवस्था विच दूसरे संसार विच जीवदे हां। पर चूंकि जीवदे हां तो है शायद नहीं है, नहीं है शायद है, उतने तक ते है जितने तक जागृत चल रही है, जितने तक स्वपन अवस्था चल रही है। इसे वास्ते थे बयान कीता है महापुरुषा ने, शायद जगत स्वपन है, जागृत भी स्वपन है, स्वपन भी स्वपन है, लेकिन थोड़े जिया भेद नाल। इसनू इंज बयान करिए, जो रात दा स्वपन है शायद ओ जागृत अवस्था दी कल्पना है। जागृत अवस्था दा जो संसार है शायद स्वपन अवस्था दा सुपना है। कल्पना जागृत अवस्था दे जो चल रही है सुपना है, निंद्रा अवस्था दे जो स्वपन चलता है वो कल्पना है। दोहां नू कल्पना कह दईए, दोहां नू स्वपन कह दईए, गल इक्को ही है। कल्पना है, स्वपन है, पर असी नहीं कह सकते कि स्वपन नहीं है। शरीर ते प्रभावित होया है, मन ते प्रभावित होया है, रात नू कोई दफीना मिल गया, धन मिल गया, औदा मिल गया, मित्र मिल गया, पुत्र मिल गया, कोई विछड़िया साथी मिल गया, खुशी ते होई है मन नू, तन दे रोंगटे ते खड़े होए ने, पर कोई मित्र अजीज अकारब चलाना कर गया, नुकसान हो गया, किसी दुश्मन ने घातक हमला कर देता है, या स्वपन विच मनुख ने दुराचार कीता है, कत्ल कीता है, मन ते उतना ही प्रभावित हो रहा है, तन ते उतना ही प्रभावित होया है। महापुरुषा ने इस वास्ते संसार नू सिर्फ मिथ नहीं आख्या, मिथ्या नहीं किया, है शायद नहीं है, नहीं है शायद है, काल है शायद नहीं है, नहीं है शायद है। काल दा प्रभाव ते मौजूद है, समय दा प्रभाव ते मौजूद है, उस प्रभाव हेत मनुख जी रहे है, किस तरह कह देवे कि नहीं है। जिस तरह जागृत अवस्था विच कदी असी सुखी होंदे हां, कदी दुखी होंदे हां, कदी हसते हां, कदी रोंदे हां, कदी कोई मिलदा है, कदी कोई विछड़दा है, कदी नफा है, कदी नुकसान है, स्वपन अवस्था विच भी ऐसा होंदा है,
कुछ सुख भरे सपने, कुछ दुख भरे सपने। किसे सपन विच असी बिस्मात भरी अवस्था दे चाहुंदे हां, किसे सपने च असी रो रहे आउंदे हां, दुखी आउंदे हां। किसे सपने विच कोई मिलिया हुंदा है बड़े प्रसन्न बड़े प्रसन्न, पर किसे सपने च कोई बिछड़दा है बड़े दुखी बड़े दुखी। जागृत अवस्था विच असी कदी पाठ कर रहे आउंदे हां, सुरत जुड़ जाती है रस बन जाता है, ऐसा स्वपन अवस्था विच भी आउंदा है, जुड़ जाता है मन रस बन जाता है आनंद बन जाता है। जे संसारिक रस स्वपन विच माणिया जा सकता है तो निरंकार का आनंद भी स्वपन विच माणिया जा सकता है। जे जागृत अवस्था विच पदार्थां का रस माणिया जा सकता है तो परमात्मा का रस भी माणिया जा सकता है। शायद इस वास्ते ही धन गुरु नानक देव जी महाराज ने फरमान किया है, सुपने आया भी गया मैं जल भरिया रोए, आए न सका तुझ कन प्यारे भेज न सका खोए। ऐ सुपने विच आने वाले हो तुसी चले गए, क्यों सपना चला गया, स्वपन चलता है निंद्रा विच, जागृत विच कल्पना चलती है, निंद्रा विच स्वपन चलता है। निंद्रा अवस्था खत्म हुई स्वपन खत्म हो गया, जागृत अवस्था शुरू हुई कल्पनावां दा जगत शुरू होया। तो सतगुरु ते मंग करदे ने आओ सुभागी नींदड़िए मत सौ देखा सोए, ऐ भागां भरी नींद आ तू आ। शायद फिर सुपने च झलक मिले, शायद फिर सुपने च आनंद मिले, पर हां मिलाप भरिया सुपन सुख भरा सुपन इस तरह प्रतीत होंदा जिवें एक क्षण विच बतीत हो गया, पर दुख भरा स्वपन जिस विच असी कुरला रही हुई है तड़प रही हुई है लंबा हो जाता है लंबा हो जाता है। जागृत अवस्था विच भी ऐसा हो जाता है, दुख विच काल लंबा हो जाता है समा लंबा हो जाता है, सुख विच समा छोटा हो जाता है छोटा हो जाता है। बाबा फरीद कह रहे ने, फरीदा राती वडियां दुख दुख उठन उपास, बहुत लंबी हो गई ये रात होके ने, तो होके दुख तो निकल देने होके विछेड़े तो निकल देने, और दुख दे समा लंबा हो जाता है। सूफी संत बाबा फरीद फरमान कर रहे ने, ए विछोड़े दी रात हे प्रभु हे खुदा बहुत लंबी होगी बहुत लंबी होगी। कितनी लंबी हो जाती है, जितना महान दा विछोड़ा होवे उतना ही समा लंबा हो जाता है, जितना तुच्छ चीज का विछोड़ा होवे दुख छोटा होंदा है, समा भी थोड़ा जिहा लंबा होंदा ज्यादा नहीं। पर मन महान है रस है आनंद है, उसका विछोड़ा हो गया है समा बहुत लंबा हो जाएगा बहुत लंबा हो जाएगा। कितना क लंबा हो जाएगा, तो धन गुरु अर्जन देव जी महाराज फरमान कर देने, चार पहर चौ जोगे समाने रैन भई तब अंत न जाने। दिन दे चार पहर चार युगां वर्गे हो गए नहीं लंघदे नहीं लंघदे,
ਇੱਕ ਇੱਕ ਯੁੱਗ ਹਜ਼ਾਰਾਂ ਸਾਲ ਵਰਗਾ ਲੱਖਾਂ ਸਾਲ ਵਰਗਾ ਨਹੀਂ ਲੰਘਦਾ, ਇੰਨਾ ਲੰਬਾ ਹੋ ਗਿਆ ਕਲਪਨਾ ਨਹੀਂ, ਇਹ ਸੱਚ ਹੈ। ਚਾਰ ਪਹਿਰ ਚੌ ਜੁਗੇ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ। ਆਈ ਇਹ ਰਾਤ ਪਤਾ ਨਹੀਂ ਕਿਤਨੇ ਯੁਗਾਂ ਵਰਗੀ ਹੈ, ਕਹਿ ਨਹੀਂ ਸਕਦੇ। ਦੁੱਖ ਦੇ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ, ਨਰਕ ਦੁੱਖ ਹੈ। ਈਸਾਈ ਜਗਤ ਨੂੰ ਇਸਦੀ ਵਿਆਖਿਆ ਕਰਨੀ ਨਹੀਂ ਆਈ, ਉਹਨਾਂ ਨੇ ਕਿਹਾ ਨਰਕ ਹਮੇਸ਼ਾ ਲਈ ਹੈ, ਸਦੀਵੀ ਹੈ। ਸ਼ਾਇਦ ਇਸ ਵਾਸਤੇ ਨੀਤੀਸ਼ੇ ਜੈਸੇ ਵਿਚਾਰਕ ਨੇ ਕਹਿ ਦਿੱਤਾ ਕਿ ਮੈਂ ਧਾਰਮਿਕ ਕਿਉਂ ਨਹੀਂ ਹਾਂ, ਮੈਂ ਕ੍ਰਿਸਚਨ ਕਿਉਂ ਨਹੀਂ ਹਾਂ। ਕਹਿੰਦੇ ਜੋ ਮੈਂ ਗੁਨਾਹ ਕੀਤੇ ਨੇ, ਜੋ ਮੈਂ ਪਾਪ ਕੀਤੇ ਨੇ, ਔਰ ਜਿਨ੍ਹਾਂ ਗੁਨਾਹਾਂ ਬਾਰੇ ਮੈਂ ਸੋਚਿਆ ਸੀ, ਅਗਰ ਮੈਂ ਕਿਸੇ ਅਦਾਲਤ ਨੂੰ ਦੱਸ ਦਿਆਂ ਤਾਂ ਸਖ਼ਤ ਤੋਂ ਸਖ਼ਤ ਮੈਜਿਸਟ੍ਰੇਟ ਵੀ ਮੈਨੂੰ 4 ਸਾਲ ਤੋਂ ਵੱਧ ਜੇਲ੍ਹ ਦੀ ਸਜ਼ਾ ਨਹੀਂ ਦੇ ਸਕਦਾ। ਲੇਕਿਨ ਮੈਂ ਖੁਦਾ ਨੂੰ ਮੰਨਿਆ ਨਹੀਂ, ਇਸੇ ਗੁਨਾਹ ਕਰਕੇ ਉਹ ਮੈਨੂੰ ਹਮੇਸ਼ਾ ਲਈ ਨਰਕ, ਹਮੇਸ਼ਾ ਲਈ। ਔਰ ਐਸਾ ਨਰਕ ਜਿੱਥੇ ਜ਼ੰਬੂਰਾਂ ਨਾਲ ਮਾਸ ਨੋਚਿਆ ਜਾਂਦਾ ਹੋਵੇ, ਜਿੱਥੇ ਦਲਦਲ ਦੇ ਸੁੱਟਿਆ ਜਾ ਰਿਹਾ, ਜਿੱਥੇ ਉਬਲਦੇ ਤੇਲ ਦੇ ਚ ਤਲਿਆ ਜਾ ਰਿਹਾ, ਜਿੱਥੇ ਜ਼ਿੰਦਾ ਮਨੁੱਖ ਦੀ ਜ਼ਬਾਨ ਕੱਟੀ ਜਾ ਰਹੀ ਹੈ, ਬੰਦ ਬੰਦ ਕੱਟੇ ਜਾ ਰਹੇ ਨੇ, ਨਰਕ ਦਾ ਇਹ ਨਕਸ਼ਾ। ਤੇ ਇਹ ਵਿਚਾਰਕ ਕਹਿੰਦਾ ਫਿਰ ਉਸ ਖੁਦਾ ਨੂੰ ਰਹੀਮ ਕਹਿਣ ਦੀ, ਰਹਿਮਾਨ ਕਹਿਣ ਦੀ, ਪ੍ਰਸਾਦ ਕਹਿਣ ਦੀ, ਦਿਆਲੂ ਕਹਿਣ ਦੀ, ਕਰੁਣਾਕਰ ਕਹਿਣ ਦੀ ਲੋੜ ਕੀ ਹੈ? ਉਹ ਤੇ ਬਹੁਤ ਸਖ਼ਤ ਹੈ, ਉਹ ਤੇ ਬਹੁਤ ਜ਼ਾਲਮ। ਦਰਅਸਲ ਵਿਆਖਿਆ ਕਰਨੀ ਨਾ ਆਈ, ਨਰਕ ਦੁੱਖ ਹੈ, ਸਵਰਗ ਸੁੱਖ ਹੈ। ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ, ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ, ਬਹੁਤ ਲੰਬਾ ਹੋ ਜਾਂਦਾ ਹੈ, ਬਹੁਤ ਲੰਬਾ ਹੋ ਜਾਂਦਾ ਹੈ। ਇੱਕ ਘੜੀ ਦਿਨਸ ਮੁੱਖ ਬਹੁਤ ਦਿਹਾੜੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਪਲ ਦਾ ਵਿਛੋੜਾ ਔਰ ਉਸਦਾ ਦੁੱਖ, ਇਹ ਇੱਕ ਪਲ ਤੇ ਕਈ ਦਿਨਾਂ ਵਰਗਾ ਹੈ, ਨਹੀਂ ਲੰਘਦਾ, ਨਹੀਂ।

ਲੇਕਿਨ ਬਹੁਗਿਣਤੀ ਮਨੁੱਖੀ ਦੁਨੀਆ ਦੀ ਕਾਲ ਵਿੱਚ ਜੀ ਰਹੀ ਹੈ। ਮਨੁੱਖ ਦੇ ਕੋਲ ਸਿਮਰਤੀ ਹੈ, ਇਹ ਸਿਮਰਤੀ ਕਦੀ ਅੱਗੇ ਜਾਂਦੀ ਹੈ ਕਦੀ ਪਿੱਛੇ ਜਾਂਦੀ ਹੈ। ਜਦੇ ਭੂਤਕਾਲ ਦੀ ਤਰਫ ਜਾਂਦੀ ਹੈ ਤੋ ਭੂਤਕਾਲ ਦਾ ਚਿੰਤਨ ਬਣ ਜਾਂਦੀ ਹੈ, ਜਦ ਭਵਿਸ਼ ਦੀ ਤਰਫ ਜਾਂਦੀ ਹੈ ਤੋ ਚਿੰਤਾ ਬਣ ਜਾਂਦੀ ਹੈ। ਤੋ ਚਿੰਤਨ ਚੱਲਦਾ ਹੈ ਭੂਤਕਾਲ ਦਾ, ਚਿੰਤਾ ਚੱਲਦੀ ਹੈ ਭਵਿਸ਼ ਦੀ ਕਿ ਕਿਸ ਤਰ੍ਹਾਂ ਮਿਟੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੈਂ ਜਿੱਥੇ ਤੱਕ ਦੇਖਦਾ ਮਨੁੱਖ ਚਿੰਤਾ ਵਿੱਚ ਜੀ ਰਿਹਾ। ਭਵਿਸ਼ ਬਹੁਤ ਲੰਬਾ ਹਰ ਇੱਕ ਨੇ ਬਣਾਇਆ ਹੈ, ਬਹੁਤ ਲੰਬਾ ਬਹੁਤ ਲੰਬਾ। ਚਿੰਤਤ ਹੀ ਦੀਸੇ ਸਭ ਕੋ ਹੈ, ਸਾਰੀ ਚਿੰਤਾ ਵਿੱਚ ਦਿਖਾਈ ਦੇ ਰਹੇ, ਸਾਰਿਆਂ ਨੇ ਬੜਾ ਲੰਬਾ ਭਵਿਸ਼ ਬਣਾ ਰੱਖੇ ਔਰ ਚਿੰਤਾ ਭਵਿਸ਼ ਦੀ। ਇਹੀ ਕਾਰਨ ਹੈ ਕਿ ਕਦਮ ਕਦਮ ਤੇ ਬਾਜ਼ਾਰਾਂ ਚ ਬੈਠੇ ਜੋਤਸ਼ੀ ਮਿਲਣਗੇ, ਉਹਨਾਂ ਨੂੰ ਵੀ ਪਤਾ ਹੈ ਹਰ ਮਨੁੱਖ ਜੀ ਰਿਹਾ ਭਵਿਸ਼ ਦੀ ਚਿੰਤਾ ਵਿੱਚ। ਜ਼ਰੂਰ ਪੁੱਛੇਗਾ ਭਵਿਸ਼ ਕੈਸਾ ਹੈ, ਭਵਿਸ਼ ਕੈਸਾ ਹੈ, ਭਵਿਸ਼ ਕੈਸਾ ਹੈ, ਭੂਤਕਾਲ ਕੈਸਾ ਹੈ, ਕੁਛ ਇਸ ਨੂੰ ਚੇਤੇ ਹੈ। ਗੁਜ਼ਰਿਆ ਹੋਇਆ ਕੱਲ ਕੈਸੇ ਸੀ, ਗੁਜ਼ਰਿਆ ਹੋਇਆ ਸਾਲ ਕੈਸੇ ਸੀ, ਗੁਜ਼ਰੇ 50 ਸਾਲ ਕੈਸੇ ਸਨ ਚੇਤੇ ਨੇ, ਆਉਣ ਵਾਲਾ ਕੱਲ ਕਿਸ ਤਰ੍ਹਾਂ ਹੋਵੇਗਾ ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਇਹ ਤੇ ਠੀਕ ਹੈ ਕਿ 50-60 ਸਾਲ ਤੋਂ ਕੋਈ ਪਿੱਛੇ ਜਾਏ, 5 ਸਾਲ ਦੀ ਜਦ ਜ਼ਿੰਦਗੀ ਹੋਵੇ ਉਸ ਤੋਂ ਪਿੱਛੇ ਮਨੁੱਖ ਦੀਆਂ ਯਾਦਾਂ ਨਹੀਂ ਜਾਂਦੀਆਂ, ਭੁੱਲ ਗਿਆ ਹੈ। ਹਾਂ, ਕਿਸੇ ਕਿਸੇ ਦੀ ਸਿਮਰਤੀ ਇਹ ਸ਼ਕਤੀ ਜ਼ਿਆਦਾ ਹੁੰਦੀ ਹੈ, ਉਹ ਇਸ ਜਨਮ ਦੀ ਦੀਵਾਰ ਨੂੰ ਤੋੜ ਕੇ ਅਗਲੇ ਜਨਮਾਂ ਚ ਵੀ ਪਹੁੰਚ ਜਾਂਦੀ ਹੈ। ਪਿਛੋਕੜ ਬਹੁਤ ਕੁਝ ਦਿਸਦਾ ਹੈ, ਬਹੁਤ ਕੁਝ ਦਿਸਦਾ ਹੈ, ਔਰ ਭਵਿਸ਼ ਵੀ ਉਹ ਦੇਖ ਲੈਂਦੇ ਨੇ ਔਰ ਸਹੀ ਦੇਖਦੇ ਨੇ। ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਭਾਵੇਂ ਅੱਜ ਹੋ ਜਾਏ ਭਾਵੇਂ ਕੱਲ ਹੋਵੇ, ਪਰਮਾਤਮਾ ਹੋਏ ਬਿਨਾਂ ਇਹ ਚਿੰਤਾ ਮਿਟਣੀ ਨਹੀਂ, ਇਹ ਭਵਿਸ਼ ਮਿਟਣਾ ਨਹੀਂ। ਪਰ ਯਾਦਾਂ ਮਾਸੀ ਦੀਆਂ, ਭੂਤਕਾਲ ਦੀਆਂ, ਇਹੀ ਬੋਝ ਮਨੁੱਖ ਢੋਹ ਰਿਹਾ। ਇਸੇ ਬੋਝ ਦੇ ਥੱਲੇ ਮਨੁੱਖ ਦਬਿਆ ਹੋਇਆ, ਇਹੀ ਭਾਰ ਚੁੱਕੀ ਫਿਰਦਾ ਹੈ। ਕਹਿੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਅੱਧੀ ਰਾਤ ਨੂੰ ਬੈਠੇ ਨੇ, ਮੂੰਹ ਲੰਬੇ ਲੰਬੇ ਹੌਕੇ ਨਿਕਲ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਹਿਲ ਕਦਮੀ, ਆਪ ਦੇ ਕੰਨਾਂ ਵਿੱਚ ਹੌਕਿਆਂ ਦੀ ਆਵਾਜ਼ ਪਈ। ਜਿੱਧਰੋਂ ਹੌਕੇ ਆ ਰਹੇ ਸਨ ਗਏ, ਦੇਖਿਆ ਇਹ ਤੇ ਨੰਦ ਲਾਲ। ਨੰਦ ਲਾਲ ਨੂੰ ਵੀ ਮਹਿਸੂਸ ਹੋਇਆ ਮੇਰੇ ਕੋਲ ਕੋਈ ਖੜਾ ਹੈ। ਗੌਰ ਨਾਲ ਦੇਖਿਆ ਤੇ ਸਤਿਗੁਰੂ ਕਦਮਾਂ ਤੇ ਡਿੱਗੇ। ਪਾਤਸ਼ਾਹ ਕਹਿੰਦੇ ਨੇ, ਨੰਦ ਲਾਲ ਰਾਤ ਬੜੀ ਸਿਆਹ ਹੈ, ਕਾਲੀ ਹੈ। ਹਾਂ ਮਹਾਰਾਜ, ਬੜੀ ਕਾਲੀ ਹੈ, ਸਭ ਕੁਛ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ, ਕਾਲਾ ਦਿਖਾਈ ਦੇ ਰਿਹਾ, ਸਾਰਾ ਅਸਮਾਨ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ, ਸਾਰਾ ਅਸਮਾਨ ਕਾਲਾ ਦਿਖਾਈ ਦੇ ਰਿਹਾ। ਦੱਸ ਕਿਉਂ ਕਾਲਾ ਦਿਖਾਈ ਦੇ ਰਿਹਾ, ਇਹ ਕਿਉਂ ਕਾਲਾ ਹੈ? ਨੰਦ ਲਾਲ ਸੋਚਦੇ ਚ ਪੈ ਗਏ, ਹੱਥ ਜੋੜ ਕੇ ਕਹਿੰਦੇ ਨੇ, ਪਾਤਸ਼ਾਹ ਮੈਂ ਸ਼ਾਇਰ ਹਾਂ, ਕਵੀ ਹਾਂ, ਆਪ ਦਾ ਅਦਨਾ ਸੇਵਕ ਹਾਂ, ਸਿੱਖ ਹਾਂ, ਮੈਂ ਵਿਗਿਆਨਕ ਨਹੀਂ, ਮੈਂ ਕੀ ਜਾਣਾ ਆਸਮਾਨ ਕਾਲਾ ਕਿਉਂ ਹੈ? ਪਰ ਸਤਿਗੁਰ ਕਹਿੰਦੇ ਨੇ, ਤੂੰ ਤਸਲੀਮ ਕੀਤਾ ਹੈ ਸ਼ਾਇਰ ਹੈ, ਕਵੀ ਹੈ, ਤੋ ਕਵੀ ਦੀ ਆਪਣੀ ਕਲਪਨਾ ਦੀ ਪਰਵਾਜ਼ ਵੀ ਹੁੰਦੀ ਹੈ, ਸ਼ਾਇਰ ਦੇ ਆਪਣੀ ਤਖੀਲ ਦੀ ਪਰਵਾਜ਼ ਵੀ ਹੁੰਦੀ ਹੈ, ਉਡਾਰੀ ਹੁੰਦੀ ਹੈ। ਚੱਲ ਤੂੰ ਆਪਣੇ ਤਖੀਲ ਦੇ ਆਧਾਰ 'ਤੇ

0: एक ओंकार सतनाम कर्ता पुरुष निर्भो निर्वैर काल मुहूर्त अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जियो पते कबूल करने वाहिगुरु जी का खालसा वाहिगुरु जी की फतेह। तुम कहियत हो जगत गुरु स्वामी हम कहियत कल युग के कामे तू की है मैं की हां इदी वजाहत भगत सिरमौर श्री रविदास जी बयान कर रहे हैं। तुम कहियत हो जगत गुरु स्वामी हम कहियत कल युग के कामे इस युग देच मनुख दा जेड़ा औगुण प्रधान है उसका जिक्र पै कर दे। हर समय हर युग देच एक औगुण प्रधान आउंदा ए मैं अर्ज कर दे। बाकी औगुण भी होंदे न वो जेर साया होंदे ने एक औगुण प्रधान हर व्यक्ति देच बहु गिनती देच एक तरह का औगण मनुखता दे अंदर प्रधान होवे 60-70 फीसदी दे अंदर उस नाल फिर तुलना की जाती है इस युग का औगण केड़ा है। हर युग का अपना गुण होंदा है हर युग का अपना औगण होंदा है हर व्यक्ति का भी बुनियादी गुण कोई एक अद आ बाकी गुण वो जेर साया आते हर व्यक्ति का बुनियादी औगुण एक आ बाकी सारे औगुण उस एक औगुण के पिछे चलते। श्री रविदास ने जो इशारतन गल की थी है इनू जगत गुरु बाबा वकत दे अवतारी पुरस इस युग दे अवतारी पुरस धन गुरु नानक देव जी महाराज जिस तरह खोलते ने ये मैं थोड़े सामने रखा पूर्ण तौर पर उन्होंने बोलों मैं खोल सकांगा ये तो समर्था नहीं पर कुछ जो सतगुरु ने शक्ति ते प्रेरणा जिस तरह की प्रदान की मैं थोड़े सामने रखण की निमाणी कोशिश कर रहा। कल कल वाली काम मद जिन्होंने कदी सिलसिलावार धन गुरु ग्रंथ साहब जी महाराज की बाणी का पाठ किया ये आया होगा वाक सलोक मरदाना पहला ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ, ਔਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ। ਜੈਸੇ ਸਾਰੰਗ ਰਾਗ ਵਿੱਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ, ਉਹ ਧਿਆਨ ਨਾਲ ਸੁਣਨਾ। ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਅੱਜ ਤੇ ਬਣਦੀ ਕਾਰਖਾਨਿਆਂ ਤੇ ਚਾਹੇ ਵੇਖਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਵਿੱਚ ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ, ਕਲਾਲ ਹੈ। ਸ਼ਰਾਬ ਬਣਾਉਂਦਾ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੂਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ, ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ, ਟੁੱਟ ਜਾਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ, ਪਾਉ ਪਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਪੌਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭੁਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ, ਖਤਮ ਕਰ ਦਿੰਦਾ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਆਖਿਆ, ਪਰ ਬੇਹੋਸ਼ੀ ਦਾ ਨਹੀਂ, ਹੋਸ਼ ਦਾ ਨਸ਼ਾ। ਇੱਕ ਨਸ਼ਾ ਮਨੁੱਖ ਦੇ ਸਾਰੇ ਹੋਸ਼ੋ ਹਵਾਸ ਨੂੰ ਭੁਲਾ ਦਿੰਦਾ ਹੈ, ਸੁਲਾ ਦਿੰਦਾ ਹੈ। ਇੱਕ ਨਸ਼ਾ ਮਨੁੱਖ ਨੂੰ ਪੂਰਨ ਹੋਸ਼ ਵਿੱਚ ਲਿਆਉਂਦਾ, ਸਾਰੇ ਹੋਸ਼ ਜਗਾ ਦਿੰਦਾ। ਯਾ ਤੇ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ, ਯਾ ਬੇਹੋਸ਼ੀ। ਵਿਚਕਾਰ ਦੀ ਅਵਸਥਾ ਦੁਖਦਾਈ ਹੈ, ਵਿਚਕਾਰ ਜੀਵਣਾ ਕਠਿਨ ਹੈ। ਇੱਕ ਵਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਹੱਕ ਆਪਸ ਵਿੱਚ ਬੈਠ ਕੇ ਕਿਧਰੇ ਸੱਚ ਦੀ ਗੱਲ ਕਰੀਏ, ਹੱਕ ਦੀ ਗੱਲ ਕਰੀਏ, ਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ, ਹੱਕ ਕੈਸਾ ਹੁੰਦਾ, ਸੱਚ ਕੈਸਾ ਹੁੰਦਾ, ਸੱਚ ਕੀ ਹੈ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਤੁਲਨਾਤਮਕ ਗੱਲ ਕਰਨੀ ਹੋਵੇ, ਖੁਦਾ ਦੀ ਤੁਲਨਾ ਦੇਣੀ ਹੋਵੇ, ਸੱਚ ਦੀ ਤੁਲਨਾ ਦੇਣੀ ਹੋਵੇ, ਹੱਕ ਦੀ ਤੁਲਨਾ ਦੇਣੀ ਹੋਵੇ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਹੱਕ ਕੈਸਾ ਹੁੰਦਾ, ਖੁਦਾ ਕੈਸਾ ਹੁੰਦਾ, ਸੱਚ ਕੈਸਾ ਹੁੰਦਾ। ਇਕਬਾਲ ਵੀ ਕਹਿੰਦਾ, ਇੱਕ ਨਸ਼ਾ, ਇੱਕ ਨਸ਼ਾ, ਇੱਕ ਸਰੂਰ, ਇੱਕ ਮਸਤੀ, ਇੱਕ ਨਸ਼ਾ। ਪਰ ਪੂਰਨ ਹੋਸ਼ ਦਾ ਨਸ਼ਾ ਜੋ ਚਿੰਤਾਵਾਂ ਤੇ ਦੁੱਖਾਂ ਤੇ ਪਾਪਾਂ ਨੂੰ ਮਿਟਾ ਦਿੰਦਾ। ਇੱਕ ਨਸ਼ਾ ਬੇਹੋਸ਼ੀ ਦਾ ਨਸ਼ਾ ਜੋ ਦੁੱਖ ਸੰਤਾਪ ਭੁਲਾ ਦਿੰਦਾ, ਚਿੰਤਾਵਾਂ ਭੁਲਾ ਦਿੰਦਾ, ਔਰ ਵਕਤੀ ਤੌਰ ਤੇ ਭੁਲਾਉਂਦਾ, ਬਾਰ ਬਾਰ ਪੀਣੀ ਪੈਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਛ ਇੱਥੇ ਕਹਿ ਰਹੇ ਨੇ, ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ, ਕਲਾਲ ਹੈ। ਇਹਦੇ ਕੋਲ ਕਿਹੜੀ ਸ਼ਰਾਬ ਹੈ? ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ। ਪੀਂਦਾ ਮਨ ਹੈ, ਸ਼ਰਾਬ ਹੈ ਕਾਮਨਾ ਦੀ, ਕਾਮ ਦੀ। ਤੁਮ ਕਈ ਅਤ ਹੋ ਜਗਤ ਗੁਰੂ ਸਵਾਮੀ, ਅਮ ਕਈ ਅਤ ਕਲ ਜੁਗ ਕਹਿ ਕਾਮੀ। ਇਸ਼ਾਰਨ ਇਸ਼ਾਰਾ ਰਵਿਦਾਸ ਵੀ ਕਰਦੇ ਪੈਣੇ, ਇਹ ਯੁੱਗ ਕਾਮੀ ਯੁੱਗ ਹੈ, ਪ੍ਰਧਾਨ ਹੈ ਕਾਮਨਾਵਾਂ ਪ੍ਰਧਾਨ ਨੇ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਮਨਾਵਾਂ ਦੇ ਕੇਂਦਰ ਤਿੰਨ ਨੇ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ। ਇਸ ਨੂੰ ਫਿਰ ਇਸ ਤਰ੍ਹਾਂ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਕੇਂਦਰ ਤਿੰਨ ਨੇ। ਵਾਸ਼ਨਾ ਦੇ, ਕਾਮਨਾ ਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਵਾਸ਼ਨਾ ਦਾ ਸੁਭਾਅ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਉਹਨੂੰ ਦੇਖਦੀ। ਕਾਮਨਾ ਦੀ ਫਿਤਰਤ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਕੋਲ ਉਹਨੂੰ ਦੇਖਦੀ ਹੈ। ਜੋ ਨਹੀਂ ਹੈ ਉਹ ਵੀ ਹੋ ਜਾਏ ਕੋਲ, ਫਿਰ ਕਾਮਨਾ ਅੱਗੇ ਚਲੀ ਜਾਂਦੀ ਹੈ, ਵਾਸ਼ਨਾ ਅੱਗੇ ਚਲੀ ਜਾਂਦੀ ਹੈ। ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਜਾਂਦੀ। ਤੁਹਾਡੇ ਵਿੱਚ ਜਿਹੜੇ ਅਭਿਆਸ ਕਰਦੇ ਹੋਣੇ ਨੇ, ਥੋੜਾ ਆਪਣੇ ਨੇੜੇ ਆਉਂਦੇ ਹੋਣਗੇ, ਜ਼ਰੂਰ ਪਤਾ ਚੱਲਦਾ। ਵਾਸ਼ਨਾ ਦਾ ਆਪਣਾ ਸੁਭਾਅ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ ਹੈ। ਔਰ ਇਹਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਤਾਂ ਫਿਰ ਇੰਜ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਪਦਾਰਥ ਹੀ ਮੰਗਦੀ ਹੈ, ਕਾਮ ਵਾਸ਼ਨਾ ਰੂਪ ਮੰਗਦੀ ਹੈ। ਕਿਹੜਾ ਰੂਪ ਮੰਗਦੀ ਹੈ, ਕਿਹੜੇ ਪਦਾਰਥ ਮੰਗਦੀ ਹੈ, ਕਿਹੜੀ ਪ੍ਰਭਤਾ ਮੰਗਦੀ ਹੈ ਜੋ ਕੋਲ ਨਹੀਂ ਹੈ, ਨਹੀਂ ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੀ ਨਹੀਂ, ਦੇਖਦੀ ਹੀ ਨਹੀਂ। ਇਸ ਸੰਬੰਧ ਵਿੱਚ ਇੱਕ ਹੋਰ ਨੁਕਤਾ ਸੁਣ ਲਓ। ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਝ ਝੁੱਕੇ ਆਸਮਾਨ ਨਹੀਂ ਵੇਖ ਸਕਦਾ, ਤੇ ਜਦ ਇੰਝ ਆਸਮਾਨ ਨੂੰ ਵੇਖੇ ਤੇ ਫਿਰ ਜ਼ਮੀਨ ਨਹੀਂ ਵੇਖ ਸਕਦਾ। ਇੱਕੋ ਹੀ ਸਮੇਂ ਚ ਜ਼ਮੀਨ ਤੇ ਆਸਮਾਨ ਦੋਵੇਂ ਨਹੀਂ ਦੇਖ ਸਕੇਗਾ, ਨਹੀਂ ਦੇਖ ਸਕੇਗਾ। ਦੂਸਰਾ ਉਦਾਹਰਣ, ਜਦ ਝੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ, ਉਹਦਾ ਮੁਖੜਾ ਨਹੀਂ ਵੇਖ ਸਕਾਂਗਾ, ਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂਗਾ। ਇਹਨਾਂ ਇੱਕ ਇੱਕੋ ਹੀ ਸਮੇਂ ਇੱਕੋ ਹੀ ਨਜ਼ਰ ਦੇ ਚ ਉਹਦੇ ਪੈਰ ਵੀ ਦਿਖਾਈ ਦੇਣ, ਉਹਦਾ ਮੁਖੜਾ ਵੀ ਦਿਖਾਈ ਦੇਵੇ, ਨਹੀਂ। ਕੁਦਰਤ ਨੇ ਇਹ ਤੌਫੀਕ ਅੱਖਾਂ ਨੂੰ ਦਿੱਤੀ ਹੀ ਨਹੀਂ, ਨਹੀਂ ਦਿੱਤੀ। ਜਾਂ ਝੁੱਕ ਕੇ ਜ਼ਮੀਨ ਵੇਖ ਲੈ, ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ, ਜਾਂ ਨਜ਼ਰਾਂ ਕਿਸੇ ਦੇ ਪੈਰਾਂ ਤੇ ਟਿਕਾ ਦੇ, ਜਾਂ ਨਜ਼ਰਾਂ ਕਿਸੇ ਦੇ ਮੁਖੜੇ ਤੇ ਟਿਕਾ ਦੇ, ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਦੋਵੇਂ ਇਕੱਠੇ ਨਹੀਂ ਵੇਖ ਸਕੋਗੇ। ਮੁਖੜਾ ਤੇ ਚਰਨ, ਆਸਮਾਨ ਤੇ ਜ਼ਮੀਨ, ਜੋ ਜ਼ਮੀਨ ਨੂੰ ਵੇਖੋਗੇ ਆਸਮਾਨ ਨਹੀਂ ਦਿਖਾਈ ਦੇ। ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ, ਉਤਨੇ ਚਿਰ ਤੱਕ ਪਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ। ਪਰਮਾਤਮਾ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਹਿਰਦੇ ਦੀ ਸ਼ੁੱਧੀ ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ, ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ, ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ। ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ, ਕਿਉਂਕਿ ਵਾਸ਼ਨਾ। ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ, ਕਾਰਨ ਵਾਸ਼ਨਾ ਤੇ ਉਹਦਾ ਕੇਂਦਰ ਹੰਕਾਰ ਹੈ, ਲੋਭ ਹੈ, ਕਾਮ ਹੈ। ਮੈਂ ਫਿਰ ਦੁਹਰਾਵਾਂ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ ਮਨੁੱਖ ਦੇ ਅੰਦਰ ਵਾਸ਼ਨਾ ਚੱਲਦੀ ਹੈ। ਹੰਕਾਰ ਆਸ਼ਰਿਤ ਚੱਲਦੀ ਹੈ, ਫਿਰ ਉਹ ਕੇਂਦਰ ਬਦਲ ਲੈਂਦੀ ਹੈ, ਕੁਰਸੀ ਬਦਲ ਲੈਂਦੀ ਹੈ। ਫਿਰ ਲੋਭ ਆਸ਼ਰਿਤ ਚੱਲਣ ਲੱਗ ਪੈਂਦੀ ਹੈ, ਫਿਰ ਉਹ ਸਿੰਘਾਸਣ ਬਦਲ ਲੈਂਦੀ ਹੈ, ਕਾਮ ਆਸ਼ਰਿਤ ਚੱਲਣ ਲੱਗ ਪੈਂਦੀ। ਕਾਮਨਾ ਮਨੁੱਖ ਦੇ ਅੰਦਰ ਹਰ ਵਕਤ ਹੈ, ਵਾਸ਼ਨਾ ਹਰ ਵਕਤ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਵਾਸ਼ਨਾ ਜੋ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਜਿਹੜੀ ਕੁਰਸੀ ਹੈ ਉਹਨੂੰ ਨਹੀਂ ਦੇਖਦੇ, ਉੱਤੇ ਤੇ ਬੈਠੇ ਹੀ ਹੈ, ਜਿਹੜੀ ਨਹੀਂ ਹੈ ਉਹਨੂੰ ਵੇਖਦੀ ਹੈ। ਜਿਹੜਾ ਪਦਾਰਥ ਹੈ ਉਹਨੂੰ ਨਹੀਂ ਦੇਖਦੀ, ਉੱਤੇ ਜੇਬ ਦੇ ਚ ਹੈ, ਜੋ ਨਹੀਂ ਹੈ ਉਹਨੂੰ ਵੇਖਦੀ ਹੈ। ਇਹ ਵਾਸ਼ਨਾ ਦਾ ਸੁਭਾਵ ਹੈ। ਇਸ ਨੂੰ ਇਸ ਢੰਗ ਨਾਲ ਮੈਂ ਬਿਆਨ ਕਰਦਾ ਹੁੰਦਾ, ਜਦ ਨਜ਼ਰਾਂ ਕਿਸੇ ਦੇ ਪੈਰਾਂ ਨੂੰ ਵੇਖਣ ਤੇ ਮੁਖੜਾ ਨਹੀਂ ਦੇਖ ਸਕਦੀ, ਤੇ ਜੇ ਮੁਖੜੇ ਨੂੰ ਦੇਖਣ ਤੇ ਪੈਰ ਨਹੀਂ ਦੇਖ ਸਕਦੇ, ਜੇ ਨਜ਼ਰਾਂ ਜ਼ਮੀਨ ਨੂੰ ਵੇਖਣ ਤੇ ਆਸਮਾਨ ਨਹੀਂ ਵੇਖ ਸਕਦੀਆਂ, ਤੇ ਜੇ ਨਜ਼ਰਾਂ ਆਸਮਾਨ ਨੂੰ ਵੇਖਣ ਫਿਰ ਜ਼ਮੀਨ ਨਹੀਂ ਵੇਖ ਸਕਦੀ। ਇੱਕੋ ਹੀ ਸਮੇਂ ਦੋਹਾਂ ਨਾਲ ਸੰਬੰਧ ਨਹੀਂ ਜੁੜਦਾ। ਅੰਦਰ ਵਾਸ਼ਨਾ ਵੀ ਰੱਖ ਲਈਏ ਤੇ ਆਖੀਏ ਧਾਰਮਿਕ, ਵਾਸ਼ਨਾ ਗ੍ਰਸਿਆ ਮਨੁੱਖ ਅਧਾਰਮਿਕ ਹੈ, ਚਾਹੇ ਕੁਛ ਵੀ ਕਰੇ, ਕੁਛ ਵੀ ਕਰੇ। ਮੈਂ ਅਰਜ਼ ਕਰਦੇ ਹਾਂ, ਮਜਬੂਰੀ ਹੈ। ਇਹ ਠੀਕ ਹੈ, ਸੰਗਤ ਦੇ ਚ ਇੱਕ ਕਲਾਸ ਦੇ ਸਤਸੰਗੀ ਨਹੀਂ ਆਉਂਦੇ, ਜਿਵੇਂ ਇੱਕ ਸਕੂਲ ਹੈ, ਹੁਣ ਸਕੂਲ ਤੇ ਇੱਕੋ ਹੀ ਹੈ, ਉਹਦੀ ਯੂਨੀਫਾਰਮ ਵੀ ਇੱਕੋ ਹੀ ਹੈ, ਪਰ ਉਹਦੇ ਚ ਕਲਾਸਾਂ ਇੱਕ ਨਹੀਂ ਨੇ। ਕੋਈ ਪਹਿਲੀ ਕਲਾਸ ਜਾ ਰਿਹਾ ਵਿਦਿਆਰਥੀ, ਕੋਈ ਦੂਜੀ ਚ, ਕੋਈ ਤੀਜੀ ਚ, ਕੋਈ ਚੌਥੀ ਚ, कोई पंजवें च, कोई हाई क्लास दसवीं च बैठ। सत्संगी एक क्लास दे नहीं आंदे, कोई तो वाकई हाई क्लास दे आंदे, कोई मिडल दे च आंदे, सतवीं अठवीं आंदे, कोई पहली क्लास दे आंदे ने, ते कुछ विचारे इस तरह दे ने जिन्हें हुणे नवा नवा एडमिशन लिया, दाखला लिया, पहली दफा ही आया, कुछ भी नहीं पता, मत्था टेके बैठ गया, आया या चला गया। तो कीर्तन कथा सारे सत्संगी को एक ढंग नाल सुनदे ने, क्यों? सारे सत्संगी एक ढंग दे होंदे ने, सब प्याले अलग अलग ने, ये भी मैं एक ढंग दे नहीं होंदे। हर एक मनुख की समस्या ते है, पर हर मनुख की समस्या अलग अलग है, अलग अलग अलग अलग है। तो ये जो शब्द है धन गुरु नानक देव जी महाराज का, उन्हां सत्संगियां लई है जिन्हां दा दाखला हाई स्कूल दे दसवीं च हो गया है, जो उच्ची क्लास विच आके बैठ गए हैं। साधना करदिया करदिया समझ आ गई है कुछ। जितने चिर तक अंदर वासना पई चलती है, मैं सारा दिन पाठ करां, जप करां, तप करां, ये सब संसारी कर्म है, धार्मिक नहीं है। कामना करके मैं गुरुद्वारे आवां तो गुरुद्वारा बाजार बन जाएगा, कामना करके मैं गुरुद्वारे आवां गुरुद्वारा मार्केट बन जाएगा, कामना करके मैं गुरुद्वारे आवां गुरुद्वारा एक फैक्ट्री बन जाएगा। फैक्ट्री बाजार विच जाना मैं कोई संसारिक वस्तु लई, मैं गुरुद्वारे भी गया किसी संसारिक वस्तु लई, मैं गुरुद्वारे गुरु लई नहीं गया, मैं गुरुद्वारे प्रभु लई लई गया। मेरी वासना है, अहंकार वासना, लोभ वासना, काम वासना, और सुनो, ये वासना जद असीम हो जाए, भाव जिस दी वासना है वो मिल गई, वासना फिर अग्गे चली गई, फिर वो चीज भी मिल गई, वासना फिर अग्गे चली गई, जो हुण भी कोल नहीं है उनू देखण लग पई, ये वासना तृष्णा बन जाती है, इसे नू तृष्णा कहिंदे। वासना पहले एक वस्तु ते टिकी है, मिल गई है, वासना फिर अग्गे चली गई, मिट्टी नहीं, टिकाऊ नहीं, वो भी मिल गई, वासना फिर अगे चली गई, इन्हों कहिंदे ने हुण ए वासना तृष्णा हो गई है। ते तृष्णा इस तरह है जिवें बांबड़ बलदी अग दे च लखणा पाई जाइए, ते अग नूं पुछिए तू रज गई कि नहीं, ईंधन तो बालण तो अग नहीं रजदी, तृष्णा कदी तृप्त नहीं आती, तृष्णा मनुख नूं सदा अतृप्त रखती है, भुखा रखती है। और ये भी सुन लो, तृष्णालु मनुख दे अंदर कोई गुण नहीं आता, नहीं आता, कोई कोमलता नहीं आती। तृष्णा बनती किस तरह है? वासना कामना ही तृष्णा बन जाती है। और वासना दे केंद्र तीन, मैं फिर अर्ज करा, अहंकार वासना, लोभ वासना, काम वासना। वासना असीम हो गई है, रुकदी नहीं है, तृष्णा बन गई है, ये हुण भ्रष्ट हो जाएगा, इस वासना दे दरिया विच डुब जाएगा। धन गुरु नानक देव जी महाराज कहिंदे ने, मैं मनुखता ते निगाह मारदा की देखदा, हम देखा तें डुबे अले, डुबदे पे सब गर्क ने, सब डूबे हुए ने। मैं तो ऐसा देखदा, ये भी मैं अर्ज कर दिया नुकता, कोई पानी का सुभा नहीं है मनुख नू डोबना नहीं डोबना, पानी का सुभा ही नहीं है डोबना। अगर पानी का सुभाव डोबना होंदा तो फिर कुत्ते डुबने चाहिए सन, मझां डुबनिया चाहिए सन, गवां डुबनिया चाहिए सन, शेर डुबने चाहिए सन, बिल्लियां भी तैरदियां ने, कुत्ते भी तैरदे, गवां भी तैरदियां ने, मझां भी तैरदियां। हैरानगी, शेर भी तैरदे ने। केरला विच देख के मैं दंग रह गया, 60 फुट गहरे पानी विच हाथी इशनान पिया करता है, गहरा अंदर चला गया, फिर उपर आ गया, तैरदा पै। मैनू इंज लगे जिवें पहाड़ पानी विच तैरदा पै, इन्ना वड्डा भारी बरखम जिसम। काफी चिर होया इस दृश्य नूं देखिया मैनू, ये ख्याल मैनू उत्थों मिलिया, कहां पानी का सुभाव डोबना नहीं है, नहीं तो हाथी डुबना चाहिदा सी, इन्ना गहरा पानी है झील का, ये तैर रहे गौं तैर दिया ने, घोड़े तैर दे ने, मझां तैर दिया ने, बिलियां तैर दिया ने, कुत्ते तैर दे ने, बदकिस्मती है मनुख डुब दे ने, मनुख डुब ते हुण पानी कोल पुछ लईए, ओ बिलियां नाल तेरी दोस्ती है, कुत्तियां नाल तेरी दोस्ती है, मनुखां नाल तेरी दुश्मनी है, कुत्ते ते तैरदे ने, सप तैरदे ने, इन्ना जहरीला जानवर तैरदा कोई नहीं डुबदा, घोड़े तैरदे ने, मझां तैरदियां ने, हाथी तैरदे ने, शेर तैरदे ने, चीते तैरदे ने, मनुख डुबदे ने। मनुख डुबदा है, अपना बैलेंस बिगाड़ बैठता है, तवाजन खो बैठता है, वरना पानी मनुख नू भी नहीं डुबदा। कुछ सियाने कहंदे ने जिन्हें किधरे पानी विच एक दिन भी जो है तैरना सिखिया ते तैरदा है, जीवन भर इस नू नहीं भुलेगा। बाकी विद्या कला भुल सकती है, तैरना नहीं मनुख भुलदा। जम्मू तवी देच मैं एक दफा अभ्यास किया, मैं कह 30-40 साल हो गए, बहुत पुरानी गल, पाकिस्तान तो आए सी, दरिया देच तैरदे होंदे सी, टोचिच देखदे आ जिस तवी देच, भुल गया कि मैनू आउंदा है। 2-3 चंगे तैराक विचकार सन, मैं कह देख लेना जे डुबा तो फिर संभाल लेना। मैं तजर्बे दे तौर ते देखिया नहीं डुबिया, मैं तैरना मनुख नहीं बोलना, अगर आ गया किसे नू भी आ गया, बाकी भुल सकदा है, संगीत सिखिया अभ्यास नहीं करेगा भुल जाएगा, तबला सिखिया अभ्यास नहीं करेगा भुल जाएगा, कोई भी कर्म कोई भी कृत अभ्यास नहीं करेगा भुल जाएगा, तैरना मनुख नहीं बोलता। प्रकृति कुदरत भी चाहती है मनुख ना डोबे, ये ना डोबे, और वाकई पानी मनुख दा वैरी नहीं है। तुसी आखोगे फिर डोबदा क्यों है, हैरानगी है, जिंदा मनुख डुबदे ने, लाशां ते तैर दिया ने, मुर्दे ते तैर दे ने। मैं बनारस देच प्रयागराज देख देखे जिन्हों जल प्रवाह करते हैं गंगा दे, बहुत वड्डा पत्थर उन्होंने नाल बनते हैं, हद हो गई, बंदा तो उंज डुब जाता है, ये मुर्दे नाल पत्थर बनने ने, यह डुबदा ही नहीं, लाशा तैर दिया ने, जिंदा मनुख डुबदे ने। कारण कि भय करके जिंदा मनुख अपना बैलेंस बिगाड़ बैठता है, तवाजन खो बैठता है। ਸੰਤੁਲਨ ਗਵਾ ਦਿੰਦਾ ਹੈ, ਪਾਣੀ ਉਸ ਨੂੰ ਡੁੱਬ ਦਿੰਦਾ ਹੈ। ਚਿੰਤਾ ਕਰਕੇ, ਫਿਕਰ ਕਰਕੇ, ਤਨਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ ਹੈ, ਵਰਨਾ ਸੰਸਾਰ ਦਾ ਸੁਭਾਅ ਹੀ ਨਹੀਂ ਹੈ ਕਿਸੇ ਨੂੰ ਡੋਬੇ। ਸੰਸਾਰ ਨਹੀਂ ਡੋਬਦਾ ਕਿਸੇ ਨੂੰ, ਇਹ ਵੀ ਮਸਕ। ਅਗਰ ਰਾਜ ਪਾਠ ਕੁਰਸੀ ਡੁੱਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਤੇ ਲੋਚਨ ਵੀ ਗ੍ਰਸਤੀ ਹੈ, ਇਹ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੋਬਦਾ, ਧਨ ਸੰਪਦਾ ਨਹੀਂ ਡੋਬਦੀ। ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ, ਔਰ ਬਹੁਤ ਸਾਰੇ ਛੋਟੀ ਦੇ ਸੰਤ ਅਵਤਾਰੀ ਪੁਰਸ਼ ਦੇ ਰਾਜੇ ਸਨ। ਰਾਮ ਅਯੋਧਿਆ ਦੇ ਨਰੇਸ਼ ਰਾਜੇ ਸਨ, ਜਨਕ ਰਾਜਾ ਹੈ, ਹਰੀਸ਼ਚੰਦਰ ਰਾਜਾ ਹੈ। ਬੜੀ ਧਨ ਸੰਪਦਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨੇ, ਬੜੀ ਧਨ ਸੰਪਦਾ, ਉੱਥੇ ਨਹੀਂ ਗਰਕ ਹੋਏ। ਨਾ ਪਦਾਰਥ ਡੋਬਦਾ, ਨਾ ਪਰਿਵਾਰ ਡੋਬਦਾ, ਨਾ ਪ੍ਰਭਤਾ ਡੋਬਦੀ ਹੈ, ਨਾ ਕੁਰਸੀ ਡੋਬਦੀ ਹੈ, ਚੌਧਰਪਣਾ ਨਹੀਂ ਡੋਬਦਾ। ਪਰ ਮਨੁੱਖ ਡੁੱਬ ਜਾਂਦਾ, ਬੈਲੈਂਸ ਵਿਗਾੜ ਬੈਠਦਾ, ਸੰਤੁਲਨ ਗਵਾ ਬੈਠਦਾ, ਤਵਾਜ਼ਨ ਖੋ ਬੈਠਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਦੁਨੀਆਂ 'ਤੇ ਡੁੱਬ ਰਹੀ ਹੈ, ਡੁੱਬ ਰਹੀ ਹੈ। ਯੋਗੀਆਂ ਦੇ ਸਿਰਮੌਰ ਯੋਗੀ ਉਸ ਵਕਤ, ਗੋਰਖ ਦੇ ਚੇਲੇ ਚਰਪਟਨਾਥ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 'ਤੇ ਇੱਕ ਪ੍ਰਸ਼ਨ ਕਰਦੇ ਨੇ, ਸਿੱਧ ਗੋਸ਼ ਦੇ 'ਚ ਦਰਜ ਹੈ। ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰ। ਇਹ ਜੋ ਨਤਰੇ ਜਾਣ ਵਾਲਾ ਸਾਗਰ ਹੈ, ਦੁਸਤਰ ਹੈ ਬੜਾ, ਕਿਵੇਂ ਪਾਰ ਜਾਈਏ, ਡੋਬਦਾ ਤੇ ਡੋਬਦਾ। ਮਹਾਰਾਜ ਕਹਿੰਦੇ ਨੇ, ਮੈਂ ਤਾਂ ਦੇਖਦਾ ਮਨੁੱਖ ਡੁੱਬੇ ਪਏ ਨੇ, ਕੋਈ ਪਰਿਵਾਰ ਵਿੱਚ ਐਸਾ ਗਰਕ ਹੈ ਨਿਰੰਕਾਰ ਭੁੱਲ ਗਿਆ, ਕੋਈ ਲੋਭ ਵਾਸ਼ਨਾ ਕਰਕੇ ਧਨ ਸੰਪਦਾ ਵਿੱਚ ਇਤਨਾ ਡੁੱਬਿਆ ਪਰਮਾਤਮਾ ਨੂੰ ਭੁੱਲ ਗਿਆ, ਕੋਈ ਹੰਕਾਰ ਵਾਸ਼ਨਾ ਕਰਕੇ ਪ੍ਰਭਤਾ 'ਚ ਚੌਧਰਪਣੇ 'ਚ ਇਤਨਾ ਡੁੱਬਿਆ ਪ੍ਰਭੂ ਨੂੰ ਭੁੱਲ ਗਿਆ। ਇਹੀ ਕੁਛ ਤੁਸੀਂ ਦੇਖੋਗੇ, ਡੁੱਬੇ ਹੋਏ ਮਨੁੱਖ, ਗਰਕ ਹੋਏ ਮਨੁੱਖ। ਕੋਈ ਪਦਾਰਥਾਂ 'ਚ ਡੁੱਬੇ ਪਏ, ਕੋਈ ਪਰਿਵਾਰ ਵਿੱਚ ਡੁੱਬੇ ਪਏ, ਕੋਈ ਪ੍ਰਭਤਾ 'ਚ ਡੁੱਬੇ ਪਏ। ਹਮ ਦੇ ਖਾਂ ਤੈਂ ਡੁੱਬੇ। ਇਹ ਯੋਗੀ ਚਰਪਟਨਾਥ ਜੋ ਗ੍ਰਸਤ ਨੂੰ ਛੋੜ ਕੇ ਆਇਆ, ਪਦਾਰਥਾਂ ਨੂੰ ਛੋੜ ਕੇ ਆਇਆ, ਯੋਗੀ ਬਣਿਆ, ਮਹਾਰਾਜ ਨੂੰ ਕਹਿੰਦਾ ਸਾਗਰ ਨਹੀਂ ਤਰਿਆ ਜਾਂਦਾ, ਕਠਿਨ ਹੈ, ਔਖਾ ਹੈ। ਦੁਨੀਆਂ ਸਾਗਰ ਦੋਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੋ ਨਾਨਕ ਦੇਵ ਸਦਾ ਸਚਾ ਵਿਚਾਰੋ। ਐ ਅਵਧੂਤ ਨਾਨਕ ਜੀ, ਐ ਮਹਾਤਮਾ ਨਾਨਕ ਜੀ, ਦੱਸੋ ਪਾਰ ਕਿਵੇਂ ਜਾਈਏ। ਤੋ ਇੱਥੇ ਤੇ ਜੋਗੀ ਨੇ ਕਬੂਲ ਕਰ ਲਿਆ, ਉਰਾਰਾਂ ਜੇ ਮੈਂ ਨਹੀਂ ਪਾਰ ਹੋਇਆ, ਕਬੂਲ ਕਰ ਲਿਆ, ਕਿਉਂ ਕਰ ਪਾਈਏ ਪਾਰ, ਕਿਵੇਂ ਪਾਰ ਹੋਈਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਨਿਮਰਤਾ, ਨਿਰਮਾਣਤਾ, ਮਿਠਾਸ ਆਪ ਕਹਿੰਦੇ ਨੇ, ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੇ। ਸੱਚ ਕਹੋ ਤੁਮ ਪਾਰ ਗਰਾਮੀ, ਤਿਸ ਕਿਆ ਬੈਸਣ ਦੀਜੇ। ਤੂੰ ਜੋ ਕੁਛ ਪੁੱਛਦਾ ਪਿਆ ਜਾਣਦਾ, ਜਾਣਦਾ, ਉਹਨੂੰ ਮੈਂ ਕੀ ਸਮਝਾਵਾਂ ਤੇ ਕੀ ਜਵਾਬ ਦਿਆਂ। ਸੱਚ ਕਹੋ ਤੁਮ ਪਾਰ ਗਰਾਮੀ, ਤੂੰ ਤੇ ਯੋਗੀ ਹੈ, ਪਾਰ ਗ੍ਰਾਮੀ, ਪਾਰ ਪਹੁੰਚ ਗਿਆ, ਤੇਰਾ ਗ੍ਰਾਮ ਤੇਰਾ ਵਸੇਬਾ ਤੇ ਪਾਰ। ਇੱਕ ਨੂੰ ਕਹਿੰਦੇ ਨੇ ਪਾਰ ਗ੍ਰਾਮੀ, ਸੰਸਾਰ ਤੋਂ ਪਾਰ ਹੋ ਗਿਆ, ਪਾਰ ਵਸਦਾ। ਇੱਕ ਨੂੰ ਕਹਿੰਦੇ ਨੇ ਪਾਰਦਰਸ਼ੀ, ਨਿਗਾਹਾਂ ਪਾਰ ਵੇਖਦੀਆਂ ਨੇ, ਜਾਣਾ ਕਦਮ ਉਰਾਰ ਖੜੇ ਨੇ, ਨਜ਼ਰਾਂ ਲਲਚਾ ਰਹੀਆਂ ਨੇ ਪਾਰ ਜਾਣਾ, ਨਜ਼ਰਾਂ ਬੇਤਾਬ ਨੇ ਜੋ ਕੁਛ ਦੇਖਦੇ ਪਿਆ, ਜਿੱਥੇ ਮੇਰੀ ਨਿਗਾਹ ਪਹੁੰਚੀ ਏ ਉੱਥੇ ਮੇਰੇ ਕਦਮ ਵੀ ਪਹੁੰਚਣ, ਮੇਰਾ ਹੱਥ ਵੀ ਪਹੁੰਚੇ। ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਾਰਦਰਸ਼ੀ। ਪਰ ਜਿਹਦੀਆਂ ਨਜ਼ਰਾਂ ਵੀ ਪਾਰ ਨਹੀਂ ਜਾਂਦੀਆਂ, ਖੜਾ ਉਰਾਰ ਹੈ ਤੇ ਕਹਿੰਦਾ ਉਰਾਰ ਬੜੀਆਂ ਮੌਜਾਂ ਨੇ, ਇਹੀ ਸਭ ਕੁਛ, ਇਹੀ ਸਭ ਕੁਛ। ਇਹਨੂੰ ਸੰਸਾਰੀ ਕਹਿੰਦੇ ਨੇ, ਪਾਰਦਰਸ਼ੀ ਨੂੰ ਅਭਿਆਸੀ ਕਹਿੰਦੇ ਨੇ, ਪਾਰਗ੍ਰਾਮੀ ਨੂੰ ਸੰਤ ਕਹਿੰਦੇ ਨੇ। ਪਾਰਗ੍ਰਾਮੀ ਪਾਰ ਪਹੁੰਚ ਗਏ, ਪਾਰਦਰਸ਼ੀ ਇਹਦੀਆਂ ਨਜ਼ਰਾਂ ਪਾਰ ਤੱਕ ਵੇਖਦੀਆਂ ਨੇ, ਇਹਨੂੰ ਸਮਝ ਹੈ, ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ ਹੈ, ਉਹਦੀ ਸਮਝ ਆ ਗਈ। ਸਾਧਨਾ ਕਰ ਰਿਹਾ ਅਭਿਆਸੀ ਹੈ, ਪਾਰਦਰਸ਼ੀ ਹੈ, ਪਾਰਗ੍ਰਾਮੀ ਹੈ। ਤੀਸਰਾ ਸੰਸਾਰੀ ਉਰਾਰ ਖੜਾ, ਨਾ ਨਜ਼ਰਾਂ ਪਾਰ ਵੇਖਦੀਆਂ ਨੇ ਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ ਪਾਰ ਲੈ ਲਓ, ਕੀ ਰੱਖਿਆ। ਉਰਾਰ ਵਾਸ਼ਨਾ ਦਾ ਜਗਤ ਹੈ, ਉਰਾਰ ਕਾਮਨਾ ਦਾ ਜਗਤ ਹੈ। ਪਾਰ ਜਾਣ ਦੀ ਤੇ ਹੁਣ ਤਮੰਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸ ਯੁਗ ਦਾ ਸਿਰਮੋਰ ਔਗਣ ਕਾਮ ਵਾਸ਼ਨਾ। ਪਿਛਲੇ ਯੁਗ ਲੰਘੇ ਨੇ ਜਿਨ੍ਹਾਂ ਦੇ ਕੁਛ ਸਿਰਮੋਰ ਔਗਣ ਸਨ, ਕਿਧਰੇ ਅਹੰਕਾਰ ਵਾਸ਼ਨਾ, ਕਿਧਰੇ ਲੋਭ ਵਾਸ਼ਨਾ। ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ, ਨਹੀਂ ਸਾਰੀਆਂ ਨੇ, ਲੇਕਿਨ ਪ੍ਰਧਾਨ ਇੱਕੋ ਹੈ, ਬਾਕੀ ਜ਼ੇਰ ਸਾਇਆ। ਮੈਂ ਪਹਿਲੇ ਅਰਜ਼ ਕੀਤੀ ਹੈ, ਹਰ ਮਨੁੱਖ ਦਾ ਬੁਨਿਆਦੀ ਔਗਣ ਇੱਕ ਆਉਂਦਾ, ਬਾਕੀ ਔਗਣ ਵੀ ਹੁੰਦੇ ਨੇ, ਉਹਦੇ ਜ਼ੇਰ ਸਾਇਆ ਹੁੰਦਾ। ਹਰ ਯੁੱਗ ਦਾ ਆਪਣਾ ਔਗਣ ਹੁੰਦਾ, ਇੱਕ ਔਗਣ ਪ੍ਰਧਾਨ ਹੁੰਦਾ, ਬਾਕੀ ਜ਼ੇਰ ਸਾਇਆ ਆਉਂਦੇ ਨੇ। ਇਸ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮ ਵਾਸ਼ਨਾ। ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ। ਕਾਮਨਾ ਸਰਕਲ ਦੇ ਚ ਘੁੰਮਦੀ ਹੈ, ਚੱਕਰ ਦੇ ਚ, ਦਾਇਰੇ ਦੇ ਚ। ਪ੍ਰਥਮ ਕਾਮ ਵਾਸ਼ਨਾ, ਰੂਪ ਵਾਸ਼ਨਾ, ਫਿਰ ਪੁੱਤਰ ਦੀ ਵਾਸ਼ਨਾ, ਮਿੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਹੋਰ ਛੋਟੀਆਂ ਛੋਟੀਆਂ ਵਾਸ਼ਨਾ, ਚੰਗੇ ਰਹਿਣ ਸਹਿਣ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ, ਫਿਰ ਵਾਸ਼ਨਾ ਆ ਕੇ ਕੇਂਦਰਿਤ ਹੋ ਜਾਂਦੀ ਹੈ ਰੂਪ ਤੇ। ਇਹੀ ਕਾਰਨ ਹੈ ਕਿ ਗੁਰਬਾਣੀ ਔਰ ਸਾਡੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿੱਥੇ ਕਾਮ ਕਹਿ ਦਿੰਦੇ ਨੇ, ਗੁਸਤਾਖੀ ਮਾਫ, ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ। ਕਾਮ ਨਹੀਂ, ਕਾਮਨਾ ਦੀ ਮਣੀ, ਮਨੁੱਖ ਦੀ ਕਾਮਨਾ ਵਕਤੀ ਤੌਰ ਤੇ ਜਿੱਥੇ ਰੁਕਦੀ। ਛੱਲੇ ਕਣਕ ਕਾਮ ਨਹੀਂ, ਗੁਰੂ ਅਰਜਨ ਦੇਵ ਜੀ, ਛੱਲੇ ਮਨੁੱਖ ਛੱਲਿਆ ਜਾਂਦਾ, ਕਣਕ ਕਾਮ ਨਹੀਂ। ਕਿਧਰੇ ਲੋਭ ਕਰਕੇ, ਧਨ ਕਰਕੇ, ਕਣਕ ਸੋਨੇ ਕਰਕੇ, ਕਿਧਰੇ ਰੂਪ ਕਰਕੇ ਛੱਲਿਆ ਜਾਂਦਾ, ਕਿੱਥੇ ਪ੍ਰਮਾਤਮਾ ਚੇਤੇ ਆਉਂਦਾ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਕਣਕ ਕਣਕ ਤੇ ਅਧਿਕਤਾ, ਕਣਕ ਕਣਕ ਤੇ ਬਹੁ ਗੁਣਾ, ਸਤ ਗੁਣਾ ਅਧਿਕਾਏ, ਵਾ ਖਾਏ ਬਹੁ ਰਾਤ ਹੈ, ਵਾ ਪਾਏ ਬਹੁ ਰਾਏ। ਕਣਕ ਕਹਿੰਦੇ ਨੇ ਸੋਨੇ ਨੂੰ, ਕਣਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਣਕ, ਇੱਕ ਭੰਗ ਕਣਕ, ਦੋਹਾਂ ਨੂੰ ਕਣਕ ਕਹਿੰਦੇ ਨੇ। ਭੰਗ ਕਣਕ ਇਹ ਤੇ ਖਾਈਏ ਪੀਏ, ਤੇ ਨਸ਼ਾ ਚੜ ਜਾਂਦਾ ਹੈ, ਬੰਦਾ ਪਾਗਲ ਹੋ ਜਾਂਦਾ ਹੈ। ਕਹਿੰਦੇ ਇੱਕ ਨੂੰ ਖਾਂਦਿਆਂ ਬੰਦਾ ਪਾਗਲ ਹੋ ਜਾਂਦਾ ਹੈ, ਇੱਕ ਤੇ ਸਿਰਫ ਹੱਥਾਂ 'ਚ ਆ ਜਾਏ ਤੇ ਬੰਦਾ ਪਾਗਲ ਹੋ ਜਾਂਦਾ ਹੈ। ਵਾਹ ਖਾਏ ਬਹੁਰਾਤ ਹੈ, ਭੰਗ ਖਾ ਲਈ ਤੇ ਪਾਗਲ ਹੋ ਗਿਆ। ਵਾਹ ਪਾਏ ਬਹੁਰਾਤ, ਧਨ ਸਿਰਫ ਹੱਥਾਂ 'ਚ ਆ ਗਿਆ ਤੇ ਪਾਗਲ ਹੋ ਗਿਆ। ਤਵਾਜ਼ਨ ਖੋ ਬੈਠਾ, ਹੱਥਾਂ 'ਚ ਹੀ ਆ ਗਏ, ਬਸ ਹੱਥਾਂ 'ਚ ਆਉਂਦਿਆਂ ਹੀ ਡੁੱਬ ਗਿਆ। ਵਾਹ ਖਾਏ ਬਹੁਰਾਤ ਹੈ ਜਾਂ ਪਾਏ ਬਹੁਰਾ ਹੈ। ਤੁਲਸੀ ਕਹਿੰਦੇ ਨੇ, ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾਸਮਤ, ਚੌਧਰਪਣਾ ਮਿਲ ਗਿਆ ਧਨ ਕਰਕੇ ਜਾਂ ਸ਼ਕਤੀ ਕਰਕੇ। ਐਸਾ ਕਿਹੜਾ ਮਨੁੱਖ ਹੈ ਜੋ ਪ੍ਰਬਲ ਹੰਕਾਰੀ ਨਾ ਹੋ ਜਾਏ ਔਰ ਗਰਕ ਨਾ ਹੋ ਜਾਏ, ਡੁੱਬ ਨਾ ਜਾਏ। ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾਸਮਦ ਨਾਏ। ਤੋ ਕਾਮ ਇਹ ਵਾਸ਼ਨਾ ਸਿਰਮੌਰ ਇਸ ਯੁੱਗ ਦੇ, ਅਜੋਕਾ ਸਾਹਿਤ, ਅਜੋਕਾ ਲਿਟਰੇਚਰ ਜੋ ਬਾਜ਼ਾਰ ਵਿੱਚ ਵਿਕ ਰਿਹਾ ਹੈ, 90% ਕਾਮਕ ਹੈ। ਅਜੋਕੀਆਂ ਜੋ ਫਿਲਮਾਂ ਨੇ 100% ਕਾਮਕ ਨੇ। ਗਜ਼ਬ ਦੀ ਗੱਲ, ਵੇਚਣਾ ਕੱਪੜਾ ਹੈ, ਰੂਪ ਇਸਤਰੀ ਦਾ ਅੱਗੋਂ ਕੀਤਾ ਹੋਇਆ, ਵੇਚਣੀ ਸਾਈਕਲ ਹੈ, ਖੜੀ ਇਸਤਰੀ ਕੀਤੀ ਹੋਈ ਹੈ। ਜਿਵੇਂ ਸਾਈਕਲ ਸਿਰਫ ਇਸਤਰੀ ਨੇ ਚਲਾਉਣੀ ਹੈ, ਪੁਰਸ਼ਾਂ ਨੇ ਚਲਾਉਣੀ ਹੀ ਨਹੀਂ। ਕੱਪੜਾ ਨਹੀਂ ਵਿਕ ਰਿਹਾ, ਸਾਈਕਲ ਨਹੀਂ ਵਿਕ ਰਹੀ, ਕਾਰ ਨਹੀਂ ਵਿਕ ਰਹੀ, ਮੂਲ ਰੂਪ ਦੇ ਉੱਤੇ ਇਸਤਰੀ ਵਿਕ ਰਹੀ ਹੈ, ਇਸਤਰੀਆਂ ਦੇ ਬਾਜ਼ਾਰ। ਮਨੁੱਖ ਦੀ ਵਾਸ਼ ਹਮ ਕਈਅਤ ਕਲ ਯੁਗ ਕੇ ਕਾਮ, ਇਹ ਵਾਸ਼ਨਾ ਪ੍ਰਧਾਨ। ਇਸ ਵਾਸਤੇ ਇਹ ਭ੍ਰਸ਼ਟਪਣਾ, ਮਨੁੱਖ ਦੀ ਜ਼ਿੰਦਗੀ ਚਾਰੋਂ ਪਾਸੇ ਦੇਖੋਗੇ। ਆਪਦੀ ਗਿਆਤ ਲਈ ਅਰਜ਼ ਕਰਾਂ, ਪੁਰਸ਼ ਦੇ ਚਿਹਰੇ ਵਿੱਚ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ। ਇਸਤਰੀ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ, ਪੁਰਸ਼ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹਨੇ ਸ਼ਿੰਗਾਰਿਆ, ਇਸਤਰੀ ਦੇ ਚਿਹਰੇ 'ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ, ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ, ਮਦੀਨ ਨਹੀਂ ਹੈ। ਜਿਤਨਾ ਨਰ ਤੋਤਾ ਖੂਬਸੂਰਤ ਹੈ, ਮਦੀਨ ਨਹੀਂ ਹੈ। ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ, ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤੇ ਜੰਗਲਾਂ 'ਚ ਜਾਂਦੇ ਨੇ, ਰਾਜਸਥਾਨ ਦੇ ਜੰਗਲ, ਹੁਣ ਤੇ ਸ਼ਹਿਰਾਂ 'ਚ ਵੀ ਬੜੇ ਨੇ, ਮੋਰ ਭਰੇ ਪਏ ਨੇ। ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ 'ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ 'ਤੇ ਜਾਂਦੀਆਂ ਨੇ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ 'ਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ। ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ। ਮਾਂ ਬਣਨ ਦੀ ਇੱਕ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ 'ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ, ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ, ਕਰਨਾ ਪੈਂਦਾ। ਗੁਸਤਾਖੀ ਮਾਂ, ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮਦਾਤੀ ਹੈ, ਮਨੁੱਖਤਾ ਦੀ ਜਨਮਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗਤ ਰਾਸ਼ ਪੁਰਸ਼ ਮਿਲਣਗੇ, चंगे कवि कदी कदा दस भी कवियों कोई कद कवित्री हो जाए तो हो जाए, नहीं तो पुरुष ने, दार्शनिक फिलोसफर चिंतक पुरुष ने, बड़े बड़े साइंटिस्ट पुरुष ने, जिंदगी के हर शोबे च अगे ऐ कुछ बनाइए ऐ कुछ बनाइए। मनोचिंतक तो कहते ने स्त्री ने पुरुष को जन्म दिता, तो पुरुष सोचता हूं मैं भी तो किसी चीज को जन्म दें। जिंदा मनुखता को जन्म दिता स्त्री ने, महान है, मुर्दा चीजा को जन्म देता है पुरुष, इस मामले च पछड़े आया है। कुदरत ने मनुख को शिंगारे है, इस दे च पुरुष अगे है, स्त्री को इस तरह का शिंगार नहीं दिता, पछड़ी हुई है। एक थां ते स्त्री पछड़ी हुई है, एक थां ते पुरुष पछड़िया है, पर हुण कीता की जाए, ये दोवें एक दूजे तो कशिश दे च जीवदे ने। पुरुष इस जो है स्त्री की कशिश दे च, स्त्री पुरुष की कशिश, पुरुष के अंदर पुरुष की कशिश नहीं आती, स्त्री की आती है। वो स्त्री चाहे मां है, भैन है, पत्नी है, चाहे धी है, कशिश स्त्री की आती। गुरु नानक ते कहिंदे ने बाल कन्या को जैसे बाप प्यारा। मैं सतगुरु की पंक्ति पढ़ी, दंग रह गया। छोटी जी मासूम बच्ची है, प्यो की परिक्रमा करती है, प्यो नूं देखदी, उहदे पैरां नाल लपकदी है, प्यो भी उस नाल बड़ा प्यार करदा, मां की तरफ नहीं जांदी। क्यों? मां वर्गी तो है ही, मां वर्गा तन तो उहदे कोल है, पिता तो प्रभावित। स्त्री जीवदी है पुरुष दे कशिश दे च, ये पुरुष चाहे पिता है, चाहे भरा है, चाहे पति है, चाहे पुत्र है, पुरुष जीवदा है स्त्री दी कशिश दे च। ये स्त्री चाहे मां है, चाहे भैन है, चाहे पत्नी है, चाहे धी है, विपरीत दी कशिश। ते जद विपरीत दी कशिश है तो कई दफा स्त्री च ख्याल आ जांदा है पुरुष जैसे बन जाइए। ते पुरुष दा स्वभावक परमात्मा ने कद उच्चा बनाया, स्त्री नाल उच्चा बनाया, तो स्त्री च भी ख्याल आया। हुण उच्चा ते कुदरत ने नहीं बनाया, चलो उच्ची सैंडल पा लैने ऐन वड्डे एक एक गिट वर्गे, भावें गिर के पैर अपने तुड़ा बैठे, कद जो छोटा है। स्त्री जैसे पुरुष जैसे कपड़े पाने, पुरुष जैसी चाल करनी है, नखर। एक चंबेली गुलाब बनने की कोशिश करे, गुलाब ते नहीं बन सकेगी, पर चंबेली बनना भी उदे लिए औखा हो जाएगा। एक गुलाब अगर कमल होना चाहे, कमल ते नहीं हो सकेगा, लेकिन सही ढंग दा वो फिर गुलाब भी नहीं बन सकेगा। अगर एक स्त्री स्त्री होंदे होया पुरुष होना चाहे, पुरुष ते नहीं हो सकेगी, ढंग दी स्त्री भी नहीं बन सकेगी। पर एक पुरुष अगर स्त्री होना चाहे, होंदा शिंगार दिता है ना परमात्मा ने दाड़ा, और दाड़े दी अपनी सीमा होंदी है। मैं 40 साल तो देखदा इत्थे इत्थे ही रुकिया पिया, एक अद्धा इंच भी अगे नहीं वधदा, इत्थे ही है। ते जिहड़े रोज जंग करदे ने कैंची छुरे लेके, उहनां दे ते मरदे दम तक वधदे ने, और ये वधदे वाल कह देंदे ने कितने तू छुरे लिया, कितनियां तू कैंचियां लिया, तेरियां सारियां खुंडियां कर देंगे, मैं रवांगा मरदे दम तक रहा।
1: बोले सोनियार,
0: हुण मैं अर्ज करा, चूंकि विपरीत दी कशिश है, स्त्री पुरुष वर्गा बनन दी कोशिश कर दी है, पुरुष स्त्री वर्गा, तो स्त्री नो सुहप्पण पुरुष दे दिखाई देंदा है, पुरुष नो सुहप्पण स्त्री दिखाई देंदा। तो फिर की करे हुण पुरुष फिर स्त्री वर्गा बने, फिर चला जांदा है नाई दी दुकान ते, कहिंदा है उस्तरे ते कैंचियां नाल मेरा मुखड़ा इंज बना दे जिवें परमात्मा ने स्त्री दा बनाया, नारी दा बनाया, बनाया प्रभु ने वख वख है, स्त्री वर्गा बना दे। अज तक कोई मोर नाई दी दुकान ते नहीं गया, मेरे पंख कट दे ते मैनू मोरनी वर्गा बना दे। कोई शेर भी नहीं गया, मेरे गर्दन दे वाल कट दे ते मैनू शेरनी जैसा बना दे। कोई मुर्गा भी नहीं गया मेरी कलगी कट दे, मेरी गर्दन दे, पंख कट दे ते मैनू मुर्गे जैसा बना दे। ये मूर्खता सिर्फ मनुख ही करता है, पशु नहीं करता, पशु नहीं करता, मनुख करता है। मनुख नू ये श्रृंगार दिता है। मैं अर्ज करा जिस दिन वाकई वेखण वाली अख होवेगी, दाड़े तो बिना चेहरा पुरुष का नहीं चंगा लगेगा, नहीं चंगा लगेगा। हुण मैं हैरान हाँ, दाड़े वाला चेहरा स्त्री का भी नहीं चंगा लगेगा। क्या पसंद करोगे स्त्री नू दाड़ी आवे मुछां आवन? ते मैरिज करना जिन्हों नहीं आउंदियां, पुरुष जे नहीं आउंदियां दाड़ी ते मुछ, उन्हों खोदा कहिंदे ने, इह ते खोदा। और मैं हैरान होया कि रागी सिंह सी बड़ा सुंदर कीर्तन करदा सी पर खोदा, दाड़ा नहीं सी, कानपुर दा सी वासी, मुछा नहीं सन। 50-60 साल का हो चलिया सी, हर शहर दे वैद हकीम नू कहिंदा सी कोई दवाई है, ऐ दाड़ा आ जाए, मुछा आ जाए। कीर्तन करदे आ गुरु दे दर ते चंगा नहीं लगदा मैं, ऐ शिंगार मेरे कोल नहीं। जगह जगह दवाई पुछदा सी। एक दिन किधरे मेरे कोल पुछ बैठा, मस्कीन जी सुने हैं कोई बाबा बलवंत सिंह नाल तुसी रहे हो ते निर्मले लोग दवाइयां दे बड़े ज्ञानी आंदे ने, तुसी शायद उन्हां कोल कोई नुक्सा सिखिया होवे, कोई ऐसी दवाई दाड़ा आ जाए। मैं कहा हद हो गई, जिन्हां नू दाड़ा नहीं आउंदा वो दवाई लभदे ने, जिन्हां नू आ जांदा वो नाई लभदे ने। ऐ नहीं समझ आउंदे, ऐ नहीं समझ आउंदे। खोदा मनुख नहीं चंगा लगता, परमात्मा ना दिता होया शिंगार है। हजरत ईसा मोहम्मद साहब तमाम ऋषि मुनि अवतारी पुरुष ऐ शिंगार है उन्हों को, स्त्री का एक श्रृंगार है और पुरुष नालों इस मामले च बहुत अगे। जीव दे जाग दे मनुख नू जन्म देना ये मनुखता दे जन्मदाती है, मां है, बहुत वड्डी सौगात। इस वास्ते ऐलानिया गुरु नानक ने कह दिता, सो क्यों मंदा आखिए जित जमे राजा। अपनी महानता दा बोध ना होण कारण करके इस युग दे च स्त्री पुरुष दी नकल ते चल पई, पुरुष वर्गे कपड़े पहनण लग पई, पुरुष जैसी चाल चलन लग पई, पुरुष जैसा कद बनाना है। तो आप सुन के हैरान होवोगे, 20% स्त्रियां अमेरिका देच शेव करांदियां, उन्हां नूं दाढ़ी आ जांदी है, नकल जो पुरुष दी करनी है। इत्थे भी मैं देखिया, सिख जगत देच भी देखिया, जिहड़ियां बीबियां पुरुषां दी तरह कपड़े पहनदियां ने उन्हां नूं दाढ़ी आ जांदी है, दाढ़ा आ जांदा है। कपड़े जो मर्दां वाले पहने, पुरुषां वाले पहने, सजाया जो अपने मर्द दी तरह, मर्द जैसा होना है। प्रभु ने तेनों स्त्री जैसा बनाया कि जब तन दा चोला तेरा अलग है तो शरीर दे वस्त्र भी अलग होंदे ने, पुरुष जैसे नहीं होंदे। जब तेरा तन अलग बनाया है तो तेरे तन दे

0: ਦੇਖੋ ਜਿੱਥੇ ਜੋੜੇ ਲਾ ਕੇ ਆਇਆ ਨਾ ਕਾਮਨਾਵਾਂ ਉੱਥੇ ਲਾ ਕੇ ਇੱਥੇ ਆ ਫਿਰ ਪ੍ਰਭੂ ਤੇਰੀ ਝੋਲੀ ਆਤਮਿਕ ਰਸ ਨਾਲ ਭਰ ਦੇਗਾ ਆਨੰਦ ਨਾਲ ਭਰ ਦੇਗਾ ਗੁਰੂ ਤੇਰੀ ਝੋਲੀ ਦੇ ਚ ਰੱਬੀ ਗੁਣ ਪਾ ਦੇਗਾ ਇਸ ਤਰ੍ਹਾਂ ਦੇ ਜੀਵਨ ਦਾ ਢੰਗ ਸਾਨੂੰ ਆ ਜਾਏ ਤਾਂ ਮਿਹਰ ਚ ਕਰਾਂ ਪਰਿਵਾਰ ਦੇ ਚ ਬੈਠੇ ਹੋਏ ਵੀ ਅਸੀਂ ਨਿਰੰਕਾਰ ਦੇ ਚ ਬੈਠੇ ਹੋਵਾਂਗੇ ਦ੍ਰਿਸ਼ਟੀ ਬਦਲ ਜਾਏਗੀ ਮਾਤ ਪਿਤਾ ਸੁਤ ਬੰਧਵ ਬਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਹੇ ਪਾਰ ਬ੍ਰਹਮ ਤੂੰ ਮੇਰਾ ਮਦਦਗਾਰ ਬਣਿਆ ਕਿਧਰੇ ਪੁੱਤਰ ਬਣ ਗਏ ਕਿਧਰੇ ਪਿਤਾ ਬਣ ਗਏ ਕਿਧਰੇ ਦਾਦਾ ਬਣ ਗਏ ਕਿਧਰੇ ਭਰਾ ਬਣ ਕੇ ਕਿਧਰੇ ਭੈਣ ਬਣ ਕੇ ਤੂੰ ਮੇਰਾ ਸਹਿਯੋਗੀ ਬਣਿਆ ਕਿਧਰੇ ਪਤੀ ਬਣ ਗਏ ਕਿਧਰੇ ਪਤਨੀ ਬਣ ਗਏ ਪਰਿਵਾਰ ਨਿਰੰਕਾਰ ਦਾ ਰੂਪ ਹੋ ਜਾਏਗਾ ਦ੍ਰਿਸ਼ਟੀ ਬਦਲ ਗਏ ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ ਹੈ ਨਿਰੰਕਾਰ ਦਾ ਰੂਪ ਹੈ ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ ਮੰਦਰ ਵੀ ਸੰਸਾਰ ਬਣ ਜਾਂਦਾ ਜਿਤਨੀ ਮੈਨੂੰ ਥੋੜ੍ਹੀ ਬਹੁਤ ਸਮਝ ਸੀ ਅਤੇ ਜਿਤਨਾ ਮੈਂ ਖੋਲ ਸਕਦਾ ਸੀ ਜਿਹੜੇ ਜਿਹੜੇ ਲਫ਼ਜ਼ ਸਤਿਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਤੁਹਾਡੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਇਸ ਪਾਠ ਦੇ ਰਾਹੀਂ ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਹੈ ਅਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ ਪਰਮਾਤਮਾ ਪ੍ਰਗਟ ਹੋ ਜਾਂਦਾ ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ ਸਾਰਿਆਂ ਦਾ ਬਾਰ ਬਾਰ ਧੰਨਵਾਦ ਬੁੱਲ ਚੁੱਕ ਦੀ ਸ਼ਮਾ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਭੰ ਗੁਰਪ੍ਰਸਾਦ ਬੇਸਮਾਰ ਅਥਾ ਅਗਨ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ ਫਤਿਹ ਕਬੂਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਜ ਧਰਤੀ ਦੇ ਜਦ ਬੋਧਈਏ ਤਾਂ ਇੱਕ ਦਿਨ ਦੇ ਚ ਫਲੀਭੂਤ ਨਹੀਂ ਆਉਂਦਾ ਸਮਾਂ ਲੱਗਦਾ ਹੈ ਵਕਤ ਲੱਗਦਾ ਹੈ ਲੰਬੀ ਚੌੜੀ ਯਾਤਰਾ ਤੋਂ ਲੰਘ ਕੇ ਬੀਜ ਫੁੱਲ ਬਣਦਾ ਹੈ ਔਰ ਫਿਰ ਫਲ ਬਣਦਾ ਹੈ ਜੈਸੇ ਫੁੱਲ ਫਲ ਬਣਦਾ ਹੈ ਤਾਂ ਫੁੱਲ ਆਪਣਾ ਰੂਪ ਗਵਾ ਦਿੰਦਾ ਹੈ ਫੁੱਲ ਦਾ ਰੂਪ ਨਹੀਂ ਰਹਿੰਦਾ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਫਲ ਕਾਰਨ ਫੂਲੀ ਬਨਰਾਏ ਫਲ ਪਾ ਕਾ ਤਬ ਫੂਲ ਬਿਲਾਏ ਬੀਜ ਫੁੱਲ ਬਣ ਗਿਆ ਅਗਰ ਇਹ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਨੂੰ ਆਪਣੀ ਹੋਂਦ ਮਿਟਾਉਣੀ ਪਏਗੀ ਫੁੱਲ ਫੁੱਲ ਨਹੀਂ ਰਹੇਗਾ ਔਰ ਅਗਰ ਬੀਜ ਫਲ ਹੋਣਾ ਚਾਹੁੰਦਾ ਹੈ ਤਾਂ ਬੀਜ ਨੂੰ ਵੀ ਆਪਣਾ ਰੂਪ ਗਵਾਉਣਾ ਪਏਗਾ ਆਪਣੀ ਹੋਂਦ ਮਿਟਾਉਣੀ ਪਏਗੀ ਬੀਜ ਬਣ ਗਿਆ ਫੁੱਲ ਹੁਣ ਅਗਰ ਇਹੀ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਛੜੇਗਾ ਫੁੱਲ ਮਿਟੇਗਾ ਫਲ ਕਾਰਨ ਫੂਲੀ ਬਨਰਾਏ ਫਲ ਪਾ ਕਾ ਤਬ ਫੂਲ ਬਿਲਾਏ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਇਆ ਤਬ ਕਰਮੇ ਨਾਸ ਸਾਰੇ ਦਾ ਸਾਰਾ ਕਰਮ ਕਾਂਡ ਰਹਿ ਜਾਂਦਾ ਹੈ ਜਦ ਮਨੁੱਖ ਗਿਆਨ ਦੀ ਸਿਖਰਤਾ ਨੂੰ ਛੂ ਜਾਂਦੀ ਹੈ ਕਰਮ ਕਾਂਡੀ ਦਾ ਤੇ ਹੋ ਸਕਦਾ ਹੈ ਗਿਆਨ ਖੰਡੀ ਦਾ ਆਪਸ ਦੇ ਤਾਲਮੇਲ ਨਾ ਬੈਠੇ ਸੰਬੰਧ ਨਾ ਜੁੜੇ ਧਾਰਮਿਕ ਦੁਨੀਆਂ ਦੇ ਜਿਹੜਾ ਇਹ ਝਗੜਾ ਹੁੰਦਾ ਹੈ ਕਈ ਦਫ਼ਾ ਬੀਜ ਦਾ ਫੁੱਲ ਨਾਲ ਫੁੱਲ ਦਾ ਫਲ ਨਾਲ ਬੀਜ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਫੁੱਲ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਔਰ ਇਸ ਤਰੀਕੇ ਨਾਲ ਕੀ ਹੁੰਦਾ ਹੈ ਉਸ ਦਾ ਸੰਘਰਸ਼ ਹੋ ਜਾਂਦਾ ਹੈ ਜੋ ਫਲ ਹੋ ਗਿਆ ਅੱਗੇ ਲੰਘ ਗਿਆ ਔਰ ਤਾਲਮੇਲ ਨਹੀਂ ਬੈਠਦਾ ਬਸ ਇਹ ਥੋੜਾ ਜਿਹਾ ਖੁਲਾਸਾ ਮੈਂ ਥੋੜੇ ਸਮੇਂ ਰੱਖਾਂ ਪਹੁੰਚਣਾ ਤੇ ਆਨੰਦ ਤੱਕ ਹੈ ਯਾਤਰਾ ਸ਼ੁਰੂ ਕਰਨੀ ਪਏਗੀ ਜਪ ਤੋਂ ਇਹੀ ਲੜੀਵਾਰ ਉਦਾਸ ਆਪ ਜੀ सामने विचार रख रहे हैं। मंजिल आनंद है, प्राप्ति आनंद है, आनंद होए बिना जीवन नू बिल्कुल सुकून नहीं मिलना। चाहे कुछ भी जगत विच मिल जाए, धन मिल जाए, प्रभुता मिल जाए, प्रतिष्ठा मिल जाए, जल जस मिल जाए, पर जितने चिर तक आनंद नहीं मिलिया, ते आनंद दा मिलना ही परमात्मा दा मिलना है, ते परमात्मा दा मिलना ही आनंद दा मिलना है। यात्रा आरंभ होवेगी जप तो। यही जप एक स्टेज ते पहुंच के जाप हो जांदा है। शब्द प्राणा दे चलन लग पैंदे, दम दम सदा संभाल दा, दम ना बिरथा जाए। जद के आरंभता होई सी, रसना नाम जपो तब मथिए इन बिद अमृत पाओ। आरंभता ते इथो होई सी, एक दो जीवो लख होवे लख होवे लखवीस, लख लख गेड़ा आखिए एक नाम जगदीश, ए तरा पत पौड़ियां दित पौड़ियां ने। और अगर पौड़ियां ते कोई ऊपर चढ़ेगा तो पहली पौड़ी ते छोड़नी पाएगी, फिर दूसरी ते, और ऊपर चढ़दा है तो जिस ते खड़ा उसने ते छोड़नी पाएगी। एक नियम है, एक ईश्वरी नियम है। जप जाप हो जाता है, जबकि जप आरंभ होया सी, गावीए सुनिए मन रखिए भाव, मन विच भरोसा रख के रसना नाल जपना आरंभ कर। समझ लो ओही यात्रा ते चल रहे है जो जप रहे है, बाकी नहीं। बाकी सब यात्रा दी तैयारी पे कर दें, चाहे 50 साल तो भी अगर गुरुद्वारे आ रहे ने ते जप आरंभ नहीं है, तो बस ये रस्ता पुछ दे पे ने, तैयारी पे कर देने चले कोई नहीं। और ऐसा भी हो जाता है कई दी सारी जिंदगी तैयारी ची लंघ जाती है, चल दे एक कदम भी कोई नहीं। पूछत है पथक ते मार्ग ना धरे पग, प्रीतम के देश कैसे बातन से जाई गए। आया है गुरुद्वारे और शायद सोच समझ भी मिल गई, क्योंकि गुरुद्वारे आने का मुद्दा भी इतना ही है। गुरुद्वारे होए सो जी पाएस, सूझ समझ लैन लई इत्थे आना है। मार्ग दी पहचान करनी है, मार्ग दे उत्ते चलन दी प्रेरणा लैनी है। जो चल पिया यात्रा आरंभ हो गई, ते चलना की जिसने जपना आरंभ कर दिता, ते जपना किवें, गावीए सुनिए मन रखिए भाव, रसना उसकी गायन करन लग पवे, वाहेगुरु वाहेगुरु ते कन्ना नाल ओ सुने, अंदरों उसका भरोसा भी होवे कि है परमात्मा है। ये शर्त क्यों लाई है, जो इन्हां अखां नाल दिखाई ना देवे और जो इंद्रियां दी पहुंच तो परे होवे, उस ते विश्वास करना कोई सौखी खेड नहीं है। इंज कह लो कोई हजारां च एक दो मनुख होणगे जिन्हां दा पूरा विश्वास बजे होवे, बाकी सब इनकारी ने। मंदिर मस्जिद गुरुद्वारियां दी भीड़ नूं वेख के किधरे अंदाजा ना ला लेना है कि सारी दुनिया धार्मिक है। दो शब्द बर्दाश्त कर लेना, बहु गिणती दे मस्जिद दे भी अधार्मिक बैठे होंदे ने, बहु गिणती दे जो है मंदिरां दे भी अधार्मिक बैठे होंदे ने, और बहु गिणती गुरुद्वारियां भी उही आउंदे ने जो चलदे कोई नहीं, जिन्हां दा विश्वास टुटे होया है, भरोसा कोई नहीं। क्योंकि भरोसा बज जाए तो महाराज कहते जाके हृदय विश्वास प्रभ आया, तत् ज्ञान तिस मन प्रगट आया। उत्थे ते खेड कुछ होर हो जाती है, उत्थे ते जप जाप हो जाएगा अगर भरोसा बज गया। उत्थे ते शब्द प्राणा दे रम जाएगा, एक शब्द मेरे प्राण बसत है बहुड़ जन्म ना। ये खुलासा दास ने आप जी के सामने किया सी कि रसना जो जपदी है प्राणा च किस तरह वस जाता है, पूरन खुलासा आप जी के सामने रखा। जप जाप हो जाता है, यही जाप बैराग हो जाता है, जगत नालों बिल्कुल तोड़ के रख देता है। इस तरह का मनुख होवेगा परिवार देच बिल्कुल टुटिया होया, होवेगा संसार देच बिल्कुल टुटिया होया। بالکل نرلیپ ہو جائے گا, لپائے مان نہیں ہوئے گا. جس طرح ایک پکے ناریل دے ہی ثبوت دئیے, پکا ناریل اس دی گری خول دے اندر ہے پر خول نالو سمبند توڑ بیٹھی ہے تے خول دے اندر پر ہوں کوئی خول نال رشتہ نہیں ہے. اوپر جڑا خول ہے اس نال کوئی رشتہ نہیں ہے, ٹوٹ گئی ہے تے پروار نال, ہے تے پروار دچ کوئی گوڑا رشتہ نہیں رہ گیا, ہے تے سنسار دچ کوئی گوڑا رشتہ نہیں رہ گیا, ہے تے ادے خول دے اندر پر خول دے نال کوئی سمبند نہیں رہ گیا, ہے تے اجے شریر دے وچ پر شریر نال کوئی بہت گہرا رشتہ نہیں رہ گیا. اس طرح دا منکھ سنسار وچ ہو کے بھی سنسار وچ نہیں آندا. یہی تے ترپتا جی دا گلا سی, پتر نانک تو گھر دے وچ بھی ہونا ہے تے انج پرتیت آندا جویں نہیں ہے. یہی تے ترپتا دا گلا سی, تو پروار دے وچ بھی آندا ہے تے اس طرح آندا جویں نہیں ہے. سانو خوشی نہیں آندی جد تو نہیں آندا, تیری یاد تڑپاندی ہے, پر جد تو پروار دے وچ ہونا ہے تو اس طرح ہوندا ہے جویں نہیں ہے, تاں وی من دکھی ہوندا ہے. واقعی اس طرح دا منک سنسار دے وچ ہو کے بھی سنسار دے وچ نہیں ہوندا. ابھیاس دے وچ ایک مارگ آندا ہے, جپ جاپ بن جاندا ہے, جاپ بیراگ بن جاندا ہے. اسے نو کہندے نے سناتن مت دے سنیاس, اور کلگی دھر بھی کہندے نے سنیاسی ہوئے بنا تے پرم پد دی پراپتی نہیں. پر کس طرح دا سنیاسی؟ رے من ایسو کر سنیاسا شبد تسی بہت سنیا ہوئے گا اور بڑے آنو کنٹھ بھی ہوئے گا. رے من ایسو کر سنیاسا من سے سدن سبے کر سمجھو من ہی ماہیں اداسا. اتنی غلطی سپشٹ ہو گئی کہ کلگی دھر نے بھی قبول کر لیا کہ سنیاسی ہوئے بنا پرم پد دی پراپتی نہیں ہے, اکال پرخ دی پراپتی نہیں ہے. تو سنیاسی کون ہوندا ہے؟ اداسی ہی سنیاسی ہوندا ہے, دوسرا نہیں ہوندا. من ہی ماہیں اداسا, جو اداس نہیں اتے سنیاس کا دا. اداسی تے سنیاسی برتی دونوں کٹھیاں جڑی ہوئی ہیں. اداس منک سنیاس نو گرہن کر ہی لیندا ہے. اداس اداس منک لئی یہ جیون آسار پرتیت ہوندا ہے. گرو نانک دیو جی مہاراج نے بھی ایسا کہا ہے, جس در کارن پھراں اداسی سو در کوئی آئے کہے. گربانی دی ویاخیا گربانی کر دی تاکہ میں تھوڑے اندر کوئی فضول دا ترک نہ پیدا ہو جائے. اور کئی دفعہ حیرانگی بھی ہوندی ہے جو اس منزل دے راہی بھی نہیں, سوج بھی نہیں, سمجھ بھی نہیں, وہ بھی اپنی رائے دین دے ہیں, حیرانگی ہوندی ہے. اور غضب دی گل ہے کہ دھارمک دنیا وچ انہاں لوکاں نے بہت بڑا نقصان کیتا ہے جو اس مارگ دے پاندی بھی نہیں, اس مارگ دا کوئی انبھو بھی نہیں, لیکن رائے دیندے نے اپنی رائے دیندے نے. بڑی قیمتی رائے کہندے نے سڈی, یہ بالکل صحیح ہے. خیر مختصر جو ہے میں عرض کراں, سنیاسی تے اداسی گرتی دونوں کٹھیاں نے. اداسی سنیاسی ہوندا ہے لازمی. دھن گرو نانک دیو جی مہاراج کہندے نے, جس در کارن پھراں اداسی سو در کوئی آئے کہے. سنسار تو اداس ہو کے میں جس در دی تلاش کر رہے ہیں کوئی مینوں دسے وہ در کتھے ہے. اس پرماتما دا واسطہ کتھے ہے؟ اداس ہو کے میں جو ہے تلاش کر رہے ہیں. گرو نانک دیو جی مہاراج دے وڈے صاحبزادے صرف سکھ جگت وچ اتنا ہی کنتو پرنتو ہے کہ انہوں نے گرو نانک دی ایک دو تھاواں تے वचन नहीं मनिया, हुक्म अदूली की गई। लेकिन इतनी गल स्पष्ट है कि यह जन्म तो पुरुष सन्यासी सी, उदासी। इसने जो पंथ नु भी बनाया जेड़ा पंथ उदासी पंथ, उदास जन्म तो ही उदासी सी। गुरु प्रताप सूरज दे ते ऐसा लिखा है कन भी पाटे हुए सन जन्म दे समय। प्रोता ने कह दिता है कोई महाजोगी है, कोई महारिषि है। और वाकई इतने वड्डे ऋषि दे घर किसे ऋषि नहीं आना सी, और किसने आना सी। जन्म तो ही उदास। और गालबन गुरु गोविंद सिंह जी महाराज तक यही उदासी नानक पंथ का बहुत वड्डे पदर ते सारे भारत दे प्रचार करते रहे, काबल कंधार दे भी। अज भी जो काबल कंधार दे सिखी है, गालबन 1 लाख के करीब सिंह ने काबल, गजनी, जलालाबाद, खोस्त, हरात, कंधार, बहुत सारे गुरुद्वारे ने बड़े वड्डे वड्डे शानदार। वो जो सिखी है उदासियां भी फैलाई हुई, उन्हां दा प्रचार सी, उन्हां दे धूने भी बने हुए ने। बाबा श्री चंद दे 5-7 गुरुद्वारे बने हुए ने, उन्हू श्री चंद दी धर्मशाल कहिंदे ने, बाबा श्री चंद दी धर्मशाल। फ्रंटियर दे च भी काफी सन, ते लहिंदा पंजाब जो लाहौर तो परे दा पंजाब सी, इत्थे भी उदासियां दे डेरे बहुत ज्यादा सन। फिर जगन्नाथ पुरी, रामेश्वरम, यह 8-8 तीर्थां दे उत्ते जिहड़े अस्थान सन, यह भी उदासियां दे सन। गुरु ग्रंथ साहब का प्रकाश करके गुरु नानक पंथ का यह प्रचार करते सन। यह भी मैं अर्ज कर दें, यह सिख जगत के आदि मिशनरी सन, पहले मिशनरी, इन्होंने ही प्रचार किया। अकाली लहर तो पहले ननकाणा साहब होर सारे वड्डे वड्डे अस्थान इन्हों को सन। बदकिस्मती ऐसी हुई कि सिर्फ 2% उदासी भ्रष्ट हो गए, 2%। 98 ठीक सन, 2% हंकारी हो गए, 2% विकारी भी हो गए। उन्हां 2% उदासियां नूं देख के जो भ्रष्ट होए सन, एक लहर चली कि गुरुद्वारे इन्हां को ले लईए। हालांकि ये उदासी सवेरे गुरु ग्रंथ साहब की कथा करते सन, दोपहरे दसम ग्रंथ की कथा करते सन, और शाम नूं रात के समय गुरु प्रताप सूरज की कथा करते सन। 3 तरह की कथा होंदी सी। मेरा भी बचपना है, पर उस जमाने की गल्लां उस बचपन दी मैनूं याद ने, अपने बचपन दी। 3 टाइम कथा होंदी सी, दास दे इलाके फ्रंटियर दे, सवेरे गुरु ग्रंथ साहब की, दोपहरे दसम ग्रंथ की, जिहदे कोल वक्त है आप दे सुणो, शामी गुरु प्रताप सूरज की। इतिहासक कथा आउंदी सी रात नूं, दुपहरे दसम ग्रंथ की जो वक्त कढ सकदे ने, ते गुरु गोबिंद सिंह जी महाराज की बाणी नूं समझना चाहते ने, वह आके समझन। यह तिने कथावां अज भी हजूर साहब आउंदियां ने, सवेरे गुरु ग्रंथ साहब की, दुपहर नूं दसम ग्रंथ की, शाम नूं गुरु प्रताप सूरज की। यह अस्थान भी उदासियां कोल सी, यह भी मैरज करते हैं। महंत नारायण दास जिस दे कुल ननकाणा साहब से, ये भ्रष्ट हो गया से। और भ्रष्ट होया कुछ अंग्रेजों की चाल नाल। उन्होंने देखा केंद्रीय अस्थान है और सारा सिख जुड़िया होया है, इस मंत नू काबू करिए, मुट्ठी च लईए, जैसे हुकूमत आम कर दियां ने। तो 2% महंत भ्रष्ट हो गया, लहर चली, सिखां च रोस पैदा होया, भ्रष्ट होए ने। असी सारे गुरुद्वारे खोले इन्हां को, तमाम ले ले भई, असी आप प्रचार करांगे। पता है सहजे सहजे की होया, गुरु ग्रंथ साहब की कथा बंद होई, दसम ग्रंथ की कथा बंद होई, गुरु प्रताप सूरज की कथा भी बंद हो गई। टावां टावां थावां ते रह गई, ना मिशनरी रहे, ना उन्हां तिन्हां महान ग्रंथां की कथा करने वाले कथाकार रहे। पहले जिथे करीबन करीबन हर हिंदू घराने च एक बच्चा सिंह सजदा सी, उन्हां नूं असी सहजदारी कहिंदे सी, जिहड़ा एक बच्चा सिंह सजा लवे। ਸਹਿਜਦਾਰੀ, ਕੇਸਾਦਾਰੀ, ਸਹਿਜਦਾਰੀ ਦੋ ਤਰ੍ਹਾਂ ਦੀ ਸਿੱਖੀ ਸੀ। ਸਿੱਖੀ ਵੱਧ ਰਹੀ ਸੀ ਉਦਾਸੀਆਂ ਕਰਕੇ ਔਰ ਨਿਰਮਲਿਆਂ ਕਰਕੇ, ਇਹਨਾਂ ਦੋਵਾਂ ਕੋਲ ਅਸਥਾਨ ਸਨ। ਗੁਰਦੁਆਰਾ ਐਕਟ ਬਣਿਆ ਔਰ ਅਸੀਂ ਇਹ ਗੁਰਦੁਆਰੇ ਉਹਨਾਂ ਕੋਲ ਲੈ ਲਏ, ਦੇਣੇ ਪਏ, ਕਾਨੂੰਨ ਬਣ ਗਿਆ। ਔਰ ਇਹ ਲਹਿਰ ਅਕਾਲੀਆਂ ਨੇ ਜਿੱਤ ਲਈ, ਬੜੀ ਖੁਸ਼ੀ ਮਨਾਈ ਕੌਮ ਨੇ, ਗੁਰਦੁਆਰੇ ਸਾਡੇ ਕੋਲ ਆ ਗਏ। ਪਰ ਹੁਣ ਕੌਣ ਦੱਸੇ, ਧਾਰਮਿਕ ਅਸਥਾਨ ਤੇ ਚਲਾਣੇ ਸਨ ਧਰਮ ਦੇ ਗਿਆਨੀਆਂ ਨੇ। ਵਪਾਰੀ ਵੱਧ ਤੋਂ ਵੱਧ ਇੰਤਜ਼ਾਮ ਕਰ ਸਕਦਾ, ਚਲਾ ਨਹੀਂ ਸਕਦਾ। ਸੰਸਾਰੀ ਵੱਧ ਤੋਂ ਵੱਧ ਇੰਤਜ਼ਾਮ ਕਰ ਸਕਦਾ, ਚਲਾ ਨਹੀਂ ਸਕਦਾ। ਧਰਮ ਮੰਦਰ ਨੂੰ ਤੇ ਕੋਈ ਧਾਰਮਿਕ ਬਿਰਤੀ ਦੀ ਸੂਝ ਬੂਝ ਰੱਖਣ ਵਾਲਾ ਹੀ ਚਲਾਵੇਗਾ। ਇਹ ਸਾਰੇ ਅਸੀਂ ਕੱਢ ਦਿੱਤੇ, ਨਿਰਮਲੇ ਵੀ ਉਦਾਸੀ ਵੀ। ਹੋਇਆ ਕਿ 50 ਸਾਲਾਂ ਚ ਅਸੀਂ ਇੱਥੇ ਪਹੁੰਚ ਗਏ ਕਿ ਕਰੀਬਨ ਕਰੀਬਨ ਅੱਧੀ ਦੁਨੀਆ ਦੇ ਪ੍ਰਬੰਧਕਾਂ ਦੇ ਆਪਣੇ ਹੀ ਬੱਚੇ ਪਤਤ, ਉਹਨਾਂ ਨੂੰ ਵੀ ਸਿੱਖੀ ਸਰੂਪ ਨਾ ਦੇ ਸਕੇ ਔਰ ਪ੍ਰਬੰਧਕ ਖੁਦ ਵੀ ਸਿੱਖ ਨਾ ਰਹਿ ਸਕੇ। ਜਗਤ ਨੂੰ ਅੰਮ੍ਰਿਤ ਛਕਾਉਣਾ ਸੀ, ਉਹ ਖੁਦ ਸ਼ਰਾਬੀ ਹੋ ਗਏ। ਇਹੀ ਇਲਜ਼ਾਮ ਨਰੈਣ ਦਾਸ ਤੇ ਸੀ, ਸ਼ਰਾਬ ਪੀਂਦਾ ਹੈ, ਨਰੈਣ ਦਾਸ ਸ਼ਰਾਬ ਪੀਂਦਾ ਹੈ, ਇਹਦੇ ਕੋਲ ਗੁਰਦੁਆਰਾ ਲੈ ਲਓ। ਠੀਕ ਹੈ, ਗਲਤ ਸੀ, ਪਰ ਸਿਲਸਿਲਾ ਬਾਅਦ ਵਿੱਚ ਕੀ ਹੋਇਆ, ਕੋਈ ਤਰੱਕੀ ਨਾ ਹੋਈ। ਜਿਤਨੇ 68 ਤੀਰਥਾਂ ਦੇ ਉੱਤੇ ਉਦਾਸੀਆਂ ਦੇ ਅਸਥਾਨ ਸਨ, ਉਹ ਸਹਿਜੇ ਸਹਿਜੇ ਮੱਠ ਬੰਦ ਹੋ ਗਏ ਔਰ ਉੱਥੇ ਨਾਨਕ ਪੰਥ ਦਾ ਪ੍ਰਚਾਰ ਆਉਂਦਾ ਸੀ। ਮਾੜੀ ਮੋਟੀਆਂ ਥੋੜੀਆਂ ਯਾਦਗਾਰਾਂ ਰਹਿ ਗਈਆਂ, ਹੁਣ ਹੈ ਨਹੀਂ। ਜਗਨਨਾਥ ਪੁਰੀ ਦੇ ਵਿੱਚ ਵੀ ਗੁਰਦੁਆਰਾ ਸੀ, ਮੰਦਰ ਦੇ ਸਾਹਮਣੇ ਗੁਰੂ ਨਾਨਕ ਦੀ ਬਾਣੀ ਗੂੰਜਦੀ ਸੀ। ਰਾਮੇਸ਼ਵਰਮ ਦੇ ਵਿੱਚ ਵੀ ਗੁਰਦੁਆਰਾ ਸੀ, ਲੰਕਾ ਤੋਂ ਉੱਥੋਂ ਹੀ ਜਾਂਦੇ ਨੇ। ਔਰ ਸਿਰਫ ਉਦਾਸੀ ਸਨ ਜੋ ਅੱਜ ਛੋਟੀ ਜਿਹੀਆਂ ਮਾਮੂਲੀ ਜਿਹੀਆਂ ਯਾਦਗਾਰ ਰਹਿ ਗਈ ਹੈ। ਬਾਕੀ ਤਮਾਮ ਤੀਰਥਾਂ ਤੇ ਵੀ ਸਨ, ਬਿਲਕੁਲ ਨਾਮ ਮਾਤਰ ਹੁਣ ਗੱਲਾਂ ਰਹਿ ਗਈਆਂ ਨੇ। ਹਾਲਾਂਕਿ ਉਸ ਢੰਗ ਦੇ ਨਾਲ ਸਿਲਸਿਲਾ ਚੱਲਦਾ ਰਹਿੰਦਾ, ਜਿੱਥੇ ਤੱਕ ਮੈਂ ਅਤਕਥਨੀ ਨਹੀਂ ਕਰਦਾ, ਭਾਰਤ ਦੀ 80% ਆਬਾਦੀ ਸਿੱਖ ਹੋਣੀ ਸੀ ਜਿਸ ਢੰਗ ਨਾਲ ਉਹ ਚੱਲ ਰਿਹਾ ਸੀ। ਸਤਿਗੁਰਾਂ ਨੇ ਕਿਹਾ ਸੀ ਨਾ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਉਦਾਸੀ ਇਸ ਤਰ੍ਹਾਂ ਕਰਦੇ ਸਨ, ਇੱਕ ਤੇ ਧਰਮ ਦਾ ਪ੍ਰਚਾਰ ਕਰਦੇ ਸਨ, ਨਾਲੇ ਇਲਾਜ ਵੀ ਕਰਦੇ ਸਨ, ਜੜੀ ਬੂਟੀ ਦਾ ਵੀ ਗਿਆਨ ਰੱਖਦੇ ਸਨ, ਦੂਜਾ ਲੋੜਵੰਦਾਂ ਦੀ ਲੋੜ ਵੀ ਪੂਰੀ ਕਰਦੇ ਸਨ। ਤੁਸੀਂ ਕੀ ਵੱਧ ਰਹੀ ਸੀ, ਬਦਕਿਸਮਤੀ ਹੋਈ, ਧਾਰਮਿਕ ਅਸਥਾਨ ਆ ਗਏ ਉਹਨਾਂ ਦੇ ਹੱਥਾਂ ਜੋ ਬਿਲਕੁਲ ਕੋਰੇ ਰਾਜਨੀਤਕ, ਤੇ ਫਿਰ ਇਲੈਕਸ਼ਨ ਨਾਲ ਚੋਣ ਆਉਣੀ ਹੈ। ਹੁਣ ਇਲੈਕਸ਼ਨ ਨਾਲ ਚੋਣ ਆਉਣੀ ਤੇ ਦੋ ਧੜੇ ਤੇ ਆਪਸ ਚ ਬਣ ਜਾਣਗੇ, ਹਰ ਸ਼ਹਿਰ ਦੇ ਚ ਬਣ ਜਾਣਗੇ, ਕਮ ਸੇ ਕਮ ਸਿੱਖ ਦੋ ਧੜਿਆਂ ਤੇ ਤਕਸੀਮ ਹੋਣਗੇ। ਇਲੈਕਸ਼ਨ ਜੋ ਹੋਣਾ, ਪਾਰਟੀਆਂ ਦੋ ਤੇ ਬਣਨਗੀਆਂ, ਤੇ ਇੱਕ ਦਫਾ ਸਿੱਖਾਂ ਨੂੰ ਦੋ ਹਿੱਸਿਆਂ ਚ ਵੰਡ ਦੇਈਏ ਤੇ ਇਹਨਾਂ ਨੂੰ 10 ਹਿੱਸਿਆਂ ਚ ਵੰਡਦਿਆਂ ਕੀ ਦੇਰ ਲੱਗਦੀ ਹੈ, ਇਹਨਾਂ ਨੂੰ 30 ਹਿੱਸਿਆਂ ਦੇ ਚ ਵੰਡਦਿਆਂ ਕੀ ਦੇਰ ਲੱਗਦੀ ਹੈ। ਸਿੱਖ ਵੰਡੇ ਗਏ, ਕਮਜ਼ੋਰ ਹੋਏ, ਇਸੇ ਕਮਜ਼ੋਰੀ ਤੋਂ ਲਾਭ ਉਠਾਇਆ ਰਾਧਾ ਸਵਾਮੀਆਂ ਨੇ, ਨਿਰੰਕਾਰੀਆਂ ਨੇ, ਔਰ ਉਹਨਾਂ ਨੂੰ ਸ਼ਹਿ ਵੀ ਮਿਲ ਗਏ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗੁਰੂ ਵੀ ਖੜੇ ਕਰ ਦਿੱਤੇ। ਜੇ ਸਿੱਖ ਸਿਰਫ ਪ੍ਰਧਾਨ ਦੇ ਨਾਂ ਤੇ, ਸਿਕੱਤਰ ਦੇ ਨਾਂ ਤੇ 2-3-4 ਪਾਰਟੀਆਂ ਤਕਸੀਮ ਹੋ ਸਕਦੇ ਨੇ, ਤਾਂ ਆਪਾਂ ਗੁਰੂ ਦੇ ਨਾਮ ਤੇ ਵੀ ਇਹਨਾਂ ਨੂੰ ਤਕਸੀਮ ਕਰ ਦੇਈਏ। ਨਾਮਧਾਰੀਆਂ ਦਾ ਗੁਰੂ ਬਣ ਗਿਆ, ਰਾਧਾ ਸਵਾਮੀਆਂ ਦਾ ਬਣ ਗਿਆ, ਨਿਰੰਕਾਰੀਆਂ ਦਾ ਬਣ ਗਿਆ, ਔਰ ਜਿਤਨੇ ਪੰਜਾਬ ਦੇ ਡੇਰੇ ਨੇ, ਭਾਵੇਂ ਇਹਨਾਂ ਨੇ ਆਪਣੇ ਉੱਪਰ ਗੁਰੂ ਦੀ ਮੋਹਰ ਨਹੀਂ ਲਾਈ, ਕਰੀਬਨ ਕਰੀਬਨ ਇਹ ਆਪਣੀਆਂ ਗੱਦੀਆਂ ਹੀ ਲਾ ਕੇ ਬੈਠੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਇਸ ਤਰ੍ਹਾਂ ਕੀ ਹੋਇਆ, ਪੰਥ ਮਰਿਆਦਾ ਤੇ ਸੰਤ ਮਰਿਆਦਾ ਟਕਰਾ ਗਈ, ਹਰ ਸੰਤ ਦੀ ਆਪਣੀ ਮਰਿਆਦਾ ਹੋ ਗਈ ਤੇ ਪੰਥ ਦੀ ਆਪਣੀ, ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਾ ਹੋਏ, ਕੋਈ ਵੀ ਨਹੀਂ ਸਹਿਮਤ, ਇਹ ਵੀ ਮੈਰਜ ਕਰਦੇ ਹਾਂ, ਆਪਣੀ ਆਪਣੀ ਮਰਿਆਦਾ। ਇੱਕ ਤੇ ਹੈ ਨਾ ਅਕਾਲ ਤਖ਼ਤ ਦੀ ਬਿਲਡਿੰਗ ਨੂੰ ਗਿਰਾਉਣਾ, ਦੁਸ਼ਟਪਣਾ, ਇਹ ਜਾਬਰਾਨਾ ਕੰਮ, ਇੱਕ ਹੈ ਅਕਾਲ ਤਖ਼ਤ ਦੀ ਮਰਿਆਦਾ ਨੂੰ ਭੰਗ ਕਰਨਾ, ਉਹਨੂੰ ਗਿਰਾਉਣਾ। ਇਹ ਦੋ ਤਰ੍ਹਾਂ ਦੀ ਗਿਰਾਵਟ ਆਉਂਦੀ ਹੈ, ਇੱਕ ਹੁੰਦਾ ਹੈ ਅਕਾਲ ਤਖ਼ਤ ਦੇ ਆਕਾਰ ਨੂੰ ਗਿਰਾਉਣਾ, ਇੱਕ ਹੁੰਦਾ ਹੈ ਅਕਾਲ ਤਖ਼ਤ ਦੀ ਵਿਚਾਰ ਨੂੰ ਗਿਰਾਉਣਾ। ਅਗਰ ਉਹ ਘਾਤਕ ਨੇ, ਦੁਸ਼ਟ ਨੇ, ਜੋ ਅਕਾਲ ਤਖ਼ਤ ਦੇ ਆਕਾਰ ਨੂੰ ਮਿਟਾਉਣਾ ਚਾਹੁੰਦੇ ਨੇ, ਤਾਂ ਉਹ ਕੌਣ ਹੋ ਗਏ ਜੋ ਵਿਚਾਰ ਨੂੰ ਮਿਟਾਉਣਾ ਚਾਹੁੰਦੇ ਨੇ। ਹੁਣ ਕੌਣ ਸੋਚੇ? ਸੋਚ ਵਿਚਾਰ ਵਾਲੀ ਗੱਲ ਨਹੀਂ ਰਹੀ, ਸੋਚ ਵਿਚਾਰ ਦਾ ਸਿਲਸਿਲਾ ਨਹੀਂ ਰਹੀ। ਕੌਮੀ ਦਰਦ ਦੇ ਨਾਤੇ ਮੈਂ ਥਾਂ ਥਾਂ ਤੇ ਇੱਕ ਨਿੱਕੀ ਜਿਹੀ ਆਵਾਜ਼ ਤੁਹਾਡੇ ਸਾਹਮਣੇ ਰੱਖ ਦੇਣਾ। ਪੰਥ ਦੀ ਮਰਿਆਦਾ ਨਾਲ ਹੀ ਜ਼ਿੰਦਾ ਰਹੇਗਾ, ਵਰਨਾ ਨਹੀਂ ਰਹਿ ਸਕੇਗਾ। ਕਿਉਂਕਿ ਸੰਤ ਤੇ ਕਮ ਸੇ ਕਮ ਹਜ਼ਾਰਾਂ ਨੇ, ਫਿਰ ਤੇ ਹਜ਼ਾਰਾਂ ਤਰ੍ਹਾਂ ਦੀ ਮਰਿਆਦਾ ਹੋ ਜਾਏਗੀ, ਕੌਮ ਫੇਰੂ ਫੇਰੂ ਹੋ ਜਾਏਗੀ। ਚਾਹੀਦਾ ਤੇ ਐਸਾ ਸੀ ਸੰਤ ਪੰਥ ਨਾਲ ਸਹਿਮਤ ਆਉਂਦਾ, ਅੱਜ ਦਾ ਸੰਤ ਪੰਥ ਨਾਲ ਸਹਿਮਤ ਨਾ ਹੋਇਆ, ਕੋਈ ਵੀ ਸਹਿਮਤ ਨਹੀਂ। ਕੋਈ ਵੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਹੀਂ ਹੈ, ਔਰ ਕੋਈ ਵੀ ਸੰਤ ਆਪਣੇ ਅਸਥਾਨ ਨੂੰ ਗੁਰਦੁਆਰਾ ਕਹਿਲਾ ਕੇ ਰਾਜ਼ੀ ਨਹੀਂ। ਇਹ ਆਸ਼ਰਮ ਹੈ, ਇਹ ਡੇਰਾ ਹੈ, ਇਹ ਠਾਠ ਹੈ, ਇਹ ਗੁਰਦੁਆਰਾ ਨਹੀਂ ਹੈ। ਮੈਂ ਛੋਟੀ ਜਿਹੀ ਜ਼ਬਾਨ ਨਾਲ ਵੱਡੀ ਗੱਲ ਪਿਆ ਕਰਦਾ, ਔਰ ਇਹ ਤਮਾਮ ਨਾਮ ਐਸੇ ਨੇ ਆਪਣੇ ਇਜਾਦ ਕੀਤੇ ਹੋਏ ਨੇ, ਵਰਨਾ ਪੁਰਾਣਾ ਨਾਂ ਤੇ ਇਹ ਹੀ ਸੀ ਗੁਰਦੁਆਰਾ। ਗੁਰਦੁਆਰਿਆਂ ਦਾ ਨਾਮ ਗੁਰਦੁਆਰਾ ਮਿਟਾ ਕੇ ਹੋਰ ਨਾਮ ਦੀ ਧਾਰਮਿਕ ਸਥਲਾਂ ਨੂੰ ਦਿੱਤੇ ਗਏ, ਔਰ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਆਪਣਾ ਸਥਾਨ ਇੱਥੇ, ਸਾਡੀ ਮਰਿਆਦਾ ਚਲੇਗੀ, ਪੰਥ ਦੀ ਨਹੀਂ, ਗੁਰੂ ਦੀ ਨਹੀਂ। ਵਿਚਾਰ ਕਰਕੇ ਗੁਰੂ ਸਨ ਗੁਰੂ ਗ੍ਰੰਥ ਜੀ, ਔਰ ਆਕਾਰ ਕਰਕੇ ਗੁਰੂ ਸੀ ਗੁਰੂ ਪੰਥ। ਤੇ ਜੇ ਪੰਥ ਦੀ ਮਰਿਆਦਾ ਨਹੀਂ ਮੰਨਣੀ ਤੇ ਇੱਕ ਗੱਲ ਸਪਸ਼ਟ ਹੋ ਗਈ, ਗੁਰੂ ਦੇ ਆਕਾਰ ਤੋਂ ਇਨਕਾਰੀ ਹੋਏ, ਤੇ ਅੱਜ ਗੁਰੂ ਦੇ ਆਕਾਰ ਤੋਂ ਇਨਕਾਰੀ, ਕੱਲ ਵਿਚਾਰ ਤੋਂ ਵੀ ਇਨਕਾਰੀ, ਦੇਰ ਕੀ ਲੱਗਣੀ ਹੈ? ਕੋਈ ਆਕਾਰ ਨੂੰ ਮਿਟਾਉਂਦਾ, ਕੋਈ ਵਿਚਾਰ ਨੂੰ ਮਿਟਾਉਂਦਾ। ਖੈਰ ਇਹ ਤੇ ਵਿਚਕਾਰ ਜੋ ਹੈ ਗੱਲ ਆ ਗਈ, ਘਾਟੇ ਚ ਰਹੇ ਹਾਂ ਅਸੀਂ ਇਸ ਢੰਗ ਦਾ ਤੌਰ ਤਰੀਕਾ ਬਣਾ ਕੇ। ਜਦੋਂ ਮੈਂ ਅਖੀਰ ਮਈ ਦੇ ਮਹੀਨੇ ਚ ਵਿਦੇਸ਼ ਦੀ ਯਾਤਰਾ ਲਈ ਦੇਸ਼ ਤੋਂ ਰਵਾਨਾ ਹੋਇਆ ਸੀ, ਬਾਬਾ ਹਰਬੰਸ ਸਿੰਘ ਜੀ ਦਿੱਲੀ ਚ ਮੈਨੂੰ ਮਿਲੇ, ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਕਰਾ ਰਹੇ ਨੇ, ਦਾਸ ਨਾਲ ਕਾਫੀ ਪਿਆਰ ਕਰਦੇ ਨੇ। ਮੈਨੂੰ ਕਹਿਣ ਲੱਗੇ ਬਹੁਤ ਵੱਡਾ ਖੂਨ ਖਰਾਬਾ ਹੋਇਆ ਸੀ, ਜਦ 2% ਮਹੰਤ ਭ੍ਰਸ਼ਟ ਹੋਏ ਸਨ ਤੇ ਅਸੀਂ ਉਹਨਾਂ ਕੋਲ ਗੁਰਦੁਆਰੇ ਲੈ, ਖੂਨ ਖਰਾਬਾ ਹੋਇਆ ਸੀ, ਬਹੁਤ ਸ਼ਹੀਦੀਆਂ ਪਾ ਗਏ, ਬਹੁਤ ਮਾਰੇ ਗਏ ਸਨ। ਮੈਨੂੰ ਕਹਿਣ ਲੱਗੇ ਹੁਣ ਉਹਨਾਂ ਤੋਂ ਹਜ਼ਾਰਾਂ ਗੁਣਾ ਵੱਧ ਖੂਨ ਖਰਾਬਾ ਹੋਏਗਾ ਤਾਂ ਇਹਨਾਂ ਪੋਲੀਟੀਸ਼ਨ ਲੋਕਾਂ ਕੋਲ ਗੁਰਦੁਆਰੇ ਆਜ਼ਾਦ ਹੋਣਗੇ, ਵਰਨਾ ਨਹੀਂ। ਉਹ ਇਤਨੀ ਤਾਕਤ ਵਿੱਚ ਨਹੀਂ ਸਨ ਮਹੰਤ, ਫਿਰ ਵੀ ਖੂਨ ਖਰਾਬਾ ਹੋਇਆ। ਇਹਨਾਂ ਕੋਲ ਤੇ ਬੜੀ ਤਾਕਤ ਹੈ, ਸਭ ਦੇ ਮਨਿਸਟਰਾਂ ਨਾਲ ਸੰਬੰਧ ਨੇ, ਸਭ ਪੱਕੇ ਰਾਜਨੀਤਿਕ ਨੇ ਦੇਸ਼ ਦੇ ਵਿੱਚ, ਇਸ ਤਰੀਕੇ ਨਾਲ ਜੋ ਹੈ ਦੇਖਿਆ ਗਿਆ। ਔਰ ਕਰੀਬਨ ਤਮਾਮ ਪੋਲੀਟੀਸ਼ਨ ਨੇ 6ਵੇਂ ਮਹੀਨੇ 7ਵੇਂ ਮਹੀਨੇ ਕਿਧਰੇ ਗੁਰਦੁਆਰੇ ਆ ਗਏ ਤੇ ਆ ਗਏ, ਗੁਰਦੁਆਰੇ ਨਾਲ ਕੋਈ ਮਤਲਬ ਨਹੀਂ ਹੈ। ਗੁਰਦੁਆਰੇ ਨੂੰ ਤੇ ਇੱਕ ਪੌੜੀ ਬਣਾਇਆ ਹੋਇਆ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ, ਅਸੈਂਬਲੀ ਹਾਲ ਤੱਕ ਪਹੁੰਚਣ ਵਾਸਤੇ, ਮਿਨਿਸਟਰ ਦੀ ਕੁਰਸੀ ਤੇ ਪਹੁੰਚਣ ਵਾਸਤੇ। ਕੰਮ ਤੇ ਇਹਨਾਂ ਦਾ ਇਹ ਸੀ ਕਿ ਮਨੁੱਖਤਾ ਨੂੰ ਗੁਰੂ ਤੱਕ ਪਹੁੰਚਾਓ, ਪਰ ਉਹ ਕਰਦੇ ਕੀ ਪਏ ਨੇ, ਗੁਰੂ ਦੇ ਆਸਰੇ ਤੇ ਕਿਵੇਂ ਪਾਰਲੀਮੈਂਟ ਤੱਕ ਪਹੁੰਚੀਏ, ਕਿਵੇਂ ਮਿਨਿਸਟਰ ਬਣੀਏ। ਇਸ ਤਰ੍ਹਾਂ ਅਸੀਂ ਘਾਟੇ ਚ ਜਾ ਰਹੇ ਹਾਂ ਧਾਰਮਿਕ ਤੌਰ ਤੇ, ਔਰ ਜੋ ਘਾਟਾ ਮਹਿਸੂਸ ਹੋਇਆ ਹੈ ਮੈਂ ਥਾਂ ਥਾਂ ਤੇ ਇਸ ਨੂੰ ਰੱਖਿਆ, ਘਾਟੇ ਚ ਹਾਂ ਅਸੀਂ, ਵਾਅਦੇ ਚ ਨਹੀਂ ਹਾਂ, ਧਾਰਮਿਕ ਤੌਰ ਤੇ ਘਾਟੇ ਚ ਜਾ ਰਹੇ ਹਾਂ। ਇਹਨਾਂ 50 ਸਾਲਾਂ ਚ ਤੇ ਬਹੁਤ ਘਾਟੇ ਚਲੇ ਗਏ ਹਾਂ, ਥੋੜਾ ਜਿਹਾ 50 ਸਾਲ ਪਿੱਛੇ ਚਲੇ ਜਾਈਏ, ਹਰ ਪਿੰਡ ਵਿਚ ਬ੍ਰਹਮ ਗਿਆਨੀ ਮੌਜੂਦ ਸੀ, ਹਰ ਸ਼ਹਿਰ ਵਿਚ ਬ੍ਰਹਮ ਗਿਆਨੀ ਮੌਜੂਦ ਸਨ, ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦਾ ਸੀ। ਹਰ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ, ਔਰ ਕਥਾ ਕਰਨ ਵਾਲੇ ਮੌਜੂਦ ਸਨ। ਗੁਰਪ੍ਰਤਾਪ ਸੂਰਜ ਦੀ, ਦਸਮ ਗ੍ਰੰਥ ਦੀ, ਗੁਰੂ ਗ੍ਰੰਥ ਸਾਹਿਬ ਦੀ ਅੱਜ ਨਹੀਂ। ਘਾਟੇ ਚ ਗਏ ਅਸੀਂ ਇਹਨਾਂ 50 ਸਾਲਾਂ ਚ, ਘਾਟੇ ਚ ਗਏ। ਘਾਟਾ ਜੇ ਕਿਧਰੇ 2 ਸਾਲ ਵੀ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ, ਹੈਰਾਨਗੀ 50 ਸਾਲਾਂ ਚ ਵੀ ਨਹੀਂ ਸੋਚੇ। ਘਰੇ ਤੇ ਵਿਚਕਾਰ ਜੋ ਹੈ ਗੱਲ ਆ ਗਈ, ਚੂੰਕਿ ਉਦਾਸ ਸ਼ਬਦ ਆਇਆ ਸੀ ਤਾਂ ਇਸ ਤੋਂ ਮੇਰੀ ਬਿਰਤੀ ਉਦਾਸੀਆਂ ਦੀ ਤਰਫ ਚਲੀ ਗਈ। ਜਿਸ ਦਰ ਕਾਰਨ ਫਿਰਾਂ ਉਦਾਸੀ, ਗੁਰੂ ਨਾਨਕ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਉਹਨਾਂ ਨੇ ਦਾਸ ਪੰਥ ਚਲਾਇਆ, ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਪੰਥੀ। ਗੁਰੂ ਨਾਨਕ ਦੇ ਘਰ ਤੋਂ ਉਲਟ ਨਹੀਂ ਸਨ, ਪ੍ਰਕਾਸ਼ ਉਹ ਗੁਰੂ ਗ੍ਰੰਥ ਸਾਹਿਬ ਦਾ ਹੀ ਕਰਦੇ ਸਨ, ਗੁਰਬਾਣੀ ਉਹ ਗੁਰੂ ਨਾਨਕ ਦੀ ਹੀ ਪੜ੍ਹਦੇ ਸਨ, ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ। ਪਰ ਸਿਰਫ ਇਤਨਾ ਗ੍ਰਸਤੀ ਨਹੀਂ ਬਣਨਾ, ਸੰਸਾਰੀ ਨਹੀਂ ਬਣਨਾ, ਭਗਵਾ ਭੇਸ ਦੋਣੇ ਇਹਨਾਂ ਦੇ ਜੋ ਹੈ ਚਲਦੇ ਸਨ ਡੇਰਿਆਂ ਚ। ਤਿਆਗੀ ਬਿਰਤੀ ਉਦਾਸ। ਹੁਣ ਮੈਂ ਅਰਜ਼ ਕਰਾਂ, ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ, ਉਹ ਪਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਇਸ ਜੀਵਨ ਤੋਂ ਉਦਾਸ ਨਹੀਂ, ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਪਰਿਵਾਰ ਤੋਂ ਉਦਾਸ ਨਹੀਂ, ਕਰਤਾਰ ਦੀ ਤਲਾਸ਼ ਨਹੀਂ ਕਰੇਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਬਾਬਰ ਕਹਿੰਦਾ, ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਬਾ ਖੁਸ਼ ਅਸਤ ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ ਇਸਤ। ਕਹਿੰਦਾ ਖਾ ਲੇ, ਪੀ ਲੈ, ਮੌਜਾਂ ਮਾਣ ਲੈ, ਮੁੜ ਕੇ ਜ਼ਿੰਦਗੀ ਲੱਭਣੀ ਹੈ, ਇਹ ਦੁਨੀਆ ਫਿਰ ਮਿਲੇਗੀ, ਜੋ ਕੁਛ ਕਰਨਾ ਹੈ ਕਰ ਲੈ। ਰੱਬ ਨੂੰ ਕਿਸ ਨੇ ਦੇਖਿਆ, ਔਰ ਰੱਬ ਕਿੱਥੇ ਹੈ? ਬਾਬਰ ਪਹਿਲਾ ਮੁਗਲ ਸਮਰਾਟ, ਹਿੰਦੁਸਤਾਨ ਵਿੱਚ ਮੁਗਲੀਆ ਸਲਤਨਤ ਦਾ ਜਨਮਦਾਤਾ ਬਾਬਰ। ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਬਾ ਖੁਸ਼ ਅਸਤ ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ। ਖਾ ਲੇ, ਪੀ ਲੇ, ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੈ, ਅਗਲੀ ਦੁਨੀਆ ਕਿਸਨੇ ਦੇਖੀ ਹੈ? ਖੁਦਾ ਹੈ ਵੀ ਸਹੀ ਕਿ ਨਹੀਂ, ਇਹ ਬਾਬਰ ਦੀ ਸੋਚਣੀ ਹੈ। ਪੰਜਾਬੀ ਦੇ ਚ ਵੀ ਇੱਕ ਬੋਲ ਪ੍ਰਚਲਿਤ ਹੈ, ਇਹ ਜਗ ਮਿੱਠਾ ਅਗਲਾ ਕਿ ਮਿੱਠਾ ਛੱਡੋ, ਪੰਜਾਬ ਦੇ ਚ ਵੀ ਲੋਕੀ ਕਹਿ ਦਿੰਦੇ ਨੇ, ਇਹ ਜਗ ਮਿੱਠਾ ਅਗਲਾ ਕਿ ਮਿੱਠਾ, ਕਿਸਨੇ ਦੇਖਿਆ ਹੈ? ਕੌਣ ਜਾਣਦਾ? ਜਦ ਦੇਖਿਆ ਹੀ ਨਹੀਂ, ਬਸ ਇੱਕ ਕਮੀ ਹੈ ਇਸ ਦੁਨੀਆ ਚ, ਜੋ ਦੇਖ ਲੈਂਦਾ ਉਹ ਦਿਖਾ ਨਹੀਂ ਸਕਦਾ, ਬਸ ਇੰਨੀ ਕਮੀ ਹੈ, ਅੱਜ ਤੱਕ ਕਿਸੇ ਨੇ ਨਹੀਂ ਦਿਖਾਇਆ। ਇੱਥੋਂ ਫਿਰ ਸ਼ੱਕ ਵੀ ਪੈਦਾ ਹੋ ਜਾਂਦਾ, ਬਲਕਿ ਜਿਨ੍ਹਾਂ ਨੇ ਦੇਖਿਆ ਸੀ ਪਤਾ ਦੁਨੀਆ ਨੇ ਕੀ ਆਖਿਆ, ਤੇ ਪਾਗਲ ਨੇ, ਦੇਖਣ ਵਾਲਿਆਂ ਨੂੰ ਤੇ ਪਾਗਲ ਕਹਿ ਦਿੱਤਾ। ਕਮਾਲ ਦੀ ਗੱਲ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕੋਈ ਕਹੇ ਭੂਤ ਨਾ ਕੋ ਕਹੇ ਬੇਤਾਲਾ, ਹੱਦ ਹੋ ਗਈ। ਜੋ ਸਾਰਿਆਂ ਦੇ ਭੂਤ ਨੇ ਉਤਾਰਨ ਲਈ ਆਇਆ, ਲੋਕੀ ਉਹਨੂੰ ਭੂਤ ਨਾ ਕਹਿੰਦੇ ਨੇ। ਜੋ ਸਾਰਿਆਂ ਦੀ ਜ਼ਿੰਦਗੀ ਨੂੰ ਤਾਲ ਦੇਣ ਲਈ ਆਇਆ ਉਹਨੂੰ ਬੇਤਾਲਾ ਕਹੀ ਜਾਂਦੇ ਨੇ। ਜੋ ਸਾਰਿਆਂ ਦੀ ਦੀਵਾਨਗੀ ਹਟਾਉਣ ਲਈ ਆਇਆ ਲੋਕੀ ਉਹਨੂੰ ਦੀਵਾਨਾ ਪੈ ਕਹਿੰਦੇ ਨੇ। ਕਬੀਰ ਵੀ ਕਹਿੰਦੇ ਨੇ ਕਿ ਬਨਾਰਸ ਦੇ ਵਾਸੀ ਮੈਨੂੰ ਪਾਗਲ ਕਹਿੰਦੇ ਨੇ। ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਹੀ ਜਾਣਾ। ਇਹ ਤੇ ਹੁਣ ਰਾਮ ਹੀ ਜਾਣਦਾ ਮੈਂ ਪਾਗਲ ਹਾਂ ਕਿ ਮੈਂ ਕੀ ਹਾਂ, ਪਰ ਲੋਕੀ ਕਹਿੰਦੇ ਨੇ ਮੈਂ ਪਾਗਲ ਹਾਂ। ਤੇ ਹੁਣ ਮੈਂ ਅਰਜ਼ ਕਰਦੇ ਹਾਂ, ਅਗਰ ਕਬੀਰ ਪਾਗਲ ਹੈ ਤਾਂ ਫਿਰ ਬਨਾਰਸ ਵਿੱਚ ਕੋਈ ਵੀ ਸਿਆਣਾ ਨਹੀਂ ਹੈ। ਤੇ ਜੇ ਗੁਰੂ ਨਾਨਕ ਜੈਸੀ ਅਜ਼ੀਮ ਸ਼ਖਸੀਅਤ ਵਕਤ ਦੇ ਅਵਤਾਰੀ ਪੁਰਸ਼ ਨੂੰ ਵੀ ਕੋਈ ਕਹਿ ਸਕਦਾ ਹੈ ਭੂਤਨਾ ਹੈ, ਬੇਤਾਲਾ ਹੈ, ਤਾਂ ਇਸਦਾ ਕਾਰਨ ਕੀ ਹੈ? ਜਦ ਵੀ ਕੋਈ ਦੇਖ ਲੈਂਦਾ ਹੈ ਉਹਦੀ ਤਰਜ਼ੇ ਜ਼ਿੰਦਗੀ ਜਗਤ ਨਾਲ ਮੇਲ ਨਹੀਂ ਖਾਂਦੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਨਹੀਂ ਜੁੜਦਾ। ਤੋ ਸੰਸਾਰੀ ਤੇ ਬਹੁ ਗਿਣਤੀ ਚ ਨੇ, ਜਿਨ੍ਹਾਂ ਨੇ ਪਰਮਾਤਮਾ ਨੂੰ ਦੇਖਿਆ ਹੈ, ਇਸ ਤਰ੍ਹਾਂ ਦੀ ਕਰਤਾਰੀ ਆਤਮਾ ਤੇ ਬਹੁਤ ਥੋੜੀਆਂ ਨੇ, ਜੋੜ ਜੁੜਦਾ ਨਹੀਂ। ਤੋ ਕਿਧਰੇ ਕਿਧਰੇ ਸੰਸਾਰੀ ਪਾਗਲ ਕਹਿ ਦਿੰਦੇ ਨੇ, ਕਿਧਰੇ ਕਿਧਰੇ ਸੰਸਾਰੀ ਤੱਤੀ ਤਵੀ ਤੇ ਵੀ ਬਿਠਾ ਦਿੰਦੇ ਨੇ, ਨੀਹਾਂ ਚ ਵੀ ਚਿਣ ਦਿੰਦੇ ਨੇ, ਕਤਲ ਵੀ ਕਰ ਦਿੰਦੇ ਨੇ, ਬੰਦ ਬੰਦ ਵੀ ਕੱਢਦੇ ਨੇ, ਸੂਲੀ ਤੇ ਵੀ ਝਾੜ ਦਿੰਦੇ ਨੇ। ਮੈਂ ਪ੍ਰਾਚੀਨ ਸੰਤਾਂ ਦਾ ਜੋ ਥੋੜਾ ਜਿਹਾ ਅਧਿਐਨ ਕੀਤਾ, ਹੈਰਾਨ ਹੋਇਆ, ਕੁਛ ਇੱਕ ਸੰਤ ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣਿਆ ਔਰ ਕੁਛ ਕਹਿ ਵੀ ਸਕਦੇ ਸਨ, ਚੁੱਪ ਰਹੇ, ਨਹੀਂ ਬੋਲੇ। ਚਲੋ ਕਈਆਂ ਕੋਲ ਤੇ ਕਹਿਣ ਦੀ ਸਮਰੱਥਾ ਨਹੀਂ ਹੁੰਦੀ, ਭਾਸ਼ਾ ਦਾ ਗਿਆਨ ਨਹੀਂ ਹੁੰਦਾ, ਆਮ ਸੰਸਾਰ ਦੀ ਬੋਲੀ ਨਹੀਂ ਜਾਣਦੇ, ਜੋ ਕੁਛ ਜਾਣਿਆ ਹੁੰਦਾ ਹੈ ਉਹਨੂੰ ਬਿਆਨ ਕਰਨਾ ਬੜਾ ਔਖਾ ਹੁੰਦਾ, پر کئی جان دے سن تا بھی نہیں بولے. خود بلے شاہ کہندا ہے میں نہیں کہنا کچھ. ایک واجب شرط ادب دی ہے, ہر ہر وچ صورت رب دی ہے. جے ظاہر کراں اسرار تائیں, جے میں کہہ دیاں کوئی کافر نہیں, جے میں اصلیت اگل دیاں جو کچھ میں جانے ہیں, جے میں سارا کہہ دیاں, جے ظاہر کراں اسرار تائیں سارے بھل جاون تکرار تائیں, پھر مارن بلے یار تھائیں تھے گپتی بات سکھیندی ہے. پھر کہندا بلے یار دی خیر کوئی نہیں, اتنی مار پینی ہے ساری دنیا مخالفت کرے گی, چلو چپ رہندے ہیں نہیں کہندے. کچھ فقیر چپ کر گئے بھی کون روز روز متھا مارے پتھراں دے نال. کچھ ہمت وار ہوندے نے بول پیندے نے, چلو بول دیا. ہزاراں چ کسے ایک نے بھی سن لی تو گل بنے گی, کوئی گل نہیں. انہاں نے رسک لیا, انہاں نے خطرہ مل لیا. یہ دو طرح دے فقیر, ایک تے او سن چلو چھڈو, ایک اور امیر خسرو دا بھی بڑا سندر بول ہے. وہ کہندا ہے اچھا ہوا دیوانگی کام آ گئی اپنے. تسی مینو پاگل آخیا ٹھیک, آپ بھی قبول کر لینے ہیں پاگل. اچھا ہوا دیوانگی کام آ گئی اپنے, وگرنا ہم زمانے بھر کو سمجھانے کہاں جاتے. کس کس نال میں متھا مارنا سی, چلو چنگا ہویا تسی مینو پاگل آخیا ساڑی جان چھٹی. کچھ انج بھی فقیر ہوئے نے, کہنے ٹھیک ہویا چنگا ہویا تسی پاگل کہہ دیتا ہے سڈی جان بچی, تھوڑے نال متھا مارنوں ہٹ گئے, تسی آپ ہی دور ہٹو گے بھی پاگل ہے. اچھا ہوا دیوانگی کام آ گئی اپنے, وگرنہ ہم زمانے بھر کو سمجھانے کہاں جاتے. پر کچھ ایسے سن دیا وس ہو کے سمجھان نو چل پے, نہیں سمجھاندے ہیں. چلو ہزاراں چ کوئی شاید ایک اد سمجھ جائے, چلو بوٹے لگانے ہاں شاید ایک نو پھول پھل لگ جان, محنت کر دیں. تو جنہ نے اس ڈھنگ دی محنت لئی کیتی, خطرہ کی جو ہے مل لیا, بس اوہی ابل دی دیکھ دے چبا لے گئے, انہاں دے ہی بند بند کٹے گئے, انہاں نو ہی تسیے دیتے گئے, اوہی چاندنی چونک دے شہید ہوئے. خطرہ مل لے لیا, کہنی ہے جڑی گل کہنی ہے سو کہنی ہے. بلے شاہ کہندے نہیں, اتنی سیما تک کہنے جنی ہضم ہو جائے, باقی نہیں کہندے. تو جیڑی ہضم ہو گئی ہے وہ تو سچ ہے ہی نہیں. سچ کتے ہضم ہوتا ہے جگت نو, یہ مطلب سچائی چھپا لئی, چپ کر گئے. انج کہہ لو بلے شاہ ایک کمزور فقیر ہے, کمزور رس دی طرفوں ادھیاتمک بل دی طرفوں نہیں, خطرہ مل نہیں لینا. کہندے نہیں چلو چھڈو کون متھا مارے گا, جی میں کہہ دیا کوئی کافر نہیں, کیونکہ مسلمان کہندے ہندو کافر ہے. جی میں کہہ دیا کوئی کافر نہیں تو پھر خیر نہیں ہے. یہی مسلمان پتہ نہیں میرے نال کی ویوہار کرن. تو صاف کہندے ہے پھر مارن بلے یار تھائیں تے گپتی بات سکھیندی ہے, گپت رکھدے ہیں نہیں کہندے, چپ رہندے. کچھ تے چپ کر گئے, اصلیت نو جانے ہاں لیکن آخیا نہیں. پر کچھ ایسے جو بول پئے, تو انہ بولن والیاں نو پرتھم تے زمانے نے کہا پاگل نے, سمچے بنارس نے کہہ دیتا ہے کبیر پاگل ہے. اور ایسا کیڑا تسئی ہے جڑا اس نو دیتا نہیں گیا, یہ بھی میں عرض کر رہا ہوں. سکندر لودی نے جیل چ پا دیتا سی, مشکاں بن کے گنگا ہی سٹ دیتا سی, چڑی ہوئی گنگا ہڑ تے آئی ہوئی. یہ تے گل وکری ہے جیڑیاں لہراں ڈوب دیاں نے, انہاں لہراں کر کے کبیر کنارے تے لگ گیا. گنگا کی لہر میری ٹوٹی جنجیر, مرگ چھالا پر بیٹھے کبیر. لیکن یہ تے ڈوب دیتا گیا سی, یہ غرق کیتا گیا سی. کبیر تے چوری دا بھی الزام لگایا, یاری دا بھی الزام لگایا. اگر کبیر چور ہے تو پھر کوئی سعد نہیں ہے, اور اگر کبیر دراچاری ہے تو پھر کوئی سداچاری نہیں ہے, اور کبیر پاگل ہے تو پھر کوئی سیانا نہیں ہے. تو پر یہ سارے الزام لگے نے, دور کیوں جاندے ہو؟ بابر نے گرو نانک نو جیل دے چھپا دیتا ہے, جہانگیر نے گرو ارجن دیو جی نو جیل دے چھپا دیتا ہے, اورنگزیب نے گرو تیغ بہادر صاحب جی نو جیل دے چھپا دیتا ہے, اور دلی دے چھ ایسے پنجرے دے چھ بند کیتا ہے جے دے سدگر ہل بھی نہیں سکتے سن, سولہ سن کھڑے نے, نہ بیٹھ سکتے سن نہ ہل سکتے سن, اس پنجرے چ بند کیتا ہے کوتوالی دے چھ. قصور کی قصور وار جگت دیچ بے قصور ہونا بھی ایک قصور ہے, یہ بھی میں عرض کر دیں. قصور واراں دی دنیا دیچ دراصل بے قصور ہونا بھی ایک پاپ ہے, انج کہہ لو. ساری دنیا دے اس پاگل پن دے اکٹھ دیچ ایک سیانے دا جیونا اوکھا ہو جاندا ہے. اس واسطے کچھ فقیر ایسے ہوئے نے جے دنیا نے پاگل کیا تے قبول کر لیا, ٹھیک ہے چلو چنجٹ مکیا متھا نہیں مارانگے, اچھا ہوا دیوانگی کام آ گئی اپنے, وگرنہ ہم زمانے بھر کو سمجھانے کہاں جاتے, چپ کر گئے. پر جڑے بول پئے نہیں چپ کیتے پھر تسیح ہے. دنیا دے تمام اس طرح دے پرشاں نو جڑی سزا دیتی گئی ہے تو پوچھیا جا سکدا ہے کہ چوری کی تھی, یاری کی تھی, کوئی قتل و غارت کیتا, اس طرح کچھ بھی نہیں سی. ایک سچائی بیان کر دیتی جو جگت دی پکڑ وچ نہیں آوندی سی, کہ جو جگت نال تال میل بھی نہیں کھاندی سی. میں اکثر عرض کردا ہوں نا, دو طرح دے بندیاں دا جگت نال تال میل نہیں بیٹھتا, ایک پرم سنت دا اور ایک پاگل دا. جس سنت دا سمے دی راجنیتی نال تال میل بیٹھ جائے بھول کے بھی نہ کہنا یہ سنت ہے, میں عرض کر دیاں وہ کوئی سنت نہیں ہے. جس سنت دا جگت دی سماجک زندگی دے نال تال میل بیٹھ جائے گستاخی معاف, کوئی سنت نہیں ہے. یہ بھی میں حقیقت تھوڑے سامنے پیا رکھدا. راجنیتی نال تال میل بیٹھ جائے انہ تمام سنتاں نوں وائٹ پاسپورٹ ملے, ڈپلومیٹ پاسپورٹ, ہر طرح دی سہولت, ہر طرح دے سکھ جو راجنیتک چاہندے نے, بولو جو راجنیتک چاہندے نے اس طرح جیو. تو اے سنت کوئی راجنیتکاں تو اچے نہیں نے, اے بھی میں عرض کردے ہیں, چاہے وہ ہندو جگت دے نے, چاہے وہ سکھ جگت دے, چاہے مسلم جگت دے نے, اتھے ہی نے. جتھے سنسار کھڑا ہے یہ اتھے ہی نے, پر جگت نو سمجھتے ہے نہیں, جگت نال تال میل بیٹھ جاندہ ہے, خوش ہے, بڑے خوش نے, جگت بھی خوش ہوندا ہے. جاندے ہاں سانو اسیس دے دیندے نے, سڈے لئی ارداس کر دیندے نے, سڈے لئی جنت دے دروازے کھول کے رکھن گے, سڈی بانہ پکڑن گے, ٹھیک ہے. پر میں عرض کراں جو آپ دوزخ دے جی رہے نے کی جنت دے دروازے کھولن گے؟ پر ہے بھرم بلیکھا جگت دے ایسا ہے. اکثر جنہاں نے اس رمز نو سمجھیا جانیا دو شرینیاں چ اے فقیر تقسیم ہوندے نے, ایک تے او جو بول پئے کیا کچھ, اور جد کچھ کیا تو بابر جیسے حکمران نے بند کر دیتا ہے. جہانگیر نے چھویں پادشاہ نو بھی کیلے دے بند کر دیتا سی, عیسیٰ سولی تے چڑھیا ہویا ہے, سکرات نو زہر دا پیالہ دے کے مار رہے ہیں ایتھن وچ, یونان دے واسی. حیرانگی دی گل, جتھوں سبھیتا ساری دنیا وچ پھٹی, تہذیب ایک خاص اسی علاقے دے ایک چوٹی دے دارشنک پرش نو ایک سنت نو سزائے موت دیتی جا رہی ہے. کہندے نے جو میں اتہاس پڑھیا, جس منصف نے سزا سنائی ترس اس نو بھی آ رہا سی, پر وقت دی حکومت تے رعایا خلاف سی سکرات دے. اندروں منصف نہیں چاہتا سی انہوں سزائے موت دیتی جائے. انہیں سزائے موت دا فیصلہ سنان تو پہلے سقراط نو کہا یہ فیصلہ جو سزائے موت ہی تھوڑے لئی ہو سکتا ہے واپس لیا جا سکتا ہے تسی اس وطن نو چھوڑ دے اس علاقے چو نکل جاؤ اسی کچھ نہیں کہندے تھوں چپ چاپ چلے جاؤ. سقراط کہنے لگا پھر اتھے مینوں پھانسی لگے گی جتھے جاواں گا پھر اتھے زہر دا پیالہ پلان گے. کہندے پھر وہ نویں تھان تے پھر میں نواں پواڑا کھڑا کراں پھر وہ لوگ مینوں زہر دا پیالہ دین تے مینوں مارن بہتر ہے تسی مارو اتھے اتھوں دی موت قبول ہے. وہ نویں سروں جس ٹکانے تے میں پہنچے ہاں کہ تسی مینو سزائے موت دے ہو گئے تو میں جتھے جاواں گا آخر ماحول یہی بنے گا. میں لوگاں دی طرز زندگی نال سہمت نہیں, میں جگت دی راجنیتی نال سہمت نہیں. تو لوگ تے خلاف ہون گے اور انجام یہی ہوئے گا مینو سزائے موت دیتی جائے گی ایتھے ہی قبول ہے مینو مارو. اشک بار اکھاں دے نال سزائے موت سنائی گئی اور اس وقت دا علاج جو ہے اتھے ایک طور طریقہ سی زہر دا پیالہ دے کے سزائے موت. زہر دا پیالہ دیتا گیا یہ جد پین لگا ہے منصف نے ستے سدھ پوچھ لیا کوئی گھبراہٹ کوئی چنتا کوئی تھوڑی منو دشا میں جاننا چاہنا کی ہے. سقراط کہندے نے جے مر کے بھی میں نہیں مرنا تو چنتا کیڑی گل دی تے جے مر کے میں مر ہی جانا ہے تو پھر چنتا کیڑی گل دی. دوویں بول بڑے غضب دے کہے جے میں مر کے بھی نہیں مرنا تو فکر کیڑی گل دا تے جے میں مر کے مر ہی جانا ہے پھر کادی چنتا. باویں انہاں لوکاں دے پلے کچھ پیا پاویں نہ پیا پر یہ دو لفظاں چ بہت وڈی گل کہہ گیا. جد میں مر کے بھی نہیں مرنا تو پھر چنتا کیڑی گل دی تے واقعی مر ہی جانا ہے پھر کیڑی کی چنتا پھر کیڑی گل دی چنتا. زہر دا پیالہ اس نے خوشی خوشی نال پی لیا. سولی تے چاڑ دیتا گیا ایک بے قصور عیسیٰ. ساری زندگی در در دیاں ٹھوکراں چ لنگی محمد صاحب دی بدر دی لڑائی دے چ آپ دے اگلے دند بھی پتھر نال توڑ دیتے گئے سن. محمد صاحب دے اگلے دوویں دند توڑ دیتے گئے سن. پتھر چک کے ایسا زور دا ماریا کہ دوویں دند توڑ دیتے گئے. اور جوان شریر ہوئے تے پختہ دند ہوون تے پتھر نال توڑے جان تسی خود اندازہ لگاؤ کتنی پیڑا ہوئی ہونی ہے شریر نو کتنا کشٹ ہویا ہونا ہے. ساری دی ساری زندگی دھن گرو گوبند سنگھ جی مہاراج دی سنگرش دے چلنگی اللہ یار خان تے کہندے نے آغا نے کبھی تجھ کو سنبھلنے نہ دیا تھا آرام سے پہلو کو بدلنے نہ دیا تھا. تسی تے ایک رات بھی سکھ دا آرام نہیں کر سکے ساری زندگی سنگرش دے چلنگی بھج دوڑ دے چلنگی. اللہ یار ہاں کہندا ہے یہ تے ساگر دی طرح نے جویں اوپر لہراں ادھر بھج رہی ہیں ادھر بھج رہی ہیں تھلے ٹھہراؤ ہے اندروں اے درویش نے باروں تے بالکل راجے ہیں بھج دوڑ بڑی ہے پر اندر بردی ٹکی ہوئی ہے. اسے نند لال کہندے نے حق حق اندیش گرو گوبند سنگھ بادشاہ درویش گرو گوبند سنگھ. باروں بڑی بھج دوڑ ہے اندر سکون ہے شانتی ہے تے بھانے دچ رضا دچ رہن دی برتی بھی ہے. پو ماں دی ٹھنڈی رات ہے پیراں چ جتی نہیں سنگی ساتھی بھی نہیں دو دن دا ان بھی پیٹ دچ نہیں گیا اور ماچھی واڑے دا اے مرو تھل ٹھنڈی ریت اتھے ہی سوں کے آپ کہندے نے یارڑے دا سانو ستھر چنگا پٹ کھیڑیاں دا رہنا. جگت دے اوتاری پرشاں نال संसार ने किया की है, तालमेल नहीं बैठा। मैं फिर अर्ज करा, जिस संत दा संसार नाल तालमेल बैठ जाए, संसार तो कोई उच्चा नहीं है। ये भी मैं अर्ज करते हैं, जिस संत दा राजनीति नाल तालमेल बैठ जाए, अजोके राजनीतिका नाल या पुराणिया नाल, वो उन्हां राजनीतिका तो कोई उच्चा नहीं है, उतना ही है। नहीं तालमेल बैठिया गुरु नानक दा बाबर नाल, नहीं तालमेल बैठिया गुरु अर्जन देव जी दा जहांगीर नाल, नहीं तालमेल बैठिया गुरु हरगोबिंद साहब जी महाराज दा शाहजहां नाल, और नहीं तालमेल बैठिया गुरु गोबिंद सिंह जी दा औरंगजेब नाल, बिल्कुल नहीं बैठे। और इकबाल ने तो बहुत कीमती गल कह दी, कहिंदे सारे संसार विच दो पुरश ऐसे ने जो उदों भी ना समझे गए, अज भी ना समझे गए, कुछ समा पा के बाकी महापुरश उन्हां दी कुछ समझ आई ते लोगां ने पूजना शुरू कीता, जैसे कि ईसा नूं उदों ते उसूली ते चाड़िया, उदों ते मुहम्मद साहब दा जीवना हराम कीता होया सी, हुण सारा अरब मुसलमान। पर एक हकीकत है, दो पुरश उन्हां नूं अपने देश दे च वी रुतबा नहीं मिलिया, एक महात्मा बुद्ध एक गुरु गोबिंद सिंह, इन्हां दोहां नूं नहीं मिलिया। गजब दी गल, दोहां दा जन्म भी बिहार दे च है, महात्मा बुद्ध भी बिहार दे च पैदा होए, धन गुरु गोबिंद सिंह जी महाराज भी बिहार दे च पैदा होए, पटना बिहार उस इलाके च। एक कबूल क्यों नहीं होए, वर्ण वंड नूं मनन तो इनकार कर दिता महात्मा बुद्ध ने, और वर्ण वंड दियां धजियां उड़ा दित्तियां गुरु गोबिंद सिंह जी ने, जात पात नूं मनन तो इनकार कर दिता महात्मा बुद्ध ने, और जात पात नूं मनन तो इनकार कर दिता गुरु गोबिंद सिंह जी ने। ब्राह्मण दी रौ रीति तो बिल्कुल निराली चाल चली महात्मा बुद्ध ने, और कलगीधर ने भी साफ कह दिता, जब ए गहे विपरन की रीत, मैं ना करूं इनकी प्रतीत। विपर रीति की है कि जन्म तो ही कोई शूद्र है, जन्म तो कोई ब्राह्मण है, जन्म तो कोई ब्राह्मण नहीं हो सकता, जीवन तो ब्राह्मण हो सकता है, जन्म तो कोई शूद्र नहीं हो सकता, जीवन तो शूद्र हो सकता है, जन्म तो कोई संत नहीं हो सकता, जीवन तो संत होवेगा, तो जन्म तो कोई चोर नहीं हो सकता, जीवन तो चोर होवेगा, कर्म करके पहचान होवेगी, पर वो जन्म तो पहचान करते सन, कर्म तो नहीं। महात्मा बुद्ध सहमत नहीं हुए, मनुख की पहचान उसके कर्म तो होवेगी, जन्म तो नहीं। हो सकता है कि चोरां दे घर भी संत पैदा हो जाए, किसी दुष्ट घर दे च भी संत पैदा हो जाए, होया है प्रहलाद, होया है हरनाकश की है दुष्ट है, ते प्रहलाद की है संत है। और हो सकता है किसी देवते दे घर दे च भी दैंत पैदा हो जाए, बहुते होए ने, गुस्ताखी माफ। गुरु रामदास जी महाराज गुरु नानक दी गद्दी दे वारस, ते पृथ्वी चंद की है, उहदा ते जहांगीर नाल तालमेल बैठे सी, उह ते ता जिंदगी गुरु अर्जन देव जी नाल झगड़दा रहा, उह ते अपने पिता नाल भी लड़दा रहा। गुरु रामदास जी महाराज नूं कहना भी पिया, काहे पूत झगड़त हो संग बाप, जिनके जने बडीरे तुम हो, तिन स्यों झगड़त पाप। पर झगड़दा सी, ये लड़दा सी। खैर मुख्तसर जो है मैं अर्ज करा, एक कमी है धार्मिक दुनिया विच, जद कोई देख लैंदा है दिखा नहीं सकदा, जद कोई समझ जांदा है पूर्ण तौर ते समझा नहीं सकदा। बहुत बोले ने, बहुत बोले ने, कई दफा जगत दे अवतारी पुरुष कौन समझे है, ते किदी समझ च आया है, किसने अपनाया है, समझाण दे च असमर्थ रहे ने महापुरुष, और फिर जगत नाल सहमत ना होण करके जगत मुखालफत ते भी आया है, बड़ी भारी मुखालफत। मैं अर्ज करा, महात्मा बुद्ध दे पैर हिंदुस्तान दे चों उखाड़ दिते गए सन, उखड़ गए, अज तक उखड़े हुए ने, भावें अंबेडकर ने यतन करके कोशिश करके दोबारा लाने की कोशिश की थी, उतनी गल नहीं बनी। और इसी तरीके दे नाल धन गुरु गोबिंद सिंह जी महाराज के भी पैरों आदि काल तो

ਨੀਤੀ ਨੂੰ ਇਹ ਕਬੂਲ ਵੀ ਨਾ ਹੋਏ ਪਰ ਕਿਧਰੇ ਕਿਧਰੇ ਕਹਿ ਦਿੱਤਾ ਗਿਆ ਇਹ ਪਾਗਲ ਨੇ ਸਾਫ਼ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਤਨੇ ਚਮੜੇ ਨੇ ਆਪ ਕਹਿੰਦੇ ਨੇ ਦੂਰ ਕਿਉਂ ਜਾਓ ਗਾਲਬਨ ਸਨ ਦੂਰ ਕਿਉਂ ਜਾਓ ਗਾਲਬਨ ਸਨ ਕੋਈ 40 ਦੇ ਚ ਮਹਾਤਮਾ ਗਾਂਧੀ ਦੇ ਮੂੰਹੋਂ ਵੀ ਨਿਕਲ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿਬਰ ਹੈ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਦੀ ਗੱਲ ਕਰਨ ਲੱਗ ਪਿਆ ਸ਼ਾਂਤੀ ਨਾਲ ਪੇਸ਼ ਆਉਣ ਵਾਲਾ ਇਕਦਮ ਕ੍ਰਾਂਤੀ ਤੇ ਆ ਗਿਆ ਬੜੋਦੇ ਦੇ ਬਹੁਤ ਵੱਡੇ ਜਲਸੇ ਦੇ ਚ ਉਹਨਾਂ ਦੇ ਇਹ ਬੋਲ ਸਨ ਖੁਸ਼ਕਿਸਮਤੀ ਹੈ ਉਹਨਾਂ ਦਿਨਾਂ ਚ ਜ਼ਿੰਦਾ ਸਨ ਪ੍ਰਿੰਸੀਪਲ ਗੰਗਾ ਸਿੰਘ ਬਹੁਤ ਸਿਆਣੇ ਬੜੇ ਸੁਲਝੇ ਹੈ ਬੜੇ ਆਲਾ ਦਿਮਾਗ ਦੇ ਮਾਲਕ ਉਹ ਜਾ ਪਹੁੰਚੇ ਗੁਜਰਾਤ ਅਹਿਮਦਾਬਾਦ ਦੇ ਚ ਉਦੋਂ ਮਹਾਤਮਾ ਗਾਂਧੀ ਅਹਿਮਦਾਬਾਦ ਦੇ ਸਨ ਔਰ ਜਦ ਆਪਣਾ ਤਾਰਫ ਕਰਾਇਆ ਕਿ ਮੈਂ ਸਿੱਖ ਮਿਸ਼ਨਰੀ ਹਾਂ ਸਿਰਫ ਇਸ ਵਿਸ਼ੇ ਤੇ ਤੁਹਾਡੇ ਨਾਲ ਵਿਚਾਰ ਕਰਨ ਲਈ ਆਇਆ ਕਿ ਗੁਰੂ ਗੋਬਿੰਦ ਸਿੰਘ ਇੱਕ ਭੁੱਲਾ ਹੋਇਆ ਰਹਿਬਰ ਹੈ ਖੈਰ ਰਾਜ਼ੀ ਹੋ ਗਏ ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ ਆਪ ਗੀਤਾ ਦਾ ਪਾਠ ਕਰਦੇ ਹੋ ਔਰ ਗੀਤਾ ਨੂੰ ਮਾਂ ਕਹਿੰਦੇ ਹੋ ਹਾਂ ਮਾਂ ਹੈ ਮੇਰੀ ਸਵੇਰੇ ਸ਼ਾਮ ਇਹ ਗੀਤਾ ਦਾ ਪਾਠ ਕਰਦੇ ਸਨ ਤੇ ਗੰਗਾ ਸਿੰਘ ਕਹਿਣ ਲੱਗੇ ਤੁਹਾਨੂੰ ਪਤਾ ਹੈ ਇਸ ਮਾਂ ਕਰਕੇ ਮਹਾਭਾਰਤ ਦਾ ਯੁੱਧ ਹੋਇਆ ਸੀ ਇਹ ਮਾਂ ਨਾ ਹੁੰਦੀ ਯੁੱਧ ਨਹੀਂ ਹੋਣਾ ਸੀ ਇਸ ਮਾਂ ਨੇ ਯੁੱਧ ਕਰਾਇਆ ਇਤਨਾ ਵੱਡਾ ਖੂਨ ਖਰਾਬਾ ਇਸ ਮਾਂ ਕਰਕੇ ਹੋਇਆ ਜਿਸ ਮਾਂ ਨੂੰ ਤੁਸੀਂ ਦਿਨ ਰਾਤ ਨਾਲ ਲਈ ਫਿਰਦੇ ਗੀਤਾ ਕਰਕੇ ਹੋਇਆ ਅਰਜਨ ਹਥਿਆਰ ਸੁੱਟ ਕੇ ਮੈਦਾਨ ਜੰਗ ਛੋੜ ਕੇ ਜਾ ਰਿਹਾ ਸੀ ਉਹਨੇ ਸਾਫ਼ ਕਹਿ ਦਿੱਤਾ ਸੀ ਇਹ ਭਗਵਾਨ ਮੈਂ ਨਹੀਂ ਲੜਨਾ ਇਸ ਸਾਹਮਣੇ ਮੇਰਾ ਚਚੇਰਾ ਭਰਾ ਹੈ ਦੁਰਯੋਧਨ ਇਸ ਸਾਹਮਣੇ ਮੇਰਾ ਪਿਤਾਮਾ ਖੜਾ ਹੈ ਭੀਸ਼ਮ ਔਰ ਉਸ ਸਾਹਮਣੇ ਮੇਰਾ ਗੁਰੂ ਖੜਾ ਹੈ ਮੇਰੇ ਨਾਲ ਲੜਨ ਵਾਸਤੇ ਦਰੋਣਾਚਾਰਜ ਆਪਣੇ ਗੁਰੂ ਨੂੰ ਮਾਰ ਕੇ ਆਪਣੇ ਪਿਤਾਮੇ ਨੂੰ ਮਾਰ ਕੇ ਆਪਣੇ ਭਰਾ ਨੂੰ ਮਾਰ ਕੇ ਅਗਰ ਮੈਨੂੰ ਜਿੱਤ ਮਿਲੀ ਵੀ ਇਸ ਤਰ੍ਹਾਂ ਦੇ ਸਿੰਘਾਸਣ ਤੇ ਬੈਠ ਕੇ ਮੈਂ ਕੀ ਰਾਜ ਕਰਨਾ ਸਵੈ ਰੋਣਾ ਹੀ ਹੋਵੇਗਾ ਮੈਨੂੰ ਇਸ ਤਰ੍ਹਾਂ ਦਾ ਰਾਜ ਨਹੀਂ ਚਾਹੀਦਾ ਜੋ ਆਪਣੇ ਭਰਾਵਾਂ ਨੂੰ ਮਾਰ ਕੇ ਮਿਲੇ ਆਪਣੇ ਬਜ਼ੁਰਗਾਂ ਨੂੰ ਮਾਰ ਕੇ ਮਿਲੇ ਤੇ ਆਪਣੇ ਗੁਰੂ ਨੂੰ ਮਾਰ ਕੇ ਮਿਲੇ ਇਹ ਅਰਜਨ ਦੀ ਸੋਚਣੀ ਬੜੀ ਗਜ਼ਬ ਦੀ ਪਰ ਕ੍ਰਿਸ਼ਨ ਸਮਝਾਉਂਦੇ ਨੇ ਅਰਜਨ ਆਪਣੇ ਜਿਸਮ ਦੇ ਉੱਤੇ ਅਗਰ ਕੋਈ ਮਵਾਦੀ ਫੋੜਾ ਨਿਕਲ ਆਏ ਤੇ ਬੜੀ ਪੀੜਾ ਹੋਵੇ ਬੜੀ ਦਰਦ ਹੋਵੇ ਤੇ ਇਹ ਥੋੜੀ ਆਖੀ ਦਾ ਇਸ ਨੂੰ ਚੀਰਾ ਨਹੀਂ ਦੇਣਾ ਮਵਾਦ ਨਹੀਂ ਕੱਢਣੀ ਠੀਕ ਹੈ ਫੋੜਾ ਆਪਣਾ ਹੈ ਬਿਲਕੁਲ ਆਪਣਾ ਹੈ ਤਾਂ ਵੀ ਜਰਾ ਦੇ ਹਵਾਲੇ ਅਸੀਂ ਕਰਾਂਗੇ ਇਹਨੂੰ ਚੀਰ ਦੇਵੇ ਮਵਾਦ ਕੱਢ ਦੇਵੇ ਤਾਂ ਕਿ ਸਰੀਰ ਨੂੰ ਸ਼ਾਂਤੀ ਮਿਲੇ ਇਹ ਸਭ ਤੇਰੇ ਆਪਣੇ ਨੇ ਪਰ ਅਰਜਨ ਦੇਸ਼ ਧਰਮ ਨੂੰ ਤੇ ਮਨੁੱਖਤਾ ਨੂੰ ਚਮੜੇ ਮਵਾਦੀ ਖੋੜੇ ਨੇ ਤੂੰ ਇਹਨਾਂ ਨੂੰ ਚੀਰ ਦੇ ਤੈਨੂੰ ਕੋਈ ਪਾਪ ਨਹੀਂ ਲੱਗੇਗਾ ਕਹਿੰਦੇ ਨੇ ਇਸ ਢੰਗ ਨਾਲ ਸਮਝਾਇਆ ਅਰਜਨ ਨੇ ਸੁੱਟੇ ਹੋਏ ਸ਼ਸਤਰ ਫਿਰ ਚੁੱਕ ਲਏ ਅਲਾ ਯਾਰ ਖਾਂ ਜੋਗੀ ਨੇ ਵੀ ਇਸ ਦਾ ਜ਼ਿਕਰ ਕੀਤਾ ਔਰ ਬੜੇ ਸੋਹਣੇ ਅੰਦਾਜ਼ ਦੇ ਕਟਵਾ ਦੀ ਏਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ ਗੀਤਾ ਦਾ ਫਿਲਸਫਾ ਸੁਣਾ ਕੇ ਸੁੱਟੇ ਉਥੋਂ ਹਥਿਆਰ ਚੁਕਵਾ ਦਿੱਤੇ ਸ੍ਰੀ ਕ੍ਰਿਸ਼ਨ ਨੇ ਅਰਜਨ ਨੇ ਚੁੱਕ ਲਏ ਅਲਾ ਯਾਰ ਖਾਂ ਕਹਿੰਦਾ ਗੀਤਾ ਦਾ ਫਿਲਸਫਾ ਸੁਣਾ ਕੇ ਕਿਸੇ ਦੇ ਅੰਦਰ ਬੀਰਸ ਭਰਨਾ ਇਹ ਗੱਲ ਕੁਛ ਹੋਰ ਹੈ ਪਰ ਇਹ ਗੁਰੂ ਗੋਬਿੰਦ ਸਿੰਘ ਤੇਰੀ ਗੱਲ ਕੁਛ ਹੋਰ ਹੈ ਕਿਉਂ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ ਰੂਹ ਫੂਕ ਦੀ ਗੋਬਿੰਦ ਨੇ ਬੇਟੋਂ ਕੋ ਘਟਾ ਕਰ ਗੀਤਾ ਦਾ ਫਿਲਸਫਾ ਸੁਣਾ ਕੇ ਕਿਸੇ ਅੰਦਰ ਜੋਸ਼ ਭਰਨਾ ਇਹ ਗੱਲ ਕੁਛ ਹੋਰ ਹੈ ਪਰ ਆਪਣੇ ਹੀ ਬੱਚਿਆਂ ਨੂੰ ਸ਼ਹੀਦ ਕਰਾ ਕੇ ਕਿਸੇ ਅੰਦਰ ਮਰਨ ਦਾ ਚਾਅ ਪੈਦਾ ਕਰਨਾ ਇਹ ਗੱਲ ਕੁਛ ਹੋਰ ਹੈ ਅਲਾ ਯਾਰ
ਕਿਸੇ ਨੂੰ ਪਾਣੀ

ਹੈਗਾ, ਤੈਨੂੰ ਕਿਸਨੇ ਕਹਿ ਦਿੱਤਾ? ਮੈਂ ਇਕੱਲਾ ਬੈਠਾ ਸੀ, ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ, ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਦਿੱਤਾ, ਮੈਨੂੰ ਆਪਣੇ ਨਾਲੋਂ ਤੋੜ ਦਿੱਤਾ, ਮੇਰੇ ਤੇ ਰਹਿਮ ਖਾ, ਤਰਸ ਕਰ, ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ। ਇੱਕ ਇਹ ਵੀ ਢੰਗ ਹੈ, ਇੱਕ ਇਹ ਵੀ ਤਰੀਕਾ ਹੈ। ਵਰਨਾ ਇਕੱਲੇਪਨ ਨੂੰ ਆਮ ਦੁਨੀਆਂ ਤੇ ਸਜ਼ਾ ਮੰਨਦੀ ਹੈ। ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਇਕੱਲਾ ਰੱਖਦੇ ਨੇ, ਤਨਹਾ, ਆਪੇ ਠੀਕ ਹੋ ਜਾਏਗਾ, ਇਹਨੂੰ ਪੰਜ ਸੱਤ ਦਿਨ ਇਕੱਲਿਆਂ ਰੱਖੋ। ਤਨਹਾਈ ਸਜ਼ਾ ਹੈ, ਕਿਸ ਲਈ? ਜਿਹਦੇ ਕੋਲ ਕੁਛ ਵੀ ਨਹੀਂ ਹੈ, ਨਾ ਕੋਈ ਉਮੰਗ, ਨਾ ਕੋਈ ਤਰੰਗ, ਨਾ ਕੋਈ ਖੇੜਾ, ਨਾ ਕੋਈ ਖੁਸ਼ੀ, ਨਾ ਅੰਦਰ ਉਲਾਸ। ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ? ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ, ਸਿਵਾਏ ਦੁੱਖਾਂ ਤੋਂ ਰਹਿ ਕੇ। ਹਰ ਮਨੁੱਖ ਦੁੱਖਾਂ ਦੀ ਪੰਡ ਹੈ, ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁੱਕੀ ਫਿਰਦਾ ਹੈ, ਹਰ ਮਨੁੱਖ ਦੇ ਕੋਲ ਹੌਕੇ ਹੀ ਹੌਕੇ ਨੇ। ਬਸ ਤੁਸੀਂ ਥੋੜਾ ਜਿਹਾ ਮੌਕਾ ਦਿਓ, ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਕਿ ਨਹੀਂ। ਗੰਢ ਖੋਲਣੀ ਅਗਲੇ ਦੀ ਕੀ ਹੈ, ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਬਾਕੀ ਉਹ ਸੁਣਾਉਂਦਾ ਰਹੇਗਾ, ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ, ਸੁਣਦੇ ਜਾਣਾ, ਸਭ ਕੁਝ ਸੁਣਾਈ ਜਾਏਗਾ, ਚੁੱਪੀ ਨਹੀਂ ਕਰੇਗਾ। ਔਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ, ਯਕੀਨ ਜਾਣੋ ਔਖੇ ਨਾ ਹੋਣਾ, ਵੀ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ, ਨਹੀਂ ਗੰਢ ਖੋਲੀ ਨਹੀਂ ਤੇ ਫਿਰ ਖੈਰ ਕੋਈ ਨਹੀਂ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ, ਰਸ ਆਉਂਦਾ, ਬੜਾ ਸਵਾਦ ਆਉਂਦਾ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ, ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਇਹ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋ ਕਿ ਸੁੱਖ ਨੂੰ ਦੁੱਖ ਦੇ ਚ ਬਦਲਦਾ, ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ। ਬੰਬੇ ਤੋਂ ਮੈਂ ਇੰਦੌਰ ਜਾਣਾ ਸੀ, ਦਾਦਰ ਸਿੰਘ ਸਭਾ ਵਿੱਚ ਇੱਕ ਇੰਦੌਰ ਦਾ ਹੀ ਸੱਜਣ ਮਿਲ ਗਿਆ। ਉਹਨੇ ਕਿਹਾ, ਗਿਆਨੀ ਜੀ, ਅਸੀਂ ਬਾਈ ਰੋਡ ਜਾ ਰਹੇ ਹਾਂ, ਸਾਡੀ ਕਾਰ, ਅਸੀਂ ਤਿੰਨ ਆਦਮੀ ਡਰਾਈਵਰ ਹਾਂ ਅਤੇ ਪਤੀ ਪਤਨੀ ਤਿੰਨ, ਤੁਸੀਂ ਨਾਲ ਚੱਲੋ ਸਾਡੇ, ਰਸਤਾ ਚੰਗਾ ਪਾਸ ਹੋਵੇਗਾ, ਗੱਲਾਂ ਬਾਤਾਂ ਕਰਦੇ ਜਾਵਾਂਗੇ। ਅਤੇ ਮੈਨੂੰ ਕਹਿਣ ਲੱਗਾ, ਰਸਤੇ 'ਚ ਬੜੇ ਪਹਾੜ ਪੈਂਦੇ ਨੇ, ਹਰਿਆਵਲ ਬੜੀ ਹੈ, ਸਾਗਵਾਨ ਦਾ ਬੜਾ ਜੰਗਲਾਤ ਆਏਗਾ। ਮੈਂ ਤਾਂ ਪਤਾ ਤਾਂ ਮੈਨੂੰ ਵੀ ਹੈ, ਪਰ ਚਲੋ ਜਿਸ ਤੁਸੀਂ ਕਹਿੰਦੇ ਇਸ ਤਰ੍ਹਾਂ ਬਣਾ ਲੈਂਦੇ ਹਾਂ ਪ੍ਰੋਗਰਾਮ। ਉਸ ਦਿਨ ਦਾ ਇਹ ਮੇਰਾ ਤਲਖ ਤਜਰਬਾ ਹੈ, ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ, ਉਹਨੇ ਹੌਕੇ ਭਰਨੇ ਸ਼ੁਰੂ ਕੀਤੇ ਹੌਕੇ। ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ 'ਤੇ ਬੈਠਾ, ਪਿੱਛੇ ਦੋਵੇਂ ਪਤੀ ਪਤਨੀ ਬੈਠੇ, ਅਤੇ ਮੈਂ ਹੈਰਾਨ ਹੋਏ ਕਿ ਹੌਕੇ ਇੱਕ ਜਲਾ ਕੇ ਰੱਖ ਦੇਗਾ, ਇੰਦੌਰ ਤੱਕ ਪਹੁੰਚਦੇ ਹਾਂ। ਇੱਕ ਬੇਚੈਨ ਬੰਦੇ ਕੋਲ ਬੈਠੋ, ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਇੱਕ ਆਨੰਦ ਪ੍ਰਸੰਨਚਿਤ ਮਨੁੱਖ ਕੋਲ ਬੈਠੋ, ਉਸਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੌਕੇ ਭਰਦਾ ਹੈ, ਇੰਦੌਰ ਤੱਕ ਗਿਆ ਕਿ ਤੇ ਸਾਰੀ ਕਾਰ ਨੂੰ ਹੀ ਫੋਕ ਕੇ ਰੱਖ ਦੇਗਾ, ਇੰਨੇ ਹੌਕੇ, ਇੰਨੀ ਸੜਾਂਤ, ਇਤਨੀ ਜਲਨ। ਮੇਰੇ ਕੋਲ ਰਿਹਾ ਨਹੀਂ ਗਿਆ, ਜੈਸੇ ਜਲਗਾਓਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ, ਮੈਂ ਸਰਦਾਰ ਜੀ ਗੱਲ ਕੀ ਹੈ? ਮੈਂ ਕਿਹਾ, ਮੈਨੂੰ ਤੁਹਾਡੀ ਪ੍ਰਾਈਵੇਟ ਜ਼ਿੰਦਗੀ 'ਤੇ ਮੁਦਾਖਲਤ ਕਰਨੀ ਨਹੀਂ ਚਾਹੀਦੀ, ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ, ਮੈਂ ਬੇਚੈਨ ਹੋ ਗਿਆ। ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਤੁਹਾਡੇ ਨਾਲ। ਗੱਲ ਕੀ ਹੈ, ਪਤਾ ਮੈਨੂੰ ਕੀ ਆਖਣ ਲੱਗੇ? ਗਿਆਨੀ ਜੀ, ਇੱਕੋ ਹੀ ਦਿਨ ਦੇ 6 ਲੱਖ ਦਾ ਘਾਟਾ ਪੈ ਗਿਆ, ਇੱਕੋ ਹੀ ਦਿਨ ਦੇ ਵਿੱਚ, ਕੱਲ੍ਹ ਦਾ ਮੈਂ ਬੜਾ ਬੇਚੈਨ, ਬਹੁਤ ਪਰੇਸ਼ਾਨ। ਪਤਨੀ ਬੋਲ ਪਈ, ਕਹਿੰਦੀ, ਗਿਆਨੀ ਜੀ ਇਹ ਗੱਲ ਨਹੀਂ ਹੈ, ਇਹ ਗਲਤ ਕਹਿੰਦੇ ਨੇ। ਔਰ ਉਹਨਾਂ ਨੂੰ ਸਮਝਾਉਣ ਲੱਗੀ, ਕਮ ਸੇ ਕਮ ਗਿਆਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੋ। ਉਹ ਕਹਿਣ ਲੱਗੀ, ਇਹਨਾਂ ਨੂੰ 4 ਲੱਖ ਦਾ ਨਫ਼ਾ ਹੋਇਆ, ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ, ਤਾਂ 10 ਤੇ ਮਿਲਿਆ ਨਹੀਂ, ਮਿਲਿਆ 4 ਹੈ, ਤਾਂ ਹੁਣ ਕੱਲ੍ਹ ਦਾ ਕਈ ਜਾਂਦੇ ਨੇ, 6 ਲੱਖ ਦਾ ਘਾਟਾ ਪੈ ਗਿਆ, 6 ਲੱਖ ਦਾ ਘਾਟਾ ਪੈ ਗਿਆ। ਨਾ ਆਪ ਆਰਾਮ ਕਰਦੇ, ਨਾ ਕਿਸੇ ਹੋਰ ਨੂੰ, ਰੋਈ ਜਾਂਦੇ ਨੇ, ਦੁਖੀ। ਮੈਂ ਕਿਹਾ, ਠੀਕ ਹੈ, ਦੁੱਖ ਦੁੱਖ ਪ੍ਰਤੀਤ ਹੋਵੇ, ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ, ਪਰ ਕਈ ਨਫ਼ੇ ਨੂੰ ਵੀ ਨੁਕਸਾਨ ਵਿੱਚ ਬਦਲ ਦਿੰਦੇ ਨੇ, ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ ਨੇ, ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤਾਂ ਐਸੇ ਨੇ, ਸੁੱਖ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ, ਨਫ਼ਿਆਂ ਨੂੰ ਵੀ ਨੁਕਸਾਨ ਦੇ

0: ਹੈ ਬਦਲ ਕੇ ਰੱਖ ਦਿੰਦੇ ਨੇ, ਜੀਵਣਾ ਆਪਣਾ ਵੀ ਮਾਹੌਲ ਕਰਦੇ ਨੇ ਦੂਜਿਆਂ ਦਾ ਵੀ, ਆਦਤ ਹੋ ਜਾਂਦੀ ਹੈ। ਔਰ ਫਿਰ ਹੌਕੇ ਹੀ ਹੌਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣਗੇ, ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ। ਤਾਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ, ਭੁਲਾਉਣ ਦੀ ਕੋਸ਼ਿਸ਼, ਇੱਥੋਂ ਹੀ ਜੋ ਹੈ ਸਿਲਸਿਲਾ ਆਰੰਭ ਹੁੰਦਾ। ਤਾਂ ਹੁਣ ਮੁਕਤਸਰ ਮੈਂ ਅਰਜ਼ ਕਰਾਂ, ਜੋ ਸ਼ਬਦ ਤੋਂ ਸਤਸੰਗ ਤੋਂ ਚੋਟ ਖਾ ਕੇ ਉਦਾਸ ਹੋਇਆ, ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰੇਤੀਆ ਬੈਤੀਆ ਹੋਵੇਗਾ। ਮੈਂ ਫਿਰ ਦੁਹਰਾਵਾਂ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ, ਪੱਕਾ ਸ਼ਰਈ। ਹਜ ਤੇ ਵੀ ਜਾਏਗਾ, ਰੋਜ਼ੇ ਵੀ ਰੱਖੇਗਾ, ਪੰਜ ਵਕਤ ਨਮਾਜ਼ ਵੀ ਪੜ੍ਹੇਗਾ, ਜ਼ਕਾਤ ਵੀ ਦੇਵੇਗਾ, ਤਲਾਵਤ ਵੀ ਕਰੇਗਾ, ਸਭ ਕੁਛ ਕਰੇਗਾ, ਸੁੰਨਤ ਵੀ ਰੱਖੇਗਾ। ਔਰ ਜੇ ਇਹ ਹਿੰਦੂ ਹੈ ਪੱਕਾ ਕਰਮਕਾਂਡੀ ਹੋਵੇਗਾ, 68 ਤੀਰਥਾਂ ਦੇ ਚ ਉਸਨੇ ਇੱਕ ਵੀ ਨਹੀਂ ਛੱਡਣਾ, ਸਾਰਿਆਂ ਦਾ ਇਸ਼ਨਾਨ ਕਰਕੇ ਆਏਗਾ। ਇਹਨੇ ਮਾਘ ਦਾ ਵੀ ਇਸ਼ਨਾਨ ਕਰਨਾ ਹੈ, ਕੁੰਭ ਦਾ ਵੀ ਕਰਨਾ ਹੈ, ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ, ਇਹਨੇ ਪੂਜਾ ਵੀ ਕਰਨੀ, ਇਹਨੇ ਅਰਚਾ ਵੀ ਕਰਨੀ, ਇਹਨੇ ਬੰਧਨ ਵੀ ਕਰਨਾ ਹੈ, ਇਹਨੇ ਤਿਲਕ ਵੀ ਪਹਿਨਣਾ, ਇਹਨੇ ਜਨੇਊ ਵੀ ਪਹਿਨਣਾ, ਇਹਨੇ ਧੋਤੀ ਵੀ ਪਹਿਨਣੀ ਹੈ। ਇਹ ਪੱਕਾ ਕਰਮਕਾਂਡੀ ਬਣੇਗਾ, ਇਹ ਪੱਕਾ ਰਹਿਤ ਬਹਿਤੀਆ ਬਣੇਗਾ, ਔਰ ਇਹ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ, ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, ਸਤਸੰਗ ਚੋਟ ਕਰ ਗਿਆ, ਉਦਾਸ ਹੋਇਆ, ਯਕੀਨ ਜਾਣੋ ਹੁਣ ਇਸ ਨੂੰ ਇੱਕ ਹੋਰ ਚੋਟ ਲੱਗੇਗੀ, ਜਿਸ ਲਈ ਇਹ ਸਾਰਾ ਸ਼ਿੰਗਾਰ ਉਸਦਾ ਤੇ ਕੋਈ ਪਤਾ ਨਹੀਂ, ਉਹ ਤੇ ਹੈ ਨਹੀਂ। ਇਹ ਸ਼ਰ੍ਹਾ ਤੋਂ ਉਦਾਸ ਹੋ ਜਾਏਗਾ, ਉਸਦਾ ਕੀ ਨਾਮ, ਇਹ ਕਰਮਕਾਂਡ ਤੋਂ ਉਦਾਸ ਹੋ ਜਾਏਗਾ। ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਹੈ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ। ਬੜੇ ਡੇਰਿਆਂ ਚ ਗਏ, ਬੜੀ ਤੀਰਥ ਯਾਤਰਾ ਕੀਤੀ ਹੈ, ਬੜੇ ਸਾਧੂ ਸੰਤਾਂ ਕੋਲ ਗਏ, ਬੜਾ ਸਤਸੰਗ ਕੀਤਾ ਹੈ, ਦਿਨ ਬਹੁਤ ਲੰਘ ਗਏ ਨੇ, ਮੁੱਦਤ ਬਹੁਤ ਹੋ ਗਈ ਹੈ, ਪ੍ਰਾਪਤ ਕੁਛ ਨਹੀਂ ਹੋਇਆ, ਨਿਰਾਸ਼ਾ ਬਈ ਨਿਰਾਸੀ। ਐਸਾ ਹੁੰਦਾ ਹੈ, ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ, ਐਸਾ ਹੁੰਦਾ ਹੈ ਜਗਤ ਵਿੱਚ। ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ, ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ, ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਹੈ। ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ, ਪਰਮਾਤਮਾ ਤੋਂ ਨਿਰਾਸ਼ ਹੋ ਜਾਂਦਾ, ਪਤਾ ਨਹੀਂ ਹੈ ਵੀ ਸਹੀ ਕਿ ਨਹੀਂ, ਔਰ ਉਸਦੇ ਮਿਲਣ ਨਾਲ ਕੀ ਮਿਲ ਜਾਣਾ ਹੈ। ਗੁਰੂ ਤੋਂ ਨਿਰਾਸ਼, ਪਰਮਾਤਮਾ ਤੋਂ ਨਿਰਾਸ਼, ਔਰ ਪੱਕੇ ਨਿਰਾਸ਼ ਬਿਰਤੀ ਦੇ ਉਹ ਮਿਲਣਗੇ ਤੁਹਾਨੂੰ ਜੋ ਬੜੇ ਚਾਅ ਮਲਾਰ ਨਾਲ ਇਸ ਮਾਲਕ ਤੇ ਚਲੇ ਸਨ। ਇਹ ਵੀ ਮੈਰਜ ਕਰ, ਦੂਸਰਿਆਂ ਦੀ ਗੱਲ ਨਹੀਂ, ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ, ਦੂਸਰਾ ਤੇ ਸਮਾਰਕ ਦਾ ਜੇ ਪਾਉਂਦੀ ਹੀ ਨਹੀਂ, ਉਦਾਸ ਹੋ ਗਿਆ। ਬਈ ਨਿਰਾਸੀ ਬਹੁਤ ਦਿਨ ਲਾ ਗਏ, ਅਗਰ ਇਹ ਉਦਾਸ ਹੋਇਆ ਤਾਂ ਇਸ ਰਹਿਤ ਬਹਿਤ ਦਾ, ਇਸ ਸ਼ਰ੍ਹਾਂ ਦਾ, ਇਸ ਕਰਮਕਾਂਡ ਦਾ ਫਿਰ ਸਹੀ ਇਸਤੇਮਾਲ ਕਰੇਗਾ, ਅਗੰਮੀ ਦੁਨੀਆਂ ਦੀ ਤਲਾਸ਼ ਕਰੇਗਾ, ਪਰਮ ਪ੍ਰਕਾਸ਼ ਦੀ ਖੋਜ ਕਰੇਗਾ, ਸਿਰਫ ਇਸ ਦੇ ਚ ਨਹੀਂ ਜੀਵੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮਕਾਂਡ ਹੋ ਜਾਂਦਾ ਹੈ, ਸਿਰਫ ਸ਼ਰ੍ਹਾਂ ਹੋ ਜਾਂਦੀ ਹੈ, ਉਹ ਜਿਤਨੇ ਕਠੋਰ ਆਉਂਦੇ ਨੇ ਰੂਹੇ ਜ਼ਮੀਨ ਦੇ ਉੱਤੇ, ਇਤਨਾ ਸਖ਼ਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਉਹ ਜਿਤਨੇ ਕਠੋਰ ਹੋ ਜਾਣਗੇ, ਉਹ ਜਿਤਨੇ ਜ਼ਾਲਮ ਹੋ ਜਾਣਗੇ, ਉਹ ਜਿਤਨੇ ਸਖ਼ਤ ਦਿਲ ਦੇ ਹੋ ਜਾਣਗੇ। ਇੱਕ ਉਦਾਹਰਣ ਤਵਾਰੀਖੀ ਮੈਂ ਤੁਹਾਡੇ ਸਾਹਮਣੇ ਰੱਖਾਂ, ਗੱਲ ਸਪਸ਼ਟ ਹੋ ਜਾਏਗੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਪਹਿਲੇ ਬੁਰਜ ਦੇ ਚ ਰੱਖਿਆ ਗਿਆ, ਠੰਡੇ ਬੁਰਜ ਦੇ ਚ ਅੱਜ ਪੇਸ਼ ਕੀਤੇ ਗਏ ਕਚਹਿਰੀ ਦੇ ਚ। ਸੂਬਾ ਸਰਹੰਦ ਕਹਿੰਦਾ ਇਹ ਮਾਸੂਮ ਮਸਤ, ਇਹ ਤੇ ਛੋਟੇ ਨੇ ਬਹੁਤ, ਇਹਦਾ ਮਤਲਬ ਉਹਨੂੰ ਮੁਗਲਤਾ ਸੀ, ਉਹਨੇ ਨਹੀਂ ਦੇਖੇ ਸਨ। ਇਹ ਮਾਸੂਮ ਮਸਤ, ਇਹ ਤੇ ਬਹੁਤ ਛੋਟੇ ਨੇ, ਇਹ ਤੇ ਬਿਲਕੁਲ ਬੱਚੇ ਨੇ, ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਦਇਆ ਪੈਦਾ ਹੋ ਗਈ, ਤੇ ਬਹੁਤ ਛੋਟੇ ਨੇ, ਮਾਸੂਮ ਨੇ। ਇਹ ਮਾਸੂਮ ਮਸਤ, ਇਸੇ ਸਭਾ ਵਿਚ ਇਕ ਕਾਜ਼ੀ ਬੈਠਾ ਹੈ, ਇਸੇ ਸਭਾ ਵਿਚ ਦੀਵਾਨ ਸੋਚਾਨੰਦ ਵੀ ਬੈਠਾ ਹੈ, ਨਵਾਬ ਮਲੇਰਕੋਟਲਾ ਵੀ ਬੈਠਾ ਹੈ, ਆਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ। ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਇਨ੍ਹਾਂ ਮਾਸੂਮ ਬੱਚਿਆਂ ਬਾਰੇ, ਔਰ ਫੈਸਲੇ ਤੇ ਮੋਹਰ ਲਾਣੀ ਹੈ ਨਵਾਬ ਸੂਬਾ ਸਰਹੰਦ ਵਜੀਦ ਖਾਨ, ਮੁਖੀ ਉਹ ਹੈ। ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦਿਆਂ ਹੀ ਬੋਲ ਨਿਕਲ ਗਏ, ਮਾਸੂਮ ਵਾਸਤੇ ਤੇ ਛੋਟੇ ਨੇ, ਬਹੁਤ ਮਾਸੂਮ। ਦੀਵਾਨ ਸੁੱਚਾਨੰਦ ਕਹਿੰਦਾ ਹੀ ਫਰਜ਼ੰਦ ਦੇ ਮਾਂ ਰਸਤਾ, ਇਹ ਮਾਸੂਮ ਨਹੀਂ, ਇਹ ਸਭ ਦੇ ਬੱਚੇ ਨੇ। ਦੀਵਾਨ ਸੁੱਚਾਨੰਦ ਇਹ ਫਰਜ਼ੰਦ ਦੇ ਮਾਂ ਰਸਤਾ, ਮਾਰ ਕਹਿੰਦੇ ਨੇ ਸੱਪ ਨੂੰ, ਪਰਸ਼ੀਅਨ ਦੇ ਚ, ਅਰਬੀ ਦੇ ਚ, ਪਸ਼ਤੋ ਦੇ ਚ ਸੱਪ ਨੂੰ ਕਹਿੰਦੇ ਨੇ ਮਾਰ। ਇਹ ਫਰਜ਼ੰਦ ਦੇ ਮਾਰ, ਫਰਜ਼ੰਦ ਕਹਿੰਦੇ ਨੇ ਬੱਚੇ ਨੂੰ, ਇਹ ਸੱਪ ਦੇ ਬੱਚੇ ਨੇ। ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦੇਣਾ ਚਾਹੀਦਾ। ਮਾਰ ਇਹ ਫਰਜ਼ੰਦ ਦੇ ਮਾਰ, ਇਹ ਬੋਲ ਦੀਵਾਨ ਸੁੱਚਾਨੰਦ ਹੈ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਨ। ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆਖਿਆ ਗਿਆ ਹੈ, ਸੱਪ ਆਖਿਆ ਗਿਆ, ਇਹ ਫਰਜ਼ੰਦ ਦੇ ਮਾਰ। ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਵੀ ਠੀਕ ਹੈ ਅਸੀਂ ਮਾਰ ਹੀ ਹਾਂ, ਅਸੀਂ ਸੱਪ ਹੀ ਹਾਂ, ਪਰ ਜ਼ਾਲਮ ਲਈ, ਦੁਸ਼ਟ ਲਈ। ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਚਾਹਾ ਸ਼ੁੱਧ ਕੇ ਚੂੰ ਬੱਚ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ। ਕੀ ਹੋਇਆ, ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ, ਔਰੰਗਜ਼ੇਬ ਪੇਚੀ ਦਾ ਸੱਪ ਮੌਜੂਦ ਹੈ, ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ, ਸੱਪ ਤੇ ਮੌਜੂਦ ਹੈ। ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ, ਚਾਰ ਸੱਪ ਦੇ ਬੱਚੇ ਮਾਰ ਦਿੱਤੇ, ਸੱਪ ਮੌਜੂਦ ਹੈ। ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ। ਪੇਚੀਦਾ ਸੱਪ ਜੋ ਬਚ ਗਿਆ ਕੌਣ, ਇਹ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਸਤਿਗੁਰ ਕਿਸ ਨੂੰ ਕਹਿ ਰਹੇ ਨੇ, ਆਪਣੇ ਆਪ ਨੂੰ ਕਹਿ ਰਹੇ ਨੇ, ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਨੇ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ, ਐ ਔਰੰਗਜ਼ੇਬ ਸੱਪ ਮੌਜੂਦ ਹੈ, ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ, ਇਹ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੇਂ ਜ਼ਫਰਨਾਮਾ। ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ। ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ। ਚੇ ਮਰਦੀ ਕੇ ਅਖਗਰ ਖਮੋਸ਼ਾਂ ਕੋ ਨਹੀਂ, ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨਹੀਂ, ਇਹ ਕੋਈ ਮਰਦਾਨਗੀ ਤੇ ਨਹੀਂ, ਅਕਲਮੰਦੀ ਤੇ ਨਹੀਂ, ਕਿ ਤੂੰ ਚਾਰ ਚਿਨਗਾਰੀਆਂ ਬੁਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ। ਭੜਕ ਗਏ ਨੇ ਸ਼ੋਲੇ, ਤੇਰੀਆਂ ਚਾਰ ਚਿਨਗਾਰੀਆਂ ਬੁਝਾਣ ਦੇਣਾ, ਤੇ ਚੀਦਾ ਸੱਪ ਮੌਜੂਦ ਹੈ, ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਇਹ ਸਤਿਗੁਰ ਐਸਾ ਕਹਿੰਦੇ ਨੇ। ਸੱਪ ਨੂੰ ਸੰਸਕ੍ਰਿਤ ਦੇ ਚ ਭੁਜੰਗ ਕਹਿੰਦੇ ਨੇ, ਪਰਸ਼ੀਅਨ ਦੇ ਚ ਮਾਰ ਕਹਿੰਦੇ ਨੇ, ਭੁਜੰਗ ਸੱਪ। ਔਰ ਗਜ਼ਬ ਦੀ ਗੱਲ, ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੁਜੰਗ ਜ਼ਾਲਮ ਲਈ, ਦੁਸ਼ਟ ਲਈ, ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁੱਚਾਨੰਦ ਦੀ ਜ਼ਬਾਨ ਤੋਂ ਨਿਕਲਿਆ, ਈ ਫਰਜ਼ੰਦ ਦੇ ਮਾਂ ਰਸਤ, ਇਹ ਸਭ ਦੇ ਬੱਚੇ ਨੇ। ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ, ਜਾ ਰਿਹਾ ਹੋਵੇ, ਪਤਾ ਮੁਗਲ ਕੀ ਕਹਿੰਦੇ ਸਨ, ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ, ਕੋਈ ਸਿੱਖ ਨਹੀਂ ਕਹਿੰਦਾ ਸੀ, ਮਨੁੱਖ ਵੀ ਨਹੀਂ ਕਹਿੰਦਾ ਸੀ, ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਹਾਲਾਤ ਐਸੇ ਹੋ ਗਏ ਸੀ। ਸਾਹਿਬਾਂ ਨੇ ਕਿਹਾ ਕਬੂਲ ਹੈ, ਦੁਸ਼ਟ ਲਈ, ਜ਼ਾਲਮ ਲਈ, ਜਾਬਰ ਲਈ ਅਸੀਂ ਜ਼ਹਿਰ ਹਾਂ, ਮਜ਼ਲੂਮ ਲਈ ਅਸੀਂ ਅੰਮ੍ਰਿਤ ਹਾਂ। ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤਾਂ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ, ਇਹ ਸਤਿਗੁਰ ਸੱਚੇ ਪਾਤਸ਼ਾਹ ਆਪਨੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ, ਤੋ ਭੁਜੰਗੀ ਨੂੰ ਨਾਮ ਬਖਸ਼ੋ। ਭੁਜੰਗੀ ਤੋਂ ਮੁਰਾਦ ਕੀ, ਸਭ ਦੇ ਬੱਚੇ ਨੂੰ ਨਾਮ ਬਖਸ਼ੋ, ਭੁਜੰਗਣ ਨੂੰ ਨਾਮ ਬਖਸ਼ੋ, ਸੱਪ ਦੀ ਬੱਚੀ ਨੂੰ ਨਾਮ ਬਖਸ਼ੋ, ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ। ਇਹ ਕਬੂਲ ਹੋ ਗਿਆ ਸੀ, ਇਹ ਸ਼ਬਦ ਕਬੂਲ ਹੋ ਗਿਆ, ਪ੍ਰਵਾਨ ਹੈ, دشت لئی ساپاں مظلوم لئی امر. ظفرنامے جو سارا خلاصہ کیتا دھن گرو گوبند سنگھ جی مہاراج نے. اے بول کون بولدا ہے دیوان سچا نند ای فرزند مہارست اے سپ دے بچے نے. یہ سچا نند کون ہے؟ سویرے شام پکا نیم پوروک گیتا دا پاٹھی ہے. اٹھاٹ تیرتھاں دا اشنان کر کے آیا, جنے اتاریا پھیلک لا کے آندا سویرے, دوئے دوتی وستر کپاٹن. سویرے اشنان کردا دوتی ہور پہندا, شامی اشنان کردا دوتی ہور پہندا. دوتیاں دو رکھ دے بدل دے, سویرے دی شامی نہیں شام دی سویرے نہیں. پوجا پاٹ دے سمے بستر نویں الگ تلے. پکا کرم کانڈی 33 کروڑ دیوتیاں دا پجاری, گیتا دا پاٹھی, 88 تیرتھاں دا اشنان کرن والا, پکا کرم کانڈی. پر چونکہ کرم کانڈ وچ رک گیا, اتنا کٹھور اتنا کٹھور, معصوم بچیاں نو ویکھ کے وی اس نو ترس نہیں آیا. پتا ہے صوبہ سرند نے کی آخیا؟ اسلامی شرح یہ کہندی ہے کہ نابالغ دا خون زمین تے نہیں ڈولنا چاہیے. شرح یہ ہے نا مسلمان دی. اسلامی جڑی شرح ہے جو محمد صاحب نے بنائی سی, بھائی عورت دا تے نابالغ دا خون زمین تے نہیں ڈولنا چاہیے تھوڑے ہاتھوں. انج اپنی امت نو اپدیش کیتا بھائی تھوڑے ہاتھوں نابالغ دا تے عورت دا خون زمین تے نہیں ڈولنا چاہیے. تو وجید خان شرح دا گیانی سی, یہ صوبہ سرحند کہنے لگے تے نابالغ نے, بالکل نابالغ, بہت چھوٹے نے. شرح یہ کہندی ہے کہ خون زمین تے نہیں ڈولنا چاہیے. بول پیا قاضی, خون ڈولن دی لوڑ کی ہے نواب صاحب؟ انہاں دوہاں نو دیوار ہی چن دو, گل ختم. خون ڈولن دی کی لوڑ؟ خون نہیں ڈولنے, انہاں نو دیوار دے چن دو. کہ قاضی کون ہے؟ ہاتھ دے تسبیح ہے اللہ, اللہ جپدا پیا, بغل دے قرآن شریف ہے, 5 وقت دا پکا نمازی ہے, حج کر کے آیا ہے, قرآن دی تلاوت کردا ہے اور حافظ بھی ہے, قرآن دے ارتھ بودھ بھی جاندا ہے. پر کہندا ہے خون ڈولن دی کی لوڑ ہے؟ دیوار دے چن دو. حد ہو گئی دوویں شرے. سچا نند کہندا ہے فرزند ماں رست ہے. قاضی کہندا ہے انہوں نے دیوار چن دو. ایک گیتا دا پاٹھی, قرآن دی تلاوت کرن والا, ایک تلک دھاری, ایک سنت دھاری, ایک دے بغل دچ گیتا, ایک دے بغل دچ قرآن, ایک حج کر کے آیا, ایک 88 تیرتھاں دا اشنان کر کے آیا, دوویں شرعی تے کرم کانڈی. بس کرم کانڈ نو زندگی دا مقصد سمجھ لیا, شرح نو. اس طرح دا بندہ کٹھور ہو جاندا کہ خدا تک پہنچنی یہ تے انہاں دی برتی نہیں آؤں, تے کومل کاندر آؤں نہیں, یہ وگدا ہویا وین پانی دا رک جاندا, گندا ہو جاندا. کسی دی چل دی ہوئی صورت اگر کرم کانڈ تے ہی رک گئی ہے, یقین جانو جتنا او کٹھور ہوئے گا کوئی بھی نہیں ہوئے گا. اور جتنا شرعی کٹھور ہوئے گا اتنا اور کوئی بھی نہیں ہوئے گا. بس اتنا ہی میں کہہ سکتا ہوں, کیونکہ بعد شاید تم مجھے معاف نہ کرو, میں اتنا ہی آخا جس دی صورت اتھے ہی رک گئی ہے. وہ اتنا کٹھور ہوئے گا, اتنا کٹھور ہوئے گا, شاید کوئی پتھر اتنا سخت نہیں ہو سکتا, لوہا بھی اتنا سخت نہیں ہو سکتا, خدا دل اتنا سخت ہو گئے. کسی لئی رحم نہیں, ترس نہیں, اتنا ٹھوس ہو جائے گا کوئی گہرائی نہیں, کوئی بلندی نہیں, رک جو گیا. پر جو رکیا نہیں, پہلے سنسار تو نراش ہویا سی, اداس ہویا سی, تے پرماتما دی تلاش تے چل پیا, اج کرم کانڈ تو بھی اداس ہو گیا, اج شرح تو بھی اداس ہو گیا. شمس تبریز نے صاف کہہ دیتا سی, کافرے عشقم مسلمانی مرا درکار نیز. یہ شرح مینو نہیں چاہیے اگر مینو خدا نہیں ملتا. میں تو خدا لئی شنگار کیتا سی, کہ وہ شنگار ملن کے تائیں ہر نہ ملے جگ جیون گسائیں. شنگار تے پرماتما دے واسطے سی. صاحب کہنے کامن تو شنگار کر, جاں پہلا کنت منائے, مت سے جے کنت نہ آوے ایویں برتھا جائے. پنکتی ਵਰਡ ਹੰਸ ਰਾਗ ਦਾ ਤੇ ਇੱਕ ਬੜਾ ਕੀਮਤੀ ਲੰਬਾ ਚੌੜਾ ਸ਼ਬਦ, ਸਮਾਂ ਨਹੀਂ ਇਜਾਜ਼ਤ ਦੇ, ਤਾਂ ਮੁਖਤਸਰ ਮੈਂ ਅਰਜ਼ ਕਰਾਂ। ਨਿਰਾਸ਼ਾ ਜਾਗ ਪੈਂਦੀ ਹੈ, ਅੰਦਰੋਂ ਪ੍ਰਾਰਥਨਾ ਵੀ ਜਾਗਦੀ ਹੈ, ਹੇ ਪ੍ਰਭੂ ਤੇਰੇ ਲਈ ਰਹਿਤ ਬੈਤ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਸ਼ਰਧਾ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ। ਤੋ ਹਿਰਦਾ ਤੜਫਦਾ, ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ, ਅੱਜ ਉਦਾਸ ਹੋ ਗਿਆ ਕਰਮ ਕਾਂਡ ਤੋਂ, ਅੱਜ ਉਦਾਸ ਹੋ ਗਿਆ ਸ਼ਰਧਾ। ਇਹ ਵੀ ਇੱਕ ਅਵਸਥਾ ਆਉਂਦੀ ਹੈ, ਭਾਈ ਨਿਰਾਸ਼ੀ ਬਹੁਤ ਦਿਨ ਲਾ ਗਏ, ਅਗਰ ਇੱਥੋਂ ਉਦਾਸ ਹੋਇਆ ਨਿਰਾਸ਼ ਹੋਇਆ, ਅੰਦਰ ਬਹੁਤ ਵੱਡਾ ਬੈਰਾਗ ਜਾ ਗਿਆ ਔਰ ਸਭ ਕੁਛ ਆਸਾਰ ਪ੍ਰਤੀਤ ਹੋਇਆ, ਇਸ ਤੜਪੇ ਹੋਏ ਹਿਰਦੇ ਦਿਓ ਬਾਰ ਬਾਰ ਗਹਿਰੀ ਅਰਦਾਸ ਨਿਕਲਦੀ ਹੈ, ਹੇ ਪ੍ਰਭੂ ਤੇਰੇ ਲਈ ਇਹ ਸ਼ਿੰਗਾਰ ਧਾਰਨ ਕੀਤਾ ਸੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਤਾਂ ਮੈਂ ਕਰਮ ਕਾਂਡੀ ਬਣਿਆ ਸੀ, ਇਹ ਸ਼ਰਧਾ ਤੇ ਤੇਰੇ ਲਈ ਸੀ, ਇਹ ਰਹਿਤ ਬਹਿਤ ਤੇ ਤੇਰੇ ਲਈ ਸੀ, ਇਹ ਮੇਰੇ ਲਈ ਤੇ ਨਹੀਂ, ਮੈਂ ਤੇਰੇ ਲਈ ਤੇਰੀ ਪ੍ਰਸੰਨਤਾ ਲਈ ਧਾਰਨ ਕੀਤੀ, ਪਰ ਤੇਰਾ ਕੋਈ ਪਤਾ ਨਹੀਂ, ਤੇਰੇ ਰਸ ਦਾ ਕੋਈ ਬੋਧ ਨਹੀਂ, ਅੰਦਰੋਂ ਅਰਦਾਸ ਨਿਕਲਦੀ ਹੈ। ਜਪਜੀ ਸਾਹਿਬ ਦੇ ਚ ਜਪ ਹੈ, ਦੂਜੀ ਬਾਣੀ ਜਾਪ ਹੈ, ਤੀਸਰੀ ਬਾਣੀ ਵਿੱਚ ਬੈਰਾਗ ਹੈ। ਮਾਥੇ ਮਤੰਗ ਜਰੇ ਜਲ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏ ਤੇ ਭਏ ਤੋ ਕਹਾਂ ਬਹਿ ਭੂਪਤ ਅੰਤ ਕੋ ਨਾ ਗਏ ਹੀ ਪਾਏ ਪਧਾਰੇ। ਜਦ ਸਭ ਕੁਝ ਮੌਤ ਹੀ ਮੌਤ ਦਿਖਾਈ ਦੇਵੇ ਤੋ ਬੰਦਾ ਕਿਸ ਤਰ੍ਹਾਂ ਜੀਵੇਗਾ ਜਗਤ ਵਿੱਚ? ਬੈਰਾਗੀ ਇਹ ਬੈਰਾਗੀ ਇਹ ਉਦਾਸ ਮਨੁੱਖ ਲਾਜ਼ਮੀ ਕਰਮਕਾਂਡੀ ਹੋ ਜਾਏਗਾ, ਸ਼ਰਈ ਹੋ ਜਾਏਗਾ, ਰਹਿਤ ਬੈਤ ਦਾ ਧਾਰਨੀ ਹੋ ਜਾਏਗਾ। ਪਰ ਜੇ ਸੋਚਣ ਵਾਲਾ ਹੈ, ਅਕਲਮੰਦ ਹੈ ਤੇ ਦਿਨ ਬਹੁਤ ਹੋ ਜਾਣ ਤਾਂ ਇਸ ਦੇ ਅੰਦਰੋਂ ਪ੍ਰਾਰਥਨਾ ਵੀ ਜਾਗੇਗੀ, ਹੇ ਪ੍ਰਭੂ ਤੇਰਾ ਤਾਂ ਕੋਈ ਪਤਾ ਨਹੀਂ ਚੱਲਿਆ, ਮੈਂ ਤਾਂ ਇਤਨੀ ਸ਼ਰਧਾ ਧਾਰਨ ਕਰ ਲਈ, ਮੈਂ ਤਾਂ ਇਤਨਾ ਕਰਮਕਾਂਡੀ ਹੋ ਗਿਆ, ਕੋਮਾ ਆ 68 ਤੀਰਥਾਂ ਤੇ, ਬਹੁਤੇ ਚੰਦਨ ਰਗੜ ਲਏ ਨੇ ਮੈਂ, ਕਰ ਲਿਆ ਬਥੇਰਾ ਗੀਤਾ ਦਾ ਮੈਂ ਪਾਠ, ਸਵੇਰੇ ਸ਼ਾਮ ਬਥੇਰਾ ਇਸ਼ਨਾਨ ਕਰ ਲਿਆ, ਮੈਂ ਸਾਰੀ ਰਹਿਤ ਬਹਿਤ ਹੇ ਗੁਰੂ ਧਾਰਨ ਕੀਤੀ ਹੈ, ਬਖਸ਼ਿਸ਼ ਕਰ, ਤੂੰ ਰਹਿਮਤ ਕਰ। ਅਰਦਾਸ ਇਸ ਤੜਪੇ ਹਿਰਦੇ ਚੋਂ ਅੰਦਰੋਂ ਨਿਕਲੇ ਹੈ, ਅਰਦਾਸ ਕਬੂਲ ਹੋ ਜਾਂਦੀ ਹੈ। ਚੌਥੀ ਬਾਣੀ ਅਰਦਾਸ ਹੈ, ਚੌਪਈ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਜਿਤ ਕੀ ਇੱਛਾ, ਤੋ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਿਤਪਾਰ। ਸਾਰੀ ਅਰਦਾਸ ਹੈ, ਬੇਨਤੀ ਹੈ, ਤੂੰ ਹੇ ਪ੍ਰਭੂ ਬਖਸ਼ਿਸ਼ ਕਰ, ਮੇਰਾ ਮਨ ਤੇਰੇ ਚਰਨਾਂ ਚ ਰਹਿ, ਬਾਗੀ ਹੋ ਗਿਆ ਤੇਰਾ ਕੁਝ ਪਤਾ ਹੀ ਨਹੀਂ। ਜਪ ਜਾਪ ਬਣ ਜਾਂਦਾ ਹੈ, ਜਾਪ ਬੈਰਾਗ ਬਣ ਜਾਂਦਾ ਹੈ, ਬੈਰਾਗ ਅਰਦਾਸ ਬਣ ਜਾਂਦਾ ਹੈ, ਔਰ ਬੈਰਾਗੀ ਹਿਰਦੇ ਤੋਂ ਜਿਹੜੀ ਅਰਦਾਸ ਨਿਕਲਦੀ ਕਬੂਲ ਹੋ ਜਾਂਦੀ, ਕਦੇ ਵੀ ਅਰਥ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਔਰ ਉਹਦੀ ਜ਼ਬਾਨ ਕਹਿ ਉੱਠਦੀ ਹੈ, ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਆਨੰਦ ਦੀ ਪ੍ਰਾਪਤੀ ਹੋ ਗਈ, ਜਪ ਜਾਪ ਹੋ ਗਿਆ, ਜਪ ਬੈਰਾਗ ਹੋ ਗਿਆ, ਬੈਰਾਗ ਅਰਦਾਸ ਬਣ ਗਿਆ, ਅਰਦਾਸ ਆਨੰਦ ਦੀ ਮੂਰਤੀ ਬਣ ਗਿਆ। ਇਹ ਇੰਜ ਜੋੜ ਹੈ, ਇਹ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ, ਜੋ ਤੁਛ ਬੁੱਧੀ ਅਨੁਸਾਰ ਮੈਂ ਅੱਜ ਹੀ ਸਮਾਪਤੀ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਕਈ ਤਰ੍ਹਾਂ ਦੇ ਕਈ ਸੱਜਣਾਂ ਦੇ ਪ੍ਰਸ਼ਨ ਸਨ ਤੇ ਮੈਂ ਇਸੇ ਇੱਕੋ ਲੜੀ ਨੂੰ ਚਲਾ ਰਿਹਾ ਸੀ ਤੇ ਬਾਰ ਬਾਰ ਖਿਆਲ ਆਇਆ ਕਿ ਬਾਕੀ ਸਬਜੈਕਟ ਕਈ ਮਜ਼ਮੂਨ ਨੇ, ਧਰਮ ਦੇ ਕਈ ਵਿਸ਼ੇ ਨੇ, ਉਹ ਰਹਿ ਜਾਣਗੇ ਜੋ ਸੰਗਤਾਂ ਪੁੱਛਣਾ ਚਾਹੁੰਦੀਆਂ ਨੇ। ਕੱਲ ਸਰੀਰਕ ਜੋ ਰਹਿਤ ਕਲਗੀਧਰ ਪਿਤਾ ਨੇ ਸਾਨੂੰ ਦਿੱਤੀ, ਪੰਜ ਕਕਾਰ ਪੰਜ ਬਾਣੀਆਂ, ਮਾਨਸਿਕ ਰਹਿਤ ਪੰਜ ਕਕਾਰ, ਸਰੀਰਕ ਰਹਿਤ, ਉਹਦੀ ਵਿਚਾਰ ਕਰਕੇ ਫਿਰ ਬਹੁਤ ਸਾਰੇ ਪ੍ਰਸ਼ਨ ਨੇ, ਉਹ ਮੈਂ ਹਰ ਇੱਕ ਨਾਲ ਵਾਅਦਾ ਕੀਤਾ ਹੈ ਕਿ ਇੱਕ ਇੱਕ ਦੇ ਸਾਹਮਣੇ ਮੈਂ ਗੱਲ ਖੋਲਾਂ, ਮੈਂ ਵੀ ਥੱਕਾਂਗਾ ਤੇ ਸ਼ਾਇਦ ਇਤਨਾ ਖੋਲ ਵੀ ਨਾ ਸਕਾਂ, ਸੰਗਤ ਦੀ ਸਾਰੀ ਗੱਲ ਜੋ ਹੈ ਖੋਲਦੇ ਜਾਵਾਂਗੇ। ਔਰ ਉਮੀਦ ਹੈ, ਮਾਣ ਤੇ ਨਹੀਂ, ਹੰਕਾਰ ਤੇ ਨਹੀਂ, ਹੋ ਸਕਦਾ ਹੈ ਉਹਨਾਂ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਵਿੱਚੋਂ ਆਪ ਨੂੰ ਮਿਲ ਜਾਣ, ਕਿਉਂਕਿ ਦਾਸ ਨੈਤਿਕ ਪਾਠੀ ਦੀ ਆਪਾਂ ਪੜ੍ਹ ਕੇ ਜੋ ਹੈ ਤੁਹਾਨੂੰ ਸਰਵਣ ਕਰਾ ਦੇਣੀ ਹੈ, ਬਾਕੀ ਵਿਚਾਰਾਂ ਜੋ ਹੈ ਕੱਲ ਸਾਰਿਆਂ ਦਾ ਹਾਰਦਿਕ ਤੌਰ ਤੇ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ गुरुप्रसाद सर्वशील ममं शीलं सर्वपावने मम पावनं सर्वकर्तव्ये ममं कर्ता नानक लेपछे पुनालिपियते बेसुमार अथा अगंत अतोलय

सन्मान योग गुरु रूप साध संग जीओ फतेह प्रवान करनी वाहिगुरु जी का खालसा वाहिगुरु जी की फतेह। धर्म दे अनंत पहलू ने अनंत रूप ने और हर पहलू दी अपनी अपनी विचार है। धर्म दी दुनिया विच कर्म दी बहुत वड्डी चर्चा है। अज आपां इस नूं ही गुरबाणी दी रोशनी विच पढ़न दी समझण दी सोचण दी विचारण दी कोशिश करदे हां। करमे करमे होए विचार सच्चा आप सच्चा दरबार। वो प्रभु सच्चा है, उसका दरबार सच्चा है, उसका न्याय सच्चा है, उस तो कोई बेइंसाफी नहीं आती। कोई दबाव पा के उसका फैसला नहीं बदलाया जा सकता, कुछ लालच दे के उसकी कलम तोड़ी नहीं जा सकती, कोई होर किसी प्रकार का लोभ लालच रख के उसके फैसले नूं उसके इरादे नूं ना मोड़िया जा सकता ना तोड़िया जा सकता। इस वास्ते कहिंदे ने वो अटल है, उसका न्याय अटल है, वो आप सच है, उसका न्याय सच है। एक गल वखरी है कि दुनिया विच जिथे इंसाफ मिले सारे अरब विच ईरान अफगानिस्तान ते भारत विच उसनू अदालत कहिंदे ने। अदालत अदल कहिंदे ने इंसाफ नू, अदालत इंसाफ दा घर, अखरी अर्थ ये बनते ने अदल इंसाफ, अदालत इंसाफ दा घर। मुनसफ जिड़ा इंसाफ करे, मुनसफ जो इंसाफ करे, अदालत जिथे अदल होवे, जिथे इंसाफ होवे। बाकी दुनिया बारे ते शायद मेरी इतनी जानकारी ना होवे, पर भारत बारे मेरी जानकारी है। उत्थे ते अगर पैसे हैं ते इंसाफ खरीद लो, अगर ताकत है ते इंसाफ खो लो। जे ताकत नहीं है इंसाफ खोण दी, ते जे पैसा नहीं है इंसाफ खरीदण दी, तो इंसाफ मुफ्त दे चथे किसे नूं नहीं मिलदा। है ते बहुत सारे देशां च भी इस तरह, नाम ही आउंदा है अदालत। अदल किथे मिलदा है, इंसाफ किथे मिलदा है? पर सच्चा आप सच्चा दरबार। परमात्मा सच्चा है, उसका दरबार सच्चा है, उसका न्याय भी सच्चा है। उसके दरबार विच की आता है? करमी करमी होए विचार सच्चा आप सच्चा दरबार। उसके दरबार विच कर्मां दी विचार आती है, मनुख की शकल सूरत की नहीं, मनुख दे कर्मां दी। इस नूं खोलण तो पहले मैं अर्ज करा, इस पृथ्वी दे उत्ते जिस ते असी रहिंदे आ, दो तरह दी दुनिया धर्म ने मनी है, भोग भूमि कर्म भूमि। एक ओ जीव ने जो सिर्फ इंज कह लो जीवन बतीत करन लई आए ने, भोग भोगण लई आए ने, खा लेना है, पी लेना है, सो लेना है, ते शरीर दी जरूरतां दी पूर्ति कर लेनी है, बस पशु जगत, भोग भूमि। मनुख नूं आख्या गया ए भोग भूमि दे नाल नाल कर्म भूमि है, ए कुछ भोगण दे नाल नाल करन लई आया है। इस वास्ते सिर्फ भोग भूमि नहीं है, भूमि कहिंदे धरती नूं, पशु की ने भोगां दी धरती, मनुख की है कर्म भूमि। इस वास्ते साहिब कहिंदे ने कर्म भूम में भोवो नाम, ये तो कर्म भूमि है। मनुख कर्म भूमि है, पशु भोग भूमि ने। पशु अपने कर्मा अनुसार विकास नहीं कर सकता, इस तरह दे ना उसके शरीर की बनतर है, ना ही इस तरह उसके मन की बनतर है। वो
ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ, ਅਗਾਂਹ ਨਹੀਂ ਵੱਧ ਸਕਦਾ। ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸਨੂੰ ਅਗਾਂਹ ਤੋਰਦੀ ਹੈ। ਇੰਝ ਕਹਿ ਲਓ, ਪਸ਼ੂਆਂ ਦਾ ਵਿਕਾਸ ਪ੍ਰਾਕਿਰਤਿਕ ਹੈ, ਪਰਮਾਤਮਾ ਦੀ ਮਰਿਆਦਾ ਅਨੁਸਾਰ ਹੈ। ਉਹ ਮਰਿਆਦਾ ਕਿਆ ਮਨੁੱਖ ਨਾਲ ਕੰਮ ਨਹੀਂ ਕਰਦੀ, ਕੰਮ ਕਰਦੀ ਹੈ। ਮਨੁੱਖ ਨਾਲ ਪਰਮਾਤਮਾ ਦੀ ਸੁਤੰਤਰ ਮਰਿਆਦਾ ਕੰਮ ਕਰਦੀ ਹੈ ਵੀ ਇੱਥੇ ਇਸ ਨੂੰ ਸੁਤੰਤਰਤਾ ਦੇ ਦਈਏ, ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਹੈ। ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ, ਇਹ ਕਰਮ ਭੂਮੀ ਹੈ। ਇਸ ਧਰਤੀ ਵਿੱਚ ਜਿਹਾ ਬੀਜੇ ਸੋ ਲੂਣੇ ਕਰਮਾ ਸੰਦੜਾ ਖੇਤ, ਜੈਸਾ ਜੈਸਾ ਤੂੰ ਬੀਜ ਪਵੇਗਾ ਵੈਸਾ ਵੈਸਾ ਤੇਰੇ ਝੋਲੀ ਵਿੱਚ ਉਸਦਾ ਫਲ ਪਵੇਗਾ, ਇਹ ਕਰਮ ਭੂਮੀ ਹੈ। ਚੂੰਕਿ ਖੁੱਲ ਇਤਨੀ ਪਰਮਾਤਮਾ ਨੇ ਦੇ ਦਿੱਤੀ ਮਨੁੱਖ ਨੂੰ, ਤੂੰ ਸਤ ਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ, ਪਰ ਸਾਡਾ ਕੀ, ਸਾਡੇ ਕੋਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਸਾਡੇ ਕੋਲ। ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਏ, ਸਾਡੇ ਕੋਲ ਕੀ ਹੈ, ਕਰਨ ਕਰਾਵਨ ਉਹ ਆਪੇ ਹੈ। ਜੇ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸਦੀ ਦਿੱਤੀ ਹੋਈ ਇਸ ਹਿਸਾਬ ਨਾਲ ਠੀਕ ਹੈ, ਕਰਨ ਕਾਰਨ ਹੈ, ਸਭ ਕੁਛ ਉਹੀ ਕਰ ਰਿਹਾ ਹੈ, ਪਰ ਉਸਨੇ ਸਾਨੂੰ ਖੁੱਲ ਦਿੱਤੀ ਹੈ। ਤੂੰ ਸੱਚ ਵੀ ਬੋਲ ਸਕਦਾ ਹੈ, ਝੂਠ ਵੀ ਬੋਲ ਸਕਦਾ ਹੈ, ਅਗਾਂਹ ਵੀ ਜਾ ਸਕਦਾ ਹੈ, ਪਿੱਛੇ ਵੀ ਜਾ ਸਕਦਾ ਹੈ, ਉੱਪਰ ਵੀ ਉੱਠ ਸਕਦਾ ਹੈ, ਥੱਲੇ ਵੀ ਜਾ ਸਕਦਾ ਹੈ, ਇਤਨੀ ਖੁੱਲ ਦਿੱਤੀ ਹੈ। ਪਰ ਚੂੰਕਿ ਖੁੱਲ ਉਸੇ ਦੀ ਦਿੱਤੀ ਹੋਈ ਹੈ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਤ ਹੋਇਆ ਉਹਨਾਂ ਨੇ ਕਿਹਾ ਵੀ ਠੀਕ ਹੈ, ਖੁੱਲ ਤੋਂ ਦਿੱਤੀ ਅੱਗੇ ਜਾਣ ਦੀ ਪਿੱਛੇ ਜਾਣ ਦੀ, ਸੱਚ ਵੀ ਬੋਲ ਸਕਦੇ ਹਾਂ, ਤੇਰੇ ਨਾਲ ਜੁੜ ਵੀ ਸਕਦੇ ਹਾਂ, ਤੈਥੋਂ ਦੂਰ ਵੀ ਹੋ ਸਕਦੇ ਹਾਂ, ਪਰ ਖੁੱਲ ਤੇ ਤੇਰੀ ਦਿੱਤੀ ਹੋਈ ਹੈ ਨਾ, ਤੇਰੀ ਖੁੱਲ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ ਕਰਕੇ ਦੂਰ ਹੋ ਗਏ ਤੈਥੋਂ। ਇਸ ਵਕਤ ਸਾਡੇ ਕੋਲ ਕੀ ਹੈ, ਕੁਛ ਵੀ ਨਹੀਂ। ਉਮੀਦ ਹੈ ਪਕੜ ਵਿੱਚ ਆਈ ਹੋਵੇ ਇੱਕ ਗੱਲ ਆਪਦੇ। ਕਈ ਦਫਾ ਸਤਪੁਰਸ਼ ਜਿਸ ਸ਼ਿਖਰ ਦੇ ਉੱਤੇ ਬੋਲਦੇ ਨੇ ਨਾ, ਆਮ ਲੋਕਾਂ ਦੀ ਉਹ ਸ਼ਿਖਰ ਨਹੀਂ ਆਉਂਦੀ, ਉਹਨਾਂ ਦੇ ਖੜੇ ਹੋਣ ਦਾ ਤਲ ਕੁਛ ਹੋਰ ਆਉਂਦਾ ਹੈ, ਔਰ ਉਹ ਜਿਸ ਤਲ ਤੋਂ ਬੋਲ ਰਹੇ ਆਉਂਦੇ ਨੇ ਉਹ ਤਲ ਕੁਛ ਹੋਰ ਹੈ। ਇਸ ਵਾਸਤੇ ਕਈ ਦਫਾ ਸਤਪੁਰਸ਼ ਕਹਿੰਦੇ ਕੁਛ ਨੇ, ਜਗਤ ਸਮਝਦਾ ਕੁਛ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹਾਂਪੁਰਸ਼ ਨੇ ਆਖਿਆ ਕੁਛ ਹੈ, ਗੁਰੂਆਂ ਨੇ ਆਖਿਆ ਕੁਛ ਹੈ, ਜਗਤ ਨੇ ਸਮਝਿਆ ਕੁਛ ਹੈ। ਕਾਰਨ ਐਸਾ ਕਿਉਂ ਹੋਇਆ ਹੈ, ਤਾਲਮੇਲ ਨਹੀਂ ਬੈਠਿਆ। ਗੱਲ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਸਿਰ ਦੇ ਉੱਪਰੋਂ ਲੰਘ ਗਈ। ਜਦ ਇਹ ਆਖਿਆ ਜਾਂਦਾ ਹੈ ਕਰਮ ਕਰ, ਇਹ ਰਖਵਾਦ ਨਾ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ, ਤੂੰ ਗਿਲਾ ਕਿਉਂ ਕਰਦਾ ਹੈ, ਸ਼ੁਭ ਕਰਮ ਕਰਕੇ ਸੁੱਖਾਂ ਨਾਲ ਆਪਣੀ ਝੋਲੀ ਭਰ ਲੈ, ਜੋ ਕੁਛ ਤੂੰ ਜਗਤ ਵਿੱਚ ਪ੍ਰਾਪਤ ਕਰਨਾ ਹੈ ਕਰ ਲੈ, ਤੈਨੂੰ ਖੁੱਲ ਹੈ, ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਪਾਉਣ ਦੀ ਤੈਨੂੰ ਖੁੱਲ ਦੇ ਦਿੱਤੀ ਹੈ। ਤੂੰ ਕੇਸਰ ਬੀਜਣਾ ਕਿ ਨਿੰਮ ਬੀਜਣੀ ਹੈ, ਤੂੰ ਜੌ ਬੀਜਣੇ ਨੇ ਕਿ ਚਣੇ ਬੀਜਣੇ ਨੇ, ਤੂੰ ਅੰਗੂਰਾਂ ਦੀਆਂ ਬੇਲਾਂ ਲਾਉਣੀਆਂ ਨੇ ਕਿ ਕਿੱਕਰ ਦੇ ਹੈ ਬੀਜ ਪਾਉਣੇ ਨੇ, ਇਹ ਤੇਰੀ ਮਰਜ਼ੀ ਹੈ, ਖੁੱਲ ਹੈ। ਤੈਨੂੰ ਧਰਤੀ ਵੀ ਦੇ ਦਿੱਤੀ, ਤੈਨੂੰ ਬੀਜ ਬੋਣ ਦੀ ਖੁੱਲ ਵੀ ਦੇ ਦਿੱਤੀ, ਪਰ ਇੱਕ ਦਫਾ ਬੀਜ ਤੂੰ ਬੋ ਦਿੱਤਾ ਤੇ ਬੋਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ, ਲਾ ਬੈਠਾ ਕਿੱਕਰਾਂ ਦੇ, ਅੱਛਾ ਹੁਣ ਪ੍ਰਮਾਤਮਾ ਮੈਥੋਂ ਭੁੱਲ ਹੋਈ ਏ, ਇਹਨਾਂ ਕਿੱਕਰਾਂ ਨੂੰ ਹੀ ਅੰਬ ਲਾ ਦੇ, ਨਹੀਂ ਲੱਗਣਗੇ, ਐਸਾ ਨਹੀਂ ਹੋਵੇਗਾ, ਇਹ ਉਸਦਾ ਨਿਯਮ ਨਹੀਂ ਹੈ, ਇਹ ਉਸਦੀ ਮਰਿਆਦਾ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਲਾਂਦਾ ਬੂਟੇ ਕਿੱਕਰਾਂ ਦੇ ਮੰਗਦਾ ਅੰਬ, ਚਰਖੇ ਵਿੱਚ ਕੱਤਦਾ ਉਨ ਮੰਗਦਾ ਰੇਸ਼ਮ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕੱਤਦਾ ਤੇ ਉਨ ਪਿਆ, ਬੁਣਦਾ ਤੇ ਉਨ ਪਿਆ ਤੇ ਮੰਗਦਾ ਰੇਸ਼ਮੀ ਕੱਪੜਾ ਖੱਡੀ ਤੋਂ, ਬੁਣਦਾ ਤੇ ਕਿੱਕਰ ਪਿਆ ਮੰਗਦਾ ਅੰਬ ਹੈ। ਐਸਾ ਹੋਇਆ, ਬੀਜ ਮਨੁੱਖ ਦੁੱਖਾਂ ਤੇ ਬੁਣਦਾ ਹੈ, ਮੰਗਦਾ ਸੁੱਖ ਹੈ।
اس طرح ہی رہا ہے. اور جد اس نو سکھ ملدا نہیں تو گلیاں نال پر جاندا ہے, اور گلا اتنا ود جاندا ہے کہہ دیندا کوئی پرماتما نہیں, کوئی ایشور نہیں. اے رکھواد نہ کیجے رے من, سکرت کر کر لیجے رے من. لیکن دوجے طبقے دا منک ایسا کہہ دیندا ہے کرن کراون سرب کو ناتھ, اتے آپ ہی ناتھ ہے, مالک ہے, سب کچھ اس دے ہاتھ چ ہے. اس کا بل نہیں اس ہاتھ کرن کراون سرب کو ناتھ. پھر وہ انج لے لیندا ہے, منک دے ہاتھ چ کی ہے؟ کچھ بھی نہیں ہے, واقعی کچھ نہیں ہے. تسی آکو گے ہونے تے میں کہہ رہا کہ تم ککر بھی بیج سکتا ہے, امب بھی بیج سکتا ہے, پر میں عرض کراں پھر بھی کچھ نہیں ہے منک دے ہاتھ چ. کیوں؟ ککر بیجن دی کھل بھی پرماتما نے دتی ہے, امباں دے بوٹے لان دی کھل بھی اسے نے دتی ہے, کھل اس دی دتی ہوئی ہے. اے ساڈی مرضی اسی کی بیجنا ہے, پر ساڈی مرضی دی اے جڑی کھل ہے اے بھی اس اکال پرکھ دی دتی ہوئی ہے. اس باریکی تے پہنچ کے بھگتاں نے کہہ دیتا سڈے کول کچھ بھی نہیں, جے کھل بھی ہے تے تیری دیتی ہو, سڈے کول اپنا کی ہوا کچھ بھی نہیں. اس روپ وچ آ کے جس روپ وچ اسی لے لینے آ, ایک شراب پی رہا کہندا جدوں گرو چھڑاوے گا ادوں چھڈ لیاں گا, ادا مطلب گرو اجے تینوں یہی آخدا پی, سویرے بھی پی تے شامی بھی پی. لوکی کہہ دیں جدو پرماتما جگائے گا ادو امرت ویلے جاگ کے جپ کراں گے, اس دا مطلب ہے جے پرماتما نہیں چاہندا. جدو گرو چاہے گا ادو نیک کرم کراں گے, اس دا مطلب اجے گرو یہی چاہندا ہے تو برے کر, تو ماڑے کر. یہ جڑے ارتھ لوگاں نے کیتے نے تے سمجھے نے, اے انہاں دا بھلیکھا ہے. تے اس وقت دی وچار دا آدھار جڑی پنکتی میں چنی ہے دھن گرو نانک دیو جی مہاراج دی, کرمی کرمی ہوئے وچار, سچا آپ سچا دربار. اس سچے دے دربار دے سچ کرما انسار فیصلے کردا ہے, باقی کچھ بھی نہیں. اور آپ دی گیات لئی عرض کراں, مہاتما بدھ نے اتھے تک اعلانیاں کہہ دیتا بھگوان دی فکر بعد دے کریں, کرم دی فکر پہلے کریں. اتھوں ہندوستان دے براہمنا نے مہاتما بدھ نو ناستک کہہ دیتا, ناستک ہے. اجے تک بھی براہمنی سماج مہاتما بدھ نو ناستک کہندا ہے. پٹنہ جنکشن دے باہر ایک بہت وڈا مندر بنیا ہے, اور پہلے یہ فیصلہ ہویا سی کہ بھارت وچ جتنے اوتاری پرش ہوئے نے انہاں ساریاں دے وچ مورتی استھاپن کرنی ہے. مندر بڑا قابل دید ہے, بڑا خرچ کیتا ہے, غالباً 15-20 سالاں وچ تعمیر ہویا ہے, بن گیا. تے ہن مورتیاں استھاپنا کرنی سن, کرشن دی کر دیتی, رام دی کر دیتی, شیو جی دی ہو گئی, وشنو دی ہو گئی, برہمے دی ہو گئی, ہنومان دی ہو گئی, بہت سارے دیوی دیوتاواں دی اندر مورتیاں وہ جو ہے سجا دے گئے. انہاں دے نا جدے مورتیاں دا آرڈر دتا گیا سی تے مہاتما بدھ دی مورتی بھی منگائی, اجے تک بار پئی ہے, جھگڑا چل رہا, یہ نہیں استھاپن کرنی, یہ ناستک ہے, یہ اندر نہیں ٹکانا. وہ مورتی بھی مندر دے باہر پئی ہے, جھگڑا چل رہا ہے, اس مندر دے وچ استھاپن نہیں ہو سکتا, یہ تے ناستک ہے, یہ تے ورن ونڈ نو بھی نہیں بنتا. اتنے وڈے وقت دے اوتاری پرش نو ناستک کیوں آکھیا؟ اس نے اپنے بکشواں نو کہا رب دی فکر بعد وچ کرنا, پہلے کرم دی فکر کرنا, کیونکہ اس نے بھی فیصلہ کرم دے مطابق کرنا ہے. تے جد کرم دے مطابق ہی فیصلہ اس نے کرنا ہے تو وہ دی فکر اتنی کرن دی لوڑ نہیں, تو کرم دی فکر کر, اس دے حکم دی فکر کر, اس دے ودھان دی فکر کر, اس دے بنائے ہوئے نیم دی فکر کر, تو کرم دی فکر کر. تو بودھ بھکشواں دے ایک واک پر چلت ہو گیا, کرم ہی بھگوان ہے, بھگوان ہی بھگوان ہے, ایسا نہیں کرم ہی بھگوان ہے. تو اس تو کی ہویا, براہمنا نے کہہ دیتا بھگوان بھگوان نہیں ہے, کرم بھگوان ہے, اتے ناستک نے.
ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ। ਬੋਧ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇਹ ਤੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆਂ 'ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਕ ਸੁੱਖ ਦੀ ਤਲਾਸ਼ ਕਰਨ ਵਾਲਾ, ਉਸ ਨੂੰ ਕਹਿ ਦੇਈਏ ਨਾਸਤਿਕ। ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ। ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ, ਇਹ ਫਿਕਰ ਬਾਅਦ ਵਿੱਚ ਕਰਨਾ, ਕਰਮ ਹੀ ਭਗਵਾਨ ਹੈ। ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ ਹੈ। ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ। ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ, ਤੁਹਾਨੂੰ ਕਰਮਾਂ ਨਾਲ ਮਿਲੇਗੀ। ਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ, ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿੱਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ, ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ, ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ, ਤੇ ਦੁਨੀਆ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ, ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਹੈ, ਉੱਥੇ ਤੱਕ ਹੀ ਦੁੱਖ ਹੈ। ਜਿੱਥੇ ਤੱਕ ਪਵਨ ਝੂਲਦੀ ਹੈ, ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪਏ। ਮਨੁੱਖਤਾ ਦੁਖੀ ਹੈ, ਯਾਨੀ ਇਸਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ, ਕਦੇ ਦੁਖੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਪਸ਼ੂ ਦੁਖੀ ਨਹੀਂ, ਕੋਈ ਪਕਸ਼ੀ ਦੁਖੀ ਨਹੀਂ, ਕੋਈ ਕੀੜਾ ਮਕੌੜਾ ਦੁਖੀ ਨਹੀਂ। ਸਭ ਸੁੱਖ ਦੇ 'ਚ ਨੇ, ਪਸ਼ੂ ਸੁੱਖ ਦੇ 'ਚ ਜੀ ਰਹੇ ਨੇ, ਦੇਵਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ 'ਚ ਜੀ ਰਹੇ ਨੇ। ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆ 'ਚ। ਔਰ ਸਾਹਿਬਾਂ ਨੂੰ ਇੱਥੇ ਤੱਕ ਕਹਿਣਾ ਪਿਆ, ਬਾਲੀ ਰੋਵੇ ਨਾ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਮੂਹ ਜਗਤ, ਮਨੁੱਖੀ ਜਗਤ, ਮੈਂ ਫਿਰ ਅਰਜ਼ ਕਰਾਂ, ਬਾਕੀ ਨਹੀਂ, ਬਾਕੀ ਸਭ ਸੁੱਖ ਦੇ 'ਚ ਨੇ। ਕਾਰਨ, ਪਸ਼ੂ ਜੋ ਜੀ ਰਿਹਾ ਲੋੜਾਂ ਦੇ ਤਲ ਤੇ, ਮਨੁੱਖ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਦੀ ਪੂਰਤੀ ਨਾ ਹੋਵੇ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਦੀ ਪੂਰਤੀ ਨਾ ਹੋਵੇ, ਮਨੁੱਖ ਤੜਪਦਾ ਹੈ। ਬਗੌਰ ਮੁਤਾਲਾ ਕਰਨਾ, ਸਿਰਫ ਲੋੜਾਂ ਦੀ ਪੂਰਤੀ ਆਉਂਦੀ ਤੇ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ। ਉਹਨੂੰ ਪਿਆਸ ਲੱਗੀ ਹੈ, ਪਾਣੀ ਮਿਲ ਜਾਏ, ਉਹਨੂੰ ਭੁੱਖ ਲੱਗੀ ਹੈ, ਖੁਰਾਕ ਮਿਲ ਜਾਏ, ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ, ਬਸ ਮਸਤ ਹੈ, ਸੌਂ ਜਾਂਦਾ, ਆਨੰਦ ਲੈਂਦਾ। ਪਸ਼ੂ ਸੁਖੀ ਨੇ, ਮਹਾਂਪੁਰਸ਼ ਤੇ ਦੇਵਤੇ ਆਨੰਦ ਦੇ 'ਚ ਨੇ, ਮਨੁੱਖ ਦੁੱਖ ਦੇ 'ਚ ਹੈ। ਦੁੱਖ ਸਿਰਫ ਤੁਹਾਨੂੰ ਮਨੁੱਖ ਦੀ ਦੁਨੀਆ ਦੇ 'ਚ ਮਿਲੇਗਾ, ਜਾਂ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇ 'ਚ ਨੇ, ਮਨੁੱਖ ਦੀ ਸੰਗਤ ਦੇ 'ਚ ਰਹਿੰਦੇ ਪਏ। ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ 'ਚ ਫਰਕ ਪਾ ਦਿੱਤਾ ਹੈ। ਜਿਸ ਢੰਗ ਨਾਲ ਉਹ ਜੀਵਣਾ ਚਾਹੁੰਦੇ ਨੇ, ਉਸ ਢੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ ਪਿਆ। ਉਹ ਦੁਖੀ ਹੋ ਸਕਦੇ ਨੇ, ਉਹ ਪੀੜਤ ਹੋ ਸਕਦੇ ਨੇ। ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ, ਕਾਇਨਾਤ ਦੇ 'ਚ, ਇਸ ਬ੍ਰਹਿਮੰਡ ਦੇ 'ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ। ਬਨਸਪਤੀ ਖੇੜੇ 'ਚ ਹੈ, ਪਸ਼ੂ ਸੁੱਖ ਦੇ 'ਚ ਨੇ, ਕੀੜੇ ਮਕੌੜੇ ਵੀ ਸੁੱਖ ਦੇ 'ਚ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇੱਕ ਬਿਸ਼ਟਾ ਦਾ ਜੰਤੂ ਵੀ ਸੁੱਖ ਦੇ 'ਚ ਹੈ, ਇੱਕ ਗੰਦਗੀ ਦੇ 'ਚ ਲਿਪਟਿਆ ਹੋਇਆ ਸੂਰ ਵੀ ਸੁੱਖ ਦੇ 'ਚ ਹੈ। ਮੈਂ ਫਿਰ ਅਰਜ਼ ਕਰਾਂ, ਇੱਕ ਮਨੁੱਖ ਦੁੱਖ ਦੇ 'ਚ ਹੈ, ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕੈਦ ਦੇ 'ਚ, ਉਹ ਵਿਚਾਰੇ ਦੁਖੀ ਹੋ ਸਕਦੇ ਨੇ। ਵਰਨਾ ਪਸ਼ੂ ਦੁਖੀ ਨਹੀਂ ਨੇ, ਪੰਛੀ ਦੁਖੀ ਨਹੀਂ ਨੇ। ਪਸ਼ੂ ਜੀ ਰਹੇ ਨੇ ਲੋੜਾਂ ਦੇ ਤਲ ਦੀ ਪੂਰਤੀ ਤੇ, ਲੋੜਾਂ ਪੂਰੀਆਂ ਹੋ ਗਈਆਂ, ਸੁਖੀ। ਮਨੁੱਖ ਲੋੜਾਂ ਦੇ ਨਾਲ ਨਾਲ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਪੂਰੀਆਂ ਨਾ ਹੋਣ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਪੂਰੀਆਂ ਨਾ ਹੋਣ, ਮਨੁੱਖ ਬੇਚੈਨ ਹੁੰਦਾ ਹੈ, ਮਨੁੱਖ ਤੜਪਦਾ ਹੈ। ਤੇ ਖਾਹਿਸ਼ਾਂ ਦਾ ਇੱਕ ਹੋਰ ਬੜਾ ਭਿਅੰਕਰ ਨਿਯਮ ਹੈ,
ਇੱਕ ਖਾਹਿਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦਿਆਂ ਹੁੰਦਿਆਂ ਉਹ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਜੈਸੇ ਇੱਕ ਮਨੁੱਖ ਜ਼ਮੀਨ ਤੋਂ ਰੁਖਸਤ ਹੁੰਦਿਆਂ ਹੋਇਆਂ ਵੱਡਾ ਹੋ ਗਿਆ, ਜਵਾਨ ਹੋ ਗਿਆ, ਵਿਆਹਿਆ ਗਿਆ, ਬੁੱਢਾ ਹੋ ਗਿਆ, ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ 2-4-5-7 ਬੱਚਿਆਂ ਨੂੰ ਜਨਮ ਦੇ ਜਾਂਦਾ ਹੈ, ਪਿੱਛੇ ਆਪਣੀ ਸੰਤਤ ਛੋੜ ਜਾਂਦਾ, ਆਪਣਾ ਖੂਨ ਛੋੜ ਜਾਂਦਾ। ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ ਮਨੁੱਖ 2-4 ਬੱਚੇ ਛੋੜ ਜਾਂਦਾ ਹੈ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ, ਇੱਕ ਖਾਹਿਸ਼ ਮਰਦਿਆਂ ਮਰਦਿਆਂ 5-10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨੇ, ਫਿਰ ਉਹਨਾਂ ਚ ਪੂਰੀ ਇੱਕ ਹੋਈ ਹੈ ਤੇ ਫਿਰ 10-20 ਹੋਰ ਪੈਦਾ ਹੋ ਗਈਆਂ ਨੇ, ਤਾਂ ਰੋਜ਼ ਰੋਜ਼ ਤੇ ਖਾਹਿਸ਼ਾਂ ਵੱਧਦੀਆਂ ਜਾਣਗੀਆਂ, ਖਾਹਿਸ਼ਾਂ ਦੀ ਭੀੜ। ਇਸ ਤਰ੍ਹਾਂ ਜਿਵੇਂ ਮੌਤ ਦਰ ਘੱਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਭੀੜ ਹੋ ਜਾਂਦੀ ਹੈ। ਖਾਹਿਸ਼ ਪੂਰੀ ਤੇ ਕੋਈ ਕੋਈ ਆਉਂਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੁੰਦੀ ਉਹ ਵੀ ਕਰਮ ਅਨੁਸਾਰ ਹੈ, ਉਂਝ ਨਹੀਂ। ਕੁਝ ਸੰਤਾਂ ਮਹਾਂਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਂਦੇ ਨੇ, ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝ ਹੀ ਕਰਮ ਬਣਨ ਵਾਲਾ ਆਉਂਦਾ ਹੈ, ਉਂਝ ਹੀ ਗੱਲ ਸਿਰੇ ਚੜ੍ਹਨ ਵਾਲੀ ਹੁੰਦੀ। ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ, ਉਹ ਕਹਿੰਦੇ ਨੇ ਇਸ ਡੇਰੇ ਕਰਕੇ, ਸੰਤ ਕਰਕੇ ਸਾਡੀ ਗੱਲ ਬਣੀ ਹੈ। ਉਹ ਫਿਰ 60 ਕਮ ਸੇ ਕਮ ਹੋਰ 60 ਨੂੰ ਲੈ ਆਉਂਦੇ ਨੇ, ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉਂਝ ਹੀ ਬਣਨ ਵਾਲੀ ਹੁੰਦੀ। ਜੇ ਡੇਰੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ, ਇਹ ਵੀ ਮਰਜ਼ ਕਰਦੇ ਹਾਂ। ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ। ਬਸ ਪਖੰਡ ਇਸ ਤਰ੍ਹਾਂ ਦੁਨੀਆਂ ਦੇ ਚ ਵੱਧਦਾ ਹੈ ਅਗਿਆਨ ਦੇ ਆਸਰੇ ਤੇ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਤਾਂ ਇਸ ਤਰ੍ਹਾਂ ਖਾਹਿਸ਼ਾਂ ਦੀ ਭੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜੀਂਦੇ ਨੇ, ਮਨੁੱਖ ਖਾਹਿਸ਼ਾਂ ਦੇ ਤਲ ਤੇ ਜੀਵਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ, ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਹਿਸ਼ਾਂ ਕਿਸ ਦੀਆਂ ਪੂਰੀਆਂ ਹੋਈਆਂ ਹਨ, ਕਤਾ ਹੀ ਨਹੀਂ। ਇੱਕ ਦਿਨ ਮਨੁੱਖ ਹੀ ਪੂਰਾ ਹੋ ਜਾਂਦਾ, ਖਤਮ ਹੋ ਜਾਂਦਾ। ਖਾਹਿਸ਼ਾਂ ਕਿਤੀਆਂ ਪੂਰੀਆਂ ਹੁੰਦੀਆਂ ਨੇ, ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਹਿਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ, ਜਗ੍ਹਾ ਮਲ ਕੇ ਬੈਠੀਆਂ ਸਨ, ਵੀ ਅੱਜ ਸਾਡੀ ਗੱਲ ਬਣੇਗੀ, ਅੱਜ ਸਾਡੀ ਗੱਲ ਬਣੇਗੀ। ਗੱਲ ਕੀ ਬਣਨੀ, ਵਿਸ਼ਵਾਸ ਹੀ ਨਿਕਲ ਗਿਆ ਹੈ। ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਦੁੱਖ ਕੇਵਲ ਮਨੁੱਖ ਦੀ ਦੁਨੀਆਂ ਚ ਹੈ। ਰਿਸ਼ੀਕੇਸ਼ ਦੇ ਚ ਅੱਜ ਤੋਂ ਕੋਈ ਗਾਲਬਨ 25-26 ਸਾਲ ਪੁਰਾਣੀ ਗੱਲ ਹੋਵੇਗੀ, ਰਾਮਕਲੀ ਰਾਗ ਦਾ ਇਹ ਸ਼ਬਦ ਚੱਲ ਰਿਹਾ ਸੀ, ਸਹਿਨ ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ। ਜਪਜੀ ਸਾਹਿਬ ਤੋਂ ਲੈ ਕੇ ਉੱਥੇ ਰਾਗਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ, ਔਰ ਉੱਥੇ ਇੱਕ ਨਿਯਮ ਹੈ, 5 ਸਾਲਾਂ ਚ ਭੋਗ ਪਾਉਂਦੇ ਨੇ ਲਾਜ਼ਮੀ, ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ। ਉਸ ਦੌਰਾਨ 1 ਮਹੀਨਾ ਦਾਸ ਵੀ ਹਾਜ਼ਰੀ ਭਰਦਾ ਰਹੇ। ਜਦੋਂ ਦਾਸ ਕਥਾ ਕਰ ਰਿਹਾ ਸੀ, ਰਾਮਕੱਲੀ ਲਾਗ ਚੱਲਿਆ ਤੇ ਇਹ ਸ਼ਬਦ ਵੀ ਆ ਗਿਆ, ਜਿਸ ਦੀਆਂ ਆਖਲੀਆਂ ਪੰਕਤੀਆਂ ਸਨ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨ ਲੇਖੇ ਪਾਏ। ਇਹ ਪੰਕਤੀ ਮਨੁੱਖ ਨੇ ਆਪਣੀ ਤਰਫੋਂ ਬਣਾਈਆਂ ਹੋਈਆਂ ਨੇ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਇਸ ਤਰ੍ਹਾਂ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਇਹ ਤਾਂ ਲੋਕਾਂ ਨੇ ਆਪਣੇ ਕੋਲ ਬਣਾ ਲਿਆ, ਜਿਹਨਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨਾ ਲੇਖੇ ਲਾਏ। ਇਸ ਦੀ ਵਜ਼ਾਹਤ ਦਾਸ ਨੇ ਕਿਧਰੇ 2 ਦਿਨ ਕੀਤੀ। ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ, ਭੇਖ ਭਗਵਾ। ਅੱਜ ਕੱਲ ਉਸਦਾ ਡੇਰਾ ਕਰਨਾਲ ਦੇ ਚ ਬਹੁਤ ਜ਼ਈਫ ਹੋ ਗਿਆ। ਉਹ ਵੀ ਕਿਧਰੇ ਬੈਠਾ ਸੀ, ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ। ਸਾਧੂਆਂ ਦਾ ਇਕੱਠ ਸੀ, ਜੋ 30-40 ਸਰੋਤੇ ਬੈਠੇ ਸਨ, ਸਾਧੂ ਹੀ ਸਨ, ਨਿਰਮਲੇ ਉਦਾਸੀਨ।
مینو کہن لگا مسکین جی اے جو گرو نانک نے آخیا ہے یہ اتی اپما النکار ہے ساہتک دنیا کوتا دی دنیا النکاراں نو ورتیا جاندا ہے گہنیا نو گل نو سجاؤن واسطے بولاں نو سجاؤن واسطے جیسے گرو نانک دیو جی مہاراج کہندے نے مکھ جھوٹ وبوکھن سارنگ اے براہمن بولدا تے جھوٹ پیا پر تو گہنے سچ دے پوا دیتے نے اس نو بڑا شنگار دیتا ہے تو ہوں لوگوں انج پرتیت ہوندا پیا جویں سچ جھوٹ نو بھی شنگار دئیے چمکا دئیے چلدا ہے بڑے سونے ڈنگ نال چلدا ہے چلتا سچ دے آسرے تے گہنے سچ دے ہی پونے پیندے نے کوئی جھوٹ اپنے روپ چل نہیں سکتا جن چر تک اس نو سچ نال نہ جوڑیے جھوٹ بولن والا بھی کہندا ہے میں سچ کہہ رہا ہوں جوڑنا اس نو سچ نال ہی پیندا ہے پاویں جھوٹ ہے پر گہنے اس نو سچ دے پونے پیندے نے شنگار اس نو سچ دا دینا پیندا ہے ایک تے اے ہے ایک ہوندا ہے اتی اپما النکار جیسے کسے نو کہہ دینا تیرے موت جی دند نے تے موتیاں ورگے نے اتی اپما النکار اے مکھڑا تے چن دی طرح ہے اتی اپما النکار ساہتک دنیا دچ کاوے دنیا دچ اس دی اپنی مہانتا ہے اس نو من دے نے مینوں کہن لگے گرو نانک دے کول ہردا جو سی وہ سنگیتکار دا سی تے کوی دا سی شاعر دا سی کہ ستگرہ نے اتی اپما النکار ورتے ہے تے تسی کل تے اج دو گھنٹے لائے نے دکھ ہی دکھ ہے بھئی آسمان ویاپک ہے تے دکھ ویاپک ہے ہوا ویاپک ہے تے دکھ ویاپک ہے کہنے لگے میں سہمت نہیں یہ اتی اپما النکار ہے تے اتی اپما النکار نو اتنا سپشٹ نہیں کری دا جتنا تسی کیتا ہے مینوں انج کہن لگا آخر منکھی دنیا چ کدرے آنند بھی ہے کھیڑا بھی ہے خوشیاں بھی ہیں اور اسے نو وضاحت کر کے تے پکی مور لا دینی کہ نانک دکھیا سب سنسار یہ شوبھا نہیں دینا میں کہ ماں پرکھو سیانے ہو تسی چنتک ہو اور عمر دے لحاظ چ واقعی میں انہاں دے سامنے بہت چھوٹا سی اور ودیا پڑھائی چنتک دچ انہاں دی دنیا بڑی اگے سی کیونکہ وچار وٹاندرا اکثر چلدا رہندا سی پر اس طرح بھی وہ ہمت کر لین گے کہ سارے انج کھڑے ہو کے انج کہن گے اس دن میں انہاں دی بہبلدا دیکھی بالکل اسہمتی کہن لگے نہیں یہ دو گھنٹے تسی لایا ایویں ضائع کیتے دکھ اتنا نہیں ہے یہ گرو نانک نے اتی اپما النکار ورتے ہے جس نو تسی ہو بہو سچ کر کے بیان پہ کر دے یہ النکار ہے گہنا ہے بھوشن ہے واسطوک ایسا نہیں ہے میں کہ مینو تے واسطوک ایسا ہی دکھائی دیندا ہے اور جو گرو نانک نے آخیا یہ اتی اپما النکار نہیں ہے یہ خسم دے بول نے یہ ست بچن نے اس سمپورن بچن نے اتی اپما النکار کلپنا ہوندا ہے پھر تے گربانی نو کلپنا آکھنا پائے گا یہ کلپنا نہیں ہے یہ سچ ہے مینو کہن لگے تھوڑی شردہ ہے اس طرح تھوتھوں کہلوا رہی ہے ورنہ یہ اتی اپما النکار ہے تے میں تھوانو کل سچ دا سکھ دا سروپ دکھاواں گا پھر تھوڑی زبان قبول کر لے گی کہ دنیا چ نرا دکھ نہیں سکھ بھی ہے میں کہ ٹھیک ہے اگر اس طرح تسی پرتکش روپ کوئی سکھ دا روپ دکھاؤ گے تو پھر ذرا سوچاں گے جتھے تک میرا ارادہ ہے میری سوچنی ہے ایسی نوبت نہیں آوے گی تسی اس طرح دا کوئی پرمان پیش نہیں کر سکتے وہ ہس پے اتھے تے انہاں دی ہسی انج سی جویں کٹاکش جویں طنز بے جویں مورخ کوئی سمجھدا نہیں وہ جد چلا گیا یقین جانو اس دن سارا دن رہا میں بھی بے چین میں کہ پتہ نہیں کی دکھائے گا کی لے آوے گا کدھر ایسا تے نہیں کہ میں ہی کوئی زیادہ کہہ گیا تے گل اتنی میں سپشٹ نہ کر سکا وہ نیندرا کس نو کہندے نے نیند دا نہ آونا اے بھی مینوں اس دن پتا چلے مینوں رات میں نیند بھی نہیں پی
دماغ سوچتا ہی رہا ہے بھائی انہیں سارے سادھواں دے اکٹھ دے چ پگ لانی ہے. سیاح بڑا ہے, چنتک بڑا ہے, سوجوان ہے, کئی کتاباں دا لکھاری ہے, سنسکرت تے فارسی تے عربی دا مہا پنڈت ہے. یہ تے پتہ نہیں کی دکھاوے گا اور کوئی معمولی چیز پیش نہیں کرے گا, کیونکہ معمولی سوچنی دا منک ہی نہیں ہے. خیر جیوں دیوں کر کے سویر ہوئی, کتھا دا وقت ہویا. کتھا اتھے امرت ویلے آندی سی, سورج نکلن تو پہلے پہلے سماپتی ہو جاندی سی. گنگا تے اشنان کر کے سادھو اتھے ہی نتنیم کر لیندے سن اپنا جو کچھ کرنا ہے, تے پھر کتھا جو ہے ایک طریقے نال سنتھیا چل دی سی. ان کتھا داس نے ارم کی تھی, پر من اکھڑیا ہوا ہے تو زبان بھی اکھڑی ہوئی ہے. کنٹا ضرور میں پاس کیتا لیکن میں خود بھی نہیں پتا کہ میں کنٹے چ کی آ گیا. یہ بھی میری اس دن حالت رہی. وہ سادھو آیا جد کو مینو 15-20 منٹ بولدیا ہو گئے, وہ ہاتھ کھڑے ہوئے گلاب دے پھلاں دا گلدستہ سی, تے میں سوچیا شردا تے اے بھی گرو گرنتھ صاحب دی پوری رکھدا ہے. این امرت ویلے سونے جیا پھلاں دا گلدستہ لے کے آیا ہے, متھا ضرور اس نے ٹیکیا, پھل نہیں بھیٹ کیتے, اپنے ہاتھ چ ہی رکھے. این بیٹھتا بھی کونے سی, بالکل کونے چ بیٹھ گیا. کتھا دی سماپتی تو بعد کھڑے ہو کے مینوں کہن لگا, مسکین جی اے تھانوں پھل دکھائی دیندے نے, یہ جو میرے ہاتھ دے چ گلاب دے پھلاں دا گلدستہ ہے تھانوں دکھائی دیندا ہے. میں کہ پربھو دی بخشش ہے, رحمت ہے, اکھاں چ روشنی ہے, دکھائی دیندا ہے. مینوں کہن لگا جے دکھائی دیندے نے تھانوں اے پھل, تو پھر پھلاں دا حاصہ بھی دکھائی دیندا ہوے گا, انہاں دی مسکراہٹ بھی دکھائی دیندی ہوے گی, انہاں دا سوپن بھی دکھائی دیندا ہوے گا. میں کہ ٹھیک ہے, بالکل ٹھیک ہے, یہ ہستے ہوئے پرتیت ہو رہے نے. کہندا اتنے ہاسے دے ہوندے ہاں, اتنی خوشی دے ہوندے ہاں, اتنے کھڑاؤ دے ہوندے ہاں, اور اتنے سوپن دے ہوندے ہاں, کیا یہ آکھنا پھبدا ہے, چنگا لگدا ہے؟ نانک دکھیا سب سنسار, ایسا کھیڑا سامنے آوے. ایک سوپن دا نمونہ سامنے ہوئے, کھیڑے دی تصویر سامنے ہوئے, مسکراہٹ دا مجسمہ سامنے ہوئے, کیا یہ بول پھبدے نے؟ نانک دکھیا سب سنسار اتی اپما النکار ہے. یہ کسے کسے تھان تے گھٹت ہوئے گا, سب جگہ تے نہیں. من تو بوجھ تھوڑا ہلکا ہویا. میں کہ مہاتما جی دھنواد تھوڑا, تسی مینوں کھیڑے دے خوشیاں دے سکھ دے درشن کرائے. کل تسی ویدا کیتا سی, اج دکھایا. تسلیم من دیا. غالباً کل ویدا کیتا تے اج دکھایا, یہ 24 گھنٹے ہو گئے. تے ہن 12 گھنٹیاں واسطے بس ستگر دی حضوری چ رکھ جاؤ, اتھے ہی رکھ جاؤ, باقی گل آپاں شامی کرانگے, باقی چرچا تھوڑے نال شامی ہوئے گی. انہاں ہی پھلاں دے سمبندھ وچ انہاں نوں ذرا بس ایتھے ہی رکھ جاؤ. گلاب ہندوستان وچ کھڑدا ہے گرمیاں دے دنوں وچ.

ਚੱਲ ਪਿਆ। ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਵਿੱਚ ਬ੍ਰਹਮੇ ਨੇ ਅਧਿਐਨ ਕੀਤਾ ਹੈ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸਨੇ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਝ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਝ ਚੰਗਾ ਤੇ ਮਾੜਾ ਪੈਂਦਾ ਹੈ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿੱਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿੱਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ। ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ। ਇਹ ਕਿਉਂ ਨੇ, ਇਹ ਕਿੱਥੋਂ ਨੇ, ਇਹਨਾਂ ਦਾ ਮੂਲ ਕਾਰਨ ਕੀ ਹੈ ਤੇ ਇਹਨਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ, ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਮ ਆਸਾ ਰਾਗ ਦੇ ਸ਼ਬਦ ਵਿੱਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨਾ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਭਇਆ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿੱਚ ਚੱਲ ਪਿਆ, ਸ੍ਰਿਸ਼ਟੀ ਦੀ ਭਾਲ ਵਿੱਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿੱਚ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ ਹੈ। ਸੰਸਾਰ ਕਿਵੇਂ ਆਲਮੇ ਵਜੂਦ ਵਿੱਚ ਆਇਆ, ਇਹਦੀ ਬਣਤਰ ਕੀ ਹੈ, ਔਰ ਇਹ ਕਿੱਥੇ ਤੱਕ ਪਸਰੇ ਹੋਇਆ, ਇਹਦਾ ਬਹੁਤ ਕੁਝ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜਨ ਨੂੰ ਕਿਹਾ, ਤ੍ਰੈਈ ਗੁਣੀ ਵੇਦ ਵਿਸ਼ਾ ਨਸਤ੍ਰੈਈ ਗੁਣੀ ਭਵਾਰਜਨ। ਹੇ ਅਰਜਨ, ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ। ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ, ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ, ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਕਿਉਂਕਿ ਦਿਮਾਗ ਆਪਦੇ ਕੋਲ ਦਾਰਸ਼ਨਿਕ ਦਾ ਸੀ, ਫਿਲਾਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ, ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ, ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ, ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ

ਇਹਨੂੰ ਕਥਾ ਰਾਹੀਂ ਜਾਣਨ ਦੀ ਹੁਣ ਕੋਈ ਲੋੜ ਨਹੀਂ ਹੈ ਕਿ ਸੰਸਾਰ ਕੀ ਹੈ। ਇਹ ਤੇ ਵਿਦਿਆਲਿਆਂ ਚ ਸਿੱਖ ਕੇ ਆ ਗਿਆ, ਪਦਾਰਥ ਕੀ ਨੇ, ਸੰਸਾਰ ਕੀ ਹੈ, ਇਹਦੇ ਚ ਹੁਣ ਵਕਤ ਜ਼ਾਇਆ ਕਰਨਾ ਬਿਲਕੁਲ ਬੇਮੈਨੀ ਹੈ। ਹੁਣ ਤੇ ਇਹ ਦੱਸਣਾ ਚਾਹੀਦਾ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣ ਕੀ ਨੇ ਤੇ ਉਨ੍ਹਾਂ ਗੁਣਾਂ ਨੂੰ ਪ੍ਰਾਪਤ ਕਿਵੇਂ ਕਰੀਏ ਤੇ ਜੇ ਕਿਧਰੇ ਉਹਦੇ ਗੁਣਾਂ ਨੂੰ ਰਾਗਾਂ ਵਿਚ ਮਿਸ਼ਰਿਤ ਕਰਕੇ ਗਾ ਕੇ ਪ੍ਰਗਟ ਕੀਤਾ ਜਾਏ ਤਾਂ ਉਹਦੇ ਗੁਣ ਤੇ ਰਸਦਾਇਕ ਨੇ, ਰਾਗ ਹੋਰ ਰਸਦਾਇਕ ਕਰ ਦਿੰਦੇ ਨੇ, ਸੰਗੀਤ ਐਸਾ ਕੰਮ ਕਰਦੇ ਨੇ ਜੈਸੇ ਕੁਝ ਮਸਾਲੇ ਪਾ ਦਿੱਤੇ ਗਏ ਨੇ ਤੇ ਭੋਜਨ ਹੋਰ ਸੁਆਦੀ ਹੋ ਗਿਆ। ਤਾਂ ਅੱਜ ਦੇ ਇਸ ਕਲਯੁਗ ਦੇ ਦੌਰ ਵਿਚ ਗੁਰੂ ਨਾਨਕ ਦੀ ਇਹ ਗੱਲ ਵਿਸ਼ਵ ਵਿਆਪੀ ਸਾਰਥਿਕ ਆਉਂਦੀ ਜਾ ਰਹੀ ਏ ਕਿ ਕਲਯੁਗ ਮੇ ਕੀਰਤਨ ਪ੍ਰਧਾਨਾ, ਜੋਗੀ ਵੀ ਕੀਰਤਨ ਕਰਨ ਲੱਗ ਪਏ ਨੇ, ਸੰਨਿਆਸੀ ਵੀ ਕੀਰਤਨ ਕਰਨ ਲੱਗ ਪਏ ਨੇ, ਸਾਜ਼ਾਂ ਦੀਆਂ ਧੁਨਾਂ ਚਰਚ ਦੇ ਚ ਵੀ ਵੱਜਣ ਲੱਗ ਪਈਆਂ ਨੇ, ਕਵਾਲੀ ਸੰਗੀਤ ਮਸਜਿਦਾਂ ਵਿਚ ਵੀ ਆ ਗਿਆ, ਦਰਗਾਹਾਂ ਵਿਚ ਵੀ ਆ ਗਿਆ, ਕਾਬਿਆਂ ਵਿਚ ਵੀ ਆ ਗਿਆ। ਤੋ ਇਕ ਗੱਲ ਤੇ ਸਪਸ਼ਟ ਹੋ ਗਈ ਕਿ ਗਾਉਣ ਨਾਲ ਪਰਿਪੂਰਨ ਪ੍ਰਮਾਤਮਾ ਖੁਦਾਵੰਦ ਤਾਲਾ ਦੇ ਜਿਹੜੇ ਗੀਤ ਨੇ ਇਹਨੂੰ ਸੰਗੀਤ ਦੇ ਢਾਲ ਕੇ ਗਾਇਣ ਕਰਨ ਨਾਲ ਮਨ ਤੇ ਛੇਤੀ ਅਸਰ ਪੈਂਦਾ ਔਰ ਜਲਦੀ ਸਕੂਨ ਮਿਲਦਾ ਹੈ। ਤੋ ਜਿੱਥੇ ਗੁਰੂ ਨਾਨਕ ਦੇ ਕੋਲੋਂ ਇਹ ਰਬਾਬ ਦੀ ਧੁਨ ਛਿੜੀ ਸੀ, ਗੁਰਦੁਆਰਿਆਂ ਤੋਂ ਉੱਠ ਕੇ ਅੱਜ ਮੰਦਰ ਮਸਜਿਦ ਤੇ ਚਰਚਾਂ ਤੱਕ ਵੀ ਪਹੁੰਚੀ ਏ ਔਰ ਸੰਗੀਤ ਦੇ ਆਸਰੇ ਤੇ ਪਰਿਪੂਰਨ ਪ੍ਰਮਾਤਮਾ ਦੇ ਗੀਤ ਗੁਣ ਗਾਇਨ ਕਰਕੇ ਪਰਮਾਤਮਾ ਨਾਲ ਜੁੜਨ ਦੇ ਵਸੀਲੇ ਲੱਭ ਰਹੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਤੇ ਮਸਾਲਾ ਹੈ, ਸੰਗੀਤ ਭੋਜਨ ਨੂੰ ਹੋਰ ਸੁਆਦੀ ਬਣਾ ਦਿੰਦਾ ਹੈ, ਹੋਰ ਰਸਦਾਇਕ ਜੋ ਹੈ ਬਣਾ ਦਿੰਦਾ ਹੈ। ਮਾਰਨ ਨਾਦ ਕੀ ਹੈ, ਛੱਤੀ ਅੰਮ੍ਰਿਤ ਭਾਵ ਏਕ ਜਾਂ ਕੋ ਨਦਰ ਕਰੇ, ਉਸ ਇੱਕ ਦਾ ਭਾਵ, ਉਸ ਇੱਕ ਦੀ ਭਾਵਨਾ, ਉਸ ਇੱਕ ਦੀ ਸ਼ਰਧਾ ਜੋ ਅੰਦਰ ਪੈਦਾ ਹੋਈ ਹੈ, ਮਨ ਮੇ 36 ਪ੍ਰਕਾਰ ਦੇ ਭੋਜਨ ਛਕ ਲਏ ਨੇ। ਭੋਜਨ 36 ਪ੍ਰਕਾਰ ਦਾ ਅਕਸਰ ਮੰਨਿਆ ਜਾਂਦਾ ਹੈ, ਸ਼ਿੰਗਾਰ 16 ਪ੍ਰਕਾਰ ਦਾ ਗਿਣਨ ਦੇ ਜੋ ਹੈ ਆਇਆ। ਮਨ ਦੀਆਂ ਹਾਲਤਾਂ ਵਿਦਵਾਨ 9 ਮੰਨਦੇ ਨੇ, ਜਿਨੂੰ 9 ਰਸ ਵੀ ਕਹਿ ਦਿੰਦੇ ਨੇ। ਮਨ ਦੇ ਵੱਖ ਵੱਖ ਇਸ ਢੰਗ ਦੀਆਂ ਜੋ ਹੈ ਗਿਣਤੀਆਂ ਨੇ। ਸਾਹਿਬ ਕਹਿੰਦੇ 36 ਪ੍ਰਕਾਰ ਦਾ ਜੋ ਖਾਣਾ ਹੈ ਮਨੋ ਮੈਂ ਛਕ ਲਿਆ, ਮਨੋ ਮੈਂ ਰਸ ਮਾਣ ਲਿਆ। ਜਿਹੜੀ ਉਸਦੀ ਭਾਵਨਾ ਅੰਦਰ ਉਜਾਗਰ ਹੋ ਗਈ ਏ, ਅੰਦਰ ਜੋ ਹੈ ਪੈਦਾ ਹੋ ਗਈ ਏ, ਇਸ ਵਾਸਤੇ ਬਾਬਾ ਹੋਰ ਖਾਣਾ ਖੁਸ਼ੀ ਖੁਆਰੇ, ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਮਨੁੱਖ ਜ਼ਿੰਦਾ ਰਹਿੰਦਾ ਅਗਰ ਖੂਨ ਚੱਲਦਾ ਰਹੇ, ਔਰ ਖੂਨ ਤਾਂ ਚੱਲਦਾ ਰਹਿ ਸਕਦਾ ਹੈ ਅਗਰ ਮੂੰਹ ਵਿਚ ਭੋਜਨ ਚੱਲਦਾ ਰਹੇ, ਖੁਰਾਕ ਚੱਲਦੀ ਰਹੇ। ਖੁਰਾਕ ਖੂਨ ਹੈ, ਖੂਨ ਜ਼ਿੰਦਗੀ ਹੈ, ਔਰ ਖੂਨ ਚੱਲਦੇ ਨੇ ਤੋ ਮਨ ਚੱਲਦਾ ਹੈ, ਵਿਚਾਰ ਚੱਲਦੇ ਨੇ। ਤੋ ਮੁੱਖ ਗੱਲ ਤੇ ਆ ਗਈ ਭੋਜਨ ਤੇ, ਸਾਹਿਬ ਇਸ ਨੂੰ ਇੰਜ ਤਸਲੀਮ ਕਰਦੇ ਨੇ ਕਿ ਹੈ ਕੁਛ ਐਸਾ ਭੋਜਨ ਜੋ ਖੂਨ ਦੇ ਚ ਵਿਕਾਰ ਪੈਦਾ ਕਰਦਾ ਹੈ, ਹੈ ਐਸਾ ਕੁਛ ਭੋਜਨ ਜੋ ਸਰੀਰ ਦੇ ਚ ਰੋਗ ਪੈਦਾ ਕਰਦਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਵੈਸੇ ਤੇ ਇਕ ਦਿਨ ਦਾ ਖਾਣਾ ਵੀ ਦੱਸ ਸਕਦਾ ਹੈ ਕਿ ਜੋ ਕੁਛ ਮੈਂ ਖਾਦਾ ਹੈ ਸਰੀਰ ਦੇ ਅਨੁਕੂਲ ਹੈ ਕਿ ਨਹੀਂ, ਮਨ ਦੇ ਅਨੁਕੂਲ ਹੈ ਕਿ ਨਹੀਂ। ਅਗਰ ਕੋਈ ਸਰੀਰ ਸ਼ਾਸਤਰੀ ਹੋਵੇ, ਅਗਰ ਕੋਈ ਆਪਣੇ ਮਨ ਨੂੰ ਪੜਨ ਵਾਲਾ ਹੋਵੇ ਤੇ ਉਹਨੂੰ ਇਹ ਦੇਖਣਾ ਚਾਹੀਦਾ ਅੱਜ ਮੈਂ ਖਾਦਾ ਕੀ ਹੈ, ਕਿਉਂਕਿ ਖੂਨ ਦੀ ਗਰਜਿਸ਼ ਤੇ ਖਾਣ ਨਾਲ ਹੈ, ਵਿਚਾਰਾਂ ਦਾ ਦੌਰ ਤੇ ਖਾਣ ਨਾਲ ਹੈ, ਮਨ ਦੇ ਚ ਵਿਕਾਰ ਆ ਗਏ ਨੇ, ਤਨ ਦੇ ਚ ਪੀੜਾ ਆ ਗਈ ਹੈ, ਇਹ ਤੇ ਖਾਣਾ ਦੋਸ਼ੀ ਹੈ। ਔਰ ਜੇ ਖਾਣਾ ਦੋਸ਼ੀ ਹੈ ਤਾਂ ਮਨੁੱਖ ਦੋਸ਼ੀ ਹੋ ਜਾਂਦਾ, ਵਿਚਾਰ ਦੋਸ਼ੀ ਹੋ ਜਾਂਦੇ ਨੇ, ਸਰੀਰ ਰੋਗੀ ਹੋ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਮਨੋਤ ਹੈ ਕਿ ਬੇਸ਼ਤਰ ਸਰੀਰਕ ਰੋਗ ਔਰ ਮਾਨਸਿਕ ਵਿਕਾਰ ਇਹਨਾਂ ਦਾ ਮੂਲ ਕਾਰਨ ਹੈ ਆਹਾਰ।

0: ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਪਾਵਨ ਪਵਿੱਤਰ ਵਾਕ ਦੇ ਚੌਥੇ ਰਹਾਉ ਦੇ ਜੋ ਮੁੱਖ ਗੱਲ ਸਾਡੇ ਸਾਹਮਣੇ ਰੱਖਦੇ ਨੇ ਉਹ ਇਹ ਖਾਣ ਪੀਣ ਦਾ ਵੀ ਮਸਲਾ ਹੱਲ ਹੋ ਜਾਏ, ਪਹਿਨਣ ਦਾ ਮਸਲਾ ਵੀ ਹੱਲ ਹੋ ਜਾਏ, ਸਾਰੇ ਮਨੋਰੰਜਨ ਦੇ ਸਾਧਨ ਵੀ ਪ੍ਰਾਪਤ ਹੋਣ, ਲੇਕਿਨ ਪ੍ਰਾਣਾਂ ਵਿਚ ਇਕ ਪਿਆਸ ਰਹਿ ਜਾਂਦੀ ਏ ਪਰਿਵਾਰ ਦੀ, ਮੇਰਾ ਪਰਿਵਾਰ ਵੀ ਹੋਵੇ। ਮਨੁੱਖ ਸਮਾਜਿਕ ਪ੍ਰਾਣੀ ਹੈ, ਤਨਹਾ ਨਹੀਂ ਰਹਿ ਸਕਦਾ, ਕੱਲਾ ਨਹੀਂ ਰਹਿ ਸਕਦਾ। ਪਸ਼ੂਆਂ ਦੀ ਕੋਈ ਸਮਾਜਿਕ ਜ਼ਿੰਦਗੀ ਨਹੀਂ ਹੈ, ਔਰ ਪਸ਼ੂ ਇਕੱਲੇ ਤਨਹਾ ਜ਼ਿੰਦਾ ਰਹਿ ਸਕਦੇ ਨੇ। ਔਰ ਅਕਸਰ ਦੇਖਿਆ ਗਿਆ ਬੇਸ਼ਤਰ ਪਸ਼ੂ ਤਨਹਾਈ ਵਿਚ ਰਹਿ ਜਾਂਦੇ ਨੇ, ਔਰ ਤਨਹਾਈ ਉਨ੍ਹਾਂ ਲਈ ਕੋਈ ਤਨਹਾਈ ਨਹੀਂ, ਮਨ ਦੀ ਦੁਨੀਆ ਹੀ ਨਹੀਂ ਹੈ, ਸਿਰਫ ਤਨ ਦੀ ਦੁਨੀਆ ਹੈ, ਲੋੜਾਂ ਦੀ ਪੂਰਤੀ ਹੋ ਗਈ, ਮਸਤ ਹੋ ਕੇ ਸੌ ਜਾਂਦੇ ਨੇ। ਮਨੁੱਖ ਮਾਨਸਿਕ ਤਲ ਤੇ ਜੀਣ ਵਾਲਾ ਹੈ ਔਰ ਸਮਾਜਿਕ ਪ੍ਰਾਣੀ ਹੈ, ਇਸ ਨੂੰ ਪਰਿਵਾਰ ਵੀ ਚਾਹੀਦਾ ਹੈ, ਔਰ ਪਰਿਵਾਰ ਵਿਚ ਮਾਂ ਬਾਪ ਪਤਨੀ ਧੀਆਂ ਪੁੱਤਰ ਭਰਾ ਮਿੱਤਰ ਔਰ ਇਸ ਤਰੀਕੇ ਨਾਲ ਤਿੰਨ ਪ੍ਰਣਾਲੀਆਂ ਸਮਾਜਿਕ ਰਿਸ਼ਤਿਆਂ ਦੀਆਂ ਗਿਣੀਆਂ ਗਈਆਂ ਨੇ। ਦਾਦਕਿਆਂ ਦੇ ਰਿਸ਼ਤੇ, ਨਾਨਕਿਆਂ ਦੇ ਰਿਸ਼ਤੇ, ਸਹੁਰਿਆਂ ਦੇ ਰਿਸ਼ਤੇ, ਤਿੰਨ ਰਿਸ਼ਤੇ ਚੱਲਦੇ ਨੇ ਇੱਕ ਪਿਤਾ ਤੋਂ, ਇੱਕ ਮਾਂ ਤੋਂ, ਇੱਕ ਪਤਨੀ ਤੋਂ। ਪਤਨੀ ਨੂੰ ਇੱਕ ਪਾਸੇ ਕਰ ਦਈਏ, ਸਹੁਰਿਆਂ ਦੇ ਕੋਈ ਰਿਸ਼ਤੇ ਨਹੀਂ। ਮਾਂ ਨੂੰ ਇੱਕ ਪਾਸੇ ਕਰ ਦਈਏ, ਨਾ ਨਿਹਾਲ ਬਚਦਾ ਹੀ ਨਹੀਂ। ਪਿਤਾ ਨੂੰ ਇੱਕ ਪਾਸੇ ਕਰ ਦਈਏ, ਦਾਦਕਿਆਂ ਦੀ ਪ੍ਰਣਾਲੀ ਚੱਲਦੀ ਹੀ ਨਹੀਂ। ਸਮਾਜਿਕ ਰਿਸ਼ਤਿਆਂ ਦੀਆਂ ਇਹ ਤਿੰਨ ਸ਼ਾਖਾਵਾਂ ਨੇ, ਦਾਦਕੇ, ਨਾਨਕੇ, ਸਹੁਰੇ। ਤਾਂ ਚੂੰਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਇਹਨੂੰ ਦਾਦਕਿਆਂ ਦੇ ਰਿਸ਼ਤੇ ਚਾਹੀਦੇ ਨੇ, ਇਹਨੂੰ ਨਾਨਕਿਆਂ ਦੇ ਰਿਸ਼ਤੇ ਚਾਹੀਦੇ ਨੇ, ਇਹਨੂੰ ਸਹੁਰਿਆਂ ਦੇ ਰਿਸ਼ਤੇ ਚਾਹੀਦੇ ਨੇ। ਮਨੁੱਖ ਦੇ ਕੋਲ ਬਹੁਤ ਸਾਰੇ ਸਾਜ਼ੋ ਸਮਾਨ ਦੇ ਮਾਣ ਦੇ ਨਾਲ ਨਾਲ ਰਿਸ਼ਤਿਆਂ ਦੇ ਵੀ ਮਾਣ ਹੁੰਦਾ, ਰਿਸ਼ਤੇਦਾਰਾਂ ਦਾ ਵੀ ਮਾਣ ਹੁੰਦਾ, ਸੰਬੰਧੀਆਂ ਦਾ ਵੀ ਮਾਣ ਹੁੰਦਾ। ਇਹ ਗੱਲ ਵੱਖਰੀ ਹੈ ਕਿ ਇਹਨਾਂ ਰਿਸ਼ਤਿਆਂ ਦੇ ਚੋਂ ਕਿਹੜਾ ਵਿਅਕਤੀ ਉਸ ਨੂੰ ਅਧਿਕ ਪਿਆਰਾ ਹੈ, ਜ਼ਿਆਦਾ ਪਿਆਰਾ ਹੈ, ਪਰ ਫਿਰ ਵੀ ਇਹਨਾਂ ਤਿੰਨ ਰਿਸ਼ਤਿਆਂ ਦੀ ਪ੍ਰਣਾਲੀਆਂ ਦੀ ਆਪਣੀ ਪ੍ਰਧਾਨਤਾ ਮਨੁੱਖੀ ਜਗਤ ਵਿਚ ਬਣੀ ਆਈ ਹੈ ਔਰ ਹੈ। ਨਾਨਕੇ, ਦਾਦਕੇ, ਸਹੁਰੇ। ਸਿੱਖ ਜਗਤ ਦੇ ਮਹਾਨ ਦਾਰਸ਼ਨਿਕ ਸੰਤ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹ ਕਹਿੰਦੇ ਨੇ, ਹੇ ਪਰਿਪੂਰਨ ਪ੍ਰਮਾਤਮਾ, ਮੈਂ ਤੇਰੇ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ, ਸਦਕੇ ਕਰਦਾ। ਬੜੇ ਸੋਹਣੇ ਢੰਗ ਨਾਲ ਉਹਨਾਂ ਨੇ ਇੱਕ ਕਵਿਤ ਦੇ ਇਹਨਾਂ ਰਿਸ਼ਤਿਆਂ ਦੀ ਗਿਣਤੀ ਕੀਤੀ ਹੈ ਔਰ ਆਪਣਾ ਮਨੋਵੇਗ, ਆਪਣਾ ਮਨੋਭਾਵ ਪ੍ਰਦਰਸ਼ਿਤ ਕੀਤਾ ਹੈ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਪਿਤਾ, ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਉਸਦਾ ਪਿਤਾ ਲਖੜ ਦਾਦਾ। ਇਸ ਤਰੀਕੇ ਨਾਲ ਇਹ ਦਾਦਕੇ ਘਰਾਨਿਆਂ ਦੇ ਰਿਸ਼ਤੇ, ਭਰਾ ਨੇ, ਪੁੱਤਰ ਨੇ, ਇਹ ਸਾਰੇ ਦਾ ਸਾਰਾ ਦਾਦਕਾ ਕਹਿਲਾਂਦਾ ਹੈ। ਆਪ ਕਹਿੰਦੇ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮਾਉਸਾ ਬਿਬਦ ਵਿਖਿਆਤਾ ਹੈ। ਨਾਨਕਿਆਂ ਦੇ ਸਾਰੇ ਰਿਸ਼ਤੇ ਚੱਲਦੇ ਨੇ ਮਾਂ ਤੋਂ, ਮਾਂ, ਮਾਂ ਦੀ ਮਾਂ ਨਾਨੀ, ਫਿਰ ਉਸਦੀ ਮਾਂ ਪ੍ਰਣਾਨੀ, ਮਾਮੇ ਮਾਮੀਆਂ ਮਾਸੀ ਇਤਿਹਾਦਕ ਮਾਸੜ ਇਤਿਹਾਦਕ, ਇਹ ਸਾਰੇ ਰਿਸ਼ਤੇ ਮਾਂ ਕਰਕੇ ਨੇ। ਭਾਈ ਜੀ ਕਹਿੰਦੇ ਨੇ, ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮਾਉਸਾ ਬਿਬਦ ਵਿਖਿਆਤਾ ਹੈ। ਨਹੀਂ ਸਸੁਰਾਰ ਸਾਸ ਸਸੁਰ ਸਾਰੋ ਉਹ ਸਾਰੀ ਨਹੀਂ ਬ੍ਰਿਤੀਸਰ ਜਾਚਕ ਉਹ ਨਾ ਦਾਤਾ ਹੈ। ਪਤਨੀ ਤੋਂ ਜਿਹੜੇ ਰਿਸ਼ਤੇ ਚੱਲਦੇ ਨੇ, साला है, साली है, सास है, सौरा है, ये सारे पत्नी तो चल देने। मैं फिर अर्ज करा, पिता नु एक पासे करिए, दादकियां दी प्रणाली खत्म, मां नहीं तो नानकियां दा पसारा खत्म, पत्नी एक पासे तो कौन साला कौन साली, कौन सस ते कौन सौरा, ये रिश्तियां दी प्रणाली टूट जांदी है। खड़ी है सौरियां दी प्रणाली पत्नी ते, खड़िया है दादकियां दा संसार पिता ते, नानकियां दी दुनिया मां ते। भाई साहब भाई गुरदास जी चौथी पंक्ति देच अपना मनोभाव इंज प्रदर्शित कर देने, नहीं ससुरार सास सुसर सारो ओ सारी, नहीं ब्रितीसर जाचक ओ न गाता है, असन बसन धन धाम काहू में न देखियो, जैसे गुरसिख साध संगत को नाता है। गुरु दी संगत च बैठ के सुरत नु जड़ा प्रभु नाल जोड़ लेना है, ये जो रिश्ता है ये जो नाता है, भाई साहब कहने दुनिया च कोई ऐसा नाता नहीं, पर इस दी तह दिच थोड़ा ते जो है जाना पेगा। आखिर ए संबंध परिपूर्ण परमात्मा दे बनाए हुए ने। तिया पूत सब हर के किए, सबना को संबंध कर दिए, फिर मात पिता सुत बंधक भाई, नानक हो आपार ब्रह्म सहाय। यतीन कह देने असि उसनु, जिसने मां नहीं जिस दिए पिता नहीं, यतीम है यतीम है, पति नहीं तो उस पत्नी नु बेवा कह दिता जांदा है, और पत्नी नहीं तो उसका पति होना खत्म हो जाता, क्योंकि इंसान रह जाता है मनुख रह जाता है, हुण ये पति नहीं है, पत्नी करके ही थी पति सी। ये रिश्ते एक खास वजूद नु, इस खास अवस्था नु, एक खास मनोवेग नु जन्म दे देने, और बच्चा ही नहीं ते मां किथे। कदी बगौर मुताला करिए, सिर्फ बच्चे दा जन्म नहीं होया मां दा भी जन्म होया है, सिर्फ बच्चे दा जन्म नहीं होया प्यो दा भी जन्म होया है। कहिंदे आ बच्चा पैदा होया है, बच्चा पैदा होया है, पर अधूरी गल करदे आ, नहीं कहना चाहिदा मां दा जन्म होया है, मां दा जन्म होया है, अधूरी गल करदे आ, लड़का पैदा होया है, लड़का पैदा होया है, पर कह देना चाहिदा पिता पैदा होया है, पिता पैदा होया है। इत्थे एक दूसरे दे उत्ते सारे रिश्ते खड़े ने, सारे जो है संबंध खड़े ने। अध्यात्मक संबंधा दी खान है गुरु, गुरु नु हटा दईए, ना कोई संत ना कोई ऋषि ना कोई मुनि ना कोई जोगी ना कोई पीर ना ही कोई पैगंबर ना ही कोई अवतार ना ही कोई भगत, ये सारे रुतबे गुरु तो जन्म देने। एक पत्नी नु हटा दईए, शाखावां सारियां ही खत्म हो जाणगियां। यही एक रिश्ता है पति पत्नी दा, जो दाद के अगां चल के दाद के नानके ते सौरियां नु जन्म देंदा है। एक रिश्ता नहीं तो मनुखी वैण खत्म हो जांदा है, और मनुखी वैण खत्म हो गया तो किथे दाद के, किथे सौरे, और किथे नानके। तो जिथे अध्यात्मक रिश्तियां दा केंद्र गुरु है, समाजिक रिश्तियां दा केंद्र पति ते पत्नी ने। इस रिश्ते तो तमाम समाजिक रिश्तियां दा जन्म होंदा है, खला पैदा हो जांदा है उस मनुख दी जिंदगी च, चाहे स्त्री है ते चाहे पुरुष है। अगर वो सिर्फ स्त्री रह गई है, पत्नी नहीं बेवा हो गई है, अगर वो सिर्फ पुरुष रह गया है पति नहीं, तो उसकी दुनिया दे उसके अनुभव दिच फौरन ये गल आ जाती है, किथे दादके किथे सौरे किथे नानके, सब रिश्तियां दराड़ पै जाती है, और ये दराड़ा कई दफा ओदी अखां दे सामने इतनियां ही वधदियां ने, ढेरी हो जांदियां ने, और उस दिन पता चलदा है इत्थे इक करके ही सारियां रिश्तियां दियां दीवारां खड़ियां सन, सारे रिश्तियां दे महल खड़े सन, इत्थे इक दे टुटण नाल सारियां दराड़ां पै गईयां, ज جیسے بنیاد دے دراڑ پی جائے، بنیاد ایک پاسے ہو جائے تو دھراتل ہو جاندا ہے محل، ہو بہو پتی ایک پاسے ہو جائے، پتنی ایک پاسے ہو گئی تو داد کے سورے نانکیاں دا محل دھراتل ہو جاندا ہے، دراڑا پی جاندی ہیں، سب رشتے ڈھیر ڈھیری ہو جاندے نے۔ اور ای دو رشتے نے جنہاں نوں میری ضمیر نے کدی خون دا رشتہ نہیں منیا، سکھ تے گرو دا رشتہ، پتی تے پتنی دا رشتہ۔ اور دھن گرو نانک دیو جی مہاراج دی بانی بھی پتی تے پتنی دے رشتے نوں خون دا رشتہ نہیں مندی۔ آپ کہندے نے دھن پر اے نہ آکھین، بہن اکٹھے ہوئے ایک جوت دوئے مورتی، دھن پر کئیے سوئے۔ پتی تے پتنی اسنوں کہندے نے جو جوت اک ہو گئی ہے، من اک ہو گئے، باویں شریر دو نے اوتے رہن گے، اوتے الگ رہن گے، پر جوت اک ہو گئی ہے۔ باویں اوپر دو کمرے کھڑے نے پر تھلے بنیاد اک ہے، باویں نہ دو کمرے چ الگ الگ رنگ ہے، الگ الگ ڈھنگ دا فرنیچر ہے، الگ الگ ڈھنگ دی سجاوٹ ہے، پن بنیاد اک ہے۔ دھن گرو نانک دیو جی مہاراج پتی پتنی دے رشتے نو خون دا رشتہ نہیں مندے، اور روح زمین تے یہی اوتاری پرش ہے جس نے بلند بانگ کہہ دیتا اے کوئی خون دا رشتہ نہیں ہے، اے تے ایک جوت دوے مورتی، دھن پر کئیے سوئے۔ اے جوت اک ہے، من اک ہے، وچار اک نے، صرف شریر دو نے، اور پریپورن پرماتما نے اس طرح دے دو شریر بنائے نے، پر من اک نے۔ مہاراج کہندے نے بھول کے بھی انہاں نوں پتی پتنی نہ آکھنا، جو ساری زندگی اک کوئی مکان وچ رہے نے، پر جوت اک نہیں ہو سکی۔ دھن پر اے نہ آکھیں، مہاراج کہندے نے بھول کے بھی نہ آکھو، اے پتی ہے، اے پتنی ہے۔ دھن پر اے نہ آکھیں، بین اکٹھے ہوئے ساری زندگی اکٹھے رہے، اکو مکان وچ رہے، اکو استھان وچ رہے، دنیا دی نظراں چ وی اس طرح جاپے جویں اکٹھے رہ رہے نے، خوش خرم رہ رہے نے، ٹھیک رہ رہے نے۔ پر صاحب کہندے نہیں، دھن پر اے نہ آکھیں، بین اکٹھے ہوئے ایک جوت دوئے مورتی، دھن پر کئیے سوئے۔ دوہاں دی جوت اک ہو جائے، وچاراں دی اتنی گہری سانج ہو جائے، ایک پتنی ہو جائے، ایک پتی ہو جائے، ایک دوجے دی پت، ایک دوجے دے ہتھ وچ ہوئے، ایک دوجے دی عزت ایک دوجے دے ہتھ وچ ہوئے، اور اپنے ہتھاں نوں اتنا سنبھال کے رکھن کہ میرے ہتھ وچ کسے دی پت ہے، میرے ہتھ وچ کسے دی عزت ہے، میرے ہتھ وچ کسے دا سکون ہے، میرے ہتھ وچ کسے دی شانتی ہے، میرے ہتھ وچ کسے دی زندگی ہے۔ اپنے ہتھاں نوں پتی سنبھال کے رکھے، اور اپنے ہتھاں نوں پتنی سنبھال کے رکھے، اور اس طرح جوت اک ہو جائے، تو صاحب کہندے نے اے پتی پتنی نے، اور یہی ایک رشتہ ہے جو دادکیاں دے رشتے نوں جنم دیندا ہے، نانکیاں دے رشتے نوں جنم دیندا ہے، سوہریاں دے رشتے نوں جنم دیندا ہے۔ یہ رشتہ ٹوٹ گیا، اور یہ رشتہ ہے نہیں، تو سوہرے کتھے، نانکے کتھے، تے دادکے کتھے؟ گرو نال ہی کوئی سنبند نہیں، تو رشی ہونا، سنت ہونا، بھگت ہونا، جوگی ہونا، مہان تیاگی ہونا، بیراگی ہونا، یہ سب کچھ کتھے ہے؟ یہ پرگٹی نہیں ہو سکتا، یہ اجاگری نہیں ہو سکتا۔ اور باقی رشتے جنم ہی نہیں لے سکتے، جے پتی تے پتنی دا رشتہ نہیں، تو منکھ دے پراناں وچ بڑی پربل پیاس ہے، ایک چھوٹا جیا بچہ ہے، چاہی دیئے ماں، چاہی دا پتا، پر جیسے جیسے یہ وڈا ہوندا ہے اور اس نو تنہائی اکھر دیئے، تو چاہی دیئے بہن، چاہی دا گھرا، ماں باپ نال برابری نہیں کر سکدا سی، ایسا بھی چاہی دا ہے جتھے کچھ برابری محسوس ہو گئے، بہن تے برا دیچ برابری ہے، بھائی بھائی دیچ برابری ہے، اور جتھے برابری نہ ہوئے اتھے انہوں دو برا کہنا بے مینی ہے، جتھے برابری نہیں شاید وہ بہن تے برا نہیں نے۔ ماں باپ نال برابری کرنی اوکھی سی، ماں وڈی ہے، پیو پیو ہے، اس دے ہتھاں چ پلے ہے، وڈا ہویا ہے، اور اس دی اسیساں نال اس نے چلنا پھرنا سکھیا ہے، وڈا ہویا ہے، ایدی پران ایدی آتما تڑپ دیئے کوئی ایسا بھی ہوئے جنہوں میں کہہ دیا اے میرے ورگا میرے ورگا ہے، برابری تو چاہی دیئے بھین چاہی دا بھرا، بہت وڈی گھاٹ رہ جان دی اس منک دی زندگی جس دا بھرا نہ ہوئے، لوکی کہہ دین دینے ایدیاں تے باوائی کوئی نہیں، اور کہہ دین دینے ایدی تے بہن نہیں ایدہ تے کوئی مانی نہیں، پہن پھرا تے مان کر دیئے، پھرا پہن تے مان کر دیئے، اکثر ایسا جو ہے دیکھے آ گیا ہے تو کہیں جن مان تانی نہیں رہ جاندا اگر بھرا نہیں ہے بہن نہیں ہے، نانک ساس بھرائی، مہاراج استری دی اپما انج پہ کر دیں نانک ساس بھرائی، اے پاگا والی ہے کیونکہ سبرائی اے چنگے پراما والی ہے، اے مان تان والی ہے، اے دے برا نے ایویں نہیں ہے، اے دے برا بھی نے، اے نہیں آکھے دے ماں باپ بھی نے، نہیں اے پراما والی ہے، اس استری دی بھارتی سماج وچ آد کال تو مان پرتشٹھا بنی ہوئی ہے، کہہ دیتا جاندا اے تے براما والی ہے، اے دے برا نے، اے ایویں نہیں، اے نہیں آکھیا جاندا اے دا پیو بھی ہے، اے دی ماں بھی ہے، نہیں نانک ساس برائی، دھن گرو نانک دیو جی مہاراج کہندے نے اے تے براما والی ہے، ایویں تھوڑی ہے، تو برا بہن دا مان نے، بہن برا دا مان ہے، برا برا دی برابری ہے، ایک رشتہ بھی جو ہے چاہیے ہے، اگاں چل کے پرانا دے ہور پیاس پیدا ہوندی ہے، ایک امنگ پیدا ہوندی ہے، وپریت دی کشش جسنو دھن گرو نانک دیو جی مہاراج نے بڑے سونے ڈھنگ نال اجاگر کیتا ہے، پرکھ میں نار نار میں پرکھا بوجھو برہم گیانی، اے دنیا دے برہم گیانیوں ایک گل نو سمجھو، ایک گل نو جانو، کوئی پرش پورن طور تے پرش نہیں اس دے اندر ادھی استری بیٹھی ہے، کوئی استری پورن طور تے استری نہیں اس دے اندر ادھورا پرش بھی بیٹھا ہے، اگر ماں باپ تو اے شریر آیا ہے تو اس شریر دے کچھ ماں دی انس ہے، اس شریر دے کچھ پتا دی انس ہے، کوئی پرش ہو گیا ہے تو میز اس واسطے ہو گیا ہے، پتا دی انس اس دے زیادہ ہے، ماں دی گھٹ ہے، اور کوئی استری ہو گئی ہے، کوئی لڑکی ہو گئی ہے، وہ میز اس واسطے ہو گئی ہے کہ اس دے استری دی انس ماں دی انس زیادہ ہے، پتا دی گھٹ ہے، لیکن کوئی ایسا پرش نہیں جس دے اندر استری نہیں، اور کوئی ایسی استری نہیں جس دے اندر پرش نہیں، تو اتھوں ایک وچار چلی کہ ہر پرش دے اندر استری ارد انگ وچ ہے، ادھوری ہے اندر، اور ہر استری دے اندر پرش ارد انگ ہے، ارد انگ نہیں، استری نو پرش نے ارد انگ نہیں آکھیا، ایک گل وکھری ہے کہ استری دی درشٹی چ اور استری دے سنسار دے چ پرش بھی ارد انگ ہے، کارن پرش دے اندر استری دے اندر بھی جو پرش ہے وہ ادھورا ہے، اے ادھورا پرش سمپورن ہونا چاہندا ہے، اور پرش دے اندر وہ جڑی ادھوری استری ہے وہ سمپورن ہونا چاہندی ہے، اندروں اس نو پورا کرنا پرکرتی نے کوئی سادھن نہیں بنایا، اس نو باہروں پورا کرنا پیندا ہے، اور اسی پورن کرن نو ہی وواہ تے آنند کارج کہندے نے، شادی کہندے نے، ادھوری استری اج سمپورن ہون لگی ہے، ادھورا منک اج سمپورن ہون لگا ہے، او ارد انگ اج سمپورن انگ ہو گئی، اور او ارد انگ جو پرش سی اج سمپورن ہویا، شاید اسے واسطے بہت وڈی خوشی منائی جاندی ہے، ادھورا سمپورن ہو گیا ہے، ادھورا اج پورا ہویا ہے، دراصل استری اج سمپورن ہوئی ہے اور پرش اج سمپورن ہویا، تو سمپورن تا ہونی ایک بہت وڈی خوشی ہے، سنسار دے تل دیتے اے سمپورنتا ہے، اور سمپورنتا بہت وڈی خوشی ہے، ساری دنیا دچ منکھی جگت دچ اس خوشی ورگی ہور پھر کوئی خوشی نہیں ہے، سمجھ لو ساریاں خوشیاں اس ایک خوشی دے آلے دوالے پرکرما کر دیا نے، گھوم دیا نے، اور پرارتھنا کر دیا نے، اے مول خوشی ہے، اے بنیادی خوشی ہے، اور اکثر ایسا جو ہے دیکھ رہے ہیں ਅਧੂਰੀ ਰਹਿ ਜਾਂਦੀ ਹੈ ਉਹਨਾਂ ਲੋਕਾਂ ਦੀ ਜ਼ਿੰਦਗੀ ਜਿਨ੍ਹਾਂ ਦੇ ਅੰਦਰ ਇਸਤਰੀ ਅਰਧ ਅੰਗ ਹੀ ਰਹਿ ਗਈ, ਸੰਪੂਰਨ ਨਾ ਹੋ ਸਕੀ। ਜਿਨ੍ਹਾਂ ਦੇ ਅੰਦਰ ਪੁਰਸ਼ ਅਰਧ ਅੰਗ ਹੀ ਰਹਿ ਗਿਆ, ਸੰਪੂਰਨ ਨਾ ਹੋ ਸਕਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਕਿਸੇ ਵਿਚਾਰਧਾਰਾ ਨੂੰ ਛੁਪਾਇਆ ਨਹੀਂ, ਸਾਹਮਣੇ ਸਪਸ਼ਟ ਕਰਕੇ ਕਹਿ ਦਿੱਤਾ, ਬਾਲੀ ਰੋਵੈ ਨਾਏ ਭਤਾ ਨਾਨਕ ਦੁਖੀਆ ਸਭ ਸੰਸਾਰ। ਬਾਲੀ ਇਹ ਕੁਆਰੀ ਕੰਨਿਆ ਜੋ ਵਿਆਹਣ ਯੋਗ ਹੋ ਗਈ ਹੈ, ਇਹਦਾ ਰੋਣਾ ਹੋਰ ਕੁਛ ਵੀ ਨਹੀਂ ਹੈ, ਇਹ ਸੰਪੂਰਨ ਹੋਣਾ ਚਾਹੁੰਦੀ ਹੈ। ਇਹਦੇ ਅੰਦਰ ਜੋ ਅਧੂਰਾ ਪੁਰਸ਼ ਹੈ ਉਹ ਸੰਪੂਰਨ ਹੋਣਾ ਚਾਹੁੰਦਾ। ਇਸਦਾ ਮੂਲ ਦੁੱਖ ਇਹੀ ਹੈ, ਇਹਦਾ ਪ੍ਰਬਲ ਦੁੱਖ ਇਹ ਹੈ। ਜਵਾਨੀ ਦੀ ਦਹਿਲੀਜ਼ ਵਿਚ ਕਦਮ ਰੱਖਦੇ ਹੀ ਇਕ ਪੁਰਸ਼ ਦਾ, ਇਕ ਮਰਦ ਦਾ ਸਭ ਤੋਂ ਵੱਡਾ ਦੁੱਖ ਇਹੀ ਹੈ ਕਿ ਉਸ ਦੇ ਅੰਦਰ ਜੋ ਅਧੂਰੀ ਇਸਤਰੀ ਹੈ ਉਹ ਸੰਪੂਰਨ ਹੋਣਾ ਚਾਹੁੰਦੀ ਹੈ। ਤੋ ਇਸ ਤਰ੍ਹਾਂ ਸਮਾਜਿਕ ਇਹ ਰਿਸ਼ਤਾ ਜੋ ਪਤੀ ਪਤਨੀ ਦਾ ਹੈ, ਇਹ ਇਕ ਦੂਜੇ ਨੂੰ ਸੰਪੂਰਨ ਕਰਦਾ ਹੈ। ਅਗਰ ਪਤਨੀ ਨੇ ਵਾਕਈ ਪਤੀ ਨੂੰ ਸੰਪੂਰਨ ਨਹੀਂ ਕੀਤਾ, ਤੋ ਉਸ ਪਤੀ ਦੇ ਅੰਦਰ ਜੋ ਅਧੂਰੀ ਇਸਤਰੀ ਸੀ ਉਹ ਸੰਪੂਰਨ ਨਹੀਂ ਹੋਈ, ਔਰ ਉਸ ਪਤੀ ਦੇ ਅੰਦਰ, ਉਸ ਪੁਰਸ਼ ਦੇ ਅੰਦਰ ਜੋ ਅਧੂਰੀ ਇਸਤਰੀ ਬੈਠੀ ਹੈ ਉਹ ਅਨਸ ਮਾਂ ਦੀ ਹੈ, ਅਧੂਰੀ ਅਨਸ ਉਸ ਦੇ ਅੰਦਰ ਮਾਂ ਦੀ ਹੈ। ਔਰ ਜੋ ਲੜਕੀ ਹੈ, ਉਹ ਜੋ ਬੱਚੀ ਹੈ, ਉਹ ਜੋ ਪਤਨੀ ਹੈ, ਉਸ ਦੇ ਅੰਦਰ ਅਧੂਰੀ ਅਨਸ ਪਿਤਾ ਦੀ ਹੈ। ਮਾਂ ਬਾਪ ਤੋਂ ਸਰੀਰ ਆਇਆ ਹੈ ਤੋ ਅਨਸ ਤੇ ਮਾਂ ਬਾਪ ਦੀ ਹੈ। ਤੋ ਇਸਤਰੀ ਦੇ ਅੰਦਰ ਅਧੂਰਾ ਪੁਰਸ਼ ਜੋ ਬੈਠਾ ਹੈ ਉਹ ਅਧੂਰਾ ਪਿਤਾ ਹੀ ਹੈ, ਔਰ ਇਸਤਰੀ ਦੇ ਅੰਦਰ ਜੋ ਅਧੂਰਾ ਪੁਰਸ਼ ਬੈਠਾ ਹੈ ਉਹ ਪਿਤਾ ਹੀ ਹੈ, ਔਰ ਪੁਰਸ਼ ਦੇ ਅੰਦਰ ਜੋ ਅਧੂਰੀ ਇਸਤਰੀ ਬੈਠੀ ਹੈ ਉਹ ਮਾਂ ਹੀ ਹੈ। ਇੰਜ ਕਹਿ ਲੋ, ਜੀਵਨ ਭਰ ਪੁਰਸ਼ ਮਾਂ ਦੀ ਤਲਾਸ਼ ਕਰਦਾ ਹੈ, ਜੀਵਨ ਭਰ ਇਸਤਰੀ ਪਿਤਾ ਦੀ ਤਲਾਸ਼ ਕਰਦੀ ਹੈ, ਔਰ ਉਸ ਨੂੰ ਆਪਣੇ ਪਤੀ ਵਿਚ ਪਿਤਾ ਦੀ ਝਲਕ ਨਾ ਮਿਲੇ, ਆਪਣੀ ਪਤਨੀ ਵਿਚ ਮਾਂ ਦੀ ਝਲਕ ਨਾ ਮਿਲੇ, ਯਕੀਨ ਜਾਣੋ ਤ੍ਰਿਪਤੀ ਨਹੀਂ ਆਉਂਦੀ। ਸਾਰੀ ਜ਼ਿੰਦਗੀ ਅਧੂਰਾਪਣ ਰਹੇਗਾ, ਖਟਕਦਾ ਰਹੇਗਾ, ਬੋਝ ਰਹੇਗਾ। ਔਰ ਵਾਕਈ ਇਸਤਰੀ ਵਿਚ ਕਿਧਰੇ ਮਾਂ ਦੀ ਝਲਕ ਮਿਲ ਗਈ, ਮਾਂ ਦੇ ਸੁਭਾਅ ਦੀ ਝਲਕ, ਮਾਂ ਦੀ ਮਮਤਾ ਦੀ ਝਲਕ, ਮਾਂ ਦੀ ਸ਼ਫਕਤ ਦੀ ਝਲਕ, ਮਾਂ ਦੀ ਹਮਦਰਦੀ ਦੀ ਝਲਕ, ਮਾਂ ਦੇ ਪਿਆਰ ਦੀ ਝਲਕ, ਮਾਂ ਦੀ ਕੁਰਬਾਨੀ ਦੀ ਝਲਕ ਜੇ ਕਿਧਰੇ ਪਤਨੀ ਦੇ ਚ ਮਿਲ ਗਈ ਤਾਂ ਸਮਝ ਲੋ ਇਹ ਪੁਰਸ਼ ਸੰਪੂਰਨ ਹੋ ਗਿਆ, ਮੁਕੰਮਲ ਹੋ ਗਿਆ। ਔਰ ਇਸ ਤਰ੍ਹਾਂ ਇਸਤਰੀ ਨੂੰ ਜੇ ਕਿਧਰੇ ਪਤੀ ਦੇ ਚੋਂ ਆਪਣੇ ਪਿਤਾ ਦੇ ਪਿਆਰ ਦੀ ਝਲਕ ਮਿਲ ਗਈ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਬੱਚੀ ਇਹ ਬਾਲ ਕੰਨਿਆ ਪਿਤਾ ਦੀ ਤਰਫ ਲਪਕਦੀ ਹੈ, ਇਹ ਬਾਹਾਂ ਪਸਾਰਦੀ ਹੈ, ਇਸਦਾ ਮਾਣ ਤਾਣ ਪਿਤਾ ਹੈ, ਇਹ ਪ੍ਰਕਰਮਾ ਪਿਓ ਦੇ ਆਲੇ ਦੁਆਲੇ ਕਰਦੀ ਹੈ, ਔਰ ਪਿਓ ਦਾ ਪਿਆਰ ਵੀ ਅਕਸਰ ਇਸ ਲਈ ਛਲਕਦਾ ਹੈ, ਇਸ ਲਈ ਜੋ ਹੈ ਉਮੜਦਾ ਹੈ। ਪਤੀ ਦੇ ਚੋਂ ਇਹ ਪਿਆਰ ਨਾ ਮਿਲਿਆ, ਪਿਤਾ ਦੇ ਪਿਆਰ ਦੀ ਝਲਕ ਨਾ ਮਿਲੀ, ਪਿਤਾ ਦੇ ਪਿਆਰ ਦੀ ਸ਼ਫਕਤ ਨਾ ਮਿਲੀ, ਪਿਤਾ ਦੇ ਪਿਆਰ ਦਾ ਹੁਲਾਰਾ ਨਾ ਮਿਲਿਆ, ਇਹ ਇਸਤਰੀ ਵੀ ਅਤ੍ਰਿਪਤ ਰਹੇਗੀ। ਇਸ ਰਿਸ਼ਤੇ ਚ ਉਹਨੂੰ ਕੋਈ ਸਕੂਨ ਨਹੀਂ ਮਿਲੇਗਾ, ਰੂਹਾਨੀ ਸਕੂਨ ਨਹੀਂ ਮਿਲੇਗਾ, ਰੂਹਾਨੀ ਤਸਕੀਨ ਨਹੀਂ ਮਿਲੇਗੀ। ਔਰ ਇਸ ਤਰ੍ਹਾਂ ਦੇ ਰਿਸ਼ਤੇ ਹੈ ਜੋ ਇੰਜ ਕਹਿ ਲੋ, ਪਤੀ ਨੂੰ ਪਤਨੀ ਦੇ ਚੋਂ ਮਾਂ ਦੀ ਝਲਕ ਨਹੀਂ ਮਿਲੀ, ਔਰ ਪਤਨੀ ਨੂੰ ਪਤੀ ਦੇ ਚੋਂ ਕੋਈ ਪਿਤਾ ਦੀ ਸ਼ਫਕਤ ਤੇ ਪਿਤਾ ਦੀ ਤਸਵੀਰ ਸਾਹਮਣੇ ਨਹੀਂ ਜੋ ਹੈ ਪ੍ਰਗਟ ਹੋਈ, ਇਹ ਰਿਸ਼ਤਿਆਂ ਚ ਅੰਦਰੂਨੀ ਤੌਰ ਤੇ ਦਰਾਰ ਬਣੀ ਰਹਿੰਦੀ ਹੈ, ਔਰ ਕਈ ਦਫਾ ਹਾਲਾਤ ਐਸੇ ਹੋ ਜਾਂਦੇ ਨੇ ਬੈਰੂਨੀ ਤੌਰ ਤੇ ਵੀ ਦਰਾਰ ਪ੍ਰਗਟ ਹੋ ਜਾਂਦੀ ਹੈ, ਨੌਬਤ ਤਲਾਕ ਤੱਕ ਪਹੁੰਚਦੀ ਹੈ, ਰਿਸ਼ਤੇ ਜੋ ਹੈ ਟੁੱਟਦੇ ਨੇ। ਵਾਸਤਵਿਕ ਇਹ ਰਿਸ਼ਤਾ ਜੋਤ ਦਾ ਰਿਸ਼ਤਾ ਹੈ, ਅੰਦਰੂਨੀ ਰਿਸ਼ਤਾ ਹੈ, ਔਰ ਪਰਿਪੂਰਨ ਪਰਮਾਤਮਾ ਨੇ ਇਸ ਢੰਗ ਦਾ ਜੋ ਹੈ ਬਣਾ ਰੱਖਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਨ੍ਹਾਂ ਮਹਾਨ ਰਿਸ਼ਤਿਆਂ ਦਾ ਜ਼ਿਕਰ ਬੜੇ ਸੋਹਣੇ ਆਲਮਾਨਾ ਢੰਗ ਨਾਲ ਉਜਾਗਰ ਕਰਦੇ ਨੇ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ। ਇਹ ਪਰਿਪੂਰਨ ਪਰਮਾਤਮਾ, ਮੇਰਾ ਬੜਾ ਸੁੰਦਰ ਘਰ ਵੀ ਹੈ, ਬੜੀ ਸੁੰਦਰ ਮਹਿਲ ਮਾੜੀ ਵੀ ਹੈ, ਔਰ ਉਸ ਘਰ ਦੇ ਚ ਉਸ ਮਹਿਲ ਮਾੜੀਆਂ ਦੇ ਅੰਦਰ ਮੇਰਾ ਬਹੁਤ ਸੁੰਦਰ ਇੱਕ ਪਰਿਵਾਰ ਵੀ ਹੈ। ਮੈਂ ਫਿਰ ਅਰਜ਼ ਕਰਾਂ, ਮਨੁੱਖ ਨੂੰ ਸਿਰਫ ਖਾਣਾ ਹੀ ਨਹੀਂ ਚਾਹੀਦਾ, ਸਿਰਫ ਪੀਣਾ ਹੀ ਨਹੀਂ, ਸਿਰਫ ਪਹਿਨਣਾ ਹੀ ਨਹੀਂ, ਸਿਰਫ ਮਨੋਰੰਜਨ ਹੀ ਨਹੀਂ, मनुख नू घर भी चाहिदा है, और सिर्फ घर नहीं परिवार भी चाहिदा। अगर परिवार नहीं तो घर ही नहीं, घर देच ओ भी चाहिदी है जिसनू कहा जाए घर वाली, घर देच ओ भी चाहिदा है जिसनू कहा जा सके घर वाला। घर वाला ही नहीं है, घर वाली ही नहीं है तो घर का दा घर की है। कोई इट्टां दी ढेरी नू घर थोड़ी कहंदे ने, कोई पत्थरां दे इकट्ठ नू घर थोड़ी कहंदे ने, नहीं घर है तो इस दी शोभा है घर वाले नाल, घर वाली नाल। धन गुरु नानक देव जी महाराज कहंदे ने, हे परिपूर्ण परमात्मा, ए जो तेरी मेरे ते निगाह हो गई है, ए जो तू मेरे ते अपनियां निगाहां सुट दित्तियां ने, ए जो मैं तेरी निगाह दे थल्ले आ गया, ए मैनूं सुंदर महल दी प्राप्ति हो गई है, परिवार दी प्राप्ति हो गई है, घर दी प्राप्ति हो गई है। हुक्म सोई तुद भाव सी, होर आखण बहुत अपार। दरअसल मनुख दे प्राणा विच ए भी प्यास है कि मैं घर विच जो कुछ आखां मेरी गल ठुकराई ना जाए, मेरा बोल काबले कबूल हो, मां नू पिता नू पत्नी नू पुत्रां नू भरावां नू भैणां नू कम से कम मेरी गल रद्द ना कीती जाए। साहिब कहिंदे ने, हुक्म सोई तुद भाव सी, होर आखण बहुत अपार। ऐही मेरा हुक्म करना है, केड़ा जिड़ा तेरे हुक्म नू पा जाना है, जिड़ा तेरी रजा दा मैनू चंगा लगना है। जो तेरा हुक्म मैनू चंगा लगन लग पे है, मानो यही मेरा हुक्म पिया चलदा है, यही मेरी गल पई चलदी है, मेरी गल कोई रद्द नहीं करदा। दरअसल एक बहुत वड्डी सच्चाई अध्यात्मक दुनिया दे प्रगट होंदी है उस दिन, जेड़ा मनुख परमात्मा दा हुक्म मनदा है जगत उसका हुक्म मनदा है, और जो परमात्मा दे हुक्म नू एक पासे कर देंदा है उस मनुख दे हुक्म नू भी दुनिया बहुत चिर तक मन नहीं सकदी, ओनू भी नजरअंदाज कर दिता जांदा है, उसनू भी एक पासे सुट जांदा दिता जांदा है। जो उस एक दा हुक्म मन लैंदा है उसका हुक्म सारी कायनात ते चलदा है। तो हुक्म सोई तुद भाव सी, और आखण बहुत अपार, और ते बहुत कुछ कहना है, बहुत कुछ कहना है, पर हे परिपूर्ण परमात्मा, वास्तविक तेरी रजा दे च राजी रहना, तेरे हुक्म नू जो है चंगा समझ के ओनू अपने अंदर धार लेना, तेनू पा जाना, बस यही अपनी गल दा चलाना है, यही जो है असी अपना हुक्म चलांदे हां। नानक सच्चा पातशाह पूछ ना करे विचार। ओ परिपूर्ण परमात्मा सच्चा है, मालिक है, पातशाह है, ओ किसे कुल पुछ पुछ के बख्शिशा नहीं देंदा, दे ही जांदा है। किसे खेत कुल बदल पुछदे नहीं बरसीए के ना बरसीए, किसे घर कुल सूरज पुछदा नहीं रोशनी देईए के ना देईए, किसे घर दे कोलो चंद्रमा पुछदा नहीं मैं अपनी किरणा खिलेरा के ना खिलेरा, और किसे मनुख कोल पवन पुछदी नहीं तेनु छुआ के ना छुआ। महाराज कहिंदे इस तरह परमात्मा पुछदा नहीं, बिना पुछिया ही सब कुछ देई जांदा है, बिना पुछिया ही सब कुछ वंडी जांदा है, बिना पुछिया ही सारियां नियामतां झोली दे जो है पाई जांदा है। आखरी रहाओ चौथा रहाओ, बाबा होर सोना खुशी खुआर, जित सुते तन पीड़ी है मन में चले विकार। गुरबाणी ग्रामर दे मुताबिक इथे सौण दे अर्थ ने ऐशो इशरत, परिवारिक ऐशो इशरत, परिवारिक सुख साधन, परिवार दा सारा सुख दा माहौल। बाबा होर सोना खुशी खुआर, जित सुते तन पीड़िए मन में चले विकार। होर सोना होर ऐशो इशरत, इस तो इलावा जो सतगुरु देव जी महाराज ने सवाग दे दसी, इस तो इलावा जिहड़ी ऐशो इशरत है महाराज कहिंदे तन नूं पीड़ित कर देंदी है, मन नूं रोगी कर देंदी है। ए पावन पवित्र वाक धन गुरु नानक देव जी महाराज दा ऐसा है, चार रहावां दे च जिंदगी दे मूल सिद्धांत सारे दे सारे बयान कर दिते ने, और तय दिल नाल जो इन्हां नूं हिरदे विच वसा लवे लोक परलोक उसका सुहिला हो जाता है, तन दे तल ते अरोग रहिंदा है और मन दे तल ते आनंदित होंदा है, इस तरह उसका लोक परलोक सुहिला हो जाता है। और ये पंक्ति उस दे पूरी उतरदी है, ए लोक सुखिए परलोक सुहेले नानक हर प्रभ आपे मेले।
1: एक ओंकार सतनाम कर्ता पुरुष निर्भव निर्वैर अकाल मूरत अजूनी सैभं गुरुप्रसाद बेसुमार अथा अगन अतोलय

ਸਨਮਾਨਯੋਗ ਗੁਰੂ ਰੁਖਸਾਤ ਸਿੰਘ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਪ੍ਰਾਣਾਂ ਵਿੱਚ ਜੋ ਪਿਆਸ ਹੈ, ਤੜਪ ਹੈ, ਖਿੱਚ ਹੈ, ਉਹ ਆਨੰਦ ਵਿੱਚ ਸਭ ਕੁਝ ਆ ਜਾਂਦਾ ਹੈ। ਅਧਿਆਤਮਕ ਬਲ, ਸਮਾਧੀ, ਪਰਮ ਰਸ, ਪਰਮ ਸ਼ਾਂਤੀ, ਨਿਰਵੈਰਤਾ, ਨਿਰਭੈਤਾ, ਤਮਾਮ ਦੈਵੀ ਗੁਣ, ਇੰਜ ਕਹਿ ਲਓ ਸਾਰੇ ਰੱਬੀ ਗੁਣਾਂ ਨੂੰ ਜੇ ਕਿਧਰੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ, ਆਨੰਦ। ਇਹਦੇ ਚ ਸਭ ਕੁਝ ਆ ਗਿਆ। ਤੇ ਮੈਂ ਇਹ ਵੀ ਅਰਥ ਕਰਦਿਆਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ। ਸੁੱਖ ਸੀਮਤ ਆਉਂਦਾ ਹੈ ਔਰ ਸੁੱਖ ਨੂੰ ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ, ਕੱਲ ਤੱਕ ਜੋ ਸੁੱਖ ਸੀ ਉਹ ਅੱਜ ਦੁੱਖ ਬਣ ਗਿਆ। ਹਰ ਉਹ ਵਸਤੂ ਜੋ ਕਿਸੇ ਵਕਤ ਸੁੱਖ ਪ੍ਰਤੀਤ ਆਉਂਦੀ ਹੈ, ਲਾਜ਼ਮੀ ਨਹੀਂ ਉਹ ਸੁੱਖ ਹਮੇਸ਼ਾ ਹੀ ਹੋਵੇ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਲੇਕਿਨ ਆਨੰਦ ਆਪਣੀ ਇੱਕ ਥਾਂ ਤੇ ਹੈ। ਆਨੰਦ ਸਿੱਧਾ ਪਰਮਾਤਮਾ ਤੋਂ ਮਿਲਦਾ ਹੈ, ਸੁੱਖ ਪਦਾਰਥਾਂ ਤੋਂ ਮਿਲਦਾ ਹੈ। ਤੇ ਪਦਾਰਥ ਪਰਮਾਤਮਾ ਦੀ ਛਾਇਆ ਨੇ। ਮਹਾਮਾਈ ਤਾਂ ਕੀ ਹੈ ਛਾਇਆ, ਦਰਖਤ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਹੈ, ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਪਦਾਰਥਾਂ ਨੂੰ ਪ੍ਰਾਪਤ ਕਰਨ ਲਈ, ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ, ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣਨ ਦੀ, ਨਿਰਭੈ ਬਣਨ ਦੀ, ਦਿਆਲੂ ਬਣਨ ਦੀ, ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ ਬੜੇ ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ ਔਰ ਬੜੇ ਬੜੇ ਜ਼ਾਲਮ ਲੋਕਾਂ ਕੋਲ ਵੀ ਸਤਾ ਹੈ ਸੀ, ਬੜੇ ਬੜੇ ਦੁਸ਼ਟ ਮਨੁੱਖਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ। ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਾਂ, ਬੜੇ ਬੜੇ ਨੀਵੇਂ ਮਨੁੱਖਾਂ ਕੋਲ ਵੀ ਤੁਹਾਨੂੰ ਦੁਨਿਆਵੀ ਸੁੱਖ ਮਿਲਣਗੇ, ਬੜੇ ਬੜੇ ਦੁਸ਼ਟ ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ। ਕਿਉਂਕਿ ਸੁੱਖ ਕੀ ਹੈ? ਸੰਸਾਰਿਕ ਪਦਾਰਥ, ਇਹ ਦਰਖਤ ਦੀ ਛਾਇਆ ਹੈ। ਪਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ ਤੇ ਛਾਇਆ ਬਦਲਦੀ ਰਹਿੰਦੀ ਹੈ, ਅੱਜ ਇਸ ਪਾਸੇ, ਕੱਲ ਉਸ ਪਾਸੇ, ਛਾਇਆ ਵਿੱਚ ਪਲਟਾ ਹੈ। ਛਾਇਆ ਜ਼ਮੀਨ ਤੇ ਮਿਲ ਜਾਂਦੀ ਹੈ, ਜ਼ਮੀਨ ਤੋਂ ਉੱਪਰ ਉੱਠਣ ਦੀ ਲੋੜ ਨਹੀਂ ਹੈ, ਪਰ ਫਲ ਚਾਹੀਦਾ ਹੈ। ਹੋ ਸਕਦਾ ਦਰਖਤਾਂ ਦੇ ਫਲ ਜ਼ਮੀਨ ਦੇ ਉੱਤੇ ਗਿਰੇ ਵੀ ਮਿਲ ਜਾਣ, ਮਿਲਦੇ ਨੇ। ਨਾਮ ਦਾ ਫਲ, ਆਨੰਦ ਦਾ ਫਲ ਜ਼ਮੀਨ ਤੇ ਗਿਰਿਆ ਹੋਇਆ ਨਹੀਂ ਮਿਲੇਗਾ, ਸੁਰਤ ਉੱਚੀ ਕਰਨੀ ਪਏਗੀ, ਬਹੁਤ ਉੱਚੀ ਕਰਨੀ ਪਏਗੀ। ਉਹ ਚੜਾਈਆਂ ਦਾ ਮਾਰਗ ਹੈ, ਜਿਸ ਨੂੰ ਭਗਤ ਕਬੀਰ ਨੇ ਕਿਹਾ ਹੈ ਕਿ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਜਿਸ ਰਸਤੇ ਤੇ ਚਤਰ ਚਲਾਕ ਤੇ ਕਰਮ ਕਾਂਡੀ ਮਨੁੱਖ ਚੱਲ ਪਏ ਨੇ, ਦੁਨੀਆ ਬਹੁਤ ਉਹਨਾਂ ਦੇ ਪਿੱਛੇ ਹੈ, ਬਹੁਤ। ਜੋ ਕਹਿ ਦੇਣ 10 ਮਿੰਟ ਦੇ ਸਮਾਧੀ ਲੱਗ ਜਾਏਗੀ, ਅਸੀਂ ਤੁਹਾਡੀ ਮਨੋਕਾਮਨਾ ਦੀ ਪੂਰਤੀ ਕਰ ਦਿਆਂਗੇ, ਇਹ ਤਵੀਜ਼ ਲੈ ਜਾਓ, ਫਲਾਣਾ ਕੰਮ ਤੁਹਾਡਾ ਹੋ ਜਾਏਗਾ। ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉੱਠਣਾ ਪੈਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਤਈ ਉੱਚਾ ਨਹੀਂ ਉੱਠਣਾ ਪੈਂਦਾ। ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ, ਕਬੀਰ ਤੇ ਘਾਟੀ ਦਾ ਮਾਰਗ ਹੈ, ਪਹਾੜੀ ਰਸਤਾ ਹੈ। ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘੱਟ ਨਹੀਂ ਹੈ, ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ।
ਕਬੀਰ ਨਿਵਾਣ ਦਾ ਰਸਤਾ ਨਹੀਂ ਚੁਣਦੇ, ਇਹ ਤੇ ਚੜ੍ਹਾਈਆਂ ਦਾ ਮਾਰਗ। ਇੱਕ ਔਗਟ ਗਾਟੀ ਰਾਮ ਕੀ ਤੇ ਚੜ ਰਿਹਾ ਕਬੀਰ, ਇੱਕ ਬਿਖੜੀ ਘਾਟੀ ਤੇ ਮੈਂ ਚੜ ਲੈਣਾ। ਕਬੀਰ ਕਹਿੰਦੇ ਨੇ ਮੇਰੇ ਅੱਗੇ ਕੋਈ ਨਹੀਂ ਕਿ ਮੇਰੀ ਢਾਰਸ ਵੱਜੇ ਕਿ ਮੈਥੋਂ ਅੱਗੇ ਵੀ ਕੋਈ ਜਾ ਰਿਹਾ, ਪਰ ਮੇਰੇ ਪਿੱਛੇ ਵੀ ਕੋਈ ਨਹੀਂ। ਪਤਾ ਉਸ ਰਸਤੇ ਨੂੰ ਉਜੜਿਆ ਹੋਇਆ ਰਸਤਾ ਕਹਿੰਦੇ ਨੇ ਜਿਸ ਤੇ ਕੋਈ ਚੱਲੇ ਨਾ। ਕਹਿੰਦੇ ਨੇ ਰਸਤਾ ਉਜੜ ਗਿਆ, ਕਿਉਂ? ਕੋਈ ਚੱਲਦਾ ਹੀ ਨਹੀਂ। ਪਤਾ ਨਹੀਂ ਦੋ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ। ਸਾਰੇ ਰਸਤਿਆਂ ਦੇ ਉੱਤੇ ਵਸੇਬੇ ਬੜੇ ਨੇ, ਬੜੀਆਂ ਰੌਣਕਾਂ ਨੇ, ਇੱਕ ਧਰਮ ਦਾ ਮਾਰਗ ਹੀ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ। ਇਸ ਵਾਸਤੇ ਬੇਸ਼ਤਰ ਚਰਚ ਸੁੰਨੇ ਹੋ ਗਏ ਨੇ, ਉਜੜ ਗਏ ਨੇ। ਬੇਸ਼ਤਰ ਮਸਜਿਦਾਂ ਬਿਲਕੁਲ ਸੁਨੀਆਂ ਹੋ ਗਈਆਂ, ਸਨਾਟਾ ਛਾਇਆ ਹੈ, ਔਰ ਬੇਸ਼ਤਰ ਗੁਰਦੁਆਰੇ ਖਾਲੀ। ਕੋਈ ਅੰਮ੍ਰਿਤ ਵੇਲੇ ਉਮੰਗ ਤੇ ਤਰੰਗ ਲੈ ਕੇ ਆਏ ਹੋਵਨ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਗੁਰਦੁਆਰਿਆਂ ਚ ਇਸ ਤਰੀਕੇ ਦੇ ਨਾਲ ਗੱਲ ਨਹੀਂ ਹੈ। ਇਸ ਨੂੰ ਇੱਕ ਮਹਾਨ ਸ਼ਾਇਰ ਇੰਜ ਕਹਿੰਦਾ ਹੈ, ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦਾ ਰੱਬ ਦੇ ਮਾਰਗ ਤੇ ਜਿਹੜੇ ਚਲੇ ਸਨ ਕੁਛ ਤੇ ਪਹੁੰਚ ਗਏ, ਕੁਝ ਰਸਤੇ ਚ ਹੀ ਖੱਪ ਗਏ। ਇਹ ਕਹਿੰਦਾ ਹੁਣ ਤੇ ਰਸਤਾ ਉਜੜਿਆ ਹੋਇਆ ਦਿਖਾਈ ਦਿੰਦਾ, ਉਜੜਿਆ ਹੋਇਆ। ਚੱਲਿਆ ਸੀ ਕਿਸੇ ਵਕਤ ਰਵਿਦਾਸ, ਜੁੱਤੀਆਂ ਗੰਢਣ ਵਾਲੇ ਤੇ ਜੁੱਤੀਆਂ ਬਣਾਉਣ ਵਾਲੇ ਮੋਚੀ ਤੁਹਾਨੂੰ ਸਾਰੀ ਦੁਨੀਆਂ ਚ ਮਿਲਣਗੇ। ਮਜਾਲ ਹੈ ਇਹਨਾਂ ਚ ਕੋਈ ਰਵਿਦਾਸ ਬੈਠਾ ਹੋਵੇ? ਨਹੀਂ ਹੈ। ਕੱਪੜੇ ਬੁਣਨ ਵਾਲੇ ਤੇ ਕੱਪੜਿਆਂ ਨੂੰ ਛਿੰਬਣ ਵਾਲੇ, ਕੱਪੜਿਆਂ ਨੂੰ ਰੰਗ ਦੇਣ ਵਾਲੇ ਛਿੰਬੇ ਤੁਹਾਨੂੰ ਸਾਰੀ ਦੁਨੀਆਂ ਚ ਮਿਲਣਗੇ। ਪਰ ਇਸ ਤਰ੍ਹਾਂ ਦਾ ਨਾਮਦੇਵ ਜੋ ਕੱਪੜਿਆਂ ਨੂੰ ਰੰਗ ਚਾੜਦਿਆਂ ਚਾੜਦਿਆਂ ਆਪਣੇ ਮਨ ਨੂੰ ਵੀ ਰੰਗ ਚਾੜ ਦੇਵੇ ਤੇ ਜਿਹੜਾ ਕੱਪੜੇ ਰੰਗਾਉਣ ਲਈ ਆਵੇ ਉਹਨੂੰ ਵੀ ਰੰਗ ਦੇਵੇ। ਰੰਗਨ ਰੰਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨ ਜੀਵੋ, ਸ੍ਰੀ ਨਾਮਦੇਵ। ਕਹਿੰਦੇ ਮੇਰਾ ਕੱਪੜੇ ਮੈਂ ਨਹੀਂ ਰੰਗਦਾ, ਮਨ ਵੀ ਰੰਗਦਾ। ਔਰ ਜਿਹੜੇ ਕੱਪੜੇ ਰੰਗਾਉਣ ਲਈ ਆਉਂਦੇ ਨੇ ਨਿਰੇ, ਉਹਨਾਂ ਦੇ ਕੱਪੜੇ ਨਹੀਂ ਰੰਗਦਾ, ਉਹਨਾਂ ਦੇ ਮਨ ਵੀ ਰੰਗ ਦਿੰਦਾ। ਰਵਿਦਾਸ ਨਿਰੀਆਂ ਜੁੱਤੀਆਂ ਨਹੀਂ ਗੰਢਦਾ, ਇਧਰ ਜੁੱਤੀ ਗੰਢੀ ਜਾ ਰਿਹਾ, ਇਤਰਾ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ, ਤੇ ਜਿਹੜਾ ਜੁੱਤੀ ਗੰਢਾਉਣ ਲਈ ਆ ਰਿਹਾ ਕੋਸ਼ਿਸ਼ ਕਰ ਰਿਹਾ ਇਹਦਾ ਮਨ ਵੀ ਗੰਢਾ। ਇਹ ਦੋ ਤਰ੍ਹਾਂ ਦਾ ਮੋਚੀ ਹੈ, ਐਸਾ ਚਮਾਰ, ਅਗਲੇ ਦੀ ਜੁੱਤੀ ਵੀ ਗੰਢ ਰਿਹਾ, ਅਗਲੇ ਦਾ ਮਨ ਵੀ ਗੰਢ ਰਿਹਾ। ਜੁੱਤੀ ਗੰਢਦਿਆਂ ਗੰਢਦਿਆਂ ਰੱਬ ਦੀ ਗੱਲ ਸੁਣਾਈ ਜਾਂਦਾ, ਜੁੱਤੀਆਂ ਗੰਢਦਿਆਂ ਗੰਢਦਿਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ। ਕੱਪੜਿਆਂ ਨੂੰ ਰੰਗਦਿਆਂ ਰੰਗਦਿਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਨਾਮਦੇਵ। ਸਿਰਫ ਤਾਣਾ ਪੇਟਾ ਇੱਕ ਕਰਕੇ ਕਬੀਰ ਕੱਪੜੇ ਨਹੀਂ ਬੁਣਦਾ, ਬਲਕਿ ਸੁਰਤ ਤੇ ਸ਼ਬਦ ਨੂੰ ਵੀ ਇੱਕ ਕਰਦਾ, ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ। ਉਹ ਐਸਾ ਜੁਲਾਹਾ ਹੈ, ਨਿਮਾਜ਼ੀ ਤੇ ਬੜੇ ਨੇ, ਪਰ ਫਰੀਦ ਜੈਸਾ ਨਿਮਾਜ਼ੀ ਲੱਭਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਇਕਬਾਲ ਕਹਿੰਦਾ ਚਲੇ ਸਨ ਖੁਦਾ ਦੇ ਰਸਤੇ ਤੇ ਜੋ, ਕੁਛ ਤੇ ਪਹੁੰਚ ਗਏ, ਕੁਝ ਰਸਤੇ ਚ ਹੀ ਦਮ ਤੋੜ ਗਏ, ਰਸਤੇ ਸੁੰਨੇ ਪਏ ਨੇ, ਉਜੜੇ ਹੋਏ ਨੇ। ਇਸ ਸਦੀ ਦੇ ਵਿਚ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ। ਬੜੀ ਰੌਣਕ ਹੈ ਥੀਏਟਰਾਂ ਦੇ ਵਿਚ, ਕਲੱਬਾਂ ਦੇ ਵਿਚ, ਅਯਾਸ਼ੀ ਦੇ ਅੱਡਿਆਂ ਦੇ ਵਿਚ, ਜੂਏ ਖਾਨਿਆਂ ਦੇ ਵਿਚ, ਮਹਿਖਾਨਿਆਂ ਦੇ ਵਿਚ ਬੜੀ ਰੌਣਕ। ਰਾਸਤੇ ਸੁਨਸਾਨ ਨਜ਼ਰ ਆਤੇ ਹੈ, ਕਾਰਨ ਇਹ ਰਸਤਾ ਪਹਾੜੀ ਰਸਤਾ ਹੈ, ਚੜਾਈ ਦਾ ਰਸਤਾ ਹੈ, ਤੇ ਹਰ ਬੰਦਾ ਚੜਾਈਆਂ ਤੇ ਨਹੀਂ ਚੜ ਸਕਦਾ। ਚਾਹੇ ਸਰੀਰ ਕਰਕੇ ਚੜਨਾ ਹੋਵੇ
ਤਾਂ ਵੀ ਕਠਿਨ ਹੈ, ਚਾਹੇ ਸੁਰਤ ਕਰਕੇ ਚੜ੍ਹਨਾ ਹੋਵੇ ਤਾਂ ਵੀ ਕਠਿਨ ਹੈ। ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ। ਛਾਇਆ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ, ਕਿਉਂਕਿ ਦਰਖਤ ਦੀ ਛਾਂ ਜ਼ਮੀਨ ਤੇ, ਉੱਚਾ ਉੱਠਣ ਦੀ ਲੋੜ ਨਹੀਂ। ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪੰਖੀਆਂ ਦੇ ਵੀ ਆਉਂਦੇ ਨੇ, ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ। ਰੱਬੀ ਗਿਆਨ ਤੋਂ ਬਿਨਾਂ ਮਨੁੱਖ ਦੀ ਕੀ ਬੁਕਤ ਹੈ? ਕੁਛ ਵੀ ਨਹੀਂ। ਤੋ ਖੈਰ ਮੈਂ ਅਰਜ਼ ਕਰਾਂ, ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁੱਖ ਮਿਲੇ ਜਿਹੜਾ ਦੁੱਖ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਹੱਪਣ ਮਿਲੇ ਜੋ ਕਰੂਪਤਾ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫਾ ਝੋਲੀ ਵਿੱਚ ਪਵੇ ਜੋ ਨੁਕਸਾਨ ਵਿੱਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਮੈਂ ਫਿਰ ਅਰਜ਼ ਕਰਾਂ, ਸੁੱਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ, ਆਨੰਦ ਪਰਮਾਤਮਾ ਤੋਂ ਮਿਲੇਗਾ। ਸੁੱਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ, ਆਨੰਦ ਨਿਰੰਕਾਰ ਤੋਂ ਮਿਲੇਗਾ। ਔਰ ਆਨੰਦ ਕੀ ਹੈ? ਇਹ ਜੋ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ, ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚ ਨਾ ਬਦਲੇ, ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚ ਨਾ ਬਦਲੇ, ਐਸਾ ਸੁੱਖ ਮਿਲੇ ਜੋ ਦੁੱਖ ਦੇ ਚ ਨਾ ਬਦਲੇ, ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ, ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਗਮ ਬਿਲਕੁਲ ਨਾ ਹੋਵੇ। ਬਸ ਇਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਦੇ ਚ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜਮਣਾ ਨਹੀਂ ਹੈ, ਮਰਨਾ ਨਹੀਂ ਹੈ, ਬੁਢੇਪਾ ਨਹੀਂ ਹੈ, ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ। ਖੈਰ ਮੁਕਤਸਰ ਹੁਣ ਅਰਜ਼ ਕਰਾਂ, ਆਨੰਦ ਦੀ ਪ੍ਰਾਪਤੀ ਦਾ ਵਸੀਲਾ ਜਪ, ਤੇ ਜਪ ਉਸਨੂੰ ਕਹਿੰਦੇ ਨੇ ਇਹ ਰਸਨਾ ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟਨ ਕਰੇ, ਬਾਰ ਬਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਮੰਤਰ ਉਤਨਾ ਹੀ ਆਉਂਦਾ ਹੈ ਕਰੀਬਨ ਕਰੀਬਨ, ਜਿਤਨੀ ਦੇਰ ਦੇ ਚ ਅਸੀਂ ਸਵਾਸ ਗਿਲਾਸ ਲੈਂਦੇ ਹਾਂ ਬਸ ਉਤਨੀ ਇਸਦੀ ਜੋ ਹੈ ਗਤੀ ਹੈ, ਉਤਨੀ ਚ ਹੀ ਆਪਣੇ ਆਪ ਪੂਰਾ ਹੋ ਜਾਂਦਾ ਹੈ। ਇਹਨੂੰ ਸਵਾਸ ਗਿਲਾਸ ਦੇ ਚ ਪੂਰਾ ਨਹੀਂ ਕਰਨਾ, ਇਹ ਆਪੇ ਹੀ ਪੂਰਾ ਹੋ ਜਾਂਦਾ ਹੈ ਉਤਨੇ ਚ। ਵਾਹਿਗੁਰੂ ਵਾਹਿਗੁਰੂ, ਇਸਲਾਮੀ ਮੰਤਰ ਵੀ ਐਸਾ ਹੈ, ਅੱਲਾ ਹੋ ਅੱਲਾ ਹੋ, ਇਸੇ ਚ ਪੂਰਾ ਹੋ ਜਾਂਦਾ ਹੈ। ਮੈਂ ਦੇਖਿਆ ਸੂਫੀ ਮੁਸਲਮਾਨ ਫਕੀਰ ਐਸਾ ਹੀ ਜਪਦੇ ਨੇ, ਅੱਲਾ ਹੋ ਅੱਲਾ ਹੋ, ਬਿਲਕੁਲ ਗਤੀ ਇਹੀ ਰਹਿੰਦੀ ਹੈ। ਔਰ ਸਹਿਜੇ ਸਰਲਤਾ ਦੇ ਨਾਲ ਮਨੁੱਖ ਜਿਤਨੀ ਦੇਰ ਦੇ ਸਵਾਸ ਗ੍ਰਾਸ ਲੈਂਦਾ ਹੈ, ਇਹ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਇਸ ਨੂੰ ਰਟੀ ਜਾਣਾ ਹੈ, ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹਿ ਦੇ ਗਏ ਤੇ ਪੁਨਰੁਕਤੀ ਹੈ, ਇਹਦੀ ਰਿਪੀਟੇਸ਼ਨ ਹੈ, ਐਵੇਂ ਬਾਰ ਬਾਰ ਦੁਰਾਈ ਜਾਓ ਬੱਚਿਆਂ ਦੀ ਤਰ੍ਹਾਂ। ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ, ਕਹਿਣ ਲੱਗਾ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਰਿਪੀਟੇਸ਼ਨ ਹੈ, ਪੁਨਰੁਕਤੀ ਹੈ। ਤੇ ਮੈਨੂੰ ਕਹਿਣ ਲੱਗੇ ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਕੋਲ, ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤੇ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪੁਨਰੁਕਤੀ ਦੋਸ਼ ਹੈ, ਰੈਪੀਟੇਸ਼ਨ ਸਾਹਿਤਕ ਦੁਨੀਆਂ ਵਿੱਚ ਦੋਸ਼ ਹੈ। ਮੈਂ ਕਿਹਾ ਹੋਵੇਗੀ ਦੋਸ਼, ਸਾਹਿਤ ਨੇ ਮੰਨ ਲਿਆ ਹੋਵੇਗਾ, ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ, ਪਰਮਾਤਮਾ ਨਹੀਂ ਮੰਨਦਾ, ਪ੍ਰਕਿਰਤੀ ਨਹੀਂ ਮੰਨਦੀ, ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ। ਅਜੇ ਤੇ ਮੈਂ
कुछ होर कहना सी कहन लगा गहने जी थोड़ी कथा च भी मैं पुनरुक्ति दिखाई देंदी है रिपीटेशन और कहन लगा एक शब्द दे गुरु ग्रंथ साहब दे एक शब्द दे जड़ी गल है दूजे तीजे च भी होई है चौथे पंजवे च भी होई है और मैनू कहन लगा मुदतां तो थानू सुन रहा तुसी भी घूम फिर के उत्थे ही आ जांदे हो पुनरुक्ति रिपीटेशन इत दोष है मैं कह दोष तू मंदा होवेगा साहित्यकार मंदे होणगे प्रकृति नहीं मनती परमात्मा नहीं मनता मैं नहीं मनता मैं कह पुनरुक्ति ते ही जीवन है कहने लगे किस तरह जीवन है जिंदगी किस तरह पुनरुक्त हो गई मैं कह देखो एक श्वास हुण तू अंदर लै गया ते हुण एक बार आया हुण मुड़ के अंदर ना ले जाई नहीं ते रिपीट हो जाएगा इत पुनरुक्ति हो जाएगी इत दोष है बार बार श्वास क्यों लेना एक कोई दफा लै नबज बार बार चल रही है दिल बार बार धड़कता है श्वास ग्रास बार बार चलते ने पृथ्वी दे उते दिन बार बार आउंदा है रात बार बार आउंदी है पानी बार बार पीने हैं रोटी बार बार खाने एक कोई दफा जिंदगी च खानी चाहिए है बार बार क्यों खाना है सवेरे खा ली दोपहरे खा ली शामी फिर खा रहे हैं क्यों पुनरुक्त क्यों कर रहे हैं ये रिपीट क्यों कर रहे हैं बार बार पानी पी रहे हैं बार बार भोजन छक रहे हैं बार बार श्वास ले रहे हैं बार बार दिल धड़क रहे हैं बार बार नब्ज चल रही है पृथ्वी ते बार बार दिन आ रहे है बार बार रात आ रही है कहने लगा है इतनी पुनरुक्ति है कहने लगे मैं इस ढंग नाल सोचिया नहीं सी बार बार हर के गुण गाओ पातशाह दी बाणी कहती है बार बार रटी जा वाहेगुरु उतने चिर तक करी जा जितने चिर तक तो वाहेगुरु दा रूप नहीं हो जाता दोनों रटन करी जा भारत देश ते भारत तो बार इस्लामी दुनिया जितने गुरमंत्र ने करीबन करीबन उस श्वास विरास देश पूरे हो जाते राम पूरा हो जाता है ओम पूरा हो जाता है वाहेगुरु पूरा हो जाता है अल्लाह हो इसे ची पूरा हो जाता है ये अपने अपने जप करने वाले दे मंत्र ने जगतगुरु बाबा कहिंदे भी ने कोई बोले राम राम कोई खुदा कोई सेवे गुसैया कोई अल्लाह अल्लाह कहता मंत्र ने भुख ते सारिया दे अंदर एको है भोजन सारिया दा एक नहीं है एक कौम दा भोजन भी एक नहीं सारी दुनिया दा भोजन ते एक है ही नहीं खुराक अलग अलग है जे सिर्फ भारत नूं ही लो तां बंगालियां दा खाना कुछ होर है ते कर्नाटकियां दा कुछ होर है महाराष्ट्रियन कुछ होर ढंग नाल खांदे ने आंध्रा प्रदेश की खुराक कुछ होर है तमिल केरला की खुराक अलग है पहरावे भी अलग ने गुजरातियां दा खाना कुछ होर है राजस्थानियां दा कुछ होर है पंजाबियां की खुराक कुछ होर है लेकिन भुख कुछ होर नहीं भुख सारियां दी इको है भोजन एक नहीं है भुख इको है और खाण दा मकसद भी इको ही है कि भुख मिटे रस आवे भुख मिटे।

ਝਗੜਾ ਨਹੀਂ ਹੈ। ਭੋਜਨ ਦੀ ਦੁਨੀਆਂ ਦੇ ਚ ਆਪਸ ਦੇ ਝਗੜਾ ਨਹੀਂ ਹੈ, ਭਜਨ ਦੀ ਦੁਨੀਆਂ ਝਗੜਾ ਹੈ। ਤੂੰ ਰਾਮ ਰਾਮ ਕਿਉਂ ਆਖਦਾ ਪਿਆ, ਅੱਲਾਹ ਕਿਉਂ ਨਹੀਂ ਕਹਿੰਦਾ? ਤੂੰ ਅੱਲਾਹ ਕਿਉਂ ਕਹਿ ਰਿਹਾ, ਵਾਹਿਗੁਰੂ ਕਿਉਂ ਨਹੀਂ ਕਹਿੰਦਾ? ਇਹ ਝਗੜੇ ਹਨ, ਔਰ ਬੜੇ ਵਿਆਪਕ ਝਗੜੇ ਨੇ, ਬੜੇ ਭਾਰੀ ਖੂਨ ਖਰਾਬੇ ਨੇ। ਭੁੱਖ ਸਾਰਿਆਂ ਚ ਇੱਕੋ ਹੈ, ਭੋਜਨ ਇੱਕ ਨਹੀਂ ਹੈ। ਪਰਮ ਆਨੰਦ ਦੀ ਤੜਪ ਸਾਰਿਆਂ ਚ ਇੱਕੋ ਹੈ, ਭਜਨ ਇੱਕ ਨਹੀਂ ਹੈ, ਅਲੱਗ ਅਲੱਗ ਹੈ। ਪਰ ਇਹ ਅਲੱਗ ਅਲੱਗ ਭਜਨ ਦਾ ਹੋਣਾ ਉਹਨਾਂ ਲੋਕਾਂ ਨੂੰ ਪ੍ਰਵਾਨ ਨਹੀਂ ਜਿਨ੍ਹਾਂ ਨੂੰ ਕਦੀ ਭਜਨ ਦਾ ਰਸ ਆਇਆ ਹੀ ਨਹੀਂ। ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਦੀ ਗੱਲ ਕੁਛ ਹੋਰ ਹੋ ਜਾਂਦੀ ਹੈ। ਉਹ ਤੇ ਕਹਿ ਦਿੰਦੇ ਨੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਈਆ, ਕੋਈ ਅੱਲਾ ਹੈ। ਉਹ ਤੇ ਇੰਜ ਕਹਿ ਦਿੰਦਾ। ਔਰ ਹਾਫਿਜ਼ ਕਹਿੰਦਾ, ਹਾਫਿਜ਼ਾ ਗਰ ਵਸਲ ਖਵਾਹੀ ਸੁਲਾ ਕੁੰਨ ਬਾ ਖਾਸ ਆਮ। ਕਹਿੰਦਾ ਰੱਬ ਦਾ ਵਿਸਾਲ ਚਾਹੁੰਦਾ, ਰੱਬ ਦਾ ਮਿਲਾਪ ਚਾਹੁੰਦਾ, ਹਰ ਇੱਕ ਨਾਲ ਸੁਲਾ ਕਰ ਲੈ, ਹਰ ਇੱਕ ਨਾਲ। ਔਰ ਹਾਫਿਜ਼ ਤੇ ਕਹਿੰਦੇ ਸਨ ਉਹੀ ਰੱਬ ਦੇ ਨੇੜੇ ਹੈ ਜੋ ਸੰਸਾਰ ਦੇ ਨੇੜੇ ਹੈ, ਉਹੀ ਖੁਦਾ ਦੇ ਨੇੜੇ ਹੈ ਜੋ ਮਖਲੂਕ ਦੇ ਨੇੜੇ ਹੈ, ਜੋ ਮਖਲੂਕ ਤੋਂ ਦੂਰ ਹੈ ਖੁਦਾ ਤੋਂ ਵੀ ਦੂਰ ਹੈ, ਜੋ ਬੰਦਿਆਂ ਤੋਂ ਦੂਰ ਹੈ ਹੋ ਨਹੀਂ ਸਕਦਾ ਉਹ ਰੱਬ ਦੇ ਨੇੜੇ ਹੋਵੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਨਾਲ ਨਾ ਮਿਲਣ ਦੇਣ, ਯਕੀਨ ਜਾਣਨਾ ਉਹ ਵਿਚਾਰ ਬੰਦੇ ਨੂੰ ਰੱਬ ਨਾਲ ਵੀ ਨਹੀਂ ਜੁੜਨ ਦੇਣਗੇ, ਪੱਕੀ ਗੱਲ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰ ਦੇਣ, ਉਹ ਵਿਚਾਰ ਮਨੁੱਖ ਤੇ ਖੁਦਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ, ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ। ਮਨੁੱਖ ਤੇ ਮੈਂ ਸਮਝਦਾ ਸਦੀਆਂ ਤੋਂ, ਅਨੰਤ ਕਾਲ ਤੋਂ ਦੀਵਾਰਾਂ ਹੀ ਖੜੀ ਕਰੀ ਜਾ ਰਿਹਾ, ਨਵੀਆਂ ਤੋਂ ਨਵੀਆਂ, ਪੁਰਾਣੀਆਂ ਟੁੱਟਦੀਆਂ ਨਹੀਂ ਪਈਆਂ, ਨਵੀਆਂ ਹੋਰ ਖੜੀਆਂ ਹੋ ਰਹੀਆਂ। ਪੁਰਾਣੇ ਮਸਲੇ ਹੱਲ ਨਹੀਂ ਆਉਂਦੇ, ਨਵੇਂ ਹੋਰ। ਬੰਦਾ ਬੰਦੇ ਤੋਂ ਦੂਰ ਹੁੰਦਾ ਗਿਆ, ਬਹੁਤ ਦੂਰ। ਭਾਵੇਂ ਸਾਇੰਸ ਬੜੀ ਨੇੜੇ ਲਿਆਈ ਹੈ, ਅੱਜ ਕੋਈ ਦੂਰੀ ਜ਼ਮੀਨ ਦੀ ਦੂਰੀ ਤੇ ਨਹੀਂ ਰਹੀ, ਪਰ ਬੰਦਾ ਬੰਦੇ ਤੋਂ ਬਹੁਤ ਦੂਰ ਹੋ ਗਿਆ, ਮਨੁੱਖ ਮਨੁੱਖ ਤੋਂ ਬਹੁਤ ਦੂਰ ਹੈ। ਪਾਕਿਸਤਾਨ ਤੇ ਪੜੋਸ ਦੇ ਚ ਹੈ, ਹਿੰਦੁਸਤਾਨ ਤੋਂ ਬਹੁਤ ਦੂਰ ਹੈ, ਬੜਾ ਦੂਰ ਹੈ। ਜ਼ਮੀਨ ਦੇ ਤਲ ਤੇ ਨਹੀਂ, ਹਿਰਦੇ ਦੇ ਤਲ ਤੇ ਬੜੀਆਂ ਦੀਵਾਰਾਂ ਖੜੀਆਂ ਨੇ, ਬੜੀਆਂ ਦੀਵਾਰਾਂ ਖੜੀਆਂ ਨੇ, ਮਿਲਣਾ ਹੀ ਔਖਾ ਹੈ। ਤੇ ਪਾਕਿਸਤਾਨ ਦੀ ਤੇ ਗੱਲ ਛੱਡੋ, ਹਿੰਦੁਸਤਾਨ ਵਿਚ ਰਹਿਣ ਵਾਲੇ ਹਿੰਦੂ ਤੇ ਮੁਸਲਮਾਨ ਬਹੁਤ ਦੂਰ ਨੇ, ਬਹੁਤ ਦੂਰ ਨੇ, ਬੜੀ ਭਿਅੰਕਰ ਦੂਰੀ ਹੈ। ਰਾਮ ਤੇ ਖੁਦਾ ਦੀ ਬਹੁਤ ਵੱਡੀ ਦੂਰੀ ਹੈ, ਭਾਵੇਂ ਦੂਰੀ ਨਹੀਂ ਹੈ ਪਰ ਮਨੁੱਖ ਨੇ ਕਰ ਦਿੱਤੀ ਹੈ। ਰਾਮ ਖੁਦਾ ਦੇ ਨੇੜੇ ਨਹੀਂ ਹੈ, ਖੁਦਾ ਰਾਮ ਦੇ ਨੇੜੇ ਨਹੀਂ ਹੈ। ਇਸ ਵਾਸਤੇ ਸਾਰੇ ਹਿੰਦੂ ਸਮਾਜ ਦਾ ਜ਼ੋਰ ਸੀ ਮਸਜਿਦ ਗਿਰਾ ਦੇਈਏ, ਇੱਥੇ ਖੁਦਾ ਦੀ ਗੂੰਜ ਆਉਂਦੀ ਹੈ। ਔਰ ਸਾਰੇ ਮੁਸਲਮਾਨਾਂ ਦੀ ਕੋਸ਼ਿਸ਼ ਸੀ ਮਸਜਿਦ ਨੂੰ ਬਚਾਈਏ, ਜਾਂ ਕਿਸੇ ਵਕਤ ਬਾਬਰ ਨੇ ਮੰਦਰ ਗਿਰਾਇਆ, ਬਾਬਰ ਕੋਲ ਤਾਕਤ ਆਈ, ਉਸਨੇ ਮੰਦਰ ਗਿਰਾ ਕੇ ਮਸਜਿਦ ਖੜੀ ਕੀਤੀ। ਅਜੋਕੇ ਸਤਾਧਾਰੀਆਂ ਕੋਲ ਸਤਾ ਆਈ, ਇਹਨਾਂ ਨੇ ਮਸਜਿਦ ਗਿਰਾ ਕੇ ਮੰਦਰ ਖੜਾ ਕਰ ਦਿੱਤਾ। ਇੱਕ ਨੇ ਮੰਦਰ ਗਿਰਾਇਆ, ਇੱਕ ਨੇ ਮਸਜਿਦ ਗਿਰਾਈ, ਇਹਦੇ ਸਾਹਮਣੇ। ਜਦ ਮੰਦਰ ਗਿਰਿਆ ਸੀ, ਹਜ਼ਾਰਾਂ ਹਿੰਦੂ ਜ਼ਾਰੋ ਜ਼ਾਰ ਰੋਏ ਸਨ। ਜਦ ਮਸਜਿਦ ਗਿਰੀ ਸੀ, ਤੜਪੇ ਸਨ ਮੁਸਲਮਾਨ ਇਸ ਤਰ੍ਹਾਂ ਜਿਵੇਂ ਜਲ ਤੋਂ ਬਿਨਾਂ ਮਛਲੀ ਤੜਪਦੀ ਹੈ। ਬੜੀ ਅਫਰਾ ਤਫਰੀ ਮੱਚੀ ਸੀ। ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਹਰਿਆਣੇ ਤੋਂ, ਇਸਨੇ ਪਾਰਲੀਮੈਂਟ ਵਿਚ ਆਵਾਜ਼ ਉਠਾਈ, ਮਸਲਾ ਹੱਲ ਹੋ ਸਕਦਾ ਹੈ, ਇਹਨੂੰ ਗੁਰਦੁਆਰਾ ਬਣਾ ਦਿਓ। ਰਾਮ ਦੀ ਧੁਨ ਵੀ ਗੂੰਜਦੀ ਰਹੇਗੀ, ਅੱਲਾ ਵੀ ਗੂੰਜਦਾ ਰਹੇਗਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿਓ। ਉਹਨੇ ਪਾਰਲੀਮੈਂਟ ਵਿਚ ਬੋਲ ਬੋਲੇ ਸਨ, ਅਖਬਾਰਾਂ ਛਪੇ ਸਨ, ਇਸਨੂੰ ਗੁਰਦੁਆਰਾ ਬਣਾ ਦਿਓ। ਮਸਜਿਦ ਢਾਣ ਦੀ ਲੋੜ ਨਹੀਂ ਪਏਗੀ, ਮੰਦਰ ਨਾਲ ਨਫ਼ਰਤ ਨਹੀਂ ਹੋਵੇਗੀ, ਕਿਉਂਕਿ ਅੱਲਾ ਦੀ ਧੁਨ ਵੀ ਗੂੰਜਦੀ ਰਹੇਗੀ, ਰਾਮ ਦੀ ਧੁਨੀ ਵੀ ਗੂੰਜਦੀ ਰਹੇਗੀ। ਪਰ ਹਰ ਇੱਕ ਕੋਲ ਇਤਨੀ ਅਕਲ ਥੋੜੀ ਹੁੰਦੀ ਹੈ।

ਹਰੇ ਕੋਲ ਇਤਨੀ ਸਿਆਣਪ ਥੋੜੀ ਆਉਂਦੀ ਹੈ। ਸਤਾ ਦੀ ਤਾਕਤ ਵਿਚ ਬਾਬਰ ਆਇਆ, ਉਹਨੇ ਮੰਦਰ ਗਿਰਾ ਦਿੱਤਾ। ਸਤਾ ਦੀ ਤਾਕਤ ਵਿਚ ਅਜੋਕੇ ਆਏ, ਇਹਨਾਂ ਨੇ ਮਸਜਿਦ ਗਿਰਾ ਦਿੱਤੀ। ਜਦ ਮੰਦਰ ਗਿਰਿਆ ਸੀ, ਹਿੰਦੂ ਜ਼ਾਰੋ ਜ਼ਾਰ ਰੋਇਆ ਸੀ, ਜਦ ਮਸਜਿਦ ਗਿਰੀ ਮੁਸਲਮਾਨ ਜ਼ਾਰੋ ਜ਼ਾਰ ਰੋਇਆ, ਤੜਪੇ। ਮਸਜਿਦ ਦੀਵਾਰ ਬਣ ਗਈ, ਮੰਦਰ ਦੀਵਾਰ ਬਣ ਗਏ, ਬੰਦੇ ਬੰਦੇ ਦਾ ਮਿਲਣਾ ਔਖਾ। ਔਰ ਜੋ ਮਸਜਿਦ ਦੀਵਾਰ ਬਣ ਜਾਏ, ਯਕੀਨ ਜਾਣੋ ਖੁਦਾ ਦਾ ਘਰ ਨਹੀਂ ਹੈ। ਜੋ ਮੰਦਰ ਦੀਵਾਰ ਬਣ ਜਾਏ, ਔਖੇ ਨਾ ਹੋਣਾ, ਭਗਵਾਨ ਦਾ ਘਰ ਨਹੀਂ ਹੈ। ਔਰ ਜਿਹੜਾ ਗੁਰਦੁਆਰਾ ਦੀਵਾਰ ਬਣ ਜਾਏ, ਸਿੱਖ ਦਾ ਸਿੱਖ ਨਾਲ ਮਿਲਣਾ ਹੀ ਔਖਾ ਹੋ ਜਾਏ। ਲੋਕਾਂ ਨੇ ਵੰਡੇ ਹੋਏ ਨੇ, ਮੈਂ ਤਾਂ ਦੇਖ ਕੇ ਦੰਗ ਰਹਿ ਗਿਆ। ਇੱਧਰ ਮਲੇਸ਼ੀਆ ਸਿੰਗਾਪੁਰ ਦੇ ਮਲਵਈਆਂ ਦਾ ਗੁਰਦੁਆਰਾ ਹੈ, ਇਹ ਦੁਆਬੀਆਂ ਦਾ ਹੈ, ਇਹ ਜੱਟਾਂ ਦਾ ਹੈ, ਇਹ ਮਜ਼ਹਬੀਆਂ ਦਾ ਹੈ, ਇਹ ਰਾਮਗੜੀਆਂ ਦਾ ਹੈ। ਗੁਰੂ ਦਾ ਗੁਰਦੁਆਰਾ ਕਿਹੜਾ ਹੈ, ਗੁਰੂ ਦਾ ਦੁਆਰ ਕਿਹੜਾ ਹੈ? ਕੋਈ ਰਾਮਗੜੀਆਂ ਦਾ, ਕੋਈ ਜੱਟਾਂ ਦਾ, ਕੋਈ ਮਲਵਈਆਂ ਦਾ, ਕੋਈ ਦੁਆਬੀਆਂ ਦਾ। ਔਰ ਇੱਕ ਗੁਰਦੁਆਰੇ ਦਾ ਨਾਂ ਉਹਨਾਂ ਨੇ ਰੱਖਿਆ ਪਾਪਿਆਂ ਦਾ ਗੁਰਦੁਆਰਾ, ਮਲੇਸ਼ੀਆ ਦੇ ਵਿੱਚ ਤੇ ਸਿੰਗਾਪੁਰ ਦੇ ਵਿੱਚ, ਇਹ ਪਾਪਿਆਂ ਦਾ ਗੁਰਦੁਆਰਾ ਹੈ। ਫਿਰ ਗੁਰੂ ਦਾ ਦਰ ਕਿਹੜਾ ਹੋਇਆ? ਕੋਈ ਪਾਪਿਆਂ ਦਾ ਹੋ ਗਿਆ, ਕੋਈ ਜੱਟਾਂ ਦਾ ਹੋ ਗਿਆ, ਕੋਈ ਮਲਵਈਆਂ ਦਾ ਹੋ ਗਿਆ, ਕੋਈ ਦੁਆਬੀਆਂ ਦਾ ਹੋ ਗਿਆ, ਕੋਈ ਰਾਮਗੜੀਆਂ ਦਾ ਹੋ ਗਿਆ। ਔਰ ਹੈਰਾਨਗੀ ਦੀ ਗੱਲ, ਇੰਗਲੈਂਡ ਦੇ ਵਿੱਚ ਮਜ਼ਹਬੀਆਂ ਦਾ ਵੀ ਬਣ ਗਿਆ, ਮਜ਼ਹਬੀਆਂ ਦਾ ਹੈ। ਔਰ ਸਿੰਗਾਪੁਰ ਦੇ ਵਿੱਚ ਵੀ ਹੈ, ਇਹ ਮਜ਼ਹਬੀਆਂ ਦਾ ਗੁਰਦੁਆਰਾ। ਫਿਰ ਗੁਰੂ ਦਾ ਦੁਆਰ ਕਿਹੜਾ ਹੋਇਆ? ਮੈਂ ਅਰਜ਼ ਕਰਾਂ, ਜਿਹੜਾ ਗੁਰਦੁਆਰਾ ਵੀ ਬੰਦੇ ਤੇ ਬੰਦੇ ਦੇ ਵਿਚਕਾਰ ਦੀਵਾਰ ਬਣ ਜਾਏ, ਉਹ ਕਿਸੇ ਬੰਦੇ ਦਾ ਘਰ ਹੋ ਸਕਦਾ, ਠੀਕ ਹੈ, ਰਾਮਗੜੀਆਂ ਦਾ ਹੋ ਸਕਦਾ, ਜੱਟਾਂ ਦਾ ਹੋ ਸਕਦਾ, ਪਾਪਿਆਂ ਦਾ ਹੋ ਸਕਦਾ, ਦੁਆਬੀਆਂ ਦਾ ਹੋ ਸਕਦਾ, ਮਲਵਈਆਂ ਦਾ ਹੋ ਸਕਦਾ, ਗੁਰੂ ਦਾ ਨਹੀਂ। ਗੁਰੂ ਦਾ ਦੁਆਰ ਤੇ ਸਾਰੀਆਂ ਦੀਵਾਰਾਂ ਨੂੰ ਤੋੜਦਾ ਹੈ, ਉਹ ਤੇ ਸਾਰੀ ਦੁਨੀਆਂ ਦੀ ਦੀਵਾਰਾਂ ਨੂੰ ਤੋੜਦਾ ਹੈ। ਔਰ ਗੁਰਦੁਆਰੇ ਚ ਕੋਈ ਦੀਵਾਰ ਖੜੀ ਕਰਦੇ, ਉਸ ਦੀ ਖੜੀ ਕੀਤੀ ਹੋਵੇਗੀ, ਗੁਰੂ ਨੇ ਨਹੀਂ ਖੜੀ ਕੀਤੀ। ਇਤਨੀ ਮਹਿਰਜ਼ ਕਰਦੇ ਹਾਂ। ਇਹ ਗੱਲ ਵੱਖਰੀ, ਇਸ ਤੋਂ ਅੱਗੇ ਮੈਂ ਕਹਾਂ, ਪਤਾ ਨਹੀਂ ਸ਼ਬਦ ਤੁਹਾਨੂੰ ਹਜ਼ਮ ਹੁੰਦੇ ਨੇ ਕਿ ਨਹੀਂ, ਪਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਜਿਹੜੇ ਵਿਚਾਰ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰ ਦੇਣ, ਉਹ ਵਿਚਾਰ ਪਰਮਾਤਮਾ ਨਾਲ ਵੀ ਨਹੀਂ ਜੁੜਨ ਦੇਣਗੇ, ਉਹ ਪਰਮਾਤਮਾ ਦੇ ਨੇੜੇ ਵੀ ਨਹੀਂ ਹੋਣ ਦੇਣਗੇ। ਹਾਫਿਜ਼ ਮੁਸਲਮਾਨ ਹੈ, ਇਹ ਕਹਿੰਦਾ, ਹਾਫਿਜ਼ ਅਗਰ ਵਸਲ ਖਵਾਹੀ ਸੁਲਾ ਕੁਨ ਬਾ ਖਾਸੋ ਆਮ, ਬਾ ਮੁਸਲਮਾ ਅੱਲਾ ਅੱਲਾ ਬਾ ਹਨੂਦਾ ਰਾਮ ਰਾਮ। ਕਹਿੰਦਾ ਮੁਸਲਮਾਨ ਮਿਲੇ ਤੈਨੂੰ ਅੱਲਾ ਹੋ ਕਰਦੇ, ਹਿੰਦੂ ਮਿਲੇ ਰਾਮ ਰਾਮ ਕਰਦੇ। ਮੁਸਲਮਾਨ ਫਕੀਰ ਮੁਸਲਮਾਨ ਹੈ, ਕਹਿੰਦਾ ਮੈਨੂੰ ਰਾਮ ਆਖਣ ਵਿੱਚ ਕੋਈ ਇਤਰਾਜ਼ ਨਹੀਂ, ਮੈਨੂੰ ਅੱਲਾ ਕਹਿਣ ਵਿੱਚ ਕੋਈ ਸੰਕੋਚ ਨਹੀਂ। ਇੱਕ ਬੰਦਾ ਇਡਲੀ ਡੋਸਾ ਖਾ ਰਿਹਾ, ਤਮਿਲਨਾਡ ਕਰਨਾਟਕੀ ਲੋਕ, ਕੇਰਲਾ ਦੇ ਲੋਕ, ਉਹਨਾਂ ਦਾ ਖਾਣਾ ਇਹ ਹੀ ਹੈ, ਤੇ ਕੋਈ ਪੰਜਾਬੀ ਲੜ ਪਵੇ ਕੀ ਖਾ ਰਿਹਾ, ਇਹ ਕੋਈ ਖੁਰਾਕ ਆਉਂਦੀ ਹੈ? ਪਰ ਯਕੀਨ ਜਾਣੋ, ਆਲੂਆਂ ਦਾ ਪਰਾਠਾ ਤੁਸੀਂ ਖਾਓ ਤੇ ਤਮਿਲ ਲੋਕ ਵੀ ਔਖੇ ਹੋ ਜਾਂਦੇ, ਕੀ ਖਾ ਰਹੇ ਹੈ, ਇਹ ਖਾਂਦਾ ਕੀ ਪਿਆ ਤੂੰ, ਉਹ ਵੀ ਆਪਣੇ ਢੰਗ ਨਾਲ ਔਖੇ, ਉਹਨਾਂ ਦੀ ਆਪਣੀ ਖੁਰਾਕ। ਭੋਜਨ ਵੱਖ ਵੱਖ ਹੋ ਸਕਦਾ, ਭੁੱਖ ਵੱਖ ਵੱਖ ਨਹੀਂ ਹੈ, ਮੰਤਰ ਅਲੱਗ ਅਲੱਗ ਹੋ ਸਕਦੇ ਨੇ, ਭਜਨ ਅਲੱਗ ਅਲੱਗ ਹੋ ਸਕਦਾ। ਇਹੀ ਗੁਰੂ ਨਾਨਕ ਦਾ ਸਿਧਾਂਤਿਕ ਨੁਕਤਾ ਹੈ। ਜਦ ਭਰਤਰੀ ਨੇ ਕਿਹਾ ਕਿ ਮੈਂ ਆਈ ਪੰਥ ਦਾ ਯੋਗੀ ਹਾਂ ਔਰ ਮੈਂ ਯੋਗੀਆਂ ਦੇ 12 ਪੰਥ ਮੰਨਦਾ, ਗੁਰੂ ਨਾਨਕ ਕਹਿਣ ਲੱਗੇ ਮੈਂ ਵੀ ਆਈ ਪੰਥ ਦਾ ਯੋਗੀ ਹਾਂ, ਮੈਂ ਦੁਨੀਆਂ ਦੇ ਸਾਰੇ ਪੰਥ ਮੰਨਦਾ, ਤੂੰ ਸਿਰਫ 12 ਮੰਨਦਾ, ਆਪਾਂ ਸਾਰੇ ਹੀ ਮੰਨਦੇ ਹਾਂ। ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀ, ਸਗਲ ਜਮਾਤੀ ਜਿਤਨੀਆਂ ਦੁਨੀਆਂ ਦੇ ਜਮਾਤਾਂ ਨੇ ਪਰਮਾਤਮਾ ਦੇ ਮਾਰਗ ਤੇ ਚੱਲਣ ਵਾਲੀਆਂ, ਆਪਾਂ ਸਾਰਿਆਂ ਦੇ ਨਾਲ ਹਾਂ, ਸਾਰੇ ਸਾਡੇ ਨਾਲ ਨੇ। ਗੁਰੂ ਨਾਨਕ, ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਇਹ ਜਿਤਨੇ ਵਰਨ ਨੇ, ਜਿਤਨੇ ਭੇਖ ਨੇ, ਜਿਤਨੇ ਮਜ਼ਹਬ ਨੇ, ਜਿਤਨੀਆਂ ਜਮਾਤਾਂ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੇਰਾ ਆਪਣਾ ਹੀ ਰੂਪ ਨੇ, ਉਹ ਮੇਰਾ ਰੂਪ ਨੇ, ਮੈਂ ਇਹਨਾਂ ਦਾ ਰੂਪ, ਕੋਈ ਫਰਕ ਨਹੀਂ। ਗੁਰੂ ਨਾਨਕ ਹਰ ਦੀਵਾਰ ਨੂੰ ਤੋੜਦੇ ਨੇ। ਇਹ ਦੁਨੀਆਂ ਦਾ ਐਸਾ ਜੋ ਹੈ ਸਿਧਾਂਤਿਕ ਨੁਕਤਾ ਧਰਮ ਦਾ ਸੀ, ਜਿਹਦੀ ਲਪੇਟ ਦੇ ਸਾਰੇ ਆ ਸਕਦੇ ਸਨ। ਬਦਕਿਸਮਤੀ ਹੈ, ਐਸੇ ਐਸੇ ਔਖੇ ਤਰੀਕੇ ਕਰੀ ਜਾ ਰਹੇ ਹਾਂ,
अमृत भी इतना बिखम करी जाने हर एक छाकी ना सके। अपनी अपनी मर्यादा, अपनी अपनी गल्ला, अपनी अपनी तंग दिलियां इन्नी जोड़ी जाने हैं, दूजा भोजन छक ही ना सके, भुखा ही मरे। तो किसे नु भुखा मारना पाप है, किसे नु धर्म कर्म ते अमृत नु वांझा रखना यह भी महापाप है। और होंदा है, और यकीन जानो राजनीति दे नां दे उते इतने पाप नहीं होए दुनिया दे जितने धर्म दे नां दे उते होए ने और हो रहे ने। यह भी मैं अर्ज कर दिया, किसी वक्त खुलासा करांगा। राजनीति करके जमीन इतनी दफा खून नाल नहीं रंगी गई जितनी दफा धर्म दे नाते रंगी गई है। 60 लाख यहूदी हिटलर ने मौत दे घाट उतारे धर्म का नां लेके। यहूदी ने इन्होंने ईसा नूं सूली ते चाड़िया सी, कतल कर दो, मार दो, जिंदा रहने का कोई हक नहीं, कसूर एक दा होवे सारियां नूं चाड़ो फांसी ते। मजहब के नां ते, धर्म के नां ते उकसाया, ते धर्म के नां दे ते कोई दूसरे का कतल करन नूं जो है तैयार हो गया, उन्हूं धर्म कहण की लोड़ नहीं है, राजनीति है, धर्म नहीं है। धर्म दिच आ जांदा है प्रेम, धर्म दिच आ जांदा है दया, धर्म दिच आ जांदी है समदृष्टि, धर्म दिच आ जांदे ने निर्वैर जज्बे, धर्म दिच आ जांदी है निर्भयता। सारे दैवी गुणा नूं इकट्ठा करना होवे ते कह दो धर्म, कह दो आनंद, कह दो परमात्मा, और की हुंदा परमात्मा। धार्मिक बंदे दी किस तरह पहचान करोगे, गुणा करके, और किस तरह पहचान करोगे। और ये प्राप्त होंदे ने जप नाल, होर कोई तरीका नहीं, बाजार दे च नहीं बिकदे, इस कथा नाल भी थानू नहीं मिलन लगे। सुन लो भावे कितने, जप के ही मिलणगे, उंज नहीं मिलणगे, सुनदे रहो सारी जिंदगी। यह भी मैं अर्ज कर दिया, दान नाल भी नहीं मिलणगे, भावे करोड़ों रुपए का भी दान कर दो, कुछ भी नहीं होगा। बिरले ने जितने मंदिर खड़े किए ने हिंदुस्तान में, कबीर उतना नहीं खड़ा कर सकया, कबीर ने तो एक भी नहीं बनाया, बेचारा बना ही नहीं सकता सी, उहदे कोल पैसे ही नहीं सन, उहदी ते दो टाइम की रोटी बड़ी मुश्किल नाल चलती सी। एक दोए मंदिर, एक दोए बाट, हमको साथर उनको खाट, मारों दी कबीर दी। ये मेरे पोतरे किवें पलणगे, कबीर काम बहुत थोड़ा करदा है, ते घर दी उपजीविका नहीं चलदी पई, मंदिर उस विचारे ने कित्थों बनाना है। बिरले ने हर वड्डे शहर विच मंदिर बनाया है हिंदुस्तान विच, पर सारे मंदिरां नूं कहिंदे ने बिरले दा मंदिर, भगवान दा मंदिर नहीं, सब बिरले दे ही मंदिर ने। यह भी मैरज कर दें, मैनू किसी ने कह दिता सी बड़ा धार्मिक पुरुष है, दिल्ली दे च मंदिर है, हरिद्वार दे च मंदिर है, जयपुर दे च मंदिर है, बॉम्बे दे च है, कलकत्ते दे च है, ब्रिजराज नगर दे च है, गिनती करते जाओ, हर तीर्थ दे ते इसने मंदिर खड़ा किया है, बिरले मंदिर। मैं कहा बिरले दे मंदिर ने, रब दे मंदिर थोड़ी ने, पैसे दे मंदिर ने, धन दे मंदिर ने, उन्हें अपना ना ही ठोके होया है, परमात्मा दे मंदिर नहीं ने, बिरला मंदिर। ते जे हुण तुसी आखो इन्हां मंदिरां दे बनाण करके ते इन्हां करोड़ां अरबां रुपए दे दान देण दे नाल ਇਹ ਮਹਾਨ ਹੋ ਗਿਆ, ਨਹੀਂ, ਇਸ ਤਰ੍ਹਾਂ ਦੇ ਕਰੋੜਾਂ ਬਿਰਲੇ ਇਕੱਠੇ ਕਰੀਏ, ਕਬੀਰ ਦੇ ਚਰਨਾਂ ਦੀ ਖਾਕ ਵੀ ਨਹੀਂ ਹੈ, ਕਬੀਰ ਦੇ ਪੈਰਾਂ ਦੀ ਦੌੜ ਵੀ ਨਹੀਂ ਹੈ। ਕਬੀਰ ਦੇ ਕੋਲ ਜੀਵਦਾ ਜਾਗਦਾ ਧਰਮ ਹੈ, ਔਰ ਉਸੇ ਧਰਮ ਨੂੰ ਬਿਰਲਾ ਪੈਸੇ ਦੇ ਜ਼ੋਰ ਨਾਲ ਖਰੀਦਣਾ ਚਾਹੁੰਦਾ, ਨਹੀਂ ਨਹੀਂ ਮਿਲ ਸਕਦਾ। ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਠ, ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਠ। एक बड़ी कीमती गल गुरु अर्जन देव जी महाराज ने कर दिती है, और मैं ये भी अर्ज करा, शायद इको एक ग्रंथ धन गुरु ग्रंथ साहब जी महाराज ने, जिन्होंने कुछ इंसाफ रावण नाल कीता, वरना किसी ने भी नहीं कीता। भारत के सारे रावण नूं दुष्ट कहिंदे ने, सारे उस नूं जालम कहिंदे ने। गुरु अर्जन देव जी महाराज ने इंसाफ किया इस महापुरुष ने, पूर्ण तौर ते जालम नहीं सी, हर इहदे च कोई खूबी नहीं सी, ऐसा नहीं है। हर मनुख दे च कुछ गुण आउंदे ने, कुछ औगुण भी आउंदे ने, तो इस पुरुष दे च कुछ गुण भी सन, और गुणा दे उत्ते बिल्कुल पर्दा पा दिता गया, पा दिता जांदा है। कारण हार गया सी विचारा, हारे होए दे नाल कलम दे धनी नहीं चलदे, हारे होए दे नाल जबान दे धनी नहीं चलदे,

ਨੇ ਜਿਨ ਸਿਰ ਦੀਨੇ ਕਾਟ। ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਚਾਰ ਵੇਦ ਜ਼ਬਾਨੀ ਕੰਠ ਨੇ, ਮਹਾਂਸ਼ਕਤੀਸ਼ਾਲੀ ਹੈ, ਬੜਾ ਤਾਕਤਵਰ ਹੈ। ਹਾਰਿਆ ਕਿਉਂ, ਹਾਰ ਦਾ ਕੀ ਕਾਰਨ? ਕਹਿੰਦੇ ਭਰਾ ਬਾਗੀ ਹੋ ਗਿਆ, ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਮ ਨੂੰ, ਵਿਭੀਸ਼ਣ ਭਰਾ ਬਾਗੀ ਹੋ ਗਿਆ, ਭਰਾ ਗੱਦਾਰ ਹੋ ਗਿਆ। ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾਂ ਕਰਕੇ ਹਾਰਦੀ ਹੈ, ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਜਾਣੋ ਆਪਣਿਆਂ ਕਰਕੇ ਹਾਰਦਾ ਹੈ। ਅਕਸਰ ਸਾਰੀ ਦੁਨੀਆਂ ਦੇ ਇਤਿਹਾਸ ਪੜ੍ਹ ਕੇ ਦੇਖ ਲੈਣਾ, ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ, ਇੰਜ ਹੋ ਜਾਂਦਾ ਹੈ। ਹਿੰਦੁਸਤਾਨ ਵਿੱਚ ਇੱਕ ਕਹਾਵਤ ਮਸ਼ਹੂਰ ਹੋ ਗਈ, ਘਰ ਕਾ ਬੇਦੀ ਲੰਕਾ ਡਾਲੇ, ਸਾਰੀ ਲੰਕਾ ਤਬਾਹ ਹੋ ਗਈ ਸਿਰਫ ਵਿਭੀਸ਼ਣ ਕਰਕੇ। ਰਾਵਣ ਹਾਰ ਜਾਏ ਸਵਾਲ ਹੀ ਨਹੀਂ ਪੈਦਾ ਹੁੰਦਾ, ਸਾਰੇ ਰਾਜ ਦੱਸ ਦਿੱਤੇ ਵਿਭੀਸ਼ਣ ਨੇ ਰਾਮ ਨੂੰ, ਇੰਜ ਜਿੱਤ ਸਕਦਾ ਤੂੰ, ਹੋ ਗਈ ਜਿੱਤ। ਮੂਰਛਤ ਹੋ ਕੇ ਰਾਵਣ ਗਿਰਿਆ, ਸੈਕੜੇ ਬਾਣ ਉਸ ਨੂੰ ਸਰੀਰ ਵਿੱਚ ਲੱਗੇ ਨੇ, ਖੂਨ ਵਗ ਰਿਹਾ। ਕਹਿੰਦੇ ਰਾਮ ਦੇ ਮੂੰਹੋਂ ਆਹ ਨਿਕਲ ਗਈ, ਜੈਸੇ ਪਸ਼ਚਾਤਾਪ। ਔਰ ਪਤਾ ਉਸਨੇ ਲਕਸ਼ਮਣ ਨੂੰ ਕੀ ਆਖਿਆ? ਲਕਸ਼ਮਣ, ਇੱਕ ਬਹੁਤ ਕੀਮਤੀ ਮਨੁੱਖ ਉਸਨੂੰ ਅਸੀਂ ਜ਼ਮੀਨ ਤੇ ਗਿਰਾ ਦਿੱਤਾ ਹੈ। ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰੱਖਦਾ। ਇਹ ਲਕਸ਼ਮਣ, ਇੱਕ ਬਹੁਤ ਕੀਮਤੀ ਮਨੁੱਖ ਅਸੀਂ ਜ਼ਮੀਨ ਤੇ ਗਿਰਾ ਦਿੱਤਾ ਹੈ। ਔਰ ਇਸ ਦੇ ਆਖਰੀ ਪ੍ਰਾਣ ਨਿਕਲਣ, ਇਹ ਲਕਸ਼ਮਣ ਤੂੰ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ। ਮੈਂ ਇਹਨਾਂ 10-15 ਸਾਲਾਂ ਚ ਦੇਖੇ ਨੇ, ਸਿੱਖਾਂ ਨੇ ਪਤਾ ਨਹੀਂ ਕਿਤਨੇ ਗਿਰਾ ਦਿੱਤੇ ਮਨੁੱਖ, ਜਿਨ੍ਹਾਂ ਕੋਲ ਦਿਲ ਦਿਮਾਗ ਸੀ, ਜਿਨ੍ਹਾਂ ਕੋਲ ਸੁੱਖ ਸ਼ਕਤੀ ਸੀ। ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦੋ, ਕਿਸੇ ਨੂੰ ਗਿਰਾ ਦੋ, ਗਿਰਾਉਣਾ ਤੇ ਆਸਾਨ ਹੈ। ਇੱਕ ਦਰਖਤ ਨੂੰ ਪੈਦਾ ਕਰਨ ਵਿੱਚ, ਫੁੱਲ ਫਲ ਤੱਕ ਅਪਣਾਉਣ ਵਿੱਚ 35-40 ਸਾਲ ਲੱਗ ਜਾਂਦੇ ਨੇ, ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ? ਗੰਢੇਂਦਿਆਂ 6 ਮਾਹ, ਤੁਣੇਂਦਿਆਂ 1 ਖਿਨ। ਰਾਮ ਕਹਿੰਦੇ ਨੇ ਲਕਸ਼ਮਣ, ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ ਤੇ ਗਿਰ ਗਿਆ। ਔਰ ਇਹ ਵਾਕਈ ਖਾਕ ਵਿੱਚ ਖਾਕ ਹੋ ਜਾਏ, ਇਸ ਤੋਂ ਪਹਿਲੇ ਇਹਦੇ ਤਨ ਦੇ ਜੋ ਚਾਨਣਾ ਹੈ, ਜੋ ਪ੍ਰਕਾਸ਼ ਹੈ, ਜੋ ਨੂਰ ਹੈ, ਜਾਂ ਤੂੰ ਭੱਜ ਕੇ ਜਾ ਇਹਦੇ ਕੋਲ ਲੈ। ਹੁਣ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ ਔਰ ਰਾਵਣ ਦੀ ਪਵਿੱਤਰਤਾ ਦੇ ਉੱਤੇ ਇੱਕ ਵੀ ਧੱਬਾ ਨਹੀਂ ਹੈ, ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ, ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ, ਅਸ਼ੋਕ ਵਾਟਕਾ ਵਿੱਚ, ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ। ਇਹ ਉਸਦੇ ਉੱਚੇ ਇਖਲਾਕ ਦੀ ਨਿਸ਼ਾਨੀ ਹੈ, ਇਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ। ਚੁੱਕ ਕੇ ਕਿਉਂ ਲੈ ਆਇਆ? ਉਹਨੇ ਐਲਾਨੀਆਂ ਕਿਹਾ ਸੀ, ਇਹ ਮੇਰੀ ਭੈਣ ਦੀ ਨੱਕ ਨਹੀਂ ਕੱਟੀ, ਮੇਰੀ ਨੱਕ ਕੱਟੀ ਗਈ ਹੈ, ਤੇ ਮੈਂ ਹੁਣ ਰਾਮ ਦੀ ਨੱਕ ਕੱਟਾਂਗਾ। ਕਿਸੇ ਦੀ ਪਤਨੀ ਚੁੱਕ ਕੇ ਲਿਆਉਣਾ, ਅਗਲੇ ਦੀ ਨੱਕ ਕੱਟਣੀ, ਔਰ ਕੀ ਇਸ ਤਰ੍ਹਾਂ ਦੀ ਗੱਲ। ਔਰ ਲਾਲਾ ਦੌਲਤ ਰਾਏ ਕਹਿੰਦਾ, ਇਸ ਬਹੁਤ ਵੱਡੀ ਜੰਗ, ਭਯੰਕਰ ਯੁੱਧ ਦਾ ਕਾਰਨ ਦੋ ਇਸਤਰੀਆਂ ਨੇ, ਇੱਕ ਸਰੂਪ ਨੱਖਾ, ਇੱਕ ਸੀਤਾ, ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਯੁੱਧ ਨਹੀਂ ਹੋਣਾ ਸੀ, ਇਹ ਜੰਗ ਨਹੀਂ ਹੋਣਾ ਸੀ। ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ, ਤੇ ਰਾਵਣ ਕੋਈ ਦੁਸ਼ਟ ਨਹੀਂ ਸੀ, ਇਸ ਵਾਸਤੇ ਦੁਸ਼ਟ ਹੋ ਗਿਆ, ਉਹ ਸੀਤਾ ਨੂੰ ਚੁੱਕ ਲੈ ਗਿਆ। ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕੀ ਕੀਤਾ, ਇੱਕ ਇਸਤਰੀ ਦੀ ਨੱਕ ਕੱਟੀ, ਕਿਆ ਉਹ ਇਸ ਇਲਜ਼ਾਮ ਦੇ ਚ ਨਹੀਂ ਆਉਂਦਾ ਜਿਹੜਾ ਇਲਜ਼ਾਮ ਰਾਵਣ ਤੇ ਲਾਇਆ ਜਾ ਰਿਹਾ? ਪਰ ਉਹ ਤੇ ਜਿੱਤ ਗਿਆ, ਜਿੱਤਿਆ ਭਗਵਾਨ ਹੋ ਜਾਂਦਾ, ਹਾਰਿਆ ਸ਼ੈਤਾਨ ਹੋ ਜਾਂਦਾ, ਹੋਰ ਕੀ? ਇਹ ਤੇ ਸਾਫ਼ ਹੈ, ਜਿੱਤਿਆ ਭਗਵਾਨ ਹੋ ਜਾਂਦਾ, ਹਾਰਿਆ ਸ਼ੈਤਾਨ ਹੋ ਜਾਂਦਾ। ਔਰ ਜਿੱਤੇ ਹੋਏ ਦੇ ਨਾਲ ਕਲਮ ਦੇ ਧਨੀ ਤੁਲਸੀ ਜੈਸੇ, ਕਲਮ ਦੇ ਧਨੀ, ਦਿਮਾਗ ਦੇ ਧਨੀ, ਜ਼ਬਾਨ ਦੇ ਧਨੀ ਚੱਲ ਪੈਂਦੇ ਨੇ, ਹਾਰੇ ਹੋਏ ਦੇ ਨਾਲ ਕੋਈ ਨਹੀਂ ਚੱਲਦਾ। ਹਾਰੇ ਕੋ ਹਰੀ ਨਾਮ, ਯਕੀਨ ਜਾਣੋ ਜਦ ਜ਼ਿੰਦਗੀ ਦੇ ਹਰ ਪਹਿਲੂ ਚ ਹਾਰ ਜਾਓਗੇ ਨਾ ਤੁਸੀਂ, ਕੋਈ ਵਿਅਕਤੀ, ਚਿਰਾਗ ਲੈ ਕੇ ਵੀ ਦੋਸਤ ਲੱਭੋਗੇ ਨਹੀਂ ਮਿਲਣਗੇ। ਔਰ ਜੇ ਜਿੱਤ ਰਹੇ ਹੋ ਤੇ ਦੋਸਤਾਂ ਦੀ ਲੋੜ ਵੀ ਨਹੀਂ ਹੋਵੇਗੀ, ਤੇ ਭੀੜ ਹੋਵੇਗੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬਹੁਤ ਸੁੰਦਰ ਵਾਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਵੀ ਤੂੰ ਕਹਿੰਦਾ ਫਲਾਣਾ ਮੇਰਾ ਸਾਥੀ, ਫਲਾਣਾ ਮੇਰਾ ਸਾਥੀ ਗਲਤ ਕਹਿ ਰਹੇ ਹੈ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ, ਸਭ ਸੁਖ ਦੇ ਸਾਥੀ। ਜਿਸ ਦਿਨ ਤੇਰੇ ਕੋਲ ਦੁੱਖ ਹੋਵੇਗਾ, ਤੂੰ ਚਿਰਾ

0: لے کے بھی ساتھی لبیں گا تینوں نہیں لبنے نہیں ملن گے. دربار اکبری دے نو رتنوں دے چوک رتن جناب کبھی رحیم کہندا ہے رحمن وپتا ہوں بھلی. کہندا وپتا چنگی ہے دکھ چنگا ہے. رحمن وپتا ہوں بھلی جو تھوڑے دن ہوئے. وپتا بھی چنگی ہے دو چار دن لئی آنی چاہیے ہے مہینے دو مہینے لئی آنی چاہیے ہے. اے معمولی پدر دا منک نہیں ہے رحیم. عام کبیاں دے چکو بندی کبھی نہیں ہے میں دو تکا ملا دیتی ہیں تے کبھی بن گئے. اس طرح دا کبھی نہیں ہے. او دی زندگی دا انبھو ہے. او دی زندگی دی سادھنا ہے. او دی گہری تپسیا ہے. سیانہ تے سی بھجنیک سی اور بہت وڈا دانی ہے. کہیں دے نے جد اکبر نو اے اوتار منن تو انکاری ہویا تے اکبر تے چلانا کر گیا جہانگیر دا زمانہ آیا. جہانگیر نے رحیم نو جیل دے چپا دیتا. اس دا گھر گھاٹ تباہ کر دیتا. اس دی ساری جائیداد کھو لئی. جو کچھ بھی اس دے کول سی کھو لیا. ایک تے اے خیال سی کہ اس نے میرے پتا دی توہین کیتی ہے. اکبر دی اس نے جو دین الہی چلایا اس نے نہیں منیا. یہ انکاری ہو گیا سی. یہ کہندا سی نہیں تسی پیغمبر نہیں ہو راجے ہو بادشاہ ہو. بادشاہ کر کے میں سلام کر سکتا ہوں پیغمبر کر کے نہیں. اس نے میرے پیو دی توہین کیتی. دوسرا اس سانجے خیالاں دا بندہ ہے. پٹھان ہوندے ہویا شعر و شاعری کردا ہے سنسکرت دے برج بھاشا دے پرشین دے نہیں عربی دے نہیں اردو دے نہیں. یہ تے جو کچھ کہندا ہے سنسکرت دے کہندا ہے برج دے کہندا ہے. انج افغانی پٹھان سی کابل دا سی. سانجے خیالاں کر کے گرنا ہو گئی. سب کچھ تباہ ہو گیا. صوفی فقیران دی مداخلت دے نال انو رہائی تے ملی پر تین کپڑے کچھ بھی نہیں سی. اور جد باہر نکلے کچھ لوڑ بندہ نے گھیر لیا. دوست سن پرانے. پتا ہے رحیم نے کی آخیا ہے. یا رحیم در در پھرے مانگ مدھوکری کھائے یارو یاری چھوڑ دو اب رحیم وہ نہ آئے. میں وہ نہیں ہوں اور میں کچھ دے نہیں سکتا. میرے ہاتھ تے خود منگ دے پینے. جو میرے کو لین دی اچھا نو مکھ رکھ کے میرے دوست بنے ہوئے سن میں ہاتھ جوڑ کے کہنا میری دوستی چھوڑ دے. یارو یاری چھوڑ دو اب رحیم وہ نہ آئے. میں وہ نہیں ہوں اور میرے کو کچھ بھی نہیں ہے. میں نہ ہاتھاں نال کچھ بھی نہیں دے سکتا. انج جد ہاتھ کیتے تے انگل دے چ انگوٹھی پہنی ہوئی سی. ایک سادھو بول پیا رحیم جد ندی دے چ پانی سک جاندا ہے تے لوکی خوہ کھڈ کے بھی تے پانی کڈ لیندے نے. اشارہ سمجھ گیا رحیم. ایک انگوٹھی پہنی ہوئی سی. کہنے لگ لے خوہ دے تے پانی ہے لے. اس طرح دا دانی بندہ کول کچھ بھی نہیں خود اجتے پانی ہے لے. وہ انگوٹھی بھی دے دیتی مدوکھڑی منگتا رہا. اس طرح اس نے اپنی جو ہے زندگی بتیت کی تھی. اور اس نے کہا ہزاراں دی بھیڑ جو میرے کول آندی سی میرے دوست میرے ہمسائے میرے رشتے دار میرے سنبندی اج چراغ لے کے بھی نہیں لبدے. تو اس دے منہ یہ بول نکلے نے رحمن وپتا ہوں بھلی جو تھوڑے دن ہوئے ہت انہت سب جگت میں جان پرت سب کوئے. کہندا وپتا چنگی ہے بشرتے تھوڑے دن لئی آوے. ادوں پتا چل جاندا ہے اپنا کون ہے تے پرایا کون ہے. پتا چل جاندا ہے دوست کون ہے تے دشمن کون ہے. اور ادوں ہی پتا چل جاندا ہے پرماتما تو بنا ہور کوئی سنگی بنن نو تیار نہیں. ایشور تو بنا ہور کوئی ساتھی بنن نو تیار نہیں. وہی ساتھی ہے وہی رہندا ہے. اس واسطے شاید اس نو آخیا گیا ہے بے آسریاں دا آسرا. جد سارے ہی آسرے ٹوٹ جاندے تو پھر ایک آسرا ہی ہے. اس واسطے سیانے کہندے نے پہلے تو اس دا آسرا پکڑ تاکہ زندگی چ کدی بے آسرا ہوئے ہی نہ. اس دی ٹیک پکڑ اس دا جو ہے آسرا پکڑ. تو میرے سکرا ہار گیا ہے راون کون ساتھ دے कलम दे धनी, दिमाग दे धनी, जबान दे धनी, सोचण वाले, दार्शनिक, फिलोसफर, चिंतक, कवि सब हट गए। किसी ने इस दे हक किच नहीं लिखिया, दुष्ट है, शैतान है। पर सोचना चाहिए इसने क्यों किया, इसकी भैन की भी तो नक कट्टी है, तो नक कट्टन वाला कौन है? अगर सीता नूं चुक के लियाण वाला शैतान है तो नक कट्टन वाला कौन है? और वह भी किसी स्त्री की अबला दी, और वह भी कोई बहुत वड्डा कसूर नहीं, कोई कसूर नहीं। उस जमाने की प्रथा सी, उस जमाने का रिवाज सी स्वयंवर का, उते वरमाला पहनाण लगी, उसकी नक कट ली। यह तो बहुत वड्डा द्रोह है, यह तो बहुत वड्डा जुलम है। पर नहीं आखांगे जालम, क्योंकि जित गए ने। जो जित जाए वह भगवान हो जाता है, जो हार जाए वह शैतान हो जाता है। एक सही है, जिहड़े गुण राम दे च ने उतने गुण रावण दे च वी ने। धार्मिक है राम, धार्मिक है रावण। विशिष्ट कोल पढ़े ने राम, पाठी ने अच्छे, नाम जपण वाले ने, रसिक ने, ईश्वर नूं मनण वाले ने, पर यह भी नास्तिक नहीं है। शिवजी का उपासक है, चारे वेद उसनू जबानी कंठ ने। धार्मिक तौर पर दोहां का कोई मतभेद भी नहीं, घरेलू झगड़ा है, यह भी मैं अर्ज करते हैं। दो स्त्रियां ने एक पासे करते हुए जंग नहीं होनी सी, लाला दौलत राय ने ऐसा ही लिखे है। तो खैर मुख्तसर मैं अर्ज करा, राम कहिंदे ने ऐ लक्ष्मण बड़ा कीमती मनुख जा रहा है, गिर गया है। असी जिस इंसान नूं जमीन ते गिराया है, यह मामूली पद्धर दा नहीं है, बहुत महान इंसान है। जा इस दे प्राण निकलन, इस तों पहले इसकी कुछ महानता अपनी झोली च पा ले, तू भज के जा। लक्ष्मण गया है। राम जिथे निर्माणता की मूर्ति सन, हलेम सन, उथे लक्ष्मण की तबीयत बिल्कुल इस तों उल्ट सी, बिल्कुल राम तो उल्ट। वह जिथे शांतमई सन, बिल्कुल क्रोधी सुभा। वह जिथे दूरदृष्ट सन, इतनी गल लक्ष्मण दे च नहीं सी, यह भी मैं अर्ज करदे आ। सिर दे भार खड़े हो गए ते कहन लगे, ब्राह्मण देवता सुनया तुहाडे कोल बड़ा ज्ञान है, बड़ी समझ है, कोई कीमती गल साडी झोली च भी पाओ जो साडी जिंदगी च कम आवे। अखां खोलियां ने इस तड़प दे रावण ने, और इंज मुस्कुराया है जिवें किसे बच्चे ते किसे नादान ते। अखां मीट लईयां, तड़प रहा सी विचारा, प्राण निकल रहे सन, नहीं कुछ बोलिया। लक्ष्मण वापस आ गया, कहिंदा भगवान उते बोलदा ही नहीं, ते जद बोलदा ही नहीं उहदे कोल की ज्ञान लईए। राम कहिंदे ने, पुरखा तेरे कोल वह वसफ नहीं है ज्ञान लैण दा, जिस दे कोल ज्ञान लईदा है उहदे सिर दे भार नहीं खड़े होईदा। जा उसके कदमां विच खड़ा हो ते हथ जोड़ के ज्ञान की मंग कर। हुण जिस दे कदमां विच राम अपने भरा नूं खड़ा करना चाहते ने, यकीन जाणो मनुख कोई मामूली पद्धर दा नहीं हो सकता, बड़ा कीमती मनुख, वकत दा कीमती इंसान है। कदमां विच खड़ा होया लक्ष्मण, और कहिंदा हथ जोड़ के, ऐ ब्राह्मण देवता, जो जिंदगी दा कीमती अनुभव है इस आखिरी समय साडी झोली च पाओ। रावण दे नेत्र खुले ने, बोलिया, ऐ लक्ष्मण हुण तैनूं लैण दी ढंग आया, हुण तैनूं प्राप्त करन दा ढंग आया। सुन, मनुख दी जिंदगी दे च कल कतई नहीं आउंदा, जो जरूरी काम होवे उसनूं हमेशा ही अज कर लेना चाहिदा, मुलतवी नहीं करना चाहिदा, कल ते नहीं सुटना चाहिदा, पोस्टपोन नहीं करना चाहिदा, उन्हूं मुलतवी नहीं करना चाहिदा, अज ही करना चाहिदा। जैसे गुरु अर्जन देव जी महाराज कहिंदे, नै बिलंब धर्मं बिलंब पापं। जो किसी जरूरी काम नूं कल ते सुट रहा है, वह जरूरी काम हो ही नहीं सकेगा, रह जाएगा। मनुख बहुत कुछ जरूरी कल ते सुटदा पे, इस तों ही पता चलता है कि बंदा खुद गैर जरूरी हो गया, कुछ भी नहीं है। यह अमृत छकण नूं कल ते सुटदा है, कि शराब पीण अज ही पीनी है, हुण ही पीनी है। यह सच बोलण नूं कल ते सुटदा है, झूठ बोलना है अज ही बोलना है, हुणे ही बोलना है। ਇਹ ਕਿਸੇ ਤੇ ਦਇਆ ਕਰਨ ਨੂੰ ਕੱਲ ਤੇ ਸੁੱਟਦਾ ਹੈ, ਕਠੋਰਤਾ ਨਾਲ ਪੇਸ਼ ਆਉਣਾ, ਅੱਜ ਹੀ ਆਉਣਾ, ਹੁਣੇ ਹੀ ਆਉਣਾ। ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕੱਲ ਤੇ ਸੁੱਟ ਦਿੰਦਾ ਹੈ, ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀਭੂਤ ਵੀ ਨਹੀਂ ਹੋ ਸਕਦੀ, ਨੇਕੀਆਂ ਫਲੀਭੂਤ ਵੀ ਨਹੀਂ ਹੋ ਸਕਦੀਆਂ। ਇਤਨਾ ਕੀਮਤੀ ਗਿਆਨ ਇਹ ਮਰਦਿਆਂ ਹੋਇਆਂ ਵੀ ਦੇ ਰਿਹਾ ਰਾਵਣ। ਹਿੰਦੁਸਤਾਨੀਆਂ ਦੇ ਅਚੇਤਨ ਮਨ ਵਿਚ ਅਹਿਸਾਸ ਹੈ, ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ, ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਂਦੇ ਨਾ ਰਾਮ ਤੇ ਲਕਸ਼ਮਣ ਦਾ, ਉਹ ਰਾਵਣ ਦੀ ਪਰਿਕਰਮਾ ਕਰਦਾ ਹੈ। ਸ਼ਾਇਦ ਤੁਹਾਡੇ ਚ ਕਿਸੇ ਨੇ ਦੇਖਿਆ ਹੋਵੇ, ਪਹਿਲੇ ਪਰਿਕਰਮਾ ਕਰਦੇ ਨੇ, ਸਜਦਾ ਕਰਦੇ ਨੇ, ਔਰ ਸਾਰਾ ਦਿਨ ਵੀ ਹਿੰਦੂ ਲੋਕ ਮੱਥਾ ਟੇਕਦੇ ਨੇ, ਬਈ ਹੱਦ ਹੋ ਗਈ, ਇੱਕ ਪਾਸੇ ਤੇ ਇਸਦਾ ਪੁਤਲਾ ਜਲਾਉਣਾ, ਇਹਦੀ ਬੇਇੱਜ਼ਤੀ ਕਰਨੀ ਹੈ, ਫਿਰ ਮੱਥਾ ਟੇਕਣ ਦਾ ਕੀ ਮਤਲਬ? ਕਿਉਂ ਮੱਥਾ ਟੇਕਦੇ? ਸਾਰਾ ਦਿਨ ਪਰਿਕਰਮਾ ਪੈ ਕਰਦੇ ਹੋ, ਸਾਰਾ ਦਿਨ ਮੱਥਾ ਪੈ ਟੇਕਦੇ ਹੋ। ਅਚੇਤਨ ਮਨ ਵਿਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ, ਫਿਰ ਇਤਨੀ ਬੇਇੱਜ਼ਤੀ ਕਿਉਂ ਕਰ ਰਹੇ ਹੋ? ਸਾਲ ਦੇ ਸਾਲ ਉਸਨੂੰ ਜਲਾ ਕਿਉਂ ਰਹੇ ਹੋ? ਫੂਕ ਕਿਉਂ ਰਹੇ ਹੋ? ਉਹਦਾ ਪੁਤਲਾ ਕਿਉਂ ਜਲਾ ਰਹੇ ਹੋ? ਹਾਰ ਗਿਆ। ਹਾਰਨਾ ਹੀ ਸ਼ੈਤਾਨੀਅਤ ਹੈ, ਜਿੱਤ ਜਾਣਾ ਹੀ ਭਗਵਾਨ ਹੋਣਾ ਹੈ, ਇਹ ਹਕੀਕਤ ਹੈ। ਜਦ ਵੀ ਕੋਈ ਹਾਰ ਜਾਂਦਾ ਹੈ, ਸੰਗੀ ਸਾਥੀ ਨਹੀਂ ਲੱਭਦੇ ਹੁੰਦੇ। ਤਾਮਿਲਨਾਡੂ ਦੇ ਲੋਕ ਰਾਵਣ ਦੀ ਪੂਜਾ ਕਰਦੇ ਨੇ, ਕੇਰਲਾ ਦੇ ਵਾਸੀ ਤਮਿਲ ਲੋਕ। ਪਾਰਲੀਮੈਂਟ ਦੇ ਵਿਚ ਵੀ ਆਵਾਜ਼ ਉੱਠੀ ਸੀ ਤਮਿਲ ਲੋਕਾਂ ਦੀ ਤਰਫੋਂ, ਤਮਿਲ MP ਜਿੰਨੇ ਵੀ ਸਨ, ਬਈ ਇਹ ਅਨਿਆਏ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਕਿ ਸਾਲ ਦੇ ਸਾਲ ਸਾਡਾ ਇੱਕ ਬਜ਼ੁਰਗ, ਉਹਦਾ ਪੁਤਲਾ ਜਲਾਇਆ ਜਾਏ, ਉਹਦੀ ਬੇਇੱਜ਼ਤੀ ਕੀਤੀ ਜਾਏ, ਇਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਇਹ ਆਵਾਜ਼ ਪਾਰਲੀਮੈਂਟ ਦੇ ਵਿਚ ਉੱਠੀ, ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿਚ, ਔਰ ਉਹਨਾਂ ਨੇ ਬੜੀ ਪੁਰਜ਼ੋਰ ਮੰਗ ਕੀਤੀ ਕਿ ਉੱਤਰੀ ਭਾਰਤ ਅਗਰ ਸਾਲ ਦੇ ਸਾਲ ਰਾਵਣ ਦੀ ਬੇਪਤੀ ਕਰੇਗਾ ਤਾਂ ਇਸਦਾ ਰਿਐਕਸ਼ਨ ਵੀ ਹੋ ਸਕਦਾ ਤਮਿਲਨਾਡੂ ਵਿਚ, ਕੇਰਲਾ ਵਿਚ। ਇਹ ਉਹਨਾਂ ਨੇ ਧਮਕੀ ਵੀ ਦਿੱਤੀ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਿੰਦੁਸਤਾਨ ਵਿਚ ਇਸ ਤਰ੍ਹਾਂ ਦੀ ਆਵਾਜ਼ ਉੱਠ ਪਈ ਹੈ, ਭਾਵੇਂ ਹਜ਼ਾਰਾਂ ਸਾਲ ਬਾਅਦ ਉੱਠੀ ਹੈ, ਲੇਕਿਨ ਉੱਠੀ ਹੈ ਕਿ ਬੰਦਾ ਤਾਂ ਨੇਕ ਸੀ, ਉਹਦਾ ਕੋਈ ਕਸੂਰ ਵੀ ਨਹੀਂ, ਔਰ ਉਸਦੇ ਆਚਰਣ ਇਖਲਾਕ ਦੇ ਉੱਤੇ ਵੀ ਕੋਈ ਆਂਚ ਨਹੀਂ, ਉਸਨੇ ਸੀਤਾਂ ਤੇ ਕੋਈ ਜ਼ੁਲਮ ਵੀ ਨਹੀਂ ਕੀਤਾ, ਉਸਦੀ ਕੋਈ ਅਸਮਤ ਨਹੀਂ ਲੁੱਟੀ। ਔਰ ਇਸ ਗੱਲ ਦਾ ਸਬੂਤ ਹੈ ਕਿ ਅਗਨ ਪ੍ਰੀਖਿਆ ਦੇ ਕਹਿੰਦੇ ਨੇ ਸੀਤਾ ਕਾਮਯਾਬ ਨਿਕਲੀ। ਇਤਿਹਾਸ ਲੰਬਾ ਚੌੜਾ ਇਤਿਹਾਸ ਹੈ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਜੋ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ, ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ। ਜੇਤੂ ਦੇ ਪਿੱਛੇ ਜਗਤ ਚੱਲਦਾ ਹੈ, ਜੋ ਜਿੱਤ ਜਾਏ। ਔਰ ਇਹ ਹਕੀਕਤ ਹੈ, ਐਸਾ ਵੀ ਸਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਣਾ ਪਿਆ, ਸਿਰਫ ਜਿਹੜੇ 25 ਸਿੰਘ ਸਨ ਉਹਨਾਂ ਨੇ ਵੀ ਬਿਦਾਵਾ ਲਿਖ ਦਿੱਤਾ। ਇਸ ਦੇ ਕੋਲ ਤੇ ਅੰਨ ਵੀ ਨਹੀਂ ਲੱਭਦਾ, ਭੁੱਖ, ਗਰੀਬੀ, ਤਨ ਦੇ ਕੱਪੜੇ ਵੀ ਪਟ ਗਏ, ਇਸ ਗੁਰੂ ਦੇ ਨਾਲ ਚੱਲ ਕੇ ਕੀ ਕਰਨਾ ਹੈ? ਇਹ ਲੋ ਬਿਦਾਵਾ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਜਿਸ ਤੋਂ ਦੁੱਖ ਮਿਲੇਗਾ, ਮਨੁੱਖ ਉਸਦਾ ਸਾਥ ਛੋੜ ਦੇਵੇਗਾ, ਚਾਹੇ ਰੱਬ ਹੈ ਤੇ ਚਾਹੇ ਗੁਰੂ ਹੀ ਕਿਉਂ ਨਹੀਂ। ਭਰਾ ਦੀ ਤੇ ਗੱਲ ਛੋੜ ਦੋ, ਪਿਓ ਦੀ ਤੇ ਗੱਲ ਛੋੜ ਦੋ, ਪੁੱਤਰ ਦੀ ਤੇ ਗੱਲ ਇੱਕ ਪਾਸੇ, ਮਿੱਤਰ ਦੀ ਤੇ ਗੱਲ ਇੱਕ ਪਾਸੇ, ਚਾਹੇ ਗੁਰੂ ਤੇ ਪਰਮਾਤਮਾ ਹੈ, ਉਹਦਾ ਵੀ ਸਾਥ ਛੋੜਿਆ ਜਾ ਸਕਦਾ ਹੈ। ਇਤਿਹਾਸ ਬਿਦਾਵਾ ਲਿਖ ਦਿੱਤਾ ਹੈ, ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਸਤਿਗੁਰ ਨੇ ਵੀ ਕਬੂਲ ਕਰ ਲਿਆ, ਠੀਕ, ਮੈਂ ਤੁਹਾਡਾ ਗੁਰੂ ਨਹੀਂ, ਤੁਸੀਂ ਮੇਰੇ ਸਿੱਖ ਨਹੀਂ, ਠੀਕ। ਦੁੱਖ ਦਾ ਸਾਥ ਕੌਣ ਦੇਵੇ? ਰਹੀਮ ਨੇ ਐਵੇਂ ਨਹੀਂ ਕਹਿ ਦਿੱਤਾ। ਖੈਰ, ਇਹ ਤੇ ਐਵੇਂ ਵਿਚਕਾਰ ਜੋ ਹੈ ਇਹ ਗੱਲ ਆ ਗਈ, ਤੇ ਮੈਂ ਇਤਨਾ ਸਮਾਂ ਜੋ ਹੈ ਤੁਹਾਡਾ ਲੈ ਬੈਠਾ, ਤੇ ਮੇਰੇ ਜਜ਼ਬੇ ਕਈ ਦਫਾ ਵਿਚੇ ਰਹਿ ਜਾਂਦੇ ਨੇ, ਤੇ ਮੈਨੂੰ ਅਫਸੋਸ ਵੀ ਆਉਂਦਾ, ਮੈਂ ਜਿਹੜਾ ਗੱਲ ਕਹਿਣ ਲੱਗਾ ਸੀ ਐਨ ਮੈਂ ਥਿੜਕ ਕਿਉਂ ਗਿਆ। ਫਿਰ ਸੋਚਦਾ, ਅੱਛਾ ਗੁਰੂ ਤੂੰ ਇਹੀ ਕਹਿ ਲੈਣਾ ਚਾਹੁੰਦਾ ਸੀ, ਤੇਰੀ ਮਰਜ਼ੀ, ਤੇਰੀ ਰਹਿਮਤ, ਤੇਰੀ ਬਖਸ਼ਿਸ਼। ਮੈਂ ਤੁਹਾਡੇ ਸਾਹਮਣੇ ਮੂਲ ਮੁੱਦਾ ਜੋ ਰੱਖ ਰਿਹਾ ਉਹ ਇਹ ਕਿ ਸਰੀਰ ਪੰਜ ਤੱਤ ਦਾ ਪੁਤਲਾ, ਸਰੀਰ ਪੰਜ ਨੇ, ਕਰਮ ਇੰਦਰੇ ਪੰਜ ਨੇ, ਗਿਆਨ ਇੰਦਰੇ ਪੰਜ ਨੇ, ਮੂਲ ਵਿਕਾਰ ਪੰਜ ਨੇ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਝੋਲੀ ਚ ਪਾਈਆਂ ਨੇ ਪੰਜ ਬਾਣੀਆਂ, ਔਰ ਪੰਜਵੀਂ ਹੈ ਆਨੰਦ, ਮੰਜ਼ਿਲ ਹੈ ਆਨੰਦ, ਪਹੁੰਚਣਾ ਹੈ ਆਨੰਦ ਤੱਕ। ਆਨੰਦ ਸੁੱਖ ਨਹੀਂ ਹੈ, ਆਨੰਦ ਸੁੱਖ ਦੁੱਖ ਤੋਂ ਉੱਚੀ ਅਵਸਥਾ ਹੈ। ਇਤਨੀ ਮਹਿਰਜ਼ ਕਰਦੇ ਹਾਂ, ਆਨੰਦ ਕੋਈ ਸੁੱਖ ਨਹੀਂ, ਸੁੱਖ ਦੇ ਚੱਕਰ ਚ ਨਾ ਪੈਣਾ। ਹਰ ਸੁੱਖ ਪਰਿਵਾਰ ਤੋਂ ਮਿਲ ਜਾਂਦਾ, ਪਦਾਰਥਾਂ ਤੋਂ ਮਿਲ ਜਾਂਦਾ, ਧਨ ਤੋਂ ਮਿਲ ਜਾਂਦਾ, ਔਰ ਹਰ ਸੁੱਖ ਦੇ ਪਿੱਛੇ ਦੁੱਖ ਖੜਾ ਹੈ। ਆਨੰਦ ਸੁੱਖ ਦੁੱਖ ਤੋਂ ਉੱਚੀ ਅਵਸਥਾ ਹੈ, ਜਪ ਨਾਲ ਪ੍ਰਾਪਤ ਆਉਂਦੀ ਹੈ। ਤੇ ਮੈਂ ਵਾਅਦਾ ਜ਼ਰੂਰ ਕੀਤਾ ਸੀ ਕਿ ਜਪ ਦੀ ਵਿਧੀ ਤੇ ਜਪ ਦਾ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ, ਉਹ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਣਾ ਹੈ। ਗੁਰੂ ਨੂੰ ਜੋ ਮਨਜ਼ੂਰ ਸੀ, ਕੱਲ ਤੇ ਛੋੜਦੇ ਹਾਂ, ਕੱਲ ਫਿਰ ਤੁਹਾਡੇ ਸਾਹਮਣੇ ਇਸ ਵਿਚਾਰ ਨੂੰ ਦੁਹਰਾਵਾਂਗੇ। ਆਨੰਦ ਭਇਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ। ਗੁਰੂ ਮਿਲ ਗਿਆ, ਆਨੰਦ ਮਿਲ ਗਿਆ, ਸੁੱਖ ਦੁੱਖ ਤੋਂ ਉੱਚੀ ਅਵਸਥਾ ਮਿਲਦੀ ਕਿਵੇਂ? ਜਪ ਨਾਲ। ਵਾਸਤਵਿਕ ਜਪ ਕੀ ਹੈ? ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟੀ ਜਾਣਾ, ਰਟੀ ਜਾਣਾ, ਰਟੀ ਜਾਣਾ, ਇਹ ਜਪ ਹੈ। ਵਿਧੀ, ਢੰਗ ਔਰ ਇਸਦੀ ਅਵਸਥਾ, ਇਸਦੀ ਰੂਪ ਰੇਖਾ, ਤੁਛ ਬੁੱਧੀ ਅਨੁਸਾਰ ਜੋ ਕੁਛ ਦਾਸ ਨੇ ਪੜ੍ਹਿਆ, ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਤੁਹਾਨੂੰ ਸੁਣਾ ਦਿਆਂਗਾ। ਜਿਨ੍ਹਾਂ ਦਾ ਅਨੁਭਵ ਹੋਵੇਗਾ ਉਹਨਾਂ ਨੂੰ ਰਸ ਆ ਜਾਏਗਾ, ਔਰ ਜਿਹੜੇ ਇਸ ਮਾਰਗ ਦੇ ਪਾਂਧੀ ਨੇ ਉਹਨਾਂ ਨੂੰ ਸ਼ਾਇਦ ਕੋਈ ਸੋਝ ਸਮਝ ਵੀ ਜੋ ਹੈ ਮਿਲੇ। ਇੱਕ ਪਾਠੀ ਦੀ ਤਰ੍ਹਾਂ ਪਾਤਸ਼ਾਹ ਦੀ ਬਾਣੀ ਦੇ ਜੋ ਕੁਛ ਲਿਖਿਆ ਹੈ ਪੜ੍ਹ ਕੇ ਤੁਹਾਡੇ ਸਾਹਮਣੇ ਜੋ ਹੈ ਰੱਖ ਦਿਆਂਗਾ। ਅਨੁਭਵ ਗੁਰੂ ਗ੍ਰੰਥ ਸਾਹਿਬ ਦਾ, ਗਿਆਨ ਗੁਰੂ ਨਾਨਕ ਦਾ, ਵਿਚਾਰਾਂ ਸਤਿਗੁਰ ਦੀਆਂ, ਪਾਠੀ ਆਪਾਂ ਪੜ੍ਹ ਕੇ ਤੁਹਾਨੂੰ ਜੋ ਹੈ ਸਰਵਣ ਕਰਾ ਦਿਆਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ।
3: ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਇੱਕ ਵਿਚਾਰ ਦਾਸ ਸ਼ਾਮ ਦੇ ਸਮੇਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ। ਪਰਿਪੂਰਨ ਪ੍ਰਮਾਤਮਾ ਨੇ ਬ੍ਰਹਿਮੰਡ ਦੇ ਵਿੱਚ ਜਿਸ ਦੇ ਵਿੱਚ ਅਸੀਂ ਜੀ ਰਹੇ ਹਾਂ, ਪੰਜਾਂ ਦੀ ਗਿਣਤੀ ਨੂੰ ਪ੍ਰਧਾਨ ਰੱਖਿਆ ਹੈ। ਕਾਇਨਾਤ ਸਾਰੀ ਪੰਜ ਤੱਤਾਂ ਦੀ, ਔਰ ਉਹ ਪੰਜ ਤੱਤ ਗੁਰਬਾਣੀ ਦੱਸਦੀ ਹੈ, ਅਬ ਤੇਜ ਬਾਏ ਪ੍ਰਿਥਵੀ ਆਕਾਸਾ ਐਸੀ ਰਹਿਤ ਰਹੋ ਹਰੀ ਪਾਸਾ। ਪੰਜ ਤੱਤਾਂ ਕਰਕੇ ਸਾਰਾ ਸੰਸਾਰ ਬਣਿਆ। ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਹ ਸਰੀਰ ਵੀ ਪੰਜ ਤੱਤ ਦਾ ਪੁਤਲਾ, ਸਰੀਰ ਵੀ ਪੰਜ ਨੇ, ਔਰ ਫਿਰ ਇਸੇ ਤਰੀਕੇ ਨਾਲ ਇਸ ਸਰੀਰ ਨੂੰ ਪ੍ਰਭੂ ਨੇ ਗਿਆਨ ਇੰਦਰੇ ਵੀ ਪੰਜ ਦਿੱਤੇ ਨੇ, ਕਰਮ ਇੰਦਰੇ ਵੀ ਪੰਜ ਦਿੱਤੇ ਨੇ, ਰਸ ਵੀ ਪੰਜ ਦਿੱਤੇ ਨੇ, ਵਿਕਾਰ ਵੀ ਪੰਜ ਨੇ। ਇਸੇ ਹੀ ਪੰਜ ਤੱਤ ਦੇ ਪੁਤਲੇ ਦੀ ਝੋਲੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਰੀਰਕ ਰਹਿਤਾਂ ਝੋਲੀ ਵਿੱਚ ਪਾਈਆਂ, ਜਿਹਨੂੰ ਪੰਜ ਕਕਾਰ ਕਹਿੰਦੇ ਨੇ, ਤੇ ਪੰਜ ਮਾਨਸਿਕ ਰਹਿਤਾਂ ਪਾਈਆਂ, ਜਿਹਨੂੰ ਪੰਜ ਬਾਣੀਆਂ ਕਹਿੰਦੇ ਨੇ। ਮਨ ਦੀ ਰਹਿਤ ਪੰਜ ਬਾਣੀਆਂ, ਤਨ ਦੀ ਰਹਿਤ ਪੰਜ ਕਕਾਰ। ਉਹ ਜਿਹੜੀਆਂ ਪੰਜ ਬਾਣੀਆਂ ਨੇ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ। ਪਹੁੰਚਣਾ ਕਿੱਥੇ ਹੈ? ਆਨੰਦ ਤੱਕ। ਚਾਹੀਦਾ ਕੀ ਹੈ? ਆਨੰਦ। ਲਫ਼ਜ਼ ਮੈਂ ਦੁਹਰਾ ਦਿਆਂ, ਆਨੰਦ ਸੁੱਖ ਨਹੀਂ ਹੈ। ਸੁੱਖ ਦੁੱਖ ਤੋਂ ਜਿਹੜੀ ਉੱਚੀ ਅਵਸਥਾ ਹੈ ਉਸ ਨੂੰ ਆਨੰਦ ਕਹਿੰਦੇ ਨੇ। ਸਦੀਵੀ ਸੁੱਖ ਇੰਜ ਕਹਿ ਲਓ, ਸਦੀਵੀ ਖੇੜਾ, ਸਦੀਵੀ ਖੁਸ਼ੀ। ਔਰ ਆਮ ਇਹ ਜਗਤ ਦੀ ਦੁੱਖ ਸੁੱਖ ਦੀ ਅਵਸਥਾ ਤੋਂ ਉੱਚੀ ਅਵਸਥਾ ਆਨੰਦ। ਆਨੰਦ ਤੱਕ ਪਹੁੰਚਣ ਦਾ ਵਸੀਲਾ ਜਪ ਔਰ ਦੂਸਰਾ ਪੜਾਓ ਜਾਪ, ਤੀਸਰਾ ਪੜਾਓ ਬੈਰਾਗ ਸਵਈਏ, ਚੌਥਾ ਪੜਾਓ ਚੌਪਈ ਅਰਦਾਸ, ਪੰਜਵੀਂ ਮੰਜ਼ਿਲ ਆਨੰਦ। ਜਪ ਤੋਂ ਯਾਤਰਾ ਆਰੰਭ ਹੋਣੀ ਹੈ, ਆਨੰਦ ਤੇ ਸਮਾਪਤੀ ਹੋਣੀ ਹੈ। ਘਰ ਪਹੁੰਚ ਕੇ ਯਾਤਰਾ ਸਮਾਪਤ ਹੋਵੇਗੀ ਔਰ ਆਨੰਦ ਹੀ ਘਰ ਹੈ। ਆਨੰਦ ਤੱਕ ਪਹੁੰਚਣਾ ਹੈ ਸਾਡੇ ਮਨ ਨੇ। ਇਹ ਤਨ ਸ਼ਮਸ਼ਾਨ ਤੱਕ ਪਹੁੰਚੇ, ਇਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚਣਾ ਹੀ ਚਾਹੀਦਾ ਹੈ। ਇਹ ਤਨ ਜ਼ਮੀਨ ਤੱਕ ਪਹੁੰਚੇ, ਖਾਕ ਹੋਵੇ, ਉਸ ਤੋਂ ਪਹਿਲੇ ਮਨ ਨੂੰ ਨੂਰ ਹੋ ਹੀ ਜਾਣਾ ਚਾਹੀਦਾ ਹੈ। ਮਨ ਨੂਰ ਹੋਇਆ ਨਹੀਂ, ਤਨ ਖਾਕ ਹੋ ਗਿਆ, ਯਾਤਰਾ ਸਫਲ ਨਹੀਂ ਹੋਈ, ਮਨੁੱਖ ਟਿਕਾਣੇ ਤੇ ਨਹੀਂ ਪਹੁੰਚਿਆ। ਟਿਕਾਣਿਆਂ ਤੇ ਆਨੰਦ ਸੀ, ਆਨੰਦ ਨੂਰ ਹੈ, ਆਨੰਦ ਪ੍ਰਕਾਸ਼ ਹੈ, ਆਨੰਦ ਖੁਸ਼ੀ ਹੈ, ਆਨੰਦ ਸਦੀਵੀ ਹੈ। ਸਾਰੀਆਂ ਖੁਸ਼ੀਆਂ ਨੂੰ, ਸਾਰੇ ਰਸਾਂ ਨੂੰ, ਸਾਰੇ ਦੈਵੀ ਗੁਣਾਂ ਨੂੰ ਇੱਕੋ ਹੀ ਸ਼ਬਦ ਵਿੱਚ ਬਿਆਨ ਕਰਨਾ ਹੋਵੇ, ਆਨੰਦ ਕਾਫੀ ਹੈ। ਸਭ ਕੁਝ ਵਿੱਚ ਆ ਗਿਆ। ਤੇ ਮੈਂ ਫਿਰ ਅਰਜ਼ ਕਰਾਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ, ਸੁੱਖ ਨਹੀਂ ਹੈ। ਦੋਹਰਾ ਦੇ ਹਾਂ, ਸੁੱਖ ਪਰਿਵਾਰ ਤੋਂ ਵੀ ਮਿਲਦਾ ਹੈ, ਆਨੰਦ ਪਰਿਵਾਰ ਤੋਂ ਨਹੀਂ ਮਿਲੇਗਾ। ਔਰ ਜੋ ਸੁੱਖ ਮਿਲਦਾ ਹੈ, ਮਿਲਿਆ ਹੋਇਆ ਸੁੱਖ ਥੋੜੇ ਦਿਨਾਂ ਬਾਅਦ ਦੁੱਖ ਵਿੱਚ ਬਦਲ ਜਾਂਦਾ ਹੈ। ਆਨੰਦ ਪਦਾਰਥਾਂ ਤੋਂ ਵੀ ਮਿਲੇਗਾ, ਸੁੱਖ ਪਦਾਰਥਾਂ ਤੋਂ ਵੀ ਮਿਲੇਗਾ, ਆਨੰਦ ਤੇ ਪਰਮਾਤਮਾ ਤੋਂ ਹੀ ਮਿਲਦਾ ਹੈ। ਔਰ ਜਿਨ੍ਹਾਂ ਪਦਾਰਥਾਂ ਤੋਂ ਸੁੱਖ ਮਿਲਦਾ ਹੈ, ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਆਨੰਦ ਜਿਸ ਦੇ ਸਾਰੇ ਗੁਣ ਆ ਗਏ, ਸਾਰੇ ਰਸ ਆ ਗਏ, ਸਾਰੀ ਸ਼ਕਤੀ ਆ ਗਈ, ਸਾਰਾ ਖੇੜਾ ਆ ਗਿਆ। ਪਹੁੰਚਣ ਦਾ ਵਸੀਲਾ ਹੈ ਜਪ। ਜਿਤਨੇ ਧਾਰਮਿਕ ਕਰਮ ਨੇ, ਇਨ੍ਹਾਂ ਦੀ ਮਹਾਨਤਾ ਵੀ ਜਪ ਕਰਕੇ ਹੈ। ਜਪ ਨੂੰ ਅਲੱਗ ਕਰ ਦੇ ਤੇ ਇਸ ਤਰ੍ਹਾਂ ਹੈ ਜਿਵੇਂ ਕਿਸੇ ਬਰਾਤ ਤੋਂ ਲਾੜੇ ਨੂੰ ਵੱਖ ਕਰ ਦੋ। ਕੀ ਮੈਨੇ ਰੱਖਦੇ ਨੇ ਬਰਾਤੀ? ਕੁਛ ਵੀ ਨਹੀਂ। ਜਪ ਅਲੱਗ ਕਰ ਦੋ, ਦਾਨ ਕੀ ਮੈਨੇ ਰੱਖਦਾ, ਗਿਆਨ ਕੀ ਮੈਨੇ ਰੱਖਦਾ, ਕੁਛ ਵੀ ਨਹੀਂ। ਸੇਵਾ, ਦਾਨ, ਗਿਆਨ, ਹੋਰ ਬਹੁਤ ਸਾਰੇ ਧਾਰਮਿਕ ਕਰਮ, ਇਹ ਤੇ ਬਰਾਤੀਆਂ ਦੀ ਤਰ੍ਹਾਂ ਨੇ। ਮੂਲ ਤੇ ਜਪ ਹੈ ਨਾ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਤੇ ਪਾਤਸ਼ਾਹ ਤੋਂ ਪੁੱਛੀਏ ਕਿਵੇਂ ਜਪੀਏ, ਤੇ ਸੈਕਨ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ। ਜ਼ਬਾਨ ਨਾਲ ਜਪੋ, ਬਸ ਸਿਰਫ ਰਸਨਾ ਨਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਸ ਇੰਨਾ ਹੀ ਕਹਿਣਾ ਹੈ। ਇਤਨਾ ਕਹਿਣਾ ਤੇ ਬਹੁਤ ਸੌਖਾ ਹੈ, ਕਈ ਸਾਰੀ ਸਾਰੀ ਰਾਤ ਵੀ ਕਰ ਲੈਂਦੇ ਨੇ, ਘੰਟਾ ਘੰਟਾ ਦੋ ਦੋ ਘੰਟਾ ਵੀ ਕਰ ਲੈਂਦੇ ਨੇ। ਮੈਂ ਇਸ ਤਰ੍ਹਾਂ ਔਖਾ ਨਹੀਂ ਹੈ, ਪਰ ਇਹ ਜੋ ਸਤਿਗੁਰਾਂ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾਮ, ਕਿਉਂ? ਜਿਸ ਢੰਗ ਨਾਲ ਆਖਣਾ ਹੈ ਉਸ ਢੰਗ ਨਾਲ ਔਖਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਜ਼ਬਾਨ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੰਨ ਸੁਣਨ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਪਾਠ ਕਰਨਾ ਕੋਈ ਬਹੁਤ ਔਖਾ ਨਹੀਂ, ਮੈਂ ਐਸੇ ਅਖੰਡ ਪਾਠੀ ਵੀ ਦੇਖੇ ਨੇ 18-18 ਘੰਟੇ ਰੋਜ਼ ਪਾਠ ਕਰ ਰਹੇ ਨੇ। ਪਰ ਗਾਵੀਏ ਸੁਣੀਏ, ਜ਼ਬਾਨ ਬੋਲੇ, ਪਾਠ ਕਰੇ, ਗਾਇਨ ਕਰੇ, ਕੰਨ ਸੁਣਨ, ਮੈਨੂੰ ਉਮੀਦ ਨਹੀਂ ਇੱਕ ਮਿੰਟ ਵੀ ਹੋ ਸਕੇ, ਇੱਕ ਮਿੰਟ। ਤੁਸੀਂ ਆਖੋਗੇ ਮੈਂ ਅਤਕਥ ਨਹੀਂ ਕਰ ਰਿਹਾ, ਕਤਈ ਨਹੀਂ। ਅਗਰ ਕੋਈ ਇਸ ਯੁੱਗ ਦੇ ਵਿੱਚ ਇੱਕ ਮਿੰਟ ਵੀ ਐਸਾ ਕਰ ਸਕਦਾ ਹੈ, ਉਹਨੂੰ ਫਿਰ ਅੱਜ ਦੇ ਯੁੱਗ ਦਾ ਪ੍ਰਹਿਲਾਦ ਕਹਿਣਾ ਹੀ ਪਏਗਾ, ਉਹ ਫਿਰ ਅੱਜ ਦੇ ਯੁੱਗ ਦਾ ਭਾਈ ਮਨੀ ਸਿੰਘ ਹੈ। ਉਹ ਫਿਰ ਅੱਜ ਦੇ ਯੁੱਗ ਦਾ ਬਾਬਾ ਦੀਪ ਸਿੰਘ ਹੈ, ਉਹ ਤੇ ਫਿਰ ਅੱਜ ਦੇ ਯੁੱਗ ਦਾ ਭਗਤ ਧਰੂ ਹੋ ਗਿਆ। ਇੱਕ ਮਿੰਟ, ਵਾਹਿਗੁਰੂ ਵਾਹਿਗੁਰੂ ਐਸਾ ਰਸਨਾ ਉਚਾਰਨ ਕਰੇ ਕੰਨ ਸੁਣਨ ਤੇ ਮਨ ਵਿੱਚ ਭਰੋਸਾ ਵੀ ਹੋਵੇ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਦੁੱਖ ਪਰ ਹਰ ਸੁੱਖ ਘਰ ਲੈ ਜਾ, ਫਿਰ ਤੂੰ ਸਾਰੇ ਸੁੱਖ ਆਪਣੇ ਘਰ ਵਿੱਚ ਲੈ ਜਾਏਗਾ, ਫਿਰ ਸਾਰੇ ਦੁੱਖ ਤੇਰੇ ਨਿਕਲ ਜਾਣਗੇ। ਭੋਜਨ ਦੀ ਬੁਰਕੀ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਭੁੱਖ ਨਹੀਂ ਮਿਟੇਗੀ ਔਰ ਸਰੀਰ ਨੂੰ ਤਾਕਤ ਵੀ ਨਹੀਂ ਮਿਲਣ ਲੱਗੀ। ਪਾਣੀ ਦਾ ਘੁੱਟ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਪਿਆਸ ਨਹੀਂ ਮਿਟੇਗੀ, ਸਰੀਰ ਦੀ ਲੋੜ ਦੀ ਪੂਰਤੀ ਵੀ ਨਹੀਂ ਹੋਵੇਗੀ। ਜੋ ਸਰੀਰ ਨੂੰ ਚਾਹੀਦਾ ਉਸ ਤੱਤ ਦੀ ਪੂਰਤੀ ਵੀ ਨਹੀਂ ਹੋਵੇਗੀ। ਵਾਹਿਗੁਰੂ ਵਾਹਿਗੁਰੂ ਬਸ ਸਿਰਫ ਮੇਰੀ ਜ਼ਬਾਨ ਗਾਇਨ ਕਰ ਰਹੀ ਹੈ, ਮੈਂ ਸੁਣਦਾ ਨਹੀਂ ਪਿਆ। ਇਹ ਤੇ ਇਸ ਤਰ੍ਹਾਂ ਹੈ ਜੈਸੇ ਪਾਣੀ ਦਾ ਘੁੱਟ ਮੈਂ ਮੂੰਹ ਦੇ ਚ ਰੱਖ ਲਿਆ, ਥੱਲੇ ਕੀਤਾ ਹੀ ਨਹੀਂ, ਕਿਆ ਪਿਆਸ ਮਿਟੇਗੀ? ਸਿਰਫ ਮੇਰੀ ਰਸਨਾ ਕਰ ਰਹੀ ਹੈ ਬਾਣੀ ਦਾ ਪਾਠ, ਸਿਰਫ ਮੇਰੀ ਜ਼ਬਾਨ। ਮੈਂ ਅਰਜ਼ ਕਰਾਂ ਇਸ ਨਾਲ ਨਹੀਂ ਆਉਣਾ ਕੁਛ, ਹੁਣੀ ਮੈਂ ਅਰਜ਼ ਕੀਤੀ ਹੈ। ਕਈਆਂ ਦੀ ਸਾਰੀ ਜ਼ਿੰਦਗੀ ਬਾਣੀ ਪੜਦਿਆਂ ਲੰਘ ਜਾਂਦੀ ਹੈ। ਕਥਾ ਕੀਰਤਨ ਕਰਨਾ ਉਸ ਬੰਦਗੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਔਰ ਮੈਨੂੰ ਇਸ ਜ਼ਿੰਦਗੀ ਵਿੱਚ ਗੁਰਪੁਰਬ ਦੇ ਦਿਨਾਂ ਜਾਂ ਕਿਸੇ ਵਿਸ਼ੇਸ਼ ਦਿਨਾਂ 'ਚ ਪੰਜ ਪੰਜ ਥਾਵਾਂ 'ਤੇ ਵੀ ਕਥਾ ਕਰਨੀ ਪਈ ਹੈ, ਪੰਜ ਪੰਜ ਘੰਟੇ। ਲੇਕਿਨ ਅੱਜ ਵੀ ਇਸ ਉਮਰ ਦੇ 'ਚ ਵੀ ਮੈਨੂੰ ਔਖਿਆਈ ਲੱਗਦੀ ਹੈ। ਇੱਕ ਮਿੰਟ ਦਾ ਉਹ ਜਪ ਜਿਸ ਦਾ ਜ਼ਿਕਰ ਗੁਰੂ ਨਾਨਕ ਕਰਦੇ ਨੇ, ਇੱਕ ਮੈਂ ਅਤਕਥਨੀ ਨਹੀਂ ਕਰ ਰਿਹਾ, ਜੋ ਤੁਹਾਨੂੰ ਸੁਣਾ ਰਿਹਾ ਇੱਕ ਪਾਠੀ ਦੀ ਤਰ੍ਹਾਂ ਸਤਿਗੁਰ ਦੀ ਬਾਣੀ, ਉਸ ਦੇ ਵਿਚਾਰ। ਮੇਰੀ ਸਟੱਡੀ ਹੈ, ਸਤਿਗੁਰ ਮੈਥੋਂ ਇਹ ਡਿਊਟੀ ਲੈ ਰਿਹਾ, ਬਾਕੀ ਜਿਹੜੀ ਅਵਸਥਾ ਹੈ ਉਹ ਗੱਲ ਕੁਛ ਹੋਰ ਹੈ। ਉਹ ਮੈਂ ਅਰਜ਼ ਕਰਾਂ ਉਹ ਇੱਕ ਮਿੰਟ ਵੀ ਕਰਨਾ ਔਖਾ ਹੈ। ਇੱਕ ਮਿੰਟ ਸ਼ਾਇਦ ਮੈਂ ਜ਼ਿਆਦਾ ਕਹਿ ਰਿਹਾ। ਕਲਗੀਧਰ ਪਿਤਾ ਦੇ ਕਹਿੰਦੇ ਨੇ, ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ, ਇੱਕ ਸੈਕਿੰਡ, ਜ਼ਬਾਨ ਵਾਹਿਗੁਰੂ ਕਰੇ ਤੇ ਕੰਨ ਸੁਣ ਲੈਣ, ਤੇ ਸੁਣੇਗਾ ਤੇ ਬੰਦਾ ਤਾਂ ਜੇ ਧਿਆਨ ਹੈ, ਵਰਨਾ ਕਿਸ ਤਰ੍ਹਾਂ ਸੁਣੇਗਾ? ਇਸ ਸਭ ਕੁਝ ਨੂੰ ਗਲਤ ਸਮਝਣਾ, ਗੁਰੂ ਗ੍ਰੰਥ ਸਾਹਿਬ ਕੋਈ ਤਸਦੀਕ ਨਹੀਂ ਕਰਦੇ। ਧਿਆਨ ਇੱਥੇ ਜੋੜੋ, ਧਿਆਨ ਤਸਵੀਰ ਦੇ ਜੋੜੋ, ਧਿਆਨ ਪਾਲਕੀ ਦੇ ਜੋੜੋ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਜੋੜੋ, ਜਲਦੇ ਹੋਏ ਦੀਵੇ 'ਚ ਜੋੜੋ, ਇਸ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ। ਇਸ ਤਰ੍ਹਾਂ ਦੀ ਇੱਕ ਪੰਕਤੀ ਵੀ ਨਹੀਂ ਹੈ। ਇਹ ਨਹੀਂ ਪਤਾ ਕਿ ਕੁਝ ਸਾਧ ਸਾਡੇ ਵਿੱਚੋਂ ਤਸਵੀਰਾਂ ਵੀ ਬਣਦੇ ਨੇ, ਇਸ ਤਸਵੀਰ ਦੇ 'ਚ ਧਿਆਨ ਜੋੜੋ, ਇਹ ਗੁਰੂ ਨਾਨਕ ਦੀ ਅਸਲੀ ਤਸਵੀਰ ਹੈ, ਇੰਜ ਵੀ ਕਹਿੰਦੇ ਨੇ। ਔਰ ਕੌਣ ਦੱਸੇ? ਗੁਰੂ ਨਾਨਕ ਨੇ ਤੇ ਫਿਰ 10 ਜਾਮੇ ਧਾਰਨ ਕੀਤੇ, ਫਿਰ ਇਹ ਸ਼ਬਦ ਕੀ ਹੈ? ਜੋ ਅਸਲੀ ਤਸਵੀਰ ਹੈ ਉਹੀ, ਇਸੀ 'ਚ ਧਿਆਨ ਜੋੜੋ, ਫਿਰ ਗੁਰੂ ਦਾ ਸ਼ਬਦ ਕੀ ਹੈ? ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਕੀ ਹੋਇਆ? ਬੋਲੇ ਸਿੱਖ ਪੂਰਨ ਤੌਰ ਤੇ ਸਮਝਦੇ ਨਹੀਂ। ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਹੁਰਾਨਾ। ਇੱਕ ਵਿਚਾਰ ਮੈਂ ਥੋੜਾ ਜਿਹਾ ਦੁਹਰਾ ਵੀ ਦਿਆਂ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਕਿਸੇ ਮੂਰਤੀ ਦੇ, ਕਿਸੇ ਤਸਵੀਰ ਦੇ, ਸਾਰੀ ਸਾਧਨਾ ਵੇਖਣ ਤੇ ਖੜੀ ਹੈ, ਅੱਖਾਂ ਤੇ ਖੜੀ ਹੈ, ਦਰਸ਼ਨ ਕਰਨਾ, ਵੇਖਣਾ। ਸਾਡੇ ਮੁਸਲਮਾਨ ਬਿਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼, ਸਾਰੀ ਸਾਧਨਾ ਪੜ੍ਹਨ ਤੇ ਖੜੀ ਹੈ। ਸਿੱਖ ਜਾਂਦਾ ਗੁਰਦੁਆਰੇ ਵਿੱਚ ਸੁਣਨ ਲਈ ਗੁਰੂ ਕਾ ਸ਼ਬਦ ਹੈ। ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਸੁਣਨ ਤੇ ਖੜੀ ਹੈ। ਜੋ ਦਰਸ਼ਨ ਕਰਨ ਲਈ ਨਹੀਂ ਆਇਆ, ਵੇਖਣ ਲਈ ਨਹੀਂ ਆਇਆ, ਉਹ ਮੰਦਰ ਵਿੱਚ ਆਇਆ ਹੀ ਨਹੀਂ। ਔਰ ਜੋ ਪੜ੍ਹਨ ਲਈ ਨਹੀਂ ਆਇਆ, ਮਸਜਿਦ ਵਿੱਚ ਆਇਆ ਹੀ ਨਹੀਂ। ਔਰ ਜੋ ਸੁਣਨ ਲਈ ਨਹੀਂ ਆਇਆ, ਗੁਰਦੁਆਰੇ ਆਇਆ ਹੀ ਨਹੀਂ, ਕਤਈ ਨਹੀਂ ਆਇਆ। ਔਰ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਸੇਵਾ ਨਾਲੋਂ ਹਜ਼ਾਰਾਂ ਗੁਣਾ ਔਖਾ ਹੈ। 8 ਘੰਟੇ ਸੇਵਾ ਮਨੁੱਖ ਕਰ ਸਕਦਾ ਹੈ, ਕਿਉਂਕਿ ਸਰੀਰ ਨੇ ਕਰਨੀ ਹੈ। 8 ਮਿੰਟ ਸੁਣਨਾ ਔਖਾ ਹੋਵੇਗਾ, 8 ਮਿੰਟ ਸਿਮਰਨ ਔਖਾ ਹੈ। ਤੇ ਗੁਰੂ ਘਰ ਦੇ ਸਿਮਰਨ ਕੀ ਹੈ? ਸੁਣਨਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੁੰਦੇ ਨੇ, ਸੁਣਦਿਆਂ ਹੀ ਪਾਪ ਨਾਸ ਹੁੰਦੇ ਨੇ, ਸੁਣਦਿਆਂ ਹੀ ਮਨੁੱਖ ਗਿਆਨੀ ਬਣਦਾ, ਸੁਣਦਿਆਂ ਹੀ ਸਿੱਧ ਬਣ ਜਾਏਗਾ, ਪੀਰ ਬਣ ਜਾਏਗਾ, ਨਾਥ ਬਣ ਜਾਏਗਾ। ਬੜੇ ਗੁਣ ਲਿਖੇ ਨੇ ਮੇਰੇ ਪਾਤਸ਼ਾਹ ਨੇ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਸ ਗੁਰੂ ਦੀ ਇੱਕ ਸਿੱਖਿਆ ਕੀ ਹੈ? ਇੱਕ ਦਾ ਜਪ, ਉਹਨੂੰ ਸੁਣਾ, ਗਾਵੀਏ ਸੁਣੀਏ। ਗੁਰਦੁਆਰੇ ਚ ਕੋਈ ਹੋਰ ਗਾਏਗਾ ਤੂੰ ਸੁਣੇਗਾ, ਗੁਰਦੁਆਰੇ ਚ ਕੋਈ ਹੋਰ ਬੋਲੇਗਾ ਤੂੰ ਸੁਣੇਗਾ। ਪਰ ਵਿਅਕਤੀਗਤ ਬੰਦਗੀ ਇਹ ਸੁਣਿਆ ਹੋਇਆ ਤਾਂ ਤੇਰਾ ਸਫਲ ਹੈ ਕਿ ਅੰਮ੍ਰਿਤ ਵੇਲੇ ਤੂੰ ਖੁਦ ਉਚਾਰਨ ਕਰਕੇ ਸੁਣ ਸਕੇ, ਗਾ ਵੀ ਇਹ ਸੁਣੀਏ। ਅਗਰ ਐਸਾ ਨਹੀਂ ਕਰ ਸਕਿਆ, ਅਜੇ ਗੁਰਦੁਆਰੇ ਦੇ ਸੁਣਨ ਦਾ ਤੈਨੂੰ ਫਲ ਨਹੀਂ ਮਿਲਿਆ, ਇਹ ਵੀ ਮੈਂ ਅਰਜ਼ ਕਰਦੇ। ਅਜੇ ਗੁਰਦੁਆਰੇ ਤੋਂ ਆ ਕੇ ਜੋ ਤੂੰ ਸਿੱਖਣਾ ਚਾਹੀਦਾ ਸੀ ਨਹੀਂ ਸਿੱਖਿਆ, ਅਜੇ ਗੁਰਦੁਆਰੇ ਤੋਂ ਆ ਕੇ ਜੋ ਤੈਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਤੂੰ ਨਹੀਂ ਪ੍ਰਾਪਤ ਕੀਤਾ, ਅਜੇ ਸਿਰਫ ਤੂੰ ਆ ਰਿਹਾ। ਸਿਰਫ ਗੁਰਦੁਆਰੇ ਆਇਆ ਹੈ, ਅਜੇ ਗੁਰੂ ਦੇ ਮਾਰਗ ਤੇ ਨਹੀਂ ਚੱਲਿਆ। ਗੁਰੂ ਦੇ ਮਾਰਗ ਤੇ ਸੁਰਤ ਨੇ ਚੱਲਣਾ, ਤੇਰੇ ਸਰੀਰ ਨੇ ਥੋੜੀ ਚੱਲਣਾ। ਦੋ ਮਾਰਗ ਨੇ ਸਰੀਰ ਦਾ, ਸੁਰ ਦਾ ਤੇ ਸੁਰ, ਮੈਂ ਜ਼ਿਕਰ ਕਰਾਂਗਾ। ਗਾਵੀਏ ਸੁਣੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸਾ ਗਾਇਨ ਕਰਨਾ ਕੰਨਾਂ ਨਾਲ ਸੁਣਨਾ। ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਗੁਰਮੁਖ ਨੇ ਉਸ ਪਰਮਾਤਮਾ ਦੀ ਅਕਥ ਕਹਾਣੀ ਨੂੰ ਸਮਝ ਲਿਆ। ਕਿਸ ਤਰ੍ਹਾਂ? ਧੁਨ ਦੇ ਚ ਧਿਆਨ ਜੋੜ ਕੇ, ਧੁਨ ਸ਼ਬਦ ਧਿਆਨ ਸੁਰਤ, ਸੁਰਤ ਨੂੰ ਸ਼ਬਦ ਦੇ ਜੋੜਿਆ, ਧਿਆਨ ਨੂੰ ਆਵਾਜ਼ ਦੇ ਜੋੜਿਆ। ਸ਼ਬਦ ਤੋਂ ਮੁਰਾਦ ਆਵਾਜ਼, ਸ਼ਬਦ ਤੋਂ ਮੁਰਾਦ ਬੋਲ, ਸ਼ਬਦ ਤੋਂ ਮੁਰਾਦ ਮੰਤਰ, ਸ਼ਬਦ ਤੋਂ ਮੁਰਾਦ ਵਾਕ। ਸ਼ਬਦ ਇਹ ਬੋਲ ਸੰਸਕ੍ਰਿਤ ਦਾ ਹੈ। ਗੁਰ ਸ਼ਬਦ ਗੁਰੂ ਦਾ ਬੋਲ, ਗੁਰ ਮੰਤਰ ਗੁਰੂ ਦਾ ਬੋਲ, ਗੁਰ ਵਾਕ ਗੁਰੂ ਦੇ ਬਚਨ, ਕੁਛ ਵੀ ਕਹਿ ਦੋ। ਸ਼ਬਦ ਤੋਂ ਮੁਰਾਦ ਆਵਾਜ਼ ਬੋਲ। ਮੈਂ ਤੇ ਇਧਰ ਪੰਜਾਬ ਦੇ ਕੁਛ ਪਿੰਡਾਂ ਚ ਸੁਣਿਆ ਵੀ ਹੈ, ਗ੍ਰੰਥੀ ਸਿੰਘ ਨੂੰ ਕਹਿੰਦੇ ਨੇ ਆਵਾਜ਼ਾਂ ਲਓ ਗੁਰੂ ਦਾ, ਆਵਾਜ਼ਾਂ। ਹੁਕਮਨਾਮੇ ਨੂੰ ਕਹਿੰਦੇ ਨੇ ਆਵਾਜ਼ਾਂ ਲਓ ਗੁਰੂ ਦੀ, ਆਵਾਜ਼ ਲਓ, ਬੋਲ ਗੁਰੂ ਦੇ ਨੇ, ਇਹ ਸ਼ਬਦ ਗੁਰੂ ਦੇ ਨੇ, ਇਹ ਵਿਚਾਰ ਗੁਰੂ ਦੀ ਹੈ। ਸਾਹਿਬ ਕਹਿੰਦੇ ਨੇ ਗਾਵੀਏ ਸੁਣੀਏ, ਰਸਨਾ ਗਾਇਨ ਕਰੇ, ਕੰਨ ਸੁਣਨ, ਇਹ ਧਿਆਨ ਸਾਧਨਾ ਹੈ। ਪਰ ਸੁਣਦਿਆਂ ਸੁਣਦਿਆਂ ਕਿਧਰੇ ਤੜਪ ਪੈਦਾ ਹੋ ਜਾਏ, ਫਿਰ ਮਨੁੱਖ ਦੀ ਰਸਨਾ ਚੱਲ ਪੈਂਦੀ ਹੈ। ਇਹੀ ਕਾਰਨ ਹੈ ਕਿ ਜਦ ਕਬੀਰ ਕੋਲ ਪੁੱਛਿਆ ਗਿਆ ਨਾਮ ਕਿਵੇਂ ਜਪੀਏ, ਸਿਮਰਨ ਕਿਵੇਂ ਕਰੀਏ, ਕਬੀਰ ਕਹਿਣ ਲੱਗੇ ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ, ਕੋਈ ਟੈਕਨੀਕ ਨਹੀਂ, ਕੁਛ ਵੀ ਢੰਗ ਨਹੀਂ ਹੈ। ਕਬੀਰ ਜੈਸਾ ਸੰਤ ਐਸਾ ਆਖੇ ਤਾਂ ਫਿਰ ਕੁਛ ਸੱਚਾਈ ਨਹੀਂ, ਪੂਰਨ ਸੱਚਾਈ ਹੈ, ਮੁਕੰਮਲ ਸੱਚਾਈ ਹੈ। ਆਪ ਦੇ ਬੋਲ ਨੇ, ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲਈ ਵਿਧ ਨਿਖੇਧ ਵਿਧੀ ਨਿਸ਼ੇਧ ਕੋਈ ਵਿਧੀ ਨਹੀਂ ਹੈ ਕੋਈ ਢੰਗ ਨਹੀਂ ਹੈ ਸਾਫ਼ ਕਹਿ ਦਿੱਤਾ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਭਗਤ ਕਬੀਰ ਦੀ ਤਜ ਭਰਮ ਕਰਮ ਐਸੇ ਕਰਮ ਜੋ ਭਰਮ ਤੇ ਖੜੇ ਨੇ ਕਰਮ ਧਰਮ ਕਰਮ ਭਰਮ ਕਿਸੇ ਹੋਰ ਖੁਲਾਸਾ ਕਰਾਂਗਾ ਮੈਂ ਤੁਹਾਡੇ ਸਾਹਮਣੇ ਉਹ ਕਰਮ ਜੋ ਖੜੇ ਹੀ ਪਰਮਾਂ ਤੇ ਨੇ ਲੋਕੀ ਉਸ ਨੂੰ ਧਰਮ ਆਖੀ ਜਾਂਦਾ ਹੈ ਉਹ ਕਰਮ ਭਰਮ ਹੈ ਕਰਮ ਧਰਮ ਨਹੀਂ ਹੈ ਇਹ ਮਜ਼ਮੂਨ ਅਲੱਗ ਚੱਲ ਪਏਗਾ ਵਿਚਾਰ ਰਹਿ ਜਾਏਗੀ ਇਸ ਵਾਸਤੇ ਇਸ ਨੂੰ ਫਿਰ ਛੇੜਾਂਗੇ ਕਰਮ ਭਰਮ ਹੈ ਕਰਮ ਭਰਮ ਲੇਕਿਨ ਆਖੀ ਜਾਂਦਾ ਹੈ ਕਰਮ ਧਰਮ ਇਸ ਵਾਸਤੇ ਸਾਹਿਬ ਕਹਿੰਦੇ ਨੇ ਪਖੰਡ ਹੈ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੂਟੇ ਕਹਿ ਰਿਹਾ ਹੈ ਕਰਮ ਧਰਮ ਇਹ ਕਰਮ ਧਰਮ ਨਹੀਂ ਹੈ ਇਹ ਕਰਮ ਭਰਮ ਹੈ ਫਿਰ ਵਾਸਤਵਿਕ ਐਸਾ ਕਿਹੜਾ ਕਰਮ ਹੈ ਜਿਸ ਕਰਮ ਨੂੰ ਅਸੀਂ ਧਾਰਮਿਕ ਕਹਿ ਸਕੀਏ ਕਰਮ ਧਰਮ ਇਹ ਕਰਮ ਹੀ ਧਰਮ ਹੈ ਇਹ ਕਰਮ ਹੀ ਭਰਮ ਹੈ ਕਰਮ ਤੋਂ ਪਤਾ ਚੱਲਦਾ ਹੈ ਇਹ ਕਰਮ ਰਾਜਨੈਤਿਕ ਹੈ ਕਰਮ ਪਰਿਵਾਰਕ ਹੈ ਕਰਮ ਆਰਥਿਕ ਹੈ ਕਰਮ ਧਰਮ ਹੈ ਆਖਿਰ ਕਰਮ ਤੋਂ ਹੀ ਪਤਾ ਚੱਲੇਗਾ ਨਾ ਇੱਕ ਬੰਦਾ ਦੁਕਾਨ ਤੇ ਬੈਠਾ ਇੱਕ ਬੰਦਾ ਕੋਈ ਬਿਜ਼ਨਸ ਕਰ ਰਿਹਾ ਇੱਕ ਬੰਦਾ ਖੇਤਾਂ ਚ ਕੰਮ ਕਰ ਰਿਹਾ ਕਰਮ ਆਰਥਿਕ ਹੈ ਕਰਮ ਧੰਦਾ ਹੈ ਇਹ ਤੇ ਕਰਮ ਧੰਦਾ ਹੈ ਇੱਕ ਬੰਦਾ ਪੋਲੀਟੀਸ਼ਨ ਹੈ ਰਾਜਨੈਤਿਕ ਹੈ ਕੁਛ ਬੋਲ ਰਿਹਾ ਰਾਜਨੀਤੀ ਦੇ ਸਾਹਮਣੇ ਔਰ ਪਬਲਿਕ ਦਾ ਸਮਰਥਨ ਜੁਟਾ ਰਿਹਾ ਆਪਣੇ ਪਕਸ਼ ਵਿੱਚ ਕਰਨ ਦੀ ਥਾਂ ਥਾਂ ਤੇ ਭੱਜ ਦੌੜ ਕੇ ਕੋਸ਼ਿਸ਼ ਕਰ ਰਿਹਾ ਕਰਮ ਨੀਤੀ ਹੈ ਕਰਮ ਰਾਜਨੀਤੀ ਸਾਰਾ ਕਰਮ ਉਸਦੀ ਸਾਰੀ ਭੱਜ ਦੌੜ ਕਰਮ ਰਾਜਨੀਤੀ ਹੈ ਕਰਮ ਭਰਮ ਜੋ ਕੁਛ ਕਰਦਾ ਪਿਆ ਇਸ ਨੂੰ ਖੁਦ ਬੋਧ ਵੀ ਨਹੀਂ ਇਸ ਨੂੰ ਪਤਾ ਵੀ ਨਹੀਂ ਕਰਦਾ ਪਿਆ ਕੁਛ ਹੋਰ ਜਾਣ ਕੇ ਸਮਝਦਾ ਕੁਛ ਹੋਰ ਹੈ ਤੇ ਜੋ ਕੁਛ ਕਰਦਾ ਪਿਆ ਉਹ ਐਸਾ ਹੈ ਨਹੀਂ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਜੈਸਾ ਸਮਝਦਾ ਐਸਾ ਹੈ ਨਹੀਂ ਉਸ ਨੂੰ ਕਹਿੰਦੇ ਨੇ ਭਰਮ ਮਾਧਵੇ ਕਿਆ ਕਹੀਏ ਭ੍ਰਮ ਐਸਾ ਕਰਮ ਨੂੰ ਸਮਝਦਾ ਪਿਆ ਧਰਮ ਧਰਮ ਉਹ ਹੈ ਨਹੀਂ ਉਹ ਕਰਮ ਧਰਮ ਹੈ ਨਹੀਂ ਉਹ ਤੇ ਭਰਮ ਹੈ ਤੇ ਭੁਲੇਖ ਹੈ ਮੈਂ ਅਰਜ਼ ਕਰਾਂ ਧਾਰਮਿਕ ਦੁਨੀਆਂ ਵਿੱਚ ਕਰਮ ਧਰਮ ਕੋਈ 100 ਦੇ ਵਿੱਚ ਇੱਕ ਕਦਮ ਮਨੁੱਖ ਕਰਦਾ ਹੈ ਬਾਕੀ ਕਰਮ ਭਰਮ ਕਰਮ ਭਰਮ ਚੱਲਦਾ ਹੈ ਮੰਦਰਾਂ ਵਿੱਚ ਕਰਮ ਭਰਮ ਚੱਲਦਾ ਹੈ ਮਸਜਿਦਾਂ ਦੇ ਚਰਚ ਦੇ ਵਿੱਚ ਔਰ ਗੁਸਤਾਖੀ ਮਾਫ ਕਰਮ ਭਰਮ ਹੀ ਚੱਲਦਾ ਹੈ ਗੁਰਦੁਆਰਿਆਂ ਵਿੱਚ ਨਹੀਂ ਤੇ ਹੁਣ ਤੱਕ ਤੇ ਸਮਾਧੀ ਲੀਨ ਹੋ ਗਏ ਹੁੰਦੇ ਹੁਣ ਤੱਕ ਤੇ ਪਰਮ ਪਦ ਦੀ ਪ੍ਰਾਪਤੀ ਹੋ ਗਈ ਹੁੰਦੀ ਜੀਵਨ ਰੋਜ਼ ਰੋਜ਼ ਅਗਾਂਹ ਲੰਘ ਰਿਹਾ ਪਰ ਸਾਡੇ ਨਾਲ ਦੁੱਖ ਹੀ ਚੱਲ ਰਹੇ ਨੇ ਸੁੱਖ ਤੇ ਚੱਲਦਾ ਕੋਈ ਨਹੀਂ ਪਿਆ ਆਨੰਦ ਤੇ ਚੱਲਦਾ ਕੋਈ ਨਹੀਂ ਪਿਆ ਉਮਰ ਦੇ ਵੱਧਦੇ ਆ ਆਨੰਦ ਦਾ ਜਨਮ ਤੇ ਹੋਇਆ ਹੀ ਨਹੀਂ ਉਮਰ ਵੱਧਦੀ ਜਾ ਰਹੀ ਹੈ ਦੁੱਖ ਵੀ ਵੱਧਦੇ ਜਾ ਰਹੇ ਨੇ ਇੱਕ ਬੱਚਾ ਇਤਨਾ ਦੁਖੀ ਨਹੀਂ ਜਿਤਨਾ ਜਵਾਨ ਹੈ ਔਰ ਇੱਕ ਜਵਾਨ ਇਤਨਾ ਦੁਖੀ ਨਹੀਂ ਜਿਤਨਾ ਬੁੱਢਾ ਹੈ ਉਹਦੇ ਕੋਲ ਸਰੀਰਕ ਪੀੜਾ ਵੀ ਹੈ ਉਹਦੇ ਕੋਲ ਮਾਨਸਿਕ ਪੀੜਾ ਵੀ ਹੈ ਕਿਸੇ ਵਕਤ ਖੁਲਾਸਾ ਕਰਾਂਗੇ ਇਹ ਵੀ ਜਿਤਨਾ ਬੁੱਢਾ ਦੁਖੀ ਹੈ ਤਨ ਕਰਕੇ ਮਨ ਕਰਕੇ ਇਤਨਾ ਜਵਾਨ ਨਹੀਂ ਹੈ ਔਰ ਜਿਤਨਾ ਜਵਾਨ ਪੀੜਤ ਹੈ ਉਤਨਾ ਬੱਚਾ ਬਿਲਕੁਲ ਨਹੀਂ ਹੈ ਅਜੇ ਬੱਚੇ ਕੋਲ ਹਾਸੇ ਹਨ ਅਜੇ ਖੇੜਾ ਹੈ ਅਜੇ ਉਹ ਫੁੱਲ ਦੀ ਤਰ੍ਹਾਂ ਖਿੜ ਸਕਦਾ ਹੈ ਕੁਛ ਦਿਨਾਂ ਦੀ ਗੱਲ ਹੈ ਸਿਵਾਏ ਰੋਣਿਆਂ ਤਾਂ ਹੋਰ ਕੁਛ ਵੀ ਨਹੀਂ ਹੋਵੇਗਾ ਔਰ ਬੁਢੇਪਾ ਮੁਰਦਵੇਂ ਮੁਰਝਾਹਟ ਉਦਾਸੀਨਤਾ ਹੋਕੇ ਕਹਿੰਦੀ ਕਲਾ ਇਸ ਤੋਂ ਇਲਾਵਾ ਔਰ ਰਹਿ ਕੀ ਕਹਿੰਦਾ ਹੈ ਕੁਛ ਵੀ ਨਹੀਂ ਲੰਘਦੀ ਜਾ ਰਹੀ ਉਮਰ ਵੱਧਦਾ ਜਾ ਰਿਹਾ ਹੈ ਇਹ ਸਮਾਂ ਪਰ ਦੁੱਖ ਵੀ ਵੱਧਦੇ ਜਾ ਰਹੇ ਨੇ ਔਰ ਐਸਾ ਹੋਣਾ ਨਹੀਂ ਚਾਹੀਦਾ ਸੀ ਕਰਮ ਭਰਮ ਹੈ ਦੁੱਖ ਤੇ ਵੱਧੇਗਾ ਚਰਚ ਦੇ ਵਿੱਚ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਰਮ ਭਰਮ ਹਾਂ ਇਹ ਕਰਮ ਕਰ ਰਿਹਾ ਧਰਮ ਜਾਣ ਕੇ ਜਦਕਿ ਧਰਮ ਨਹੀਂ ਹੈ ਮਾਧਵੇ ਕਿਆ ਕਹੀਏ ਭ੍ਰਮ ਐਸਾ
0: ਔਰ ਸਾਹਿਬ ਕਹਿੰਦੇ ਨੇ ਧਰਮ ਜਾਣ ਕੇ ਕਰ ਰਿਹਾ ਕਰਮ ਧਰਮ ਨਹੀਂ ਹੈ ਤੇ ਪਖੰਡ ਹੈ ਇਹ ਤੇ ਦਿਖਾਈ ਦੇ ਰਿਹਾ ਕਰਮ ਧਰਮ ਹੈ ਨਹੀਂ ਪਾਖੰਡ ਖੰਡਤ ਦੋ ਟੁਕੜਿਆਂ ਚ ਦਿਖਾਈ ਕੁਛ ਦੇ ਰਿਹਾ ਹੈ ਕੁਛ ਪਖੰਡ ਸ਼ਬਦ ਇਹ ਵੀ ਸੰਸਕ੍ਰਿਤ ਹੈ ਖੰਡਿਤ ਜੋ ਦਿਖਾਈ ਦੇ ਰਿਹਾ ਉਹ ਨਹੀਂ ਹੈ ਹੈ ਕੁਛ ਹੋਰ ਦਿਖਾਈ ਕੁਛ ਹੋਰ ਦੇ ਰਿਹਾ ਪਖੰਡ ਦਿਖਾਈ ਤੇ ਦੇ ਰਿਹਾ ਇਹ ਗੁਰਦੁਆਰੇ ਆਇਆ ਪਰ ਵਾਕਈ ਗੁਰੂ ਤੱਕ ਆਇਆ ਇਹ ਗੁਰੂ ਨੂੰ ਮਿਲਿਆ ਕਤਈ ਨਹੀਂ ਇਹ ਗੁਰਦੁਆਰੇ ਬੈਠਾ ਵੀ ਪਤਾ ਨਹੀਂ ਕਿਹੜੀ ਦੁਨੀਆਂ ਚ ਬੈਠਾ ਰਿਹਾ ਪਰ ਦਿਖਾਈ ਤੇ ਦੇਂਦਾ ਪਿਆ ਗੁਰਦੁਆਰੇ ਆਇਆ ਕਰਮ ਧਰਮ ਦਿਖਾਈ ਦੇ ਰਿਹਾ ਸਾਹਿਬ ਕਹਿੰਦੇ ਨਹੀਂ ਕਰਮ ਭਰਮ ਇਹ ਪਖੰਡ ਹੈ ਕਰਮ ਧਰਮ ਪਾਖੰਡ ਜੋ ਦੇਸੇ ਤਿੰਨ ਜਮ ਜਾਗਾ ਤੀ ਲੂਟੇ ਵਾਸਤਵਿਕ ਕਰਮ ਧਰਮ ਕੀ ਹੈ ਭਗਤ ਕਬੀਰ ਕਹਿੰਦੇ ਨੇ ਕੇਵਲ ਕਰਮ ਭਰਮ ਸੇ ਚੀਨੋ ਕਲਗੀਧਰ ਪਿਤਾ ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰਸਨੇਹੀ ਕਲਗੀਧਰ ਪਿਤਾ ਵੀ ਐਸਾ ਹੀ ਕਹਿੰਦੇ ਨੇ ਇਹ ਧਾਰਮਿਕ ਬੰਦੇ ਹੋ ਕਰਮ ਤੁਹਾਡੇ ਭਰਮ ਤੇ ਖੜੇ ਨੇ ਕੋਈ ਧਰਮ ਨਹੀਂ ਹੈ ਕੇਵਲ ਕਰਮ ਭਰਮ ਸੇ ਚੀਨੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਵਲ ਕਰਮ ਭਰਮ ਸੇ ਚੀਨੋ ਤੁਹਾਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ ਜਗਤ ਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ ਇਹ ਭਰਮ ਹੈ ਕਰਮ ਨਹੀਂ ਇਹ ਧਾਰਮਿਕ ਕਰਮ ਨਹੀਂ ਨੇ ਨਹੀਂ ਤੇ ਹੁਣ ਤੱਕ ਤੇ ਪਹੁੰਚ ਗਏ ਹੁੰਦੇ ਧਰਮ ਤੱਕ ਧਰਮ ਆਨੰਦ ਹੈ ਹੁਣ ਤੱਕ ਤੇ ਪਹੁੰਚ ਗਏ ਹੁੰਦੇ ਨਿਰਵੈਰ ਤੱਕ ਧਰਮ ਨਿਰਵੈਰ ਹੈ ਹੁਣ ਤੱਕ ਤੇ ਪਹੁੰਚ ਗਏ ਹੁੰਦੇ ਮਹਾਨ ਦਇਆ ਤੇ ਪਰਮ ਪ੍ਰੇਮ ਤੱਕ ਧਰਮ ਤੇ ਆਖਰ ਇਹੀ ਕੁਛ ਹੈ ਹੁਣ ਤੱਕ ਤੇ ਪਹੁੰਚ ਗਏ ਹੁੰਦੇ ਸਮਾਧੀ ਤੱਕ ਰਸ ਤੱਕ ਧਰਮ ਤੇ ਇਹੀ ਕੁਛ ਹੈ ਕੀਤਾ ਤੇ ਬਹੁਤ ਕੁਛ ਹੈ ਪਹੁੰਚੇ ਕਿਧਰੇ ਵੀ ਨਹੀਂ ਤੋ ਕਬੀਰ ਕਹਿੰਦੇ ਨੇ ਕੋਈ ਵਿਧੀ ਨਹੀਂ ਇਸ ਦੇ ਉੱਤੇ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ ਕਿ ਕਬੀਰ ਨੇ ਇਤਨੀ ਜ਼ਰੂਰਤ ਨਾਲ ਐਸਾ ਕਿਉਂ ਕਹਿ ਦਿੱਤਾ ਹੈ 36 ਪ੍ਰਕਾਰ ਦਾ ਭੋਜਨ ਹੋਵੇ ਥਾਲ ਦੇ ਚ ਪਰੋਸਿਆ ਹੋਇਆ ਕਿਸੇ ਦੇ ਅੱਗੋਂ ਰੱਖ ਦੇਈਏ ਤੇ ਅਗਲਾ ਇਹ ਕਹਿ ਦੇਵੇ ਖਾਣ ਦਾ ਢੰਗ ਵੀ ਦੱਸੋ ਕਿਵੇਂ ਖਾਈਏ ਇੱਕ ਗੱਲ ਸਪਸ਼ਟ ਹੋ ਗਈ ਇਹਨੂੰ ਭੁੱਖ ਨਹੀਂ ਲੱਗੀ ਭੁੱਖਾ ਬੰਦਾ ਨਹੀਂ ਪੁੱਛਦਾ ਭੁੱਖ ਉਸ ਨੂੰ ਮਜਬੂਰ ਕਰ ਦਿੰਦੀ ਖਾ ਮੂੰਹ ਚ ਪਾ ਔਰ ਕਿਸ ਢੰਗ ਨਾਲ ਖਾਣਾ ਹੈ ਕੋਈ ਬੁਰਕੀਆਂ ਅੱਖਾਂ ਚ ਪਾਣੀਆਂ ਨੇ ਕੰਨਾਂ ਦੇ ਚ ਪਾਣੀਆਂ ਨੇ ਮੂੰਹ ਚ ਹੀ ਪਾਣੀ ਜੋ ਕੁਛ ਸਾਹਮਣੇ ਪਿਆ ਮੂੰਹ ਚ ਪਾਣਾ ਹੈ ਕੋਈ ਅੱਖ ਦੇ ਚ ਥੋੜੀ ਪਾਣਾ ਕੰਨ ਦੇ ਚ ਥੋੜੀ ਪਾਣਾ ਪਰ ਜੇ ਭੁੱਖ ਨਾ ਲੱਗੀ ਹੋਵੇ ਤਾਂ ਮਨੁੱਖ ਐਸਾ ਕਹਿ ਸਕਦਾ ਹੈ ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਜਾਂ ਸ਼ਰਬਤ ਅੱਗੋਂ ਰੱਖ ਦੇਈਏ ਅਗਲਾ ਕਹੇ ਪੀਣ ਦਾ ਢੰਗ ਦੱਸੋ ਗੱਲ ਸਪਸ਼ਟ ਹੋ ਗਈ ਪਿਆਸ ਨਹੀਂ ਹੈ ਜਿਹੜੇ ਜਿਹੜੇ ਵੀ ਸਿਮਰਨ ਦਾ ਢੰਗ ਪੁੱਛਦੇ ਨੇ ਕਿਵੇਂ ਨਾਮ ਜਪੀਏ ਕਿਵੇਂ ਨਾਮ ਜਪੀਏ ਗੁਸਤਾਖੀ ਮਾਫ ਹੱਥ ਜੋੜ ਕੇ ਮੈਂ ਮਾਫ਼ੀ ਮੰਗ ਲਵਾਂ ਕੋਈ ਪਿਆਸ ਨਹੀਂ ਹੈ ਕੋਈ ਭੁੱਖ ਨਹੀਂ ਹੈ ਇਹ ਕੋਈ ਜਪਣਾ ਵੀ ਨਹੀਂ ਚਾਹੁੰਦੇ ਬਸ ਸਿਰਫ ਪੁੱਛਣ ਲਈ ਪੁੱਛਣਾ ਚਾਹੁੰਦੇ ਨੇ ਹੋਰ ਕੁਛ ਨਹੀਂ ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ ਦਸ ਦਸ ਵੀਹ ਸਾਲ ਤੱਕ ਵੀ ਇੱਕੋ ਹੀ ਪ੍ਰਸ਼ਨ ਪੁੱਛਦੇ ਦੇਖਿਆ ਕਿਵੇਂ ਜਪੀਏ ਔਰ ਸੈਕੜਿਆਂ ਕੋਲ ਪੁੱਛਦਿਆਂ ਦੇਖਿਆ ਤਾਂ ਗੱਲ ਸਪਸ਼ਟ ਹੋ ਗਈ ਭੁੱਖ ਕੋਈ ਨਹੀਂ ਲੱਗੀ ਜਿਸ ਦੇ ਅੰਦਰ ਇਹ ਭੁੱਖ ਪੈਦਾ ਹੋ ਜਾਂਦੀ ਹੈ ਸੱਚੇ ਨਾਮ ਕੀ ਲਾਗੇ ਭੁੱਖ ਕੀਰਤਨ ਸੁਣ ਕੇ ਕਥਾ ਸੁਣ ਕੇ ਗੁਰਦੁਆਰੇ ਆ ਕੇ ਬਸ ਉਸਦੀ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਹੈ ਉਹ ਜਪਣਾ ਕਿਸੇ ਰੰਗ ਚ ਆਉਂਦਾ ਹੈ ਉਹ ਜਪਣਾ ਕਿਸੇ ਸਰੂਰ ਚ ਆਉਂਦਾ ਕਿਉਂਕਿ ਭੁੱਖ ਕਰਕੇ ਜਪ ਰਿਹਾ ਹੈ ਅੰਦਰ ਤੜਪ ਹੈ ਪਿਆਸ ਕਰਕੇ ਜਪ ਰਿਹਾ ਹੈ ਤਾਂ ਵਾਹਿਗੁਰੂ ਆਖਣ ਦੇ ਚ ਉਸ ਨੂੰ ਰਸ ਆ ਰਿਹਾ ਹੈ ਉਹਦਾ ਧਿਆਨ ਟਿਕ ਗਿਆ ਉਹਦੀ ਸੁਰਤ ਸ਼ਬਦ ਦੇ ਨੇੜੇ ਹੈ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਹੁਣ ਮੈਂ ਅਰਜ਼ ਕਰਾਂ ਜੋ ਜ਼ਬਾਨ ਬੋਲਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਇਸ ਬੋਲ ਤੋਂ ਪਹਿਲੇ ਇਸ ਬਾਣੀ ਤੋਂ ਪਹਿਲੇ ਬੈਖਰੀ ਬਾਣੀ ਤੋਂ ਪਹਿਲੇ ਇਹ ਬੋਲ ਕੰਠ ਦੇ ਚਾਹੁੰਦੇ ਨੇ ਇਹਨੂੰ ਕਹਿੰਦੇ ਨੇ ਮਧਮਾ ਔਰ ਇਸ ਤੋਂ ਪਹਿਲੇ ਹਿਰਦੇ ਚਾਹੁੰਦੇ ਨੇ ਇਹਨੂੰ ਕਹਿੰਦੇ ਨੇ ਪਸੰਤੀ ਇਸ ਤੋਂ ਪਹਿਲੇ ਨਾਭੀ ਦੇ ਚਾਹੁੰਦੇ ਨੇ ਇਹਨੂੰ ਕਹਿੰਦੇ ਨੇ ਪਰਾ
3: ਇਹ ਪਤਾ ਹੈ ਨਾਭੀ ਦਾ ਇੱਕ ਨਾਮ ਹੈ ਸਮੁੱਚੇ ਭਾਰਤ ਦੇ ਚ ਬਿਲਕੁਲ ਸਹੀ ਨਾਮ ਹੈ ਧੁਨੀ ਨਾਫ ਨੂੰ ਕੀ ਕਹਿੰਦੇ ਨੇ ਧੁਨੀ ਤੇ ਧੁਨੀ ਦਾ ਅਰਥ ਕੀ ਹੈ ਆਵਾਜ਼ ਬਈ ਇਹ ਧੁਨੀ ਹੈ ਇੱਕੋ ਹੀ ਦੇਸ਼ ਹੈ ਹਿੰਦੁਸਤਾਨ ਜਿੱਥੇ ਨਾਭੀ ਨੂੰ ਧੁਨੀ ਕਹਿੰਦੇ ਨੇ ਹੋਰ ਕਿਧਰੇ ਵੀ ਨਹੀਂ ਔਰ ਇਹ ਗੱਲ ਮਾਣ ਨਾਲ ਆਖੀ ਜਾ ਸਕਦੀ ਹੈ ਧਰਮ ਦੀਆਂ ਜਿਨ੍ਹਾਂ ਗਹਿਰਾਈਆਂ ਨੂੰ ਹਿੰਦੁਸਤਾਨ ਦੇ ਸੰਤਾਂ ਨੇ ਛੋਇਆ ਕਿਧਰੇ ਵੀ ਨਹੀਂ ਹੈ ਕੁਛ ਵੀ ਨਹੀਂ ਹੈ ਸਭ ਉੱਪਰ ਬਚਕਾਨੀਆਂ ਗੱਲਾਂ ਮਿਲਣਗੀਆਂ ਤੁਹਾਨੂੰ ਗੁਸਤਾਖੀ ਮਾਫ ਇਸ ਛੋਟੀ ਜਿਹੀ ਜ਼ਬਾਨ ਨਾਲ ਮੈਂ ਵੱਡੀ ਗੱਲ ਕਰ ਰਿਹਾ ਬਾਈਬਲ ਦੇ ਚ ਕੁਰਾਨ ਦੇ ਚ ਬਿਲਕੁਲ ਬਚਕਾਨੀਆਂ ਗੱਲਾਂ ਮਿਲਣਗੀਆਂ ਕੁਰਾਨ ਸ਼ਰੀਫ ਪੜ੍ਹਦਿਆਂ ਮੈਂ ਤਾਂ ਇੱਕ ਦਿਨ ਹੈਰਾਨ ਹੋ ਗਿਆ ਜਦ ਕੁਰਬਾਨੀ ਦੇ ਪੇਜ ਆਇਆ ਵੀ ਬੈਲ ਲੰਗੜਾ ਨਹੀਂ ਹੋਣਾ ਚਾਹੀਦਾ ਜਿਹਨੂੰ ਜ਼ਬਾਹ ਕਰਨਾ ਹੈ ਕੁਰਬਾਨੀ ਦੇਣੀ ਬੱਕਰਾ ਦਾਗੀ ਨਹੀਂ ਹੋਣਾ ਚਾਹੀਦਾ ਉੱਠ ਕਾਣਾ ਨਹੀਂ ਹੋਣਾ ਚਾਹੀਦਾ ਔਖੇ ਨਾ ਆਉਣਾ ਮੈਂ ਤਾਂ ਕਈ ਦਫ਼ਾ ਹੈਰਾਨ ਹੋ ਗਿਆ ਮੈਂ ਵੀ ਪੜ੍ਹ ਕੇ ਹੀ ਰਿਹਾ ਇੱਕ ਧਾਰਮਿਕ ਗ੍ਰੰਥ ਔਰ ਕਾਫੀ ਲੰਬੀ ਚੌੜੀ ਕੁਰਬਾਨੀ ਤੇ ਵਿਚਾਰ ਵਾਲਾ 500 ਸਫ਼ੇ ਬਾਈਬਲ ਦੇ ਚ ਵੀ ਐਸੇ ਨੇ ਤੁਸੀਂ ਪਰਿਵਾਰ ਦੇ ਚ ਪੜ੍ਹ ਵੀ ਨਹੀਂ ਸਕਦੇ ਸੁਣਾ ਵੀ ਨਹੀਂ ਸਕਦੇ ਇਤਨੇ ਥੱਲੇ ਨੇ ਸੱਭਿਅਤਾ ਤੋਂ ਉਹਨਾਂ ਦੇ ਸਾਹਮਣੇ ਪੁਰਾਣਕ ਸਾਖੀਆਂ ਬਿਲਕੁਲ ਬਚਕਾਨੀਆਂ ਨੇ ਜੋ ਬਾਈਬਲ ਦੇ ਚ ਨੇ ਅਜੇ ਫਿਰ ਵੀ ਪੁਰਾਣ ਦੀਆਂ ਗੱਲਾਂ ਸੁਣਾ ਲਵਾਂਗੇ ਚਲੋ ਠੀਕ ਹੈ ਇੰਦਰ ਤੇ ਚੰਦਰਮਾ ਮਿਲ ਕੇ ਕਿਸੇ ਵਿਅਕਤੀ ਦੇ ਨਾਮ ਆਖਿਰ ਮਮਤਾ ਦੀ ਮਾਰੀ ਹੋਈ ਮਾਂ ਵੀ ਪੁੱਤਰ ਨੂੰ ਕਹਿ ਦਿੰਦੀ ਹੈ ਚੰਨ ਲੱਗਦਾ ਕੋਈ ਬਹੁਤ ਖੂਬਸੂਰਤ ਸੀ ਉਸਦਾ ਨਾਂ ਇਸ ਤਰ੍ਹਾਂ ਚੰਦਰਮਾ ਰੱਖ ਦਿੱਤਾ ਹੋਣਾ ਹੈ ਤੇ ਪਤਾ ਇਹ ਦੋਵੇਂ ਦੇਵਤੇ ਤੇ ਦੇਵਤੇ ਕਰਦੇ ਕੀ ਨੇ ਗੌਤਮ ਇੱਕ ਵਕਤ ਦਾ ਬਹੁਤ ਵੱਡਾ ਰਿਸ਼ੀ ਸੰਤ ਉਹਦੀ ਪਤਨੀ ਅਹਿਲਿਆ ਉਸ ਤੇ ਮਨ ਮੈਲਾ ਕਰਦੇ ਨੇ ਉਸਦਾ ਸਤਭੰਗ ਕਰਦੇ ਨੇ ਇੰਦਰ ਇਹ ਚੰਦਰਮਾ ਦੇਵਤੇ ਤੇ ਜੇ ਦੇਵਤੇ ਹੀ ਕੁਛ ਕਰਦੇ ਨੇ ਤੇ ਦੈਂਤ ਕੀ ਕਰਦੇ ਉਹਨੇ ਨੇ ਪੁਰਾਣਕ ਇਹ ਸਾਖੀਆਂ ਕਈ ਦਫ਼ਾ ਸ਼ਰਧਾ ਤੋੜਦੀਆਂ ਨੇ ਯੁਧਿਸ਼ਠਰ ਕਹਿੰਦੇ ਨੇ ਧਰਮ ਪੁੱਤਰ ਪ੍ਰਾਚੀਨ ਇਤਿਹਾਸ ਦੇ ਚ ਉਸ ਨੂੰ ਕਹਿੰਦੇ ਨੇ ਧਰਮ ਪੁੱਤਰ ਪਰ ਕਮਾਲ ਦਾ ਧਰਮ ਪੁੱਤਰ ਹੈ ਜੂਆ ਖੇਡਦਾ ਹੈ ਤੇ ਜੂਏ ਦੇ ਚ ਪਹਿਲੇ ਧਨ ਹਾਰਦਾ ਹੈ ਫਿਰ ਜ਼ਮੀਨ ਹਾਰਦਾ ਹੈ ਫਿਰ ਮਹਿਲ ਹਾਰਦਾ ਹੈ ਫਿਰ ਰਾਜਪਾਠ ਹਾਰਦਾ ਹੈ ਫਿਰ ਪਤਾ ਹੈ ਕਿ ਪਤਨੀ ਹਾਰਦਾ ਇਤਨਾ ਵੱਡਾ ਜੁਆਰੀ ਫਿਰ ਆਪਣੀ ਘਰਵਾਲੀ ਵੀ ਹਾਰ ਦਿੰਦਾ ਦ੍ਰੋਪਦੀ ਨੂੰ ਵੀ ਦਾਅ ਤੇ ਲਾ ਦਿੰਦਾ ਜੇ ਧਰਮ ਪੁੱਤਰ ਇਹੀ ਕੁਛ ਕਰਦੇ ਨੇ ਤੇ ਅਧਰਮ ਪੁੱਤਰ ਕੀ ਕਰਦੇ ਉਹਨਾਂ ਨੇ ਫਿਰ ਅਧਰਮ ਪੁੱਤਰ ਕੀ ਕਰਦਾ ਹੋਣਾ ਇਹ ਤੇ ਧਰਮ ਪੁੱਤਰ ਕਰਦੇ ਪਏ ਨੇ ਪਤਨੀ ਤੱਕ ਨੂੰ ਵੀ ਦਾਅ ਤੇ ਲਾ ਦੋ ਹਾਰ ਦਿਓ ਜੂਏ ਦੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਸਾਖੀਆਂ ਨੇ ਪੁਰਾਣਾਂ ਦੇ ਚ ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਸੰਗਤ ਦੇ ਸੁਣਾ ਸਕਦਾ ਬੰਦਾ ਪੜ੍ਹ ਸਕਦਾ ਪੜ੍ਹਾ ਸਕਦਾ 500 ਸਫ਼ੇ ਤੇ ਬਾਈਬਲ ਦੇ ਚ ਐਸੇ ਨੇ ਜੋ ਨਾ ਮਨੁੱਖ ਪਰਿਵਾਰ ਦੇ ਚ ਜੋ ਹੈ ਪੜ੍ਹ ਸਕਦਾ ਨਾ ਕਿਸੇ ਇਕੱਠ ਦੇ ਕੱਲਾ ਪੜ੍ਹਨਾ ਤੇ ਪੜ੍ਹ ਲਵੇ ਜਿਵੇਂ ਕੋਕਾ ਕੋਕ ਸ਼ਾਸਤਰ ਹੋਵੇ ਉਹ ਪੜ੍ਹਨਾ ਹੋਵੇ ਜਾਂ ਵਾਤ ਸਾਇਨ ਦਾ ਕਾਮ ਸੂਤਰ ਹੋਵੇ ਉਹ ਪੜ੍ਹ ਲਓ ਇਸ ਤਰ੍ਹਾਂ ਦਾ ਹੈਰਾਨਗੀ ਹੁੰਦੀ ਹੈ ਧਰਮ ਦੀਆਂ ਜਿਤਨੀਆਂ ਗਹਿਰਾਈਆਂ ਨੂੰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਛੋਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਛੋਇਆ ਮਹਾਤਮਾ ਬੁੱਧ ਨੇ ਛੋਇਆ ਇਸ ਤਰ੍ਹਾਂ ਦੀ ਗਹਿਰਾਈ ਤੁਹਾਨੂੰ ਕਿਧਰੇ ਵੀ ਨਹੀਂ ਮਿਲੇਗੀ ਬਹੁਤ ਗਹਿਰੇ ਗਏ ਨੇ ਗੁਰੂ ਨਾਨਕ ਇਹ ਗੱਲ ਵੱਖਰੀ ਹੈ ਕਿ ਇਕਬਾਲ ਨੇ ਕਿਹਾ ਸਾਫ਼ ਮੈਂ ਲਫ਼ਜ਼ ਫਿਰ ਦੁਹਰਾ ਦਿਆਂ ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ ਐ ਗੁਰੂ ਨਾਨਕ ਤੂੰ ਇਤਨਾ ਗਹਿਰਾ ਗਿਆ ਤੈਨੂੰ ਕੌਣ ਸਮਝੇ ਤੂੰ ਹਰ ਮਹਿਫਿਲ ਦੇ ਸੱਚ ਦਾ ਦੀਵਾ ਜਲਾਉਂਦਾ ਗਿਆ ਲੋਕੀ ਤੇ ਅੰਧੇ ਸਨ ਤੇਰੀ ਰੋਸ਼ਨੀ ਤੋਂ ਲਾਭ ਨਹੀਂ ਲਿਆ ਚਾਨਣੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਤੇ ਚਾਨਣਾ ਚਾਹੀਦਾ ਹੈ ਔਰ ਮੈਂ ਅਰਜ਼ ਕਰਾਂ ਮਹਾਤਮਾ ਬੁੱਧ ਨਹੀਂ ਸਮਝੇ ਗਏ ਗੁਰੂ ਨਾਨਕ ਪੂਰਨ ਤੌਰ ਤੇ ਨਹੀਂ ਸਮਝੇ ਗਏ ਉਪਨਿਸ਼ਦਾਂ ਦੇ ਰਿਸ਼ੀ ਨਹੀਂ ਸਮਝੇ ਗਏ ਬਹੁਤ ਗਹਿਰੀਆਂ ਗੱਲਾਂ ਆਖੀਆਂ ਬਹੁਤ ਗਹਿਰਾਈਆਂ ਨੂੰ ਉਹਨਾਂ ਨੇ ਛੋਇਆ ਹੈ ਬਹੁਤ ਗਹਿਰੇ ਤਲ ਨੂੰ ਉਹਨਾਂ ਨੇ ਟੁੰਬਿਆ ਧਰਮ ਦੀ ਬਹੁਤ ਵੱਡੀ ਗਹਿਰੀ ਖੋਜ ਹੋਈ ਹੈ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਮਹਾਤਮਾ ਬੁੱਧ ਨੇ ਔਰ ਗੁਰਮਤ ਗਿਆਨ ਨੇ ਬਕਾਇਦਾ ਇਸ ਨੂੰ ਨਾਭ ਆਖਿਆ ਧੁਨੀ ਆਖਿਆ ਧੁਨੀ ਔਰ ਹੈਰਾਨਗੀ ਦੀ ਗੱਲ ਨਾਭੀ ਨੂੰ ਦੁਨੀ ਕਿਉਂ ਕਹਿੰਦੇ ਨੇ? ਅੰਦਰ ਜਦ ਬੋਲਣ ਦਾ ਫੁਰਨਾ ਪੈਦਾ ਹੁੰਦਾ ਨਾ, ਬੋਲਣਾ, ਉਸ ਫੁਰਨੇ ਨਾਲ ਹਵਾ ਨਾਭੀ ਨਾਲ ਟਕਰਾਉਂਦੀ ਹੈ ਤੇ ਨਾਫ ਸ਼ਹਿਨਾਈ ਜੈਸੀ ਸਮਝ ਲਓ, ਫਨੀਰੀ ਜੈਸੀ, ਜੈਸੇ ਫੂਕਣ ਦੇ ਨਾਲ ਸ਼ਹਿਨਾਈ ਵੱਜਦੀ ਹੈ, ਸੰਖ ਵੱਜਦਾ ਹੈ, ਮੁਰਲੀ ਬੋਲਦੀ ਹੈ, ਇਹ ਹਾਰਮੋਨੀਅਮ ਵੀ ਹਵਾ ਨਾਲ ਬੋਲੇਗਾ, ਉਂਝ ਨਹੀਂ ਫੂਕਣ ਨਾਲ। ਉਹ ਜੋ ਅੰਦਰ ਫੁਰਨਾ ਪੈਦਾ ਹੁੰਦਾ ਹੈ ਬੋਲਣ ਦਾ ਕਿ ਕਹਿਣਾ ਹੈ, ਉਸ ਫੁਰਨੇ ਨਾਲ ਹਵਾ ਟਕਰਾਉਂਦੀ ਹੈ ਨਾਭ ਨਾਲ, ਤੋ ਨਾਭੀ ਦੇ ਚੋਂ ਧੁਨ ਉੱਠ ਪੈਂਦੀ ਹੈ, ਉਹਨੂੰ ਕਹਿੰਦੇ ਨੇ ਪਰਾ, ਇਸ ਕਰਕੇ ਇਸਦਾ ਨਾਮ ਪੈ ਗਿਆ ਧੁਨੀ। ਸਭ ਤੋਂ ਪਹਿਲੇ ਆਵਾਜ਼ ਇੱਥੋਂ ਹੀ ਉੱਠਦੀ ਹੈ, ਨਾਭੀ ਤੋਂ। ਕਹਿੰਦੇ ਨੇ ਆਖਰੀ ਪ੍ਰਾਣ ਵੀ ਇਸੇ ਚ ਹੈ, ਜਦ ਕਹਿੰਦੇ ਨੇ ਬਿਲਕੁਲ ਹੁਣ ਮਰ ਗਿਆ, ਆਖਰੀ ਪ੍ਰਾਣ ਨਾਭੀ ਚ ਆਉਂਦਾ ਹੈ, ਨਾਫ ਦੇ ਚ। ਔਰ ਉਸ ਫੁਰਨੇ ਨਾਲ ਜਦ ਪਵਣ ਨਾਭ ਨਾਲ ਟਕਰਾਉਂਦੀ ਹੈ, ਥੋੜੀ ਜਿਹੀ ਨਾਭੀ ਖੁੱਲਦੀ, ਇਸ ਤੋਂ ਧੁਨ ਉੱਠਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਉਹ ਹਿਰਦੇ ਤੱਕ ਪਹੁੰਚਦੀ ਹੈ, ਇੱਥੇ ਸ਼ਬਦਾਂ ਦੀ ਬਣਤਰ ਬਣਦੀ ਹੈ, ਇਹਨੂੰ ਕਹਿੰਦੇ ਨੇ ਪਸੰਤੀ। ਉਹ ਹੋਰ ਉੱਪਰ ਉੱਠਦੀ ਹੈ, ਕੰਠ ਤੱਕ ਆਉਂਦੀ ਹੈ, ਪੂਰੀ ਤਰਤੀਬ ਬਣ ਜਾਂਦੀ ਹੈ, ਕੀ ਕਹਿਣਾ ਹੈ, ਇਹਨੂੰ ਕਹਿੰਦੇ ਨੇ ਮੱਧਮਾ। ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ ਹੈ, ਇਸ ਨੂੰ ਕਹਿੰਦੇ ਨੇ ਬੈਖਰੀ, ਰਸਨਾ ਬਿਆਨ ਕਰ ਦਿੰਦੀ ਹੈ। ਪਰਾ, ਪਸੰਤੀ, ਮੱਧਮਾ, ਬੈਖਰੀ, ਜ਼ਬਾਨ ਜੋ ਬੋਲ ਰਹੀ ਹੈ, ਇਹ ਧੁਨੀ ਤੋਂ ਆਵਾਜ਼ ਉੱਠ ਰਹੀ ਹੈ, ਜ਼ਬਾਨ ਕਹਿ ਰਹੀ ਹੈ। ਔਰ ਹੁਣ ਜ਼ਬਾਨ ਨੇ ਵਾਹਿਗੁਰੂ ਵਾਹਿਗੁਰੂ ਜੋ ਜਪਣਾ ਹੈ, ਧਿਆਨ ਨੂੰ ਬੈਖਰੀ ਤੋਂ ਪਰਾ ਤੱਕ ਲੈ ਜਾਣਾ ਹੈ, ਧੁਨੀ ਤੱਕ ਲੈ ਜਾਣਾ ਹੈ। ਇੰਝ ਉਲਟੀ ਉਲਟੀ ਗੰਗਾ ਜਮਨ ਮਿਲਾਓ, ਭਗਤ ਕਬੀਰ ਕਹਿੰਦੇ ਨੇ, ਇਸ ਤਰ੍ਹਾਂ ਹੁਣ ਉਲਟਾਉਣਾ ਹੈ, ਵਾਹਿਗੁਰੂ ਵਾਹਿਗੁਰੂ ਇਸ ਨੂੰ ਸੁਣਨਾ ਹੈ। ਇੱਕ ਦਿਨ ਐਸਾ ਆਵੇਗਾ, ਧਿਆਨ ਕੰਠ ਤੱਕ ਪਹੁੰਚ ਜਾਏਗਾ, ਕਿਉਂਕਿ ਸੁਣ ਜੋ ਰਿਹਾ ਹੈ, ਔਰ ਪਤਾ ਚੱਲੇਗਾ ਜੋ ਮੇਰੀ ਜ਼ਬਾਨ ਕਹਿ ਰਹੀ ਹੈ, ਇਸ ਦੀ ਬੁਨਿਆਦ ਹੋਰ ਥੱਲੇ ਇਹਦੇ ਕੰਠ ਤੋਂ ਆ ਰਿਹਾ ਹੈ। ਜਦ ਧਿਆਨ ਇੱਥੇ ਤੱਕ ਜਾਵੇ, ਕਹਿੰਦੇ ਵਾਹਿਗੁਰੂ ਆਖਣ ਦੇ ਚ ਰਸ ਆਉਣ ਲੱਗ ਪੈਂਦਾ ਹੈ, ਸਵਾਦ ਆਉਣ ਲੱਗ ਪੈਂਦਾ ਹੈ, ਉਸ ਤੋਂ ਪਹਿਲੇ ਨਹੀਂ। ਅਗਰ ਅਜੇ ਧਿਆਨ ਰਸਨਾ ਤੱਕ ਹੀ ਹੈ, ਵੀ ਜ਼ਬਾਨ ਪਈ ਬੋਲਦੀ ਹੈ ਵਾਹਿਗੁਰੂ ਵਾਹਿਗੁਰੂ ਤੇ ਸੁਣ ਰਹੇ ਹਾਂ, ਧਿਆਨ ਇੱਥੇ ਹੀ ਹੈ, ਅਜੇ ਧਿਆਨ ਗਹਿਰਾ ਨਹੀਂ ਹੈ। ਜਿਸ ਧਿਆਨ ਸਾਧਨਾ ਦੀ ਮੈਂ ਗੱਲ ਕਰ ਰਿਹਾ, ਇਹ ਕੋਈ ਹਜ਼ਾਰਾਂ ਚ ਇੱਕ ਅੱਧ ਕਰਦਾ ਹੋਵੇਗਾ, ਇਹ ਵੀ ਮੈਰਜ ਕਰਾਂ। ਕਥਾ ਕੀਰਤਨ ਬਥੇਰੇ ਸੁਣਦੇ ਹੋਣਗੇ, ਬਥੇਰੇ ਕੱਢਦੇ ਹੋਣਗੇ, ਬਹੁਤ ਪਾਠ ਕਰਦੇ ਹੋਣੇ ਨੇ, ਔਰ ਕਿਧਰੇ ਤੁਹਾਡੀ ਸ਼ਰਧਾ ਟੁੱਟੇ ਨਾ, ਇਸ ਨੂੰ ਮੈਂ ਬਹੁਤ ਖੁਲਾਸੇ ਦੇ ਰੂਪ ਵਿੱਚ ਵੀ ਨਹੀਂ ਲੈਣਾ, ਕਿਉਂਕਿ ਹਰ ਮਨੁੱਖ ਦਾ ਆਪਣਾ ਆਪਣਾ ਹਾਜ਼ਮਾ ਹੁੰਦਾ ਨਾ, ਕਿੰਨਾ ਕੁ ਹਜ਼ਮ ਕਰ ਸਕਦਾ ਹੈ, ਇਹ ਵੀ ਮੈਰਜ ਕਰਦੇ ਹਾਂ। ਜਿਸ ਕਰਮ ਨੇ ਕੋਈ ਰਸ ਨਹੀਂ ਦਿੱਤਾ, ਔਰ ਲਗਾਤਾਰ 10-20 ਸਾਲ ਤੋਂ ਕਰਦੇ ਰਹੇ ਹੋਏ, ਤਾਂ ਫਿਰ ਇਤਨਾ ਸੋਚ ਲੈਣਾ ਚਾਹੀਦਾ ਹੈ, ਕਰਮ ਭਰਮ ਸੀ, ਕਰਮ ਧਰਮ ਨਹੀਂ ਸੀ, ਬਸ ਇੰਨਾ ਸਮਝ ਲੈਣਾ ਚਾਹੀਦਾ। ਧਿਆਨ ਜਦ ਕੰਠ ਦੇ ਚ ਆ ਜਾਏ, ਮਧਮਾ ਦੇ ਚ, ਵਾਹਿਗੁਰੂ ਆਖਣ ਦੇ ਚ ਰਸ ਆਉਣ ਲੱਗ ਪੈਂਦਾ ਹੈ, ਸਵਾਦ ਆਉਣ ਲੱਗ ਪੈਂਦਾ ਹੈ। ਐਸਾ ਹੋਵੇ ਤਾਂ ਕਹਿੰਦੇ ਨੇ ਇਹਦੀ ਰਸਨਾ ਤੇ ਵਾਹਿਗੁਰੂ ਵਸ ਗਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਸਾਧ ਸਾਧਨਾ ਕਰ ਰਿਹਾ ਹੈ, ਰਸਨਾ ਤੇ ਵਸ ਗਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਇਸ ਤਰ੍ਹਾਂ ਦੇ ਮਨੁੱਖ ਦਾ ਵਾਹਿਗੁਰੂ ਆਖਿਆ ਹੋਇਆ ਗਹਿਰਾ ਹੈ, ਧਿਆਨ ਉਸਦਾ ਗਹਿਰਾ ਹੈ, ਔਰ ਜਦ ਕਹਿੰਦਾ ਹੈ ਤੇ ਉਸਨੂੰ ਰਸ ਆਉਂਦਾ ਹੈ, ਸਵਾਦ ਆਉਂਦਾ ਹੈ। ਜਦ ਉਹ ਸੁਖਮਨੀ ਪੜਦਾ ਤਾਂ ਨਿਰਾ ਪੜਦਾ ਨਹੀਂ, ਉਹ ਜਪਦਾ ਹੈ। ਇੱਕ ਹੈ ਗੁਰਬਾਣੀ ਪੜ੍ਹਨੀ, ਇੱਕ ਹੈ ਜਪਣੀ। ਪੜ੍ਹਨੀ ਹੈ ਕੰਠ ਕਰਨ ਵਾਸਤੇ, ਪੜ੍ਹਨੀ ਹੈ ਅਰਥ ਬੋਧ ਵਾਸਤੇ। ਜਪਣੀਏ ਬਾਣੀ ਦਾ ਰੂਪ ਹੋ ਜਾਈਏ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਤੇ ਮੈਂ ਅਰਜ਼ ਕਰਦਿਆਂ, ਪੜ੍ਹਨਾ ਜਪਣਾ ਨਹੀਂ ਹੈ ਤੇ ਜਪਣਾ ਪੜ੍ਹਨਾ ਨਹੀਂ ਹੈ, ਇਹਨੂੰ ਕਿਧਰੇ ਇੱਕ ਨਾ ਸਮਝ ਲੈਣਾ, ਬਿਲਕੁਲ ਨਹੀਂ ਹੈ ਇੱਕ। ਪਹਿਲੇ

0: ਦੇ ਸਫਲ ਹੋ ਗਏ, ਮੰਦਰ ਬਣਾਉਣ ਦੇ ਸਫਲ ਹੋ ਗਏ ਤਾਂ ਸਾਰਾ ਘਰ ਮੰਦਰ ਬਣ ਜਾਏਗਾ, ਸਾਰਾ ਘਰ ਧਰਮਸ਼ਾਲ ਬਣ ਜਾਏਗਾ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਇਆ। ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਤੂੰ ਗੁਰਦੁਆਰੇ ਨੂੰ ਵੀ ਆਪਣਾ ਘਰ ਬਣਾ ਲਵੇਂ। ਮੈਂ ਲਫ਼ਜ਼ ਫਿਰ ਦੁਹਰਾ ਦਿਆਂ, ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਗੁਰਦੁਆਰਾ ਵੀ ਤੇਰਾ ਘਰ ਹੋ ਜਾਏ। ਘਰ ਨੂੰ ਗੁਰਦੁਆਰਾ ਬਣਾ, ਗੁਰਦੁਆਰੇ ਨੂੰ ਘਰ ਨਾ ਬਣਾ। ਜਿਹੜੀਆਂ ਹਰਕਤਾਂ ਤੂੰ ਘਰ ਦੇ ਚ ਕਰਦਾ ਹੈ ਤੇ ਉਹ ਵੀ ਗੁਰਦੁਆਰੇ ਕਰਨ ਲੱਗ ਪਿਆ ਤੇ ਗੁਰਦੁਆਰਾ ਤੇ ਘਰ ਬਣ ਗਿਆ। ਨਹੀਂ, ਤੂੰ ਘਰ ਦੇ ਚ ਵੀ ਇਸ ਢੰਗ ਨਾਲ ਜੀ ਕੇ ਘਰ ਗੁਰਦੁਆਰਾ ਬਣ ਜਾਏ, ਤੇਰੇ ਘਰ ਦੇ ਕੋਲੋਂ ਕੋਈ ਲੰਘੇ ਅਗਲਿਆਂ ਨੂੰ ਮਹਿਕ ਮਿਲੇ ਧਰਮ ਦੀ। ਘਰ ਘਰ ਅੰਦਰ ਧਰਮਸਾਲ, ਘਰ ਹੀ ਧਰਮਸਾਲ ਹੋ ਜਾਏ। ਚਲੋ ਸਾਰਾ ਘਰ ਨਹੀਂ ਧਰਮਸਾਲ ਬਣਾ ਸਕਦਾ, ਸਾਰੇ ਘਰ ਨੂੰ ਰੂਹਾਨੀ ਕਿਚਨ ਨਹੀਂ ਬਣਾ ਸਕਦਾ, ਤੂੰ 4 ਫੁੱਟ ਜਗ੍ਹਾ ਤੇ ਰੱਖ ਜਿੱਥੇ ਚੌਕੜਾ ਮਾਰ ਕੇ ਤੂੰ ਵਾਹਿਗੁਰੂ ਵਾਹਿਗੁਰੂ ਜਪ ਸਕੇ, ਔਰ ਉਸ ਜਗ੍ਹਾ ਨੂੰ ਮਹਿਫੂਜ਼ ਰੱਖ ਲੈ, ਉੱਥੇ ਹੋਰ ਕੁਛ ਨਾ ਹੋਵੇ। ਪੁਰਾਣਾ ਨਿਜ਼ਾਮ ਤੇ ਇਹ ਕਹਿੰਦਾ ਸੀ ਕਿ ਰਸੋਈ ਨੂੰ ਪਵਿੱਤਰ ਰੱਖੋ, ਤਨ ਦੀ ਖੁਰਾਕ ਜਿੱਥੇ ਬਣੇ ਤੇ ਮਨ ਦੀ ਜਿੱਥੇ ਬਣਨੀ ਉਹਨੂੰ ਤੇ ਪਵਿੱਤਰ ਰੱਖਣਾ ਹੀ ਹੈ, ਸਾਫ਼ ਰੱਖਣਾ ਹੀ ਹੈ, ਦੋਵੇਂ ਪਵਿੱਤਰ ਰੱਖ। ਧਿਆਨ ਜਦ ਕੰਠ ਦੇ ਚ ਆਵੇ, ਮਧਮਾ ਦੇ ਚ ਰਸਨਾ ਨੂੰ ਰਸ ਆਉਣ ਲੱਗ ਪੈਂਦਾ। ਵਾਹਿਗੁਰੂ ਵਾਹਿਗੁਰੂ ਇਹ ਜਪ ਜਾਰੀ ਰਹਿ ਤੇ ਧਿਆਨ ਚਲਾ ਜਾਏ ਹਿਰਦੇ ਤੱਕ, ਇਸ ਤਰ੍ਹਾਂ ਦਾ ਮਨੁੱਖ ਅਨਹਦ ਦੀ ਧੁਨੀ ਸੁਣਨ ਲੱਗ ਪੈਂਦਾ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਤੂਰੇ ਸ਼ਹਿਨਾਈਆਂ, ਅਨਹਦ ਦੀਆਂ ਸ਼ਹਿਨਾਈਆਂ ਵਜਣ ਲੱਗ ਪਈਆਂ। ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ, ਅਨਹਦ ਦਾ ਵਾਜਾ ਵਜਣ ਲੱਗ ਪਏਗਾ, ਤੂੰ ਚਿੰਤਨ ਤੇ ਕਰ। ਹਰ ਤੀਜੇ ਚੌਥੇ ਸ਼ਬਦ ਵਿੱਚ ਅਨਹਦ ਸ਼ਬਦ ਦਾ ਜ਼ਿਕਰ ਆ ਜਾਏਗਾ ਗੁਰੂ ਗ੍ਰੰਥ ਸਾਹਿਬ ਵਿੱਚ। ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਸ਼ਬਦ, ਜੈਸੇ ਦੋ ਹੱਥਾਂ ਦੇ ਟਕਰਾਓ ਤੋਂ, ਪੱਥਰ ਨਾਲ ਪੱਥਰ ਟਕਰਾਵੇ, ਸੋਨੇ ਨਾਲ ਸੋਨਾ, ਲੋਹੇ ਨਾਲ ਲੋਹਾ, ਜਾਂ ਲੋਹਾ ਪਿੱਤਲ ਨਾਲ, ਦੋ ਚੀਜ਼ਾਂ ਦੇ ਟਕਰਾਓ ਤੋਂ ਜੋ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ, ਪਰ ਜੋ ਬ੍ਰਹਿਮੰਡ ਦੇ ਚ ਵਿਆਪਕ ਹੈ ਉਹਨੂੰ ਕਹਿੰਦੇ ਨੇ ਅਨਾਹਤ। ਉਸੇ ਤੋਂ ਸਾਰਾ ਜਗਤ ਪੈਦਾ ਹੋਇਆ। ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ, ਇਹ ਨਾਦ ਹਰ ਮਨੁੱਖ ਦੇ ਅੰਦਰ ਵੱਜ ਰਿਹਾ, ਘੱਟ ਘੱਟ ਵਾਜੇ ਨਾਦ, ਸੁਣਾਈ ਕਿਉਂ ਨਹੀਂ ਦਿੰਦਾ, ਧਿਆਨ ਨਹੀਂ ਅੰਦਰ ਮੁਖੀ। ਜਦ ਹਿਰਦੇ ਤੱਕ ਧਿਆਨ ਪਹੁੰਚ ਜਾਏ ਪਸੰਤੀ ਤੱਕ, ਇਹ ਅਨਹਦ ਦੀਆਂ ਧੁਨੀਆਂ ਸੁਣਾਈ ਦੇਣ ਲੱਗਦੇ ਨੇ। ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜੈ ਬਸਤ ਭਵਾਨੀ। ਆਹਤ ਸ਼ਬਦ ਸਾਡੇ ਨੇ, ਅਸੀਂ ਬੋਲਦੇ ਹਾਂ, ਅਨਾਹਦ ਬੋਲ ਪਰਮਾਤਮਾ ਦੇ ਨੇ, ਬ੍ਰਹਮ ਵਾਕ ਉਹਨੂੰ ਕਹਿੰਦੇ ਨੇ, ਬ੍ਰਹਮ ਬੋਲ, ਬ੍ਰਹਮ ਦਾ ਸ਼ਬਦ, ਬ੍ਰਹਿਮੰਡ ਦੀ ਧੁਨੀ ਹੈ। ਮਨੁੱਖ ਗਾਹੇ ਬਗਾਹੇ ਸੁਣਦਾ ਹੈ, ਬਹੁਤੇ ਤੇ ਨਹੀਂ, ਇਸ ਤਰ੍ਹਾਂ ਦੇ ਮਨੁੱਖਾਂ ਦੇ ਨਾਲ ਧਰਤੀ ਜ਼ਰੂਰ ਭਰੀ ਪਈ ਹੈ, ਬਹੁ ਗਿਣਤੀ ਚ ਨਾ ਸਹੀ ਪਰ ਫਿਰ ਵੀ ਹਨ। ਔਰ ਇਸ ਤਰ੍ਹਾਂ ਦੇ ਪੁਰਸ਼ ਦਾਸ ਨੂੰ ਮਿਲੇ ਨੇ, ਕਈਆਂ ਨੇ ਤੇ ਹੈਰਾਨਗੀ ਨਾਲ ਪੁੱਛਿਆ ਕੀ ਹੈ, ਸਾਡੀ ਸਮਝ ਤੋਂ ਪਰੇ ਇਹ ਕੀ ਹੈ, ਕਿਉਂਕਿ ਕਲਗੀਧਰ ਪਿਤਾ ਨੇ ਖੁਦ ਇਹ ਲਿਖਿਆ। ਐਸਾ ਹੋ ਸਕਦਾ ਹੈ ਕਿ ਮਨੁੱਖ ਹੈਰਾਨ ਹੋ ਕੇ ਪੁੱਛੇ, ਇਹ ਕੌਣ ਆਏ ਆਤਮ ਸਰੂਪ ਜੈ ਅਮਿਤ ਤੇਜ ਅਵਗਤ ਅਬੂਤ। ਸ੍ਰੀ ਮੁਖਵਾਕ ਪਾਤਸ਼ਾਹੀ ਦੱਸੀ, ਇਹ ਕੀ ਹੈ, ਕੌਣ ਹੈ, ਇਹ ਕਿਸ ਦੀ ਆਵਾਜ਼ ਹੈ? ਐਸਾ ਪ੍ਰਸ਼ਨ ਅਭਿਆਸੀ ਦੇ ਅੰਦਰ ਪੈਦਾ ਹੋ ਸਕਦਾ ਹੈ, ਕਿਉਂਕਿ ਜ਼ਿੰਦਗੀ ਚ ਪਹਿਲੀ ਦਫ਼ਾ ਤੇ ਹੋਣਾ ਇਸ ਤਰ੍ਹਾਂ, ਪਹਿਲੇ ਤੇ ਇਸ ਦਾ ਕੋਈ ਅਨੁਭਵ ਹੈ ਨਹੀਂ, ਤੋ ਹੈਰਾਨ ਹੋ ਕੇ ਕਹਿ ਸਕਦਾ ਹੈ ਕੀ ਹੈ। ਲੇਕਿਨ ਅਜੇ ਵੀ ਇਸਨੇ ਮੰਜ਼ਿਲ ਨੂੰ ਨਹੀਂ ਛੋਇਆ, ਅਜੇ ਵੀ ਅਨਾਹਦ ਨੂੰ ਸੁਣਦਾ ਪਿਆ, ਅਜੇ ਵੀ ਉਸ ਪਰਮ ਅਨੰਤ ਤੱਕ ਨਹੀਂ ਪਹੁੰਚਿਆ। ਕਹਿੰਦੇ ਨੇ ਧਿਆਨ ਜਦ ਪਹੁੰਚੇ ਕਿੱਥੇ, ਪਰਾ ਤੱਕ, ਨਾਭੀ ਤੱਕ, ਜਿੱਥੋਂ ਇਹ ਧੁਨ ਉੱਠਦੀ ਪਈ ਹੈ, ਧੁਨੀ ਤੱਕ ਇਹ ਧੁਨ ਪਹੁੰਚ ਜਾਏ, ਜਿੱਥੋਂ ਧੁਨੀ ਉੱਠ ਰਹੀ ਹੈ ਵਾਹਿਗੁਰੂ ਵਾਹਿਗੁਰੂ, ਸੁਣ ਕੇ ਇਹੀ ਧੁਨੀ ਫਿਰ ਉੱਥੇ ਪਹੁੰਚੇ। ਉਲਟੀ ਗੰਗਾ ਜੈਮਨ ਮਿਲਾਂ, ਧੁਨ ਨਾਲ ਇਸ ਤਰ੍ਹਾਂ ਧੁਨ ਟਕਰਾਵੇ, ਕਹਿੰਦੇ ਨਾਭੀ ਪੂਰੀ ਖੁੱਲ ਜਾਂਦੀ ਹੈ। ਇਹ ਦੋ ਹਾਲਤਾਂ ਦੇ ਵਿੱਚ ਖੁੱਲਦੀ ਹੈ, ਦੋ ਹਾਲਤਾਂ ਚ। ਇੱਕ ਜਦ ਮੌਤ ਆਉਂਦੀ ਹੈ ਅੰਤਿਮ ਸਮੇਂ, ਇਹ ਨਾਭ ਖੁੱਲਦੀ ਹੈ। ਜ਼ਿਕਰ ਕਰਦੇ ਨੇ ਮੇਰੇ ਪਾਤਸ਼ਾਹ, ਆਜ ਕਾਲ ਖੁੱਲੇ ਤੇਰੀ ਗਾਂਠੜੀ, ਅੱਜ ਕੱਲ੍ਹ ਦੇ ਚ ਗੰਢ ਖੁੱਲਣ ਵਾਲੀ ਹੈ, ਇਹ ਨਾਭ ਖੁੱਲਣ ਵਾਲੀ ਹੈ। ਕਿਸੇ ਦੇ ਚ ਹੈ ਚੋਟ ਜੋ ਮੌਤ ਕਰਦੀ ਹੈ ਤੇ ਨਾਭ ਖੁੱਲਦੀ ਹੈ, ਆਖਰੀ ਪ੍ਰਾਣ ਨਿਕਲਦਾ, ਤਾਂ ਸਰੀਰ ਦੀ ਜਿਹੜੀ ਹਾਲਤ ਬਣਦੀ ਹੈ ਉਹ ਇਹ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ, ਇੰਜ ਮੁੱਠੀਆਂ ਬੰਦ ਹੋਣਗੀਆਂ, ਦੰਗੀਆਂ ਵਜਣਗੀਆਂ, ਕੰਬਣੀ ਛਿੜੇਗੀ, ਸਮਝ ਲਓ ਗੰਢ ਖੁੱਲ ਗਈ, ਆਖਰੀ ਪ੍ਰਾਣ ਗਿਆ, ਮੌਤ ਹੋ ਗਈ ਸਰੀਰ ਦੀ, ਖਤਮ। ਇਹ ਪ੍ਰਾਕਿਰਤਿਕ ਰੂਪ ਵਿੱਚ ਹਰ ਇੱਕ ਦੀ ਗੰਢ ਖੁੱਲਦੀ ਹੈ, ਪਰ ਉਸ ਸਮੇਂ ਖੁੱਲਦੀ ਹੈ, ਕੋਈ ਹੋਸ਼ ਨਹੀਂ ਆਉਂਦਾ, ਬੇਹੋਸ਼ੀ ਜੀ ਖੁੱਲਦੀ ਹੈ। ਔਰ ਚੂੰਕਿ ਪੀੜਾ ਇਤਨੀ ਜ਼ਬਰਦਸਤ ਆਉਂਦੀ ਹੈ, ਤਾਂ ਪ੍ਰਕਿਰਤੀ ਬੇਹੋਸ਼ ਕਰ ਦਿੰਦੀ ਹੈ। ਜੈਸੇ ਓਪਰੇਸ਼ਨ ਕਰਨ ਲੱਗਿਆਂ ਡਾਕਟਰ ਬੇਹੋਸ਼ ਕਰਦਾ, ਉਸ ਜਗ੍ਹਾ ਨੂੰ ਸੁੰਨ ਕਰਦਾ, ਯਕੀਨ ਜਾਣੋ ਇੱਕ ਸਰੀਰ ਦੇ ਚ ਜੀਵਨ ਚੇਤਨਾ ਨੂੰ ਕੱਢ ਕੇ ਦੂਸਰੇ ਚ ਪਾਉਣਾ, ਇਹ ਤੇ ਬਹੁਤ ਵੱਡਾ ਓਪਰੇਸ਼ਨ ਪ੍ਰਕਿਰਤੀ ਕਰਦੀ ਹੈ, ਪਰਮਾਤਮਾ ਕਰਦਾ, ਤਾਂ ਪ੍ਰਕਿਰਤੀ ਬੇਹੋਸ਼ ਕਰ ਦਿੰਦੀ ਹੈ। ਉਸ ਸਮੇਂ ਕੋਈ ਵੀ ਹੋਸ਼ ਵਿੱਚ ਨਹੀਂ ਆਉਂਦਾ, ਔਰ ਅਸਹਿ ਪੀੜਾ ਹੈ ਜੋ ਨਹੀਂ ਮਨੁੱਖ ਸਹਾਰ ਸਕਦਾ, ਅਸਹਿ ਪੀੜਾ, ਅਥਾ ਪੀੜਾ। ਉਸ ਪੀੜਾ ਕਰਕੇ ਹੈ ਤੇ ਬੇਹੋਸ਼ੀ, ਪਰ ਫਿਰ ਵੀ ਜਿਹੜੀ ਸਰੀਰ ਦੀ ਹਾਲਤ ਬਣਦੀ ਹੋਵੇ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ, ਇੰਜ ਮੁੱਠੀਆਂ ਬੰਦ ਹੋਣਗੀਆਂ, ਦੰਦੀਆਂ ਵਜਣਗੀਆਂ, ਕੰਬੜੀ ਛਿੜੇਗੀ। ਸਰੀਰਕ ਆਚਾਰੀਆ ਕਹਿ ਦਿੰਦੇ ਨੇ ਇਹ ਗਿਆ ਆਖਰੀ ਪ੍ਰਾਣ, ਖਤਮ, ਇਹ ਗੰਢ ਖੁੱਲ ਗਈ, ਨਾਫ ਖੁੱਲ ਗਈ। ਇੱਕ ਉਦੋਂ ਖੁੱਲਦੀ ਹੈ ਵਾਹਿਗੁਰੂ ਵਾਹਿਗੁਰੂ ਜਾਂ ਕੋਈ ਵੀ ਧੁਨ ਜੋ ਆਪਣੇ ਆਪਣੇ ਅਵਤਾਰਾਂ ਤੋਂ ਜੋ ਉਹਨਾਂ ਨੂੰ ਮੰਤਰ ਮਿਲੇ ਹੈ ਉਚਾਰਨ ਕਰਦੇ ਨੇ। ਵਾਹਿਗੁਰੂ ਵਾਹਿਗੁਰੂ ਦੀ ਇਹ ਧੁਨੀ ਜਦ ਵਾਕਈ ਧੁਨੀ ਤੱਕ ਪਹੁੰਚਦੀ ਹੈ, ਨਾਭੀ ਤੱਕ ਪਹੁੰਚਦੀ ਹੈ, ਇਹ ਧੁਨੀ ਜਦ ਧੁਨੀ ਤੱਕ ਪਹੁੰਚਦੀ ਹੈ, ਨਾਭੀ ਧੁਨੀ ਜ਼ਬਾਨ ਜੋ ਕਹਿ ਰਹੀ ਹੈ ਧੁਨੀ, ਇਹ ਜਦ ਧੁਨੀ ਧੁਨੀ ਤੱਕ ਪਹੁੰਚਦੀ ਹੈ ਧਿਆਨ ਦੇ ਆਸਰੇ ਤੇ, ਬਿਨਾਂ ਧਿਆਨ ਤੋਂ ਨਹੀਂ, ਜਿਤਨਾ ਧਿਆਨ ਗਹਿਰਾ ਜਾਏਗਾ ਉਤਨੀ ਧੁਨ ਗਹਿਰੀ ਜਾਏਗੀ। ਜੈਸੇ ਜੈਸੇ ਧਿਆਨ ਗਹਿਰਾ ਜਾਂਦਾ ਜਾਏਗਾ, ਬਸ ਉਸ ਦੇ ਆਸਰੇ ਤੇ ਧੁਨ ਵੀ ਗਹਿਰੀ ਜਾ ਰਹੀ ਹੈ, ਕੰਠ ਤੱਕ ਆ ਗਈ ਹੈ, ਹਿਰਦੇ ਤੱਕ ਆ ਗਈ ਹੈ, ਹੁਣ ਇਹ ਧੁਨੀ ਧੁਨੀ ਤੱਕ ਆ ਗਈ ਹੈ, ਨਾਭੀ ਤੱਕ ਆ ਗਈ ਹੈ, ਧਿਆਨ ਗਹਿਰਾ ਚਲਾ ਗਿਆ। ਇਸ ਹਾਲਤ ਵਿੱਚ ਵੀ ਕਹਿੰਦੇ ਨੇ ਇਹ ਨਾਫ ਪੂਰੀ ਖੁੱਲਦੀ ਹੈ, ਤਨ ਦੀ ਮੌਤ ਨਹੀਂ ਆਉਂਦੀ, ਮਨ ਦੀ ਮੌਤ ਹੋ ਜਾਂਦੀ ਹੈ। ਉਹ ਜਦ ਤਨ ਦੀ ਮੌਤ ਆਉਂਦੀ ਹੈ, ਸੇਮ ਉਹੀ ਹਾਲਤ ਅਭਿਆਸੀ ਦੀ ਬਣਦੀ ਹੈ ਜਦ ਮਨ ਦੀ ਮੌਤ ਆਉਂਦੀ ਹੈ, ਬਿਲਕੁਲ ਮੁੱਠੀਆਂ ਬੰਦ ਆਉਂਦੀਆਂ, ਦੰਦੀਆਂ ਵੱਜਦੀਆਂ, ਕੰਬਣੀ ਛਿੜਦੀ ਹੈ, ਜਦ ਧੁਨੀ ਧੁਨੀ ਤੱਕ ਪਹੁੰਚ ਗਈ। ਗੁਰੂ ਨਾਨਕ ਦੀ ਇਹ ਹਾਲਤ ਹੋਈ, ਤ੍ਰਿਪਤਾ ਜੀ ਵੈਦ ਨੂੰ ਬੁਲਾ ਲਿਆਈਆਂ ਸਨ, ਇਹ ਕੀ ਹੋ ਗਿਆ ਮੇਰੇ ਬੱਚੇ ਨੂੰ, ਕੰਬੜੀ ਛਿੜੀ ਹੋਈ ਹੈ, ਪਹਿਲੇ ਤੇ ਕੰਬਲ ਤੇ ਕੰਬਲ ਪਾਇਆ ਮਾਤਾ ਤ੍ਰਿਪਤਾ ਨੇ, ਕੰਬੜੀ ਚੱਲ ਰਹੀ ਹੈ, ਰਜਾਈਆਂ ਪਾਈਆਂ, ਅੱਗ ਬਾਲੀ, ਇੰਨੀ ਠੰਡ ਨਹੀਂ ਸੀ ਪਰ ਕੰਬੜੀ, ਦੰਦੀਆਂ ਵੱਜ ਰਹੀਆਂ ਔਰ ਮੁੱਠੀਆਂ ਇੰਜ ਬੰਦ, ਦੰਦੀਆਂ ਵੱਜ ਰਹੀਆਂ, ਕੰਬੜੀ ਛਿੜੀ ਹੋਈ ਹੈ। ਤ੍ਰਿਪਤਾ ਜੀ ਨੇ ਸੁਣਿਆ ਸੀ ਤੇ ਇਸ ਤਰ੍ਹਾਂ ਦੇ ਪੁਰਸ਼ ਵੀ ਦੇਖੇ ਸਨ ਅੰਤਿਮ ਸਮੇਂ ਜਿਨ੍ਹਾਂ ਦੀ ਇਹ ਗੰਢ ਖੁੱਲਦੀ ਹੈ, ਤੋ ਭੱਜੀ ਹੋਈ ਗਈ, ਵੈਦ ਨੂੰ ਬੁਲਾ ਲਿਆ, ਵੇਖੋ ਤੇ ਸਹੀ ਮੇਰੇ ਲਾਲ ਨੂੰ ਕੀ ਹੋਇਆ। ਕਹਿੰਦੇ ਨੇ ਨਬਜ਼ ਵੇਖੀ ਵੈਦ ਨੇ ਔਰ ਮੱਥਾ ਦੇਖਿਆ, ਅੱਖਾਂ ਦੇਖੀਆਂ, ਜੋ ਆਯੁਰਵੇਦ ਦਾ ਢੰਗ ਹੈ ਸਰੀਰ ਦੀ ਜਾਂਚ ਪੜਤਾਲ ਕਰਨ ਦਾ, ਇਹ ਵੈਦ ਕਹਿਣ ਲਗਾ ਮਾਤਾ ਤ੍ਰਿਪਤਾ ਨੂੰ, ਮਾਂ ਜੀ ਜਿੱਥੇ ਤੱਕ ਮੇਰਾ ਗਿਆਨ ਕਹਿੰਦਾ ਹੈ ਗੁਰੂ ਨਾਨਕ ਦੀ ਨਬਜ਼ ਠੀਕ ਚੱਲ ਰਹੀ ਹੈ, ਦਿਲ ਦੀ ਧੜਕਣ ਵੀ ਬਿਲਕੁਲ ਠੀਕ ਹੈ, ਔਰ ਮੈਂ ਮੱਥੇ ਤੇ ਵੀ ਹੱਥ ਲਾ ਕੇ ਵੇਖਿਆ ਇਸਦਾ ਤਾਪਮਾਨ ਵੀ ਬਿਲਕੁਲ ਠੀਕ ਹੈ, ਬਰਾਬਰ ਹੈ। ਮੈਂ ਹੱਥ ਪੈਰ ਵੀ ਦੇਖੇ ਨੇ, ਇਹਨਾਂ ਦੀ ਚਾਲ ਵੀ ਠੀਕ ਹੈ, ਇਹਨਾਂ ਦਾ ਤਾਪਮਾਨ ਵੀ ਠੀਕ ਹੈ। ਜੋ ਮੇਰਾ ਗਿਆਨ ਹੈ ਉਸ ਦੇ ਮੁਤਾਬਕ ਇਹ ਰੋਗੀ ਨਹੀਂ ਨੇ। ਤੋ ਤ੍ਰਿਪਤਾ ਜੀ ਕਹਿਣ ਲੱਗੀ, ਅੱਛਾ ਫਿਰ ਮੈਂ ਕੋਈ ਹੋਰ ਵੈਦ ਬੁਲਾ ਕੇ ਲਿਆਂਦਾ। ਕੰਬਣੀ ਛਿੜੀ ਹੋਈ ਹੈ, ਦੰਦੀਆਂ ਵਜੜੀਆਂ ਪਈਆਂ ਨੇ, ਮੁੱਠੀਆਂ ਬੰਦ ਨੇ, ਤੂੰ ਕਹਿੰਦਾ ਰੋਗੀ ਨਹੀਂ ਨੇ, ਇਹਦਾ ਮਤਲਬ ਹੈ ਤੈਨੂੰ ਸਮਝ ਨਹੀਂ ਆਈ। ਕਹਿੰਦੇ ਵੈਦ ਨੇ ਹੱਥ ਜੋੜੇ, ਮਾਂ ਜੀ ਮੇਰੀ ਤੋਹੀਨ ਨਾ ਕਰੋ, ਮੈਂ ਸਹੀ ਕਹਿ ਰਿਹਾ, ਇਹ ਰੋਗੀ ਨਹੀਂ ਨੇ। ਉਹਨੂੰ ਥੰਮ ਲਾ ਰਿਹਾ, ਮੈਨੂੰ ਸਮਝ ਨਹੀਂ, ਮੈਨੂੰ ਸਮਝ ਹੈ ਪੂਰੀ, ਪਰ ਤੁਹਾਡੀ ਤਸੱਲੀ ਲਈ ਮੈਂ ਫਿਰ ਦੇਖਦਾ। ਉਦੋਂ ਗੁਰੂ ਨਾਨਕ ਨੇ ਵੈਦ ਨੂੰ ਕਹਿ ਦਿੱਤਾ, ਨਾ ਵਕਤ ਜ਼ਾਇਆ ਕਰ, ਜੋ ਕੁਛ ਮੈਨੂੰ ਹੋ ਰਿਹਾ ਉਹ ਤੇਰੀ ਪਕੜ ਤੋਂ ਪਰੇ ਹੈ, ਉਹ ਤੇਰੀ ਪਹੁੰਚ ਤੋਂ ਪਕੜ ਪਰੇ ਹੈ। ਵੈਦ ਬੁਲਾਇਆ ਵੈਦ ਵੀ, ਪਕੜ ਡਡੋਲੇ ਮਾਂ, ਇਹ ਬੋਲਾ ਵੈਦ ਨਾ ਜਾਣੇ ਕਰ ਕਰੇ ਜੇ ਮਾਂ, ਇਹ ਗੱਲ ਤੇ ਕੁਛ ਹੋਰ ਹੈ, ਇਹ ਨਬਜ਼ ਪਿਆ ਵੇਖਦਾ, ਇਹ ਸਰੀਰ ਦੀ ਕਿਰਿਆ ਪਿਆ ਦੇਖਦਾ। ਮੁਖਤਸਰ ਮੈਂ ਅਰਜ਼ ਕਰਾਂ, ਸੇਮ ਇਹੀ ਹਾਲਤ ਇੱਕ ਦਿਨ ਮੁਹੰਮਦ ਸਾਹਿਬ ਦੀ ਹੋਈ, ਹਦੀਸਾਂ ਨੂੰ ਮੈਂ ਪੜ੍ਹ ਰਿਹਾ ਸੀ ਇੱਕ ਦਿਨ। ਇਹ ਰੋਜ਼ ਬੰਦਗੀ ਕਰਨ ਲਈ ਇੱਕ ਗਾਰ ਦੇ ਚ ਜਾਂਦੇ ਸਨ, ਗੁਫਾ ਦੇ ਚ, ਉੱਥੇ ਹੀ ਐਸਾ ਹੋ ਗਿਆ, ਨਾਫ ਖੁੱਲ ਗਈ ਔਰ ਘਬਰਾਏ, ਇਹਨਾਂ ਨੂੰ ਘਬਰਾਹਟ ਛਾਈ, ਮੁਹੰਮਦ ਸਾਹਿਬ ਇਹ ਕੀ ਹੋ ਗਿਆ, ਆਨੰਦ ਬੜਿਆ, ਪ੍ਰਕਾਸ਼ ਬੜਾ, ਰਸ ਬੜਾ, ਲੇਕਿਨ ਸਰੀਰ ਨੂੰ ਕੰਬੜੀ, ਦੰਦੀਆਂ ਵਜਨ ਹਿਟਕੀ, ਜੋ ਐਨ ਮੌਤ ਦੇ ਸਮੇਂ ਆਉਂਦਾ, ਬਿਲਕੁਲ ਉਹੀ ਹਾਲਤ। ਉਸ ਹਾਲਤ ਵਿੱਚ ਲੜਖਣ ਆਉਂਦੇ ਹੋਏ ਘਰ ਪਹੁੰਚੇ, ਆਪ ਦੀ ਪਤਨੀ ਖਦੀਜਾ, ਜੋ ਕਹਿੰਦੇ ਸਵੈਮ ਇਬਾਦਤ ਗੁਜ਼ਾਰ ਸੀ, ਖੁਦਾ ਦੇ ਚ ਵਿਸ਼ਵਾਸ ਕਰਨ ਵਾਲੀ ਸੀ, ਉਹਨੇ ਦੇਖਿਆ ਇਹ ਹਾਲਤ। ਉਹਨਾਂ ਨੇ ਵੀ ਅਨੇਕਾਂ ਕੰਬਲ ਪਾਏ, ਭੱਜੀ ਹੋਈ ਗਈ, ਹਕੀਮ ਨੂੰ ਬੁਲਾ ਲਿਆ, ਦੇਖੋ ਤੇ ਸਹੀ ਹਜ਼ਰਤ ਨੂੰ ਕੀ ਹੋ ਗਿਆ। ਔਰ ਹਕੀਮ ਉਸੇ ਤਰੀਕੇ ਨਾਲ ਜਾਂਚ ਪੜਤਾਲ ਕਰਦਾ ਹੈ ਜਿਵੇਂ ਵੈਦ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੀਤੀ ਸੀ। ਪੱਲੇ ਹਕੀਮ ਨੇ ਕੁਛ ਨਹੀਂ ਕਿਹਾ, ਕੁਛ ਵੀ ਨਹੀਂ ਕਿਹਾ, ਉਹਨੇ ਵੀ ਕਹਿ ਦਿੱਤਾ ਕਿ ਮੇਰੀ ਪਕੜ ਤੋਂ ਪਰੇ ਹੈ, ਅਗਰ ਕੁਛ ਹੈ ਤਾਂ ਮੇਰੀ ਪਹੁੰਚ ਤੋਂ ਪਰੇ ਹੈ, ਮੇਰੀ ਜਾਣਕਾਰੀ ਤੋਂ ਪਰੇ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭ੍ਰਮ ਦਾ ਭਰਮ ਭੁਲਾਇਆ। ਮਨੁੱਖ ਦੇ ਪ੍ਰਾਣਾਂ ਵਿੱਚ ਜਿਹੜੀ ਪ੍ਰਬਲ ਪਿਆਸ ਹੈ ਉਹ ਜੀਵਨ ਦੀ ਹੈ, ਸਦੀਵੀ ਜੀਵਨ ਦੀ ਹੈ। ਫਿਰ ਜੀਵਨ ਤੋਂ ਬਾਅਦ ਜੀਵਨ ਲਈ ਸਾਰੀਆਂ ਲੋੜਾਂ ਸਾਰੀਆਂ ਮੰਗਾਂ, ਲੇਕਿਨ ਪ੍ਰਬਲ ਤੇ ਪ੍ਰਥਮ ਪਿਆਸ ਜੀਵਨ ਦੀ ਹੈ। ਭੈ ਵੀ ਕੇਵਲ ਮੌਤ ਦਾ ਹੀ ਹੈ, ਹੋਰ ਕੋਈ ਭੈ ਨਹੀਂ। ਜਿੱਥੇ ਵੀ ਮਨੁੱਖ ਭੈਭੀਤ ਹੋਵੇ, ਸਮਝ ਲਓ ਕੁਛ ਨਾ ਕੁਛ ਇਸਦੇ ਖਤਮ ਹੋਣ ਵਾਲਾ ਹੈ ਜਾਂ ਖਤਮ ਹੋਣ ਦੀ ਸੰਭਾਵਨਾ। ਭੈ ਉਸੇ ਦਾ ਹੀ ਹੈ। चाहत लालसा जीवन दी और परबल भय मौत दा। जे भारत दे सनातन चिंतन नु वेखीए, उपनिषदां दे ऋषियां नु वेखीए, पुराणक प्रसंगां नु देखीए, तो जीवन दा दाता, पदार्थां दा दाता विष्णु, मौत दे देण वाला शिव जी। ब्रह्मे ने संसार बनाया, उदा कोई मंदिर नहीं, बन गया संसार सो बन गया, जन्म हो गया सो हो गया। हुण ते लालसा जीवन दी ते भय मौत दा, तो सारे देश दे विष्णु दी पूजा, शिव जी दी पूजा हिंदू जगत दे। विष्णु नाल लक्ष्मी है, जीवन ते जीवन दिया सारिया लोड़ां दी पूर्ति। पर शिवजी दे गले विच ते फनियर नाग ने, मुर्दियां दी खोपड़ियां दी माला है। शमशान घाट दा शिवजी दा वसेवा है, मौत दा देवता शमशान नाल संबंधित है, जीवन दा देवता लक्ष्मी नाल पदार्थां नाल संबंधित है। एक प्रतीक है लालसा परबल जीवन दी है, भय परबल मौत दा है। जीवन दे देवते दी पूजा इस वास्ते जीवन बने आ रहे बने आ रहे बने आ रहे। मौत दे देवते दी पूजा इस वास्ते कि कम से कम मौत साडे घर ना आवे। एक दी पूजा इस वास्ते तू साडे घर आ, क्योंकि उस नाल लक्ष्मी है। एक दी पूजा इस वास्ते कम से कम तू साडा घर छोड़ दें, क्योंकि तेरे गले दे सप ने, मुर्दियां दी खोपड़ी है और तेरा वसेबा शमशान दा है। बहुत सुंदर ये प्रतीक चुने है। मनुख दी कमजोरियां नू खूब समझे है ते नापिया गया है। लालसा जीवन दी है और भय केवल मौत दा है। मनुख कितना जीवना चाहता है, कितनी जीवन दी लालसा है। गुरु नानक देव जी महाराज ने बड़ा सुंदर चित्रण कीता है, जे जुग चारे आर जा होर दसोनी हो। जे किधरे उम्र चार जुगां दी हो जाए, लखों साल दी हो जाए, ते फिर होर दस गुणा वध हो जाए, होर दसोनी होए। सिर्फ जीवन ही इतना लंबा ना होवे, नवा खंडां विच जाणीए नाल चले सब कोय। नौ खंड पृथ्वी विच पूजा ते प्रतिष्ठा होवे, प्रतिभाशाली होवे, जाणिया जाए, समझिया जाए, पूजिया जाए, सत्कार लई सारे प्रतिष्ठित लोग नाल चरण ते सन्मान देन। महाराज ने मनुख दी इस मंग नो बड़े सोने ढंग नाल समझे ते बयान कीता है। नवा खंडां विच जाणीए नाल चले सब कोए, चंगा नाव रखाए के जस की रथ जगले। प्राणा दे होर भी प्यास है, सारे मैनू चंगा चंगा करके आखन, महान आखन, पूजन। पर जे तिस नदर ना आवई तावात ना पुछे के। जे नौ खंड पृथ्वी दे मनुखां दी निगाह दे थल्ले भी कोई आ जाए, लखां साल दी उसकी आयु हो जाए, जे परमात्मा दी निगाह दे थल्ले नहीं आया तां कुछ भी नहीं, कुछ भी नहीं, कुछ भी नहीं। दरअसल लंबे जीवन दी लालसा ते भय मौत दा बस इन्हां ही दोहां उलझना विच मनुख दा जीवन बतीत होंदा है और बार बार बतीत होंदा है, बार बार जमदा है। जीवन दी लालसा ते मरण दे भय विच एक दिन मर जांदा है, खत्म हो जांदा है। आद काल तो मनुख दी तलाश रही है अमृत दे। अमृत मृत्यु तो रहत जिस विच मौत नहीं। कोई ऐसी औषधि, कोई ऐसा जल, कोई ऐसी जड़ी बूटी, कोई ऐसी सौगात किधरों प्राप्त होवे जिस नाल मौत ना आवे। अमृत जीवन मृत्यु तो रहित हो जाए, जीवन अमृत हो जाए। हर मनुख जीवन नु अमृत बनाना चाहता है और हर मनुख ही क्यों, मौत ते पशु पक्षियां नु भी नहीं चाहिए। उन्हें दे अंदर भी भय ते सिर्फ इसे दही है। जीवन दी लालसा जीवां दे च बड़ी प्रबल दिखाई देती है, बड़ी प्रबल दिखाई देती है। अमृत दी चाहत, अमृत दी मंग प्रथम मंग है, सिरमौर मंग है, प्रबल मंग है। सतगुरु दी बाणी दा फरमान, घर ही में अमृत भरपूर है, मन मुखां साध न पाया, ज्यों कस्तूरी मृग न जाने, भ्रम दा भरम भुलाया। वो अमृत दा कुंट इसे जीवन सागर दे अंदर है और इसे जीवन दा रेड़का पाना पेगा। जप तप द्वारा इसे अमृत दे कुंभ नो बाहर प्रगट करना पेगा। इस अमृत दे कुंभ नो कोई प्रगट कर सके इहदे लई एक प्रेरणा चाहिए, जिम्मेवारी चाहिए, इस दे लई एक तड़प चाहिए है, इस दे लई साधना चाहिए है। तो जैसे असी देखते हैं हैंड पंप ना जब गेड़न दे नाल पानी ना निकले उपरों पानी पाते हैं फिर पानी निकलना आरंभ होता है। आदि काल तो महापुरुष कोशिश करते रहने बारों अमृत पिलाण दी ताकि अंदर दा अमृत प्रगट हो जाए, बाहर आ जाए। एक विधि रही है बारों अमृत दा संबंध स्थापन करके जीवन दे अंदरों अमृत नु प्रगट करना। यह साधना धार्मिक जगत विच आद काल तो चली आ रही है। आबे हयात अमृत इसकी तलाश आद काल तो चली आ रही है और यही प्यास मनुख दे प्राणा विच है। वख वख रहबरी पुरुषां ने अपने ढंग नाल जरूर ऐसा जल जिस विच उन्होंने मंत्र पढ़े, जिस विच उन्होंने अपनी अध्यात्मक तरंगा प्रवेश की थियां, आबे हयात चरणामृत इस तरह की प्रथा बहुत लंबे समय तो चली आ रही है। आबे जमजम कह दईए या चरणामृत कह दईए, ये बहुत पुराने समय तो चले आ रहे हैं। कहने जप तप का असर पानी से बहुत ज्यादा पैंदा है। पानी सारियां दी प्यास बुझांदा है, पीण दे काम आउंदा है, लेकिन पानी वाइब्रेशन नू अध्यात्मक तरंगा नू खुद पी जांदा है। ऐसा बहुत लंबे समय तो जपीश्वर अध्यात्मी लोगों की समझ दे ते पकड़ विच आया। फिर ये भी देखा गया कि जिस मनुख दा जीवन अमृतमय हो गया है वो जिथे कदम रखता है वो धूड़ भी अक्सीर हो जाती है, वो चरण धूड़ भी महान हो जाती है, उसते भी असर पैंदा है। भारत विच चरणामृत दी रसम बहुत पुरानी है, बहुत पुरानी है। सनातनी मंदिरां विच ते प्रसाद भी चरणामृत, चरण अमृत, चरणा दा धोता होया जल, केड़े चरणा दा जो जीवन अमृतमयी हो गया है, उसके पैर अमृतमयी ने, उसके हथ अमृतमयी ने, क्यों कि उसका जीवन अमृतमयी है, उसकी सोचनी अमृतमयी है, उसकी दृष्टि अमृतमयी है, उसके वचन अमृतमयी ने। इस वास्ते ਉਸਦੇ ਬਚਨਾਂ ਦੀਆਂ ਲਹਿਰਾਂ ਜਲ ਨੂੰ ਛੋ ਜਾਣ ਤਾਂ ਜਲ ਅੰਮ੍ਰਿਤਮਈ ਹੈ ਔਰ ਉਹ ਜਲ ਕਿਧਰੇ ਅੰਮ੍ਰਿਤਮਈ ਜਿਸਦਾ ਜੀਵਨ ਹੋ ਗਿਆ ਉਹਦੇ ਚਰਨਾਂ ਨੂੰ ਛੋ ਜਾਣ ਤਾਂ ਉਹ ਜਲ ਚਰਨ ਅੰਮ੍ਰਿਤ ਹੈ ਚਰਨਾਮ੍ਰਿਤ ਹੈ ਚਰਨ ਅੰਮ੍ਰਿਤ ਤੋਂ ਬਹੁਤ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪ੍ਰਥਾ ਭਾਰਤ ਵਿੱਚ ਪ੍ਰਚਲਿਤ ਸੀ ਔਰ ਅਜੇ ਵੀ ਸਨਾਤਨ ਜਗਤ ਵਿੱਚ ਹੈ ਗੁਰੂ ਘਰ ਵਿੱਚ ਵੀ ਇਹੀ ਪ੍ਰਥਾ ਸੀ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਐਸਾ ਬਿਆਨ ਕਰਦੇ ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤਾਂ ਚਰਨਾਮ੍ਰਿਤ ਦੇਣ ਵਾਲੇ ਕੁਛ ਹੋਰ ਪ੍ਰਤਿਸ਼ਠਿਤ ਲੋਕ ਲੱਭਣੇ ਸਨ ਤਾਂ ਧਰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ ਮੰਜੀ ਨੂੰ ਛੋਟੇ ਤਖ਼ਤ ਨੂੰ ਪਰਸ਼ੀਅਨ ਵਿੱਚ ਮਸਨਦ ਕਹਿੰਦੇ ਨੇ ਤੇ ਮਸਨਦ ਦਾ ਹੀ ਪੰਜਾਬੀ ਉਚਾਰਨ ਹੋ ਗਿਆ ਮਸੰਦ 22 ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ ਇਹਨਾਂ ਵਿੱਚ 3 ਬੀਬੀਆਂ ਸਨ 19 ਪੁਰਸ਼ ਸਨ ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ ਮਨੁੱਖ ਦੀ ਕਮਜ਼ੋਰੀ ਸਹਿਜੇ ਸਹਿਜੇ ਇਹਨਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ ਅੰਦਰੋਂ ਜਪ ਤਪ ਘਟਦਾ ਗਿਆ ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ ਧਨ ਸੰਪਦਾ ਵਧੇ ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ ਜਪ ਤਪ ਵਧੇ ਬੰਦਗੀ ਵਧੇ ਤਾਂ ਕਿ ਸੰਤੁਲਨ ਕਾਇਮ ਰਹੇ ਐਸਾ ਅਕਸਰ ਘੱਟ ਹੁੰਦਾ ਹੈ ਜੈਸੇ ਧਨ ਵਧਦਾ ਹੈ ਧਰਮ ਘਟਦਾ ਹੈ ਜੈਸੇ ਬਾਹਰ ਦੇ ਸੁੱਖ ਵਧਦੇ ਨੇ ਅੰਦਰੂਨੀ ਸੁੱਖਾਂ ਨਾਲ ਸਹਿਜੇ ਸਹਿਜੇ ਮਨੁੱਖ ਸੰਬੰਧ ਤੋੜਦਾ ਹੈ ਮਸੰਦਾ ਨੇ ਵੀ ਐਸਾ ਹੀ ਕੀਤਾ ਧਨ ਦੇ ਘਰ ਵਿੱਚ ਅੰਬਾਰ ਲੱਗ ਗਏ ਪੂਜਾ ਪ੍ਰਤਿਸ਼ਠਾ 4 ਕੁੰਟਾਂ ਚ ਹੋਣ ਲੱਗ ਪਈ ਸਹਿਜੇ ਸਹਿਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ ਆਪਣੇ ਸਿੱਖ ਬਣਾਈ ਹੈ ਆਪਣੇ ਸਿੱਖ ਬਣਾਈ ਹੈ ਆਪਣੀ ਸਿੱਖੀ ਦਾ ਵਾਧਾ ਕਰੀਏ ਲਿਹਾਜ਼ਾ ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ ਸਰੋਵਰ ਬਣਾਉਣ ਲਈ ਧਰਮਸ਼ਾਲਾਵਾਂ ਬਣਾਉਣ ਲਈ ਲੰਗਰ ਚਲਾਉਣ ਲਈ ਉਸ ਕਾਰਵੇਟ ਨੂੰ ਵੀ ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ ਗੁਰੂ ਤੱਕ ਨਹੀਂ ਪਹੁੰਚਾਉਂਦੇ ਸਨ ਇਹਨਾਂ ਵਿੱਚ ਕੁਛ ਕੁ ਨੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ ਸਹਿਜੇ ਸਹਿਜੇ ਭ੍ਰਸ਼ਟ ਹੁੰਦੇ ਗਏ ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗ੍ਰਸੇ ਗਏ ਔਰ ਵਾਸ਼ਨਾ ਦੇ ਗ੍ਰਸੇ ਹੋਏ ਪ੍ਰਬਲ ਹੰਕਾਰ ਵਿੱਚ ਡੁੱਬਦੇ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਕੇ ਇਹ ਮਸੰਦ ਜ਼ੁਲਮ ਤੇ ਦੁਰਾਚਾਰ ਦੀ ਇੰਤਹਾ ਤੱਕ ਪਹੁੰਚ ਗਏ ਸਨ ਲਿਹਾਜ਼ਾ ਇਸ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ ਆਖਿਆ ਨਹੀਂ ਕੱਲਾ ਮਨੁੱਖ ਚਾਹੇ ਰਸਕ ਹੈ ਅਨੁਭਵੀ ਹੈ ਗਿਆਨੀ ਹੈ ਕਈ ਦਫ਼ਾ ਹੋ ਸਕਦਾ ਉਸਦਾ ਹਾਜ਼ਮਾ ਕਮਜ਼ੋਰ ਹੋਵੇ ਔਰ ਉਹ ਪੂਜਾ ਪ੍ਰਤਿਸ਼ਠਾ ਨੂੰ ਹਜ਼ਮ ਨਾ ਕਰ ਸਕੇ ਬਾਹਰ ਦੀ ਧਨ ਸੰਪਦਾ ਨੂੰ ਹਜ਼ਮ ਨਾ ਕਰ ਸਕੇ ਅਸੀਂ ਹੁਣ ਵੀ ਦੇਖਦੇ ਹਾਂ ਜਗਤ ਵਿੱਚ ਕੋਈ ਮਨੁੱਖ ਮਿਹਨਤ ਕਰਕੇ ਧਨ ਕਮਾ ਤੇ ਲੈਂਦਾ ਲੇਕਿਨ ਧਨ ਦੀ ਸਹੀ ਵਰਤੋਂ ਧਨ ਦੀ ਹਿਫਾਜ਼ਤ ਔਰ ਧਨ ਦਾ ਵਿਸਤਾਰ ਧਨ ਦੀ ਵਰਤੋਂ ਕਿਸੇ ਕਿਸੇ ਨੂੰ ਜੋ ਹੈ ਆਉਂਦੀ ਹੈ ਅਧਿਆਤਮਕ ਆਨੰਦ ਥੋੜਾ ਬਹੁਤ ਪ੍ਰਾਪਤ ਕਰਕੇ ਜਦ ਇਹ ਮਸੰਦ ਚੋਟੀ ਦੇ ਧਨਾੜ ਹੋ ਗਏ ਹੰਕਾਰੀ ਹੋ ਗਏ ਦੁਰਾਚਾਰੀ ਹੋ ਗਏ ਅਤਿਅੰਤ ਲੋਭੀ ਹੋ ਗਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਪ੍ਰਥਾ ਖਤਮ ਕਰਨੀ ਪਈ ਚਰਨਾਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਔਰ ਬਾਣੀ ਦਾ ਅੰਮ੍ਰਿਤ ਇਹ ਪ੍ਰਚਲਿਤ ਆਪਨੇ ਕੀਤਾ ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ। ਕਿਹੜੇ ਪੰਜ? ਜੋ ਗੁਰੂ ਨੂੰ ਪਿਆਰੇ ਨੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਰੋਮ ਰੋਮ ਵਿੱਚ ਗੁਰੂ ਦਾ ਪਿਆਰ ਹੈ। ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ, ਉਹ ਵਾਰੀ ਵਾਰੀ ਪੰਜ ਬਾਣੀਆਂ ਪੜ੍ਹਨ। ਜਪਜੀ ਸਾਹਿਬ, ਜਾਪ ਸਾਹਿਬ, ਸਵਈ ਹੈ, ਚੌਪਈ ਤੇ ਆਨੰਦ ਸਾਹਿਬ। ਪੰਜ ਆਪਣੀ ਦ੍ਰਿਸ਼ਟੀ ਨੂੰ ਬਾਟੇ ਦੇ ਜੋ ਪਾਣੀ ਹੈ ਉਸ ਦੇ ਚ ਰੱਖਣ, ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ, ਤਾਂ ਕਿ ਉਹ ਪਾਣੀ ਪਾਣੀ ਨਾ ਰਹਿ, ਉਹ ਪਾਣੀ ਅੰਮ੍ਰਿਤ ਬਣ ਜਾਏ। ਹਕੀਕਤ ਹੈ, ਹਿਰਦੇ ਵਿੱਚ ਲੋਭ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪ੍ਰਬਲ ਹੰਕਾਰ ਹੈ, ਅੱਖਾਂ ਰਾਹੀਂ ਪ੍ਰਗਟ ਆਉਂਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਆਉਂਦਾ ਹੈ। ਔਰ ਉਸ ਅੱਖ ਨੂੰ ਅਗਰ ਇੱਕ ਟਿੱਕ ਪਾਣੀ ਵਿੱਚ ਰੱਖਿਆ ਜਾਏ ਤਾਂ ਬਾਣੀ ਦਾ ਉਹ ਅੰਮ੍ਰਿਤ ਅੱਖਾਂ ਦੇ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਪੰਜ ਪਿਆਰੇ ਪੰਜ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਨੂੰ ਗੁਰ ਵਿਧੀ ਅਨੁਸਾਰ ਤਿਆਰ ਕਰਦੇ ਨੇ। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਉਤਪਤੀ ਦਾ ਖੇਲ ਦਾ ਚਾਹੇ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਝ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ, ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ, ਤਾਂ ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਸੀਸ ਦੀ ਮੰਗੀ ਸੀ, ਸਿਰ ਦੇ। ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ ਹੇ ਗੁਰਦੇਵ, ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ, ਅਸੀਂ ਉਸ ਦਿਨ ਦਾ ਹੀ ਸਮਝ ਲਿਆ ਸੀ, ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਵੀ ਭਾਵ ਉਹੀ ਰੱਖਣਾ ਹੈ, ਸੀਸ ਗੁਰੂ ਦਾ ਹੈ, ਇੱਥੇ ਵੀ ਭਾਵ ਉਹੀ ਰੱਖਣਾ ਹੈ, ਸੀਸ ਗੁਰੂ ਦਾ ਹੈ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ, ਇਸ ਵਿੱਚ ਸੋਚਣੀ ਪਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਵਿੱਚ ਚਰਨਾਮਰਤ ਦੀ ਥਾਂ ਤੇ ਖੰਡੇ ਬਾਠੇ ਦੀ ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਪ੍ਰਥਾ ਤਿਆਰ ਕੀਤੀ ਤਾਂ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤਾਂ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜ੍ਹਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ, ਮੈਂ ਸੁਣਨਾ, پہلے آپ وقتا ہوندا ہے، بچے سروتا ہوندے نے، پھر بچے وقتا بندے نے، استاد سروتا بندا ہے۔ یہ دیکھن لئی کہ واقعی بچہ نپن ہو گیا، چھکایا پہلے امرت مئی گرو گوبند سنگھ جی مہاراج نے امرت، اور اس طرح پنج پیارے تیار کی تھے، پھر دیکھنا چاہیا واقعی یہ پیار نال بھر گئے نے، یہ مہان ہو گئے نے، اور جو کارج میں چاہنا اس نو یہ کر سکن گے۔ تو آخیا ہوں مینو امرت چھکاؤ، تسی مینو سیس بیٹ کیتا سی، میں سربنس بیٹ کراں گا، میں سب کچھ بیٹ کراں گا، موہ گرہ میں من تے تن تے دھن لو سر ہے سب ہی انہی کو، میرے گھر وچ من کر کے تن کر کے دھن کر کے جو کچھ بھی ہے سب کچھ تھوڑا، سب کچھ تھوڑا۔ اور جد پنجا نے امرت چھکایا ہے، گرو گوبند سنگھ جی مہاراج دی منگ بڑے سندر بولنے سرو لو گرنتھ وچ، سدگر انہ پنجا کول امرت دی دات منگتے ہیں، پنجا نو صاف کہندے نے، سکھ سو رہت پنچ جو ملے مم سروپ سو جانو بھلے، سکھ پنچوں میں میرو واسا پورن کرو دھرو جے آسا۔ انہ پنجا وچ میری جھلک ہے، یہ پنجا دا سروپ میرا ہی سروپ ہے، انہ وچ تے میرے وچ کوئی بھید نہیں رہا۔ دھن گرو گوبند سنگھ جی مہاراج انہ پنجا کول امرت دی دات منگدے نے، اب امرت چھکاؤ جیسے تم لینے۔ جس طرح یہ امرت لینے نے گرو نانک پاسوں پراپت کیتا سی، اس طرح میں تھڑے کولوں پراپت کرنا ہے۔ اور واقعی جد پنجا نے چھکایا سدگر پرسن ہوئے، ہاں تسی سمپن ہو گئے، واقعی تیار ہو گئے، اور تسی سکھی دا صحیح پرچار کر سکو گے۔ واقعی جو گرو نو پیارے نے تے گرو دا پیار جنہ دے روم روم دے چھے وہی امرت چھکا سکدے ہیں، اور وہی ودھی پوروک گرو نال جو ہے جوڑ سکدے نے۔ دھن گرو گوبند سنگھ جی مہاراج دی جس تے بخشش ہے، پیار نال بھریا ہویا ہردا ہے، وہ گرو دا پیارا ہے۔ امرت چھک کے اودی درشٹی امرتمئی ہو جاندی ہے، اس دے بول امرتمئی ہو جاندے نے، اس دا جیون امرتمئی ہو جاندا ہے، کیونکہ امرت چھکدے ہاں اس نو رہت بہت دھارن کرنی پیندی ہے۔ اس رہت دی جو ویاکھیا ہے وہ اس پرکار ہے، رہنی رہے سوئی سکھ میرا او صاحب

ਸਾਹਿਬ ਭਾਈ ਨੰਦ ਲਾਲ ਜੀ ਫਾਰਸੀ ਦੇ ਹੀ ਆਲਮ ਫਾਜ਼ਲ ਗਜ਼ਨੀ ਤੋਂ ਆਏ। ਲਿਹਾਜ਼ਾ ਉਹਨਾਂ ਦੇ ਬੋਲ ਉਹਨਾਂ ਦੀ ਬਾਣੀ ਸਾਰੀ ਦੀ ਸਾਰੀ ਫਾਰਸੀ ਵਿੱਚ ਹੈ। ਆਪ ਫਰਮਾਨ ਕਰਦੇ ਨੇ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਸਿੱਖੀ ਦੀਆਂ ਪੰਜ ਨਿਸ਼ਾਨੀਆਂ ਪੰਜ ਕਾਫ ਦੇ ਹਰਫਾਂ ਵਿੱਚ ਬੰਦ ਨੇ। ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ ਕਿ ਹਰਗਿਜ ਨਾ ਬਾਸ਼ਦ ਈ ਪੰਜ ਮਾਫ, ਇਹਨਾਂ ਪੰਜਾਂ ਦੇ ਚੋਂ ਇੱਕ ਵੀ ਨਿਸ਼ਾਨੀ ਨਹੀਂ। ਸਿੱਖ ਹਰਗਿਜ ਮਾਫੀ ਦਾ ਖਵਾਇਸ਼ਤਗਾਰ ਨਹੀਂ ਬਣ ਸਕਦਾ, ਉਸਨੂੰ ਮਾਫ ਨਹੀਂ ਕੀਤਾ ਜਾ ਸਕਦਾ। ਕਿਹੜੀਆਂ ਪੰਜ ਨਿਸ਼ਾਨੀਆਂ? ਕੜਾ ਕਾਰ ਦੋ ਕਾਛ ਕੰਘਾ ਬਿਨਾ ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ। ਕੜਾ ਕਾਰ ਦੋ ਕਿਰਪਾਨ, ਕਾਚ ਕਛਹਿਰਾ, ਕੰਘਾ ਬਿਨਾ, ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ। ਪਰ ਕੇਸਾਂ ਤੋਂ ਬਿਨਾ ਬਾਕੀ ਚਾਰ ਨਿਸ਼ਾਨੀਆਂ ਪ੍ਰਵਾਨ ਨਹੀਂ। ਜੈਸੇ ਲਾੜੇ ਤੋਂ ਬਿਨਾ ਬਰਾਤ ਨਹੀਂ ਸ਼ੋਭਾ ਪਾਉਂਦੀ, ਕੇਸਾਂ ਤੋਂ ਬਿਨਾ ਕੜਾ ਕਛਹਿਰਾ ਕੰਘਾ ਕੜਾ ਇਹ ਸ਼ੋਭਾ ਨਹੀਂ ਪਾਉਂਦਾ। ਇਹਨਾਂ ਦੀ ਸ਼ੋਭਾ ਕਿਰਪਾਨ ਦੀ ਸ਼ੋਭਾ, ਕੜੇ ਦੀ ਸ਼ੋਭਾ, ਕਛਹਿਰੇ ਦੀ ਸ਼ੋਭਾ, ਕੰਘੇ ਦੀ ਸ਼ੋਭਾ ਕੇਸਾਂ ਕਰਕੇ ਕੇਸ ਮੂਲ ਨੇ। ਕਿਉਂਕਿ ਰਾਜੇ ਪ੍ਰੀਸ਼ਦ ਤੋਂ ਸਾਡੇ ਦੇਸ਼ ਵਿੱਚ ਕੇਸਾਂ ਦਾ ਮੁੰਡਨ ਆਮ ਚੱਲ ਪਿਆ ਸੀ, ਭਾਵੇਂ ਸਭ ਤੋਂ ਪ੍ਰਥਮ ਉਸਨੇ ਕੇਸਾਂ ਦਾ ਮੁੰਡਨ ਉਹਨਾਂ ਬ੍ਰਾਹਮਣਾਂ ਦਾ ਕਰਾਇਆ ਸੀ ਜਿਨ੍ਹਾਂ ਬ੍ਰਾਹਮਣਾਂ ਨੇ ਰਾਜੇ ਜਨਮੇਜੇ ਦੀ ਮਹਾਰਾਣੀ ਦੀ ਹੱਸ ਕੇ ਬੇਪਤੀ ਕੀਤੀ। ਉਹ ਕਿਧਰੇ ਜ਼ੋਰ ਦੀ ਹਵਾ ਨਾਲ ਨਗਨ ਹੋਈ ਤੇ ਸਾਰੇ ਦੇ ਸਾਰੇ ਹੱਸ ਪਏ। ਜਨਮੇਜੇ ਨੇ ਇਹਨਾਂ ਦੇ ਸਿਰ ਮੁੰਨ ਦਿੱਤੇ, ਕੁਛ ਕਤਲ ਕੀਤੇ, ਬਥੇਰਿਆਂ ਦੇ ਸਿਰ ਮੁੰਨੇ। ਇਸ ਤਰ੍ਹਾਂ ਸਿਰ ਨੂੰ ਮੁੰਨਾ, ਮੁੰਡਨ ਕਰਨਾ ਇੱਕ ਬਹੁਤ ਵੱਡੀ ਸਜ਼ਾ ਸੀ, ਬਹੁਤ ਵੱਡੀ ਸਜ਼ਾ। ਉਸ ਵਕਤ ਜਨਮੇਜੇ ਨੇ ਇਹ ਸਜ਼ਾ ਹੀ ਦਿੱਤੀ। ਕਲਗੀਧਰ ਪਿਤਾ ਨੇ ਸਾਰਾ ਪ੍ਰਸੰਗ ਦਸਮ ਗ੍ਰੰਥ ਵਿੱਚ ਲਿਖਿਆ। ਪ੍ਰਥਮ ਬਾਂਧ ਕੇ ਸਭ ਕੇ ਮੂੰਡ ਮੁੰਡਾਏ, ਉਨਰ ਇਹ ਡੁਆ ਸੀਸ ਤਾਂ ਕੇ ਲਗਾਏ। ਇਹਨਾਂ ਬ੍ਰਾਹਮਣਾਂ ਨੂੰ ਬੰਨ ਕੇ ਉਹਨਾਂ ਦੇ ਸੀਸ ਮੁੰਨ ਦਿੱਤੇ, ਮੁੰਡਨ ਕਰ ਦਿੱਤਾ, ਕਿ ਉਹਨਾਂ ਨੇ ਘੋਰ ਬੇਅਦਬੀ ਕੀਤੀ ਸੀ। ਫਿਰ ਇਹਨਾਂ ਨੂੰ ਛੋੜ ਦਿੱਤਾ ਇਤਨੀ ਵੱਡੀ ਸਜ਼ਾ ਦੇ ਕੇ। ਜਿਨ੍ਹਾਂ ਨੂੰ ਛੋਟੀ ਸਜ਼ਾ ਦਿੱਤੀ ਉਹਨਾਂ ਨੂੰ ਤਾਂ ਸਜ਼ਾਏ ਮੌਤ ਦਿੱਤੀ, ਪਰ ਜਿਨ੍ਹਾਂ ਨੂੰ ਵੱਡੀ ਸਜ਼ਾ ਦਿੱਤੀ ਉਹਨਾਂ ਦਾ ਮੁੰਡਨ ਕੀਤਾ, ਜੀਵਦਿਆਂ ਹੀ ਮਾਰ ਦਿੱਤਾ। ਇਹ ਬ੍ਰਾਹਮਣ ਜਿੱਧਰ ਜਿੱਧਰ ਗਏ ਲੋਕਾਂ ਨੇ ਪੁੱਛਿਆ, ਤੁਹਾਡਾ ਜੋੜਾ, ਤੁਹਾਡਾ ਦਾੜਾ, ਤੁਹਾਡੇ ਕੇਸ। ਇਹਨਾਂ ਨੇ ਕਿਹਾ ਪਿਤਾ ਗੁਜ਼ਰ ਗਿਆ, ਕਿਸੇ ਨੇ ਕਿਹਾ ਮਾਂ ਗੁਜ਼ਰ ਗਈ, ਤਾਂ ਐਸਾ ਕਰਨਾ ਪਿਆ, ਇਹ ਸੋਗ ਧਾਰਨ ਕਰਨਾ ਪਿਆ। ਅੱਜ ਵੀ ਬਿਲਕੁਲ ਸਫਾ ਚਟ ਮੁੰਡਨ ਕਰਾ ਕੇ ਕੋਈ ਬਾਹਰ ਆ ਗਿਆ ਬਾਜ਼ਾਰ ਵਿੱਚ, ਐਸਾ ਸਮਝਿਆ ਜਾਂਦਾ ਜਾਂ ਮਾਂ ਗੁਜ਼ਰ ਗਈ ਹੈ ਜਾਂ ਪਿਤਾ ਗੁਜ਼ਰ ਗਿਆ। ਇਹ ਮੁੰਡਨ ਸੋਗ ਦੀ ਨਿਸ਼ਾਨੀ ਸੀ, ਦੁੱਖ ਦੀ ਨਿਸ਼ਾਨੀ ਸੀ, ਮੌਤ ਦਾ ਪ੍ਰਤੀਕ ਸੀ। ਸਹਿਜੇ ਸਹਿਜੇ ਜਦ ਅਧਿਆਤਮਕ ਜੀਵਨ ਰਿਹਾ ਨਾ ਤੇ ਮੁੰਡਨ ਆਮ ਹੋ ਗਿਆ। ਜਨਮੇਜੇ ਨੇ ਕੁਛ ਬ੍ਰਾਹਮਣਾਂ ਦਾ ਮੁੰਡਨ ਕੀਤਾ ਸੀ, ਇਹਨਾਂ ਕਰਕੇ ਇੰਜ ਕਹਿ ਲਓ ਸਾਰੇ ਦੇਸ਼ ਦਾ ਮੁੰਡਨ ਹੋ ਗਿਆ। ਕੇਸ ਇੱਕ ਐਸੀ ਸੁਰੱਖਿਆ ਨੇ, ਜਦ ਕੋਈ ਨਾਮ ਜਪਦਾ ਹੈ, ਬਾਣੀ ਪੜਦਾ ਹੈ, ਤਾਂ ਮਸਤਕ ਦੇ ਵਿੱਚ ਜੋ ਸ਼ਕਤੀ ਜਮ੍ਹਾਂ ਆਉਂਦੀ ਹੈ, ਰਸ ਜਮ੍ਹਾਂ ਆਉਂਦਾ ਹੈ, ਉਹ ਛੇਤੀ ਖਾਰਜ ਨਾ ਹੋ ਜਾਏ, ਚਲਿਆ ਨਾ ਜਾਏ। ਕੇਸ ਮਦਦ ਕਰਦੇ ਨੇ, ਕੇਸਾਂ ਦੇ ਚੋਂ ਵੀ ਨਿਕਲੇ ਨਾ, ਜਲਦੀ ਨਾ ਖਾਰਜ ਹੋਵੇ, ਤਾਂ ਦਸਤਾਰ ਮਦਦ ਕਰਦੀ ਹੈ। ਇਸ ਵਾਸਤੇ ਬਾਕੀ ਪਹਿਰਾਵਾ ਜੋ ਅਸੀਂ ਤਨ ਤੇ ਪਹਿਨਦੇ ਹਾਂ ਉਹ ਸਮਾਜਿਕ ਹੈ, ਦਸਤਾਰ ਧਾਰਮਿਕ ਹੈ, ਧਾਰਮਿਕ ਹੈ। ਕੇਸ ਰਹਿਤ ਦੇ ਵਿੱਚ ਸਿਰਮੌਰ ਨੇ, ਰਿਸ਼ੀ ਮੁਨੀਆਂ ਦਾ ਰੂਪ ਨੇ। ਮੁਖੜੇ ਦਾ ਦਾੜਾ ਪ੍ਰਕਿਰਤੀ ਦਾ ਦਿੱਤਾ ਹੋਇਆ ਪੁਰਸ਼ ਨੂੰ ਸ਼ਿੰਗਾਰ ਹੈ। ਜੈਸੇ ਅਸੀਂ ਦੇਖਦੇ ਹਾਂ ਸ਼ੇਰਨੀ ਦੇ ਗਲ ਵਿੱਚ, ਇਹ ਲੰਬੇ ਲੰਬੇ ਵਾਲ ਨਹੀਂ, ਬਬਰ ਸ਼ੇਰ ਦੇ ਜੋ ਹੈ ਗਰਦਨ ਵਿੱਚ ਨੇ। ਜਿਤਨਾ ਖੂਬਸੂਰਤ ਮੋਰ ਹੈ, ਮੋਰਨੀ
اتنی خوبصورت نہیں، یہ لمبے لمبے پنکھ پرکرتی دا دتا ہویا شنگار ہے۔ اسی طریقے دے نال نر مرغا، توتا، کبوتر مدین نالوں زیادہ خوبصورت نے، پرکرتی نے شنگارے ہے۔ داڑا قدرت دا دتا ہویا ایک شنگار ہے۔ اس واسطے آد کال تو پرش دی شنگار وچ رچی نہیں رہی، استری دی ہی شنگار وچ رچی رہی، کیونکہ اس نے پرش دا مکھڑا شنگاریا ہویا ویکھیا تو اتھوں پریرت ہو کے اس نے اپنا مکھڑا بھی اپنے ڈھنگ نال سنوارنا، شنگارنا آرمبھ کیتا۔ اس نوں تے منو وگیانک بھی تسلیم کردے نے، خیر دنیا دا سب تو خوبصورت پرش اگر کوئی ہے تو داڑے کیس والا ہے، ایسا اج دے کچھ بچارک بھی من دے نے۔ تو سیس دے اے کیس رہتاں وچ سرمور رہت نے رشی منیاں دی روپ ریکھا، کڑا سرب لو ہر وقت بدن نو چھوندا رہے، اس نال شریر دی آروگتا تے رہندی ہے، لیکن خلا وچ جو انند بے شمار ملین روحاں گم رہی ہیں انہاں تو بھی بچاؤ ہوندا ہے۔ کئی کوٹ بھوت پریت سوکر مرگاج تانترک یوگا، خاص کر کے کالا تانترک، اس دا اس پرش دے تے کوئی اثر نہیں جس نے اپنے ہاتھ وچ کڑا پہنے آیا ہے۔ آج تے اسی دیکھتے ہیں انمت بھی ہے اپنے چھوٹے چھوٹے بچیاں نو کڑا پہنا دے نے تاکہ کسے تنتر ودی دا یا کسے روح دا پرچھاواں انہاں تے نہ پوے۔ آج تے نوزائد بچے، نویں جنمے بچیاں لئی ماواں کڑے منگدیاں نے، انمتی ہے۔ ایسا دکھائی دے رہے کہ سہجے سہجے شاید ساری دنیا اس کڑے نو دھارن کر لوے۔ کڑا دائیں ہاتھ وچ پایا جاندا ہے، کسے بھی کام نو کرن لگے ہاں دایاں ہاتھ اگے ہوندا ہے، ایک کڑا پرتیک ہے، تو گرو دا سکھ ہے اور تیرے ہاتھ وچ گرو دی دتی ہوئی یہ نشانی ہے۔ اس واسطے تیرے ہاتھ کدی غلط کام نو نہیں پینے چاہیے۔ تو امرت پیتا ہے، امرت چھکے ہے، لہذا تیرے اس ہاتھ دے شراب دی بوتل نہ ہوئے، تیرے ہاتھ کسی دے جبر نہ کرن، تیرے ہاتھ کسی دا حق نہ کھوون۔ تو گرو دی نشانی ہاتھ دے پہنی ہوئی ہے۔ کچھیرا ایک ایسا پردہ اور اس دا اتنا منوگیانک مند تے اثر ہے کہ سہجے سہجے آج تے ساری دنیا نے دھارن کر لیا ہے۔ بھاویں وہ روپ نہ ہوئے جو کلگیدھر نے سانوں دیتا ہے، پر کچھ نہ کچھ کچہرے دی بناوٹ جیسا ہی کچہرا ساری دنیا نے آج دھارن کر لیا ہے، اور اس نو شریر دی اور من دی ایک خاص لوڑ سمجھ لیا گیا ہے۔ کنگا کیساں دی صفائی لئی تے ہے، لیکن اس دے نال جب تب کرن تو بعد جو تھوڑی جیاں دماغی تھکاوٹ یا شریرک تھکاوٹ ہو سکتی ہے، اس کنگے دے بار بار سر تے پھیرن نال مستک ہولا ہو جاندا ہے اور تھکاوٹ دور ہو جاندی ہے اور نالے کیس سمر جاندے ہیں۔ کرپان ٹھیک ہے، اج ہائیڈروجن بم تو بھی منک اگے لنگے، اور کچھ ترکشیل ایسا کہندے نے کہ اس ایٹم بم ہائیڈروجن بم دے زمانے وچ یہ نکی جی کرپان کی میں نے رکھ دی ہے، جو سکھ جگت نے پہنی ہوئی ہے، جو کلگیدھر نے دیتی ہے اور پہننا لازمی قرار دیتا ہے۔ دراصل یہ کرپان ایک پرتیک ہے، من دے تے اس دا اثر ہے کہ تو کیول سنت نہیں سپاہی بھی ہیں، کیس سنت دا سروپ پیش کر دینے، کرپان سپاہی دا روپ پیش کر دیئے۔ اس طرح دھن گرو گوبند سنگھ جی مہاراج نے منکھ نو سنت سپاہی بنایا،
ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਯਤਨਸ਼ੀਲ ਰਹਿ ਮਨੁੱਖ ਨੂੰ ਸੰਤ ਬਣਾਉਣ ਵਿੱਚ। ਇਸੇ ਸੰਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀ ਬਣਾਇਆ। ਜਦ ਕੋਈ ਸੰਤ ਸਿਪਾਹੀ ਬਣਦਾ ਹੈ ਉਸਦੇ ਹੱਥੋਂ ਮਜ਼ਲੂਮ ਦੀ ਰਕਸ਼ਾ ਹੁੰਦੀ ਹੈ, ਮੁਲਕ ਦੀ ਤਾਮੀਰ ਹੁੰਦੀ ਹੈ, ਕਮਜ਼ੋਰਾਂ ਦੀ ਉਸਾਰੀ ਹੁੰਦੀ ਹੈ। ਔਰ ਜਦ ਕੋਈ ਕੇਵਲ ਸਿਪਾਹੀ ਹੈ, ਸੰਤ ਨਹੀਂ, ਉਸਦੇ ਹੱਥ ਮਜ਼ਲੂਮਾਂ ਦੀ ਗਰਦਨ ਕੱਟਦੇ ਨੇ। ਚੀਨ ਦੇ ਇੱਕ ਪ੍ਰਸਿੱਧ ਸੰਤ ਨੇ ਕਿਹਾ, ਸਿਪਾਹੀ ਦੇ ਸੈਨਿਕ ਦੇ ਜਿੱਥੇ ਪੈਰ ਜੰਮ ਜਾਂਦੇ ਨੇ, ਟਿਕ ਜਾਂਦੇ ਨੇ, ਜ਼ਮੀਨਾਂ ਉੱਥੇ ਉਜੜ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਸਿਪਾਹੀ ਦੇ ਕਦਮ ਬਰਬਾਦੀਆਂ ਨੂੰ ਜਨਮ ਦਿੰਦੇ ਨੇ, ਜਨਮ ਦਿੰਦੇ ਨੇ ਬਰਬਾਦੀਆਂ ਨੂੰ। ਅਗਰ ਸਿਪਾਹੀ ਸੰਤ ਪਹਿਲੇ ਹੈ ਤਾਂ ਉਹਦੇ ਕਦਮਾਂ ਨਾਲ ਤਾਮੀਰ ਹੁੰਦੀ ਹੈ ਮਨੁੱਖਤਾ ਦੀ, ਉਹਦੇ ਕਦਮਾਂ ਨਾਲ ਧਰਤੀ ਜ਼ਰਖੈਜ਼ ਆਉਂਦੀ ਹੈ। ਠੀਕ ਆਖਿਆ ਚੀਨੀ ਸੰਤ ਕਨਫਿਊਸ਼ਸ ਨੇ ਕਿ ਜਿੱਥੇ ਰੁਕ ਜਾਂਦੇ ਨੇ ਸੈਨਿਕ ਦੇ ਪੈਰ, ਸਿਪਾਹੀ ਦੇ ਪੈਰ, ਉੱਥੇ ਕੰਡੇ ਹੀ ਕੰਡੇ ਰਹਿ ਜਾਂਦੇ ਨੇ, ਉਜਾੜ ਹੀ ਉਜਾੜ ਰਹਿ ਜਾਂਦਾ ਹੈ, ਬਰਬਾਦੀਆਂ ਹੀ ਬਰਬਾਦੀਆਂ ਜਨਮ ਲੈਂਦੀਆਂ ਨੇ। ਪਰ ਜਿੱਥੇ ਉਹ ਸਿਪਾਹੀ ਜੋ ਸੰਤ ਪਹਿਲੇ ਹੈ ਉਹਦੇ ਕਦਮਾਂ ਦੇ ਰਾਹੀਂ ਤਾਮੀਰ ਆਉਂਦੀ ਹੈ, ਉਹਦੇ ਹੱਥਾਂ ਦੇ ਰਾਹੀਂ ਉਸਾਰੀ ਆਉਂਦੀ ਹੈ, ਔਰ ਧਰਤੀ ਹਰੀ ਭਰੀ ਆਉਂਦੀ ਹੈ, ਮਨੁੱਖ ਨੂੰ ਇਨਸਾਫ ਮਿਲਦਾ ਹੈ, ਕਮਜ਼ੋਰ ਦੀ ਰਕਸ਼ਾ ਆਉਂਦੀ ਹੈ, ਔਰ ਜ਼ਾਲਮ ਦੇ ਪੈਰ ਰੁਕਦੇ ਨੇ। ਤਾਂ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ

ओंकार सतनाम करता पुरुख निर्भो निरवैर अकाल मूरत अजोनी सैभं गुरु प्रसाद हर अमृत वेले वत्ते का बीजिया भगत खाए खर्च रहे निखुटे नाही अमृत वेला सच नाम वड़े आई विचार। धन गुरु ग्रंथ साहिब जी महाराज की बाणी ने अमृत वेले की अपनी एक महानता अपने बोलां विच अपने शब्दां विच दर्शाई है। दरअसल देखा जाए प्रकृति ने जो साढ़े शरीर की यह सिरजना की है इस दे च रुत दा ते वक्त दा अपना प्रभाव है। मौसमी फिजां चारों पासे प्राकृतिक मंडल उदास दिखाई देता है। झड़ रहे ने पत्ते और चल रही ने हवावां डोल दियां हुई शाखां अपना शिंगार बदल रही ने उदास दिखाई दे रही नगन दिखाई दे रही ने ये शाखां दरख्तां दी। हो बहु मनुख ते मन की प्रकृति भी कुछ इस तरह ही जो है देखने को मिलती है। जर्रा जर्रा पत्ता पत्ता खिड़िया होया है। मौसम बहार है। धरती ने मानो बड़ा सुंदर शिंगार कीता है। किधरे पीले रंग दा किधरे गुलाबी रंग दा किधरे चिट्टे रंग दा इतने सुंदर शिंगारमय वस्त्र धरती दा चप्पा चप्पा सुहावना हो जांदा है। ए मौसम बहार मनुख दे मन दे उत्ते भी अपना एक खास असर पाउंदा है। गर्मी दी रुत आ गई है। मन दी हालत कुछ होर हो गई है। ठंड आ गई है। शरीर ठिठर रहा है। तो रुत तो और समय तो मन प्रभावित है तन प्रभावित है। सर्दी आ गई है। सानू कपड़े बदलने पैंदे ने मोटे कपड़े गर्म कपड़े लबने पैंदे ने और गर्मी मजबूर कर देंदी है गर्म कपड़िया नूं एक पासे करन ते। हू बहु जो समा है दिन दे चार पैर रात दे चार पैर जिथे रुत दा असर है मौसम दा तन ते मन ते असर है उथे चार पैरां दा जिसनूं समा कहिंदे ने वक्त कहिंदे ने इसका भी मन दे उत्ते तन दे उत्ते अपना प्रभाव है। आद काल तो संत जना दी पकड़ विच आई एक गल कि रात का जो चौथा पैर है अगर मनुख समय सिर वाकई रात दे पहले पैर दे अंत होंदे होंदे सौ गया तो शरीर दी नींद रात दे चौथे पैर दे आरंभ होंदे संपूर्ण हो जाती है अखां खुल जांदियां। एक गल वखरी है अगर मनुख समय दे मुताबिक सुता नहीं तो फिर मुश्किल है कि अमृत वेले ए उठ सके। वक्त सिर सौ गया नियम पूर्वक तो प्रकृति जगा देंदी है। असी देखते हां प्रकृति पंछियों नूं जगा देंदी है पशुओं नूं जगा देंदी है क्योंकि उन्हां दी नींद स्वाभाविक है प्राकृतिक है। रात दे पहले पैर दे अंत होंदे आउंदे हां चिड़िया पंछी पशु करीबन करीबन सो जांदे। रात दा चौथा पैर आरंभ होया है चहचहांदे हुए पंछी उठ बैठते ने गऊआं उठ बैठदियां ने बछड़े बोलन लग पैंदे ने गऊआं दे। सारे दा सारा पशु जगत समय तो प्रभावित है। वक्त सुलांदा है वक्त जगा देंदा है। मनुख ने अपनी नींद नूं प्राकृतिक नहीं रहन दिता और किधरे किधरे अपने जागण नूं भी प्राकृतिक नहीं रहन दिता। वैसे तो देखा जाए इहदा खान पान पैरान भी प्राकृतिक नियम के मुताबिक नहीं है। यही कारण है कि जैसे मनुख प्रकृति तो दूर होंदा गया
परमात्मा तो भी दूर हुंदा गया। परमात्मा दे निकट आण लई इसनू प्रकृति दे निकट आना ही पएगा, प्रकृति दे प्रभाव नू कबूल करना ही पएगा और उहदी नियमावली नू जिंदगी दा अंग बनाना ही पएगा। तो बहुत पुराने समय तों जो अध्यात्मिक चिंतन करदे सन, हर वक्त मन नाल जिन्हां दी घोल रहिंदी सी, मन दी साधना ते तल ते जीण वाले अंतरमुखी पुरुष, उन्हां दी पकड़ विच आया रात दा चौथा पैर भजन लई बड़ा सहायक है, बहुत सहायक है, मदद करता है। किंज ने ढंग नाल भोजन कीता होवे रात नूं तो भोजन आलस पैदा करके नींद लियांदा है। ये नींद उस भोजन नूं पचा देंदी है और जब नींद पूर्ण तौर ते पचा देंदी है, भार हल्का आउंदा है, आलस मध्यम आउंदा है, ये जाग पैंदा है। दोबारा शरीर नूं भोजन दी लोड़ है ते हुण शरीर नूं भजन दी भी लोड़ है, मन भजन भी चाहुंदा है। इस समा कहिंदे ने 100 लुकमे दिन दे ते 1 लुकमा सुबह दा। सारी दिन दी साधना ते अमृत वेले दे 1 पल दी साधना बराबर हो जांदी है, समा मदद करदा है। धन गुरु नानक देव जी महाराज ते साफ कहिंदे ने, जे 1 होए तां उगवे रुत्ती हों रुत होए। 1 ते बीज ठीक होवे मुकम्मल होवे, पर बीजण वाली रुत भी ते चाहिदी है। मौसम दे अनुकूल जो किसान बीज नहीं बीजदा, सही ढंग नाल ओ प्रफुल्लित भी नहीं होंदा, ओ पूर्ण फसल नाल अपने घर दे कोठे भर भी नहीं सकेगा। तो ए जो रात दा चौथा पैर है, इस नूं साडे देश दे प्राचीन सनातनी ऋषियां ने कहा ए ब्रह्म मुहूर्त है, ब्रह्म दे चिंतन दा समय है, ब्रह्म नाल जुड़न दा वक्त है। इस नूं धन गुरु नानक देव जी महाराज ने अमृत वेला आख्या, ऐसा समा जद अमृत दी वर्षा हो रही है। इस नूं इस्लाम दे महान बानी मोहम्मद साहब ने कहा अलल सुबह, अल्लाह दी सुबह, अल्लाह दी सवेर, ओ सुबह जो स्वभाविक अल्लाह नूं चेते करा देंदी है। थोड़ी जिहा वी किसे मनुख दे अंदर अंतरमुखी होण दी जागृति है तो ए समा बहुत मदद करदा है, बहुत मदद करदा है। धन गुरु रामदास जी महाराज दा फरमान, हर अमृत वेले वत्थे का बीजया भगत खाए खर्च रहे निखुटे ना। अंतिशकरण दी धरती देच जो अमृत वेले नाम दा बीज बो छड़दा है, बरकता नाल झोलियां भर जांदियां ने, ओ लोक परलोक अपना सुहेला कर लेंदा है। इस समय जो जागे है और इस समय जो बंदगी विच लीन होया है, दुनिया भर दे बंदगी दे विच पुगे होए पुरुष संत जन उस साधक तो फिदा जांदे ने, अवतारी पुरुष भी जो है सदके जांदे ने। भाई साहब भाई नंदलाल ते कहंदे ने, शबद कुर्बान खाके राहे संगत दिले गोया हमी बस आरजू कर। एक कोई आरजू रह गई है, हे गुरुदेव अमृत वेले जिड़ियां संगतां थोड़े मार्ग ते चल पैंदियां ने, उन्हां दे कदमां दी खाक मैनू बना। वो कदम बड़े पावन ने, वो चाल बली महान है। अमृत वेले दी चाल गुरु दी तरफ, दरअसल परमात्मा दी चाल है। एक परमात्मा दी तरफ चलना है और एक परमात्मा तक पहुंचण दा एक महान वसीला है। भाई साहब भाई नंदलाल ते इत्थे तक कहिंदे ने, थोड़ी जिहा वी जिस किसे दे अंदर जागृति पैदा हुई है, उसने एक गल समझ ली है कि अमृत वेले जो सुत्ता रह गया है, मानो उदी नींद हराम है, वो हराम सोया है। बेदारी अस्त जिंदगी ऐ साहेबान में शौक, गोया हराम करदन आईंदा ख्वाब सुबह। थोड़ी जिहा वी बेदारी जागृति किसे दे अंदर पैदा हुई है, उस मनुख ने आईंदा दे वास्ते
अमृत वेले का सौना मानो हराम कर छड़दा है, भाव नहीं सौंदा। सुभावक वह जागदा है और अमृत वेले तो लाभ उठांदा है, उस समय तो लाभ उठांदा है। भाई गुरदास जी ते एक प्रार्थना कर देन अकाल पुरख दे अगों। आप कहंदे ने नख सिसलो सगल अंग रोम रोम कर, काट काट सिखन के चरण पर वारी है। हे परिपूर्ण परमात्मा, मन दी ए भाव दशा बनी है कि पैर दी उंगलियां दे नाखुन तो लेके सिर दे केसां तक, नख सिसलो सगल अंग रोम रोम कर, समुचे शरीर दे रोम रोम दे टुकड़े कर दिते जान मेरे शरीर दे। मेरी ए चाहत, मेरी ए मंग, फिर इना टुकड़िया नू की करिए। काट काट सिखन के चरण परवारिए, इना नू कट कट के पुरजा पुरजा करके गुरु के जो सिख ने उना दे कदमा तो सदके करो, उथे निछावर करो। फिर भी आखिर मास दे टुकड़े ते बचनगे, की करिए। आप अगां चल के कहंदे ने अगन जराए ताहें पीसन पिसाए, ले उड़े पवन होए अनक प्रकारी है। फिर मेरे मास दे टुकड़िया नू जला देना, बचियां रहन जो हड्डियां उना नू पी देना। फिर पवन राणी दे चरना च बेनती करनी, जोदड़ी करनी मेरी राख नू ते हड्डियां दे जरिया नू उड़ा के लै जाए। आप कहंदे ने अगन जराए ताहें पीसन पिसाए, ले उड़े पवन होए अनेक प्रकार ये। तो पवन उड़ा के ले जाए, आखिर पवन हर वक्त ते खाक नू और हड्डियां दे चूरे नू अपने कोल रख नहीं सकती, किधरे ना किधरे ते सुटेगी। तो भाई जी कहंदे हां ये सुटे, पर किथे सुटे है। जत कथ सिख पग धरे गुरु पंथ प्रात, ताहू ताहू मार्ग में भस्म को डारिए। जिधर किधर किसे भी शहर देच, किसे भी कस्बे च, किसे भी थां ते सिख अमृत वेले उठ के सत्संग दी तरफ चल पया, पवन राणी नू कहना मेरी मांस दी खाक ते हड्डियां दे चूरे नू उस दे कदमां दे च विछावे, उस दे रस्ते दे च विछावे। जत कत सिख पग धरे गुरु पंथ प्रात, ताहू ताहू मार्ग में भस्म को डारिए। तहे पद पावकत चरण लिव लागी रहे, दया के दयाल मोहे पथत उधारिए। हे परिपूर्ण परमात्मा, इस तरीके नाल मैं पथत दा भी उधार हो जाएगा। दरअसल अमृत वेले गुरु दी दिशा और जान वाले मनुख दे कदम अत्यंत पावन ने, महान है। चाहो नाल उमंग नाल जो समय सत्संग दी तरफ चल पे है, जुड़ के कीर्तन सुन रहे है या बैठ के वाहिगुरु मंत्र दा जप कर रहे है, देवी देवते उस तों फिदा जांदे ने, कुर्बान जांदे ने, सदके जांदे ने। भाई गुरदास जी ने इस संबंध च जो एक पौड़ी दी रचना कीती है, बेशकीमत है और बेमिसाल है। आप कहंदे ने चरणों दुख होए सुरसरी, तज बैकुंठ जगत विच आई। सुरसरी गंगा, मिथ ए कह रही है कि गंगा ब्रह्मे दे करमंडल दा जल है, विष्णु दे चरणां दा जल है, शंकर दियां जटावां दा जल है। ऐसा साडे देश दे प्रचलन है इस मिथ दा। करमंडल दा पानी विष्णु दे चरणां ते डोले है ब्रह्मे ने, ए जल आण के गिरे है शंकर दियां जटावां च और उस दे चों ए निकली गंगा दी धार।
ठीक, जैसे गंगोत्री बहुत उच्ची एक चोटी, जद निकल दी है धारा छोटियां छोटियां जी लग दिया ने, वाकई जैसे शंकर दिया जटावां, और उना दे चों टपक दा होया ए बूंद बूंद गंगा दा जल। खैर इस मिथ नू जो रूप देता है भाई साहब भाई गुरदास जी ने, वो काबले सुनीद है। चरणों दुख होए सुरसरी, तज बैकुंठ जगत विच आई, 900 नदी 99 68 तीरथ अंग समाई। इस पृथ्वी देते 12 मास वगण वालियां नदियां भाई गुरदास जी की गिनती के मुताबिक 999 ने। एक घट 1000 जो 12 मास दरिया बगदे ने। भाई जी कहने ने 999 नदियां दे चों गंगा सिरमौर है, उसके जल की अपनी खूबी है। हर नदी का जल अलग अलग है, हर थां दी वायु अलग अलग है, हर जगह रेत दे जर्रे अलग तासीर रखते हैं। यही कारण है कि जद कभी किसी का कोई रोग औषधियां नाल ठीक ना होवे तो पुराने हकीम कह दिता करते सन, पानी बदल ले, हवा बदल ले, टिकाणा बदल ले। और ऐसा देखण दे चाया है, वाकई टिकाणे दे बदल दया आब हवा दे बदल दया वो तंदुरुस्त होया है, वो ठीक होया है। हवा किसी शरीर लई अमृतमई हो सकती है, जल किसी शरीर लई अमृतमई हो सकता है। गंगा दा जल शरीर लई इतना लाभकारी मनिया गया कि प्राचीन जो वैद सन, हकीम सन, शरीर शास्त्री सन, उन्हां दी रसना तो निकले ते अमृत है, ये ते शरीर लई लाभकारी है। दरअसल आत्म चिंतन कन लई अगर शरीर ठीक नहीं तो फिर मन दा आत्म चिंतन करना भी कठिन है, औखा है। शरीर दा स्वस्थ होना लाजमी एक शर्त है, ते शरीर नू स्वस्थ रखण दे च गंगा दा जल वाकई अमृत दा ही कम करदा सी, एक महान औषधि दा कम करदा सी। बहुत सारियां खूबियां इस विच देखियां गईयां। जड़ी बूटियां नाल स्पर्श करदी होई ए धारा जद मैदानी इलाके विच आउंदी है तो जड़ी बूटियां दा रस ते उनां दी तासीर भी लेके आउंदी है। जद इस दा कोई पान करदा इस जल दा तो शरीर नवा नरोआ हुंदा है, शरीर दे इस जल का अमृतमई प्रभाव पैंदा है। एक गल वखरी है, उस जमाने च कहा गया सी इस दे कपड़ा निचोड़ना और थुक सुटना महापाप है, जबकि अब बड़े बड़े शहरां दे गटर इस गंगा दे च पै रहने, महापाप व्यापक पद्धर ते हो रहा है, महान गुनाह व्यापक पद्धर ते हो रहा है। अमृतमई जल नूं किसे हद तक विष बनाया जा रहा है, मनुख ने जैसे अपना जीवन विष बना लिया है, ये अमृतमई हवा नूं अमृतमई जल नूं थां थां ते विष बनाने दे जो है तुलिया होया है। किधरे दी हवा खराब की थी और किधरे नदी नालिया दे जल दे प्रवाह नूं इसने खराब किया है, गंदा किया है, मलिन किया। खैर ये एक अलग विषय है, ये जल अमृतमई है। इस वास्ते भाई साहब भाई गुरदास जी कहंदे ने 999 नदियां दे चों गंगा सिरमौर है, 900 नदी 99 68 तीरथ अंग समाई। 68 तीरथ इसके किनारे ते बने हुए ने, देव प्रयाग, रुद्र प्रयाग, करण प्रयाग, ऋषिकेश, हरिद्वार, बनारस, प्रयागराज का संगम इत्यादि छोटे वड्डे तीरथ इसके तट ते बने हुए ने। तीर्थां दी शोभा ही बनी हुई है, तीर्थ गंगा दे तट ते सुभायमान दिस रहे ने। थां थां ते तीर्थां ते जाके लोकी अपना तन मन इशनान द्वारा सही करन दी कोशिश दे लगे रहंदे ने। तो भाई जी कहने 68 तीर्थ गंगा दे तट ते बने हुए ने, 68 तीर्थ अंग समाई। तेहे लोकी परवान है महादेव लै सीस चढ़ाई। इस दी महिमा तीन लोकां दे छे।
और शिव जी ने इसनु अपने मस्तक दे स्थान दित्ती। देवी देव सरेवड़े जय जय कार बड़ी बड़े आई। बड़ी महिमा है, बड़ी उपमा है। देवी देवते तक उपासना करते ने, नमस्कार करते ने। जद वगदा होया इतना अमृतमई जल, इतनी वड्डी धारा, तो दिस पैंदा है प्रभु दी बहुत वड्डी बख्शिश, बहुत वड्डी रहमत। कहिंदे ने सालां बद्दी भी गंगा दा जल बोतलां च रख दईए गंदा नहीं होंदा, बदबूदार नहीं होंदा, वो अपनी असलियत गवांदा नहीं। ऐसी एक औषधि है, जैसे जैसे पुराना होंदा जाए उहदे च नवीनता निखार आंदा जांदा है। तो वाकई ये जल जल ना होके अमृत है। लेकिन हुण भाई साहब भाई गुरदास जी जो अपना नजरिया अंकित करते ने, वो भी अपनी महानता रखता है। सन गंगा बैकुंठ लख लख बैकुंठ नाथ लेवलाई। एक गंगा नहीं लखा, और एक ब्रह्मे दे करमंडल दा जल नहीं लखा ब्रह्मण है करमंडल दा जल जो ब्रह्मे दे हाथ दे चोवे। एक शिव जी नहीं लखा ही शिव जी दे मस्तक दा जल, और एक विष्णु नहीं लखा ही विष्णु दे चरणा दा जल। सन गंगा बैकुंठ लख, और एक बैकुंठ नहीं लखा बैकुंठ, लखा गंगा, लखा विष्णु दे चरणा दा जल, लखा ही शिव जी दे मस्तक दा जल, और लखा ही ब्रह्मियां दे करमंडलां दा जल। सन गंगा बैकुंठ लख लख बैकुंठ नाथ लेवलाई। साधु धूर न पूजनी साध संगत सतगुरु शरणाई। अमृत वेले सत्संग विच बैठ के जो अपने मन दी साधना कर रहा है और सुरत शब्द दे जोड़ के बैठा है, भाई गुरदास जी कहंदे ने उसके कदमां तो लखा गंगा कुर्बान कीतियां जा सकदियां, सदके कीतियां जा सकदियां। वो इतना महान है। फिर सतगुरु दी बाणी ते खुल के कहंदी है, जन के चरण तीर्थ कोट गंगा। ऐसा जो पुरुष है उहदे चरणां दी जिहड़ी धूड़ है मानो करोड़ां गंगा दा इशनान है। उसका आत्म चिंतन अमृत वेले दा चरण जिथे रखेगा रेत दे सरिया नूं अक्सीर बना देगा। इतनी महानता है उस समय साधना करन दी। देखिया जाए पंछियां दे खूबसूरत नगमे हैं उसे समय सुनन नूं मिलदे ने, चहचहाट कलोल खेड़ा ते खुशी। ऐसे समय अगर कोई सुत्ता रह गया है तो उस तो ज्यादा होर कोई बदकिस्मत नहीं है। और उस समय जो उठ बैठा है आत्म चिंतन लई रूहे जमीन देच, उस तो ज्यादा खुशकिस्मत लभना भी औखा है। वो महान खुशकिस्मत मनुख है। धन गुरु नानक देव जी महाराज दा फरमान, परिपूर्ण परमात्मा दे चरणा दे सब तो वड्डी जिहड़ी भेट है वो भेट अमृत वेला ही है। बस उस समय नूं तू परमात्मा दे अगों रख भाव, वो समा परमात्मा लई है। धन कमाण दा अलग वक्त, भोजन छकण दा अलग, शरीरक क्रियावां दे अलग समय, और समाजिक संबंध, आर्थिक रिश्ते, राजनीति दा वेला, इस दे लई अपने अपने समय ने। पर रात दा चौथा पैर प्रभु नाल मिलन दा समय, ईश्वर नाल जुड़न दा समय। इस समय नूं तू ईश्वर दे ही अर्पण कर, प्रभु दे अर्पण कर। ए समा अपने कोल ना रखें, सुता ना रह जाएं, उठ उस समय। और ए उठना एक बंदगी है, उठना एक इबादत है। यही कारण है कह दिता गया ए सुबह सुबह अल्लाह दी है, ए सुबह ए सवेर ए महूरत ब्रह्म है, ए समा अमृत वेला है, अमृत दी बरखा हो रही है। दरअसल कहने ने उस समय माया सुत्ती पई होंदी है। माया दे सुते रहने तो मुराद ए है, अक्सर लोग सुते पए ने तो दुनिया जे सुत्ती पई है तो बोल भी बंद ने। करीबन करीबन 90% जो मनुख दे बोल होंदे ने समाजिक होंदे ने
आर्थिक आउंदे ने, राजनीतिक आउंदे ने, और उन्हां बोलां दे नाल वातावरण मलीन आउंदा है। उन्हां बोलां दीआं तरंगां चारों पासे छा जांदीआं ने। नवें नवें इबादत करन वाले बंदे नूं, ध्यान साधना करन वाले बंदे नूं ए बोल और उन्हां बोलां दीआं तरंगां प्रभावित करदीआं ने, नाम जुड़न दे च बाधा खड़ी कर देंदीआं ने। तो जगत ते सुत्ता पे है, ए तरंगां पैदा नहीं हो रहीआं। ऐ मनुख तो उठ बैठ, अपने अंदरों अध्यात्मक तरंगां पैदा कर, ताकि परमात्मा की बख्शिश जो बरस रही है उहदा तू पात्र बन सके और अपनी झोली दे जो है पा सके। धन गुरु नानक देव जी महाराज ने इस नूं ऐसा कहा, अमृत वेला सच नाम वड़ियाई विचार। अमृत वेले उठ के सच्चे नाम दा चिंतन ते उस वड्डे दीआं वड़ियाईआं दी विचार तो कर। इह गल वखरी है कि दिन भर भी तू विचार कर सकदा है, पर ओ तरंगां उस विचार नूं गहरा नहीं जाण देणगीआं जो चारों पासे फैलियां होईआं ने। रात नूं शरीर विश्राम दे जाणा चाहुंदा है तो शरीर दी चेतना, शरीर दी शक्ति सारी सुकड़ रही है, मुश्किल है। उस समय तू संघर्ष करके प्रभु दा जो है चिंतन कर सके। ए समा ए वक्त मदद करदा है। जैसे पहाड़ ते एक मनुख निर्भर होके चल रहा है, पर एक ने सिर दे एक मन दा वजन रखिया होया है, तो कठिन होवेगा उसनु जो है चढ़ना। अमृत वेले मनुख निर्भर होंदा है, दिल दिमाग ते कोई बोझ नहीं होंदा। ओ समा मदद करदा है। धन गुरु नानक देव जी महाराज ने इस दी महिमा गायन करदे होया कहा, दुनिया दीआं सारीआं बरकतां उस मनुख दे झोली विच आण पैंदीआं ने जो उस समय उठ के वाहिगुरु नाम दा अभ्यास करदा है, वाहिगुरु नाम दा चिंतन करदा है। इस चिंतन द्वारा उसका प्रभु नाल संबंध जुड़दा है। ते प्रभु नाल संबंध जुड़न दा मतलब की है, महाशक्ति नाल संबंध। और जैसे महाशक्ति नाल संबंध जुड़दा है, महाशक्ति उस दे अंदर प्रवेश होनी शुरू हो जाती है। ईश्वर नाल जुड़िया होया मनुख कमजोर नहीं हो सकता। तिथे जोद महाबल सूर तिन में राम रहा भरपूर। जिन्हां दे अंदर राम भरपूर होके समा जांदा है वह महाबली आउंदे ने, योद्धा आउंदे ने, सूरबीर आउंदे ने, और अमृत वेले दी इस बरकत नूं प्राप्त करके महान योद्धे ओ बन जांदे ने। चौथे पैरे सुबह के सुरतियां उपजे चाव, तिन दरियां वासों दोस्ती मन मुख सच्चा ना। धन गुरु नानक देव जी महाराज दा फरमान जो गहरे तल दे प्रभु चिंतन करन वाले ने, विचारक ने, दार्शक ने, रात दे चौथे पैर उन्हां दे अंदर उमंग पैदा हो जांदी है, तरंग पैदा हो जांदी है। चौथे पैरे सुभा के सुरतियां उपजे चाव, तिन दरियां वासों दोस्ती मन मुख सच्चा ना। उन्हां दी दोस्ती इशनान नाल हो जांदी है, उन्हां दे मन विच और उन्हां दी रसना विच मुख विच परमात्मा दा नाम होंदा है, सच नाम होंदा है। इस नाल वो अपने मन नाल संघर्ष करदे ने। दरअसल परम पद दी प्राप्ति मन नाल संघर्ष करके जितन तो बाद ही प्राप्त होंदी है। जो लोग ऐसा नहीं करते, संघर्षमयी बिरतियां विपरीत दिशा दी ओर चल पैंदियां ने। जो इस समय तो लाभ नहीं उठांदे और मन तो पार होके परमात्मा दे अस्थान ते नहीं पहुंचना चाहते, तो बिरती दा प्रवाह, जीवन शक्ति दा प्रवाह विपरीत दिशा दी ओर चल पैंदा है। ऐसे मनुख मन नाल संघर्ष ना करदे होए समाज नाल संघर्ष करन लग पैंदे ने, कानून नाल संघर्ष करन लग पैंदे ने। संघर्ष करन दी बिरती ते मनुख दे अंदर है। समाज नाल संघर्ष करना है, संसार नाल संघर्ष करना है। अक्सर ऐसे लोगां नूं रात चाहीदी है, रात दी तारीकी चाहीदी है, पर मन नाल संघर्ष करना है उजाला चाहीदा है। अमृत वेला दिन दी शुरुआत है और संध्या शाम दी रात दी शुरुआत है। कदी गौर नाल देखिए,
ਜਿੱਥੇ ਮਨੁੱਖ ਆਪਣੀ ਜ਼ਿੰਦਗੀ ਦੇ ਸਵੇਰ ਲੈਣਾ ਚਾਹੁੰਦਾ ਹੈ, ਚਾਨਣਾ ਲੈਣਾ ਚਾਹੁੰਦਾ ਹੈ, ਧਾਰਮਿਕ ਮੰਦਰਾਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ, ਮਸਜਿਦਾਂ ਦੇ ਦਰਵਾਜ਼ੇ, ਮੰਦਰਾਂ ਦੇ ਦਰਵਾਜ਼ੇ, ਗੁਰਦੁਆਰਿਆਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਪਰ ਜੋ ਆਪਣੀ ਜ਼ਿੰਦਗੀ ਨੂੰ ਤਾਰੀਕੀ ਨਾਲ ਭਰਦੇ ਨੇ, ਅਚੇਤਪਣਾ ਆਪਣਾ ਵਧਾਉਂਦੇ ਨੇ, ਮਨ ਨੂੰ ਬੇਹੋਸ਼ੀ ਦੀ ਦੁਨੀਆਂ ਚ ਲੈ ਜਾ ਕੇ ਤਾਰੀਕ ਮੰਡਲਾਂ ਵਿਚ ਪਹੁੰਚਦੇ ਨੇ, ਐਸੇ ਸਥਲਾਂ ਦੇ ਬੂਹੇ ਦਰਵਾਜ਼ੇ ਅਕਸਰ ਰਾਤ ਨੂੰ ਖੁੱਲ੍ਹਦੇ ਨੇ। ਸ਼ਰਾਬਖਾਨੇ ਨੇ, ਜੂਏ ਘਰ ਨੇ, ਵੈਸ਼ਿਆਲੇ ਨੇ, ਕਲੱਬ ਥੀਏਟਰ ਨੇ, ਇਹਨਾਂ ਦੀ ਰੌਣਕ ਰਾਤ ਦੀ ਹੈ, ਰਾਤ ਦੀ ਤਾਰੀਕੀ ਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਸਾਰੇ ਜੀਵਨ ਨੂੰ ਮੰਡਿਆ ਹੈ, ਔਰ ਆਪ ਕਹਿੰਦੇ ਨੇ ਕੁਛ ਤਾਰੀਕਮਈ ਹੈ, ਕੁਛ ਪ੍ਰਕਾਸ਼ਮਈ ਹੈ। ਕੁਛ ਪ੍ਰਕਾਸ਼ ਦੀ ਔਰ ਜਾ ਰਿਹਾ ਹੈ, ਕੁਛ ਅੰਧਕਾਰ ਦੀ ਔਰ ਜਾ ਰਿਹਾ ਹੈ। ਕੋਈ ਪ੍ਰਕਾਸ਼ ਦਾ ਪ੍ਰੇਮੀ ਹੈ, ਕੋਈ ਅੰਧਕਾਰ ਦਾ ਪ੍ਰੇਮੀ ਹੈ। ਐਸਾ ਸਿਰਫ ਮਨੁੱਖੀ ਦੁਨੀਆਂ ਚ ਹੀ ਨਹੀਂ, ਪਸ਼ੂ ਪੰਖੀਆਂ ਵਿਚ ਵੀ ਹੈ। ਬਹੁਤ ਸਾਰੀ ਬਨਸਪਤੀ ਹੈ, ਰਾਤ ਨੂੰ ਖਿੜਦੀ ਹੈ, ਦਿਨ ਦੇ ਉਜਾਲੇ ਵਿਚ, ਸੂਰਜ ਦੀਆਂ ਕਿਰਨਾਂ ਵਿਚ ਮੁਰਝਾਈ ਰਹਿੰਦੀ ਹੈ, ਕੁਮਲਾਈ ਰਹਿੰਦੀ ਹੈ। ਰਾਤ ਕੀ ਰਾਣੀ, ਰਾਤ ਕਾ ਰਾਜਾ, ਹਿਮਾਲਿਆ ਦੇ ਬੇਸ਼ਤਰ ਫੁੱਲ, ਔਰ ਇਧਰ ਆਸਾਮ ਦੀਆਂ ਪਹਾੜੀਆਂ ਤੇ ਬਹੁਤ ਸਾਰੇ ਫੁੱਲ ਰਾਤ ਨੂੰ ਖਿੜਦੇ ਨੇ, ਔਰ ਦੁਨੀਆਂ ਉਹਨਾਂ ਫੁੱਲਾਂ ਨੂੰ ਵੇਖਣ ਵਾਸਤੇ ਜਾਂਦੀ ਹੈ ਜੋ ਰਾਤ ਦੀ ਤਾਰੀਕੀ ਦੇ ਵਿੱਚ ਖਿੜਦੇ ਨੇ, ਔਰ ਦਿਨ ਦੇ ਉਜਾਲੇ ਵਿੱਚ ਕੁਮਲਾ ਕੇ ਝੜ ਜਾਂਦੇ ਨੇ। ਪਰ ਫੁੱਲ ਉਹ ਵੀ ਨੇ ਜੋ ਸਵੇਰ ਹੁੰਦਿਆਂ ਹੀ ਖਿੜਦੇ ਨੇ, ਔਰ ਪੂਰਨ ਉਜਾਲਾ ਹੁੰਦਿਆਂ ਪੂਰਨ ਜੋਬਨ ਤੇ ਆਉਂਦੇ ਨੇ। ਦਿਨ ਨਾਲ ਸੰਬੰਧ ਹੈ, ਪ੍ਰਕਾਸ਼ ਨਾਲ ਸੰਬੰਧ ਹੈ। ਤੋ ਬਨਸਪਤੀ ਕਰੀਬਨ ਕਰੀਬਨ ਇਹ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ, ਕੁਛ ਪ੍ਰਕਾਸ਼ ਨਾਲ ਖਿੜਦੀ ਹੈ, ਕੁਛ ਅੰਧਕਾਰ ਨਾਲ ਖਿੜਦੀ ਹੈ। ਅਗਾਂਹ ਚਲੀਏ, ਪਸ਼ੂਆਂ ਦਾ ਜਗਤ ਦੇਖੀਏ, ਪੰਛੀਆਂ ਦਾ ਜਗਤ ਦੇਖੀਏ, ਉੱਲੂ ਦੀ ਜ਼ਿੰਦਗੀ ਰਾਤ ਦੀ ਹੈ, ਚਮਗਾਦੜ ਦੀ ਉਡਾਰੀ ਰਾਤ ਦੀ ਹੈ, ਬੇਸ਼ਤਰ ਮੱਛਰ ਇਹਨਾਂ ਦੀ ਜ਼ਿੰਦਗੀ ਰਾਤ ਦੀ ਹੈ, ਬਿਮਾਰੀ ਦੇ ਕੀਟਾਣੂ ਇਹਨਾਂ ਦਾ ਜੀਵਨ ਰਾਤ ਦਾ ਹੈ। ਰਾਤ ਨੂੰ ਪ੍ਰਸੰਨ ਹੁੰਦੇ ਨੇ, ਰਾਤ ਨੂੰ ਉਡਾਰੀਆਂ ਲਾਉਂਦੇ ਨੇ, ਔਰ ਅਕਸਰ ਜਿਹੜੇ ਪਸ਼ੂ ਪੱਖੀ ਰਾਤ ਨਾਲ ਆਪਣਾ ਸੰਬੰਧ ਜੋੜਦੇ ਨੇ, ਦੇਖਣ ਵਿਚ ਆਇਆ ਹਿੰਸਕ ਨੇ, ਮੱਛਰ ਜੀਵ ਜੰਤੂਆਂ ਦਾ ਖੂਨ ਪੀਂਦੇ ਨੇ, ਬੇਸ਼ਤਰ ਦਰਿੰਦੇ ਰਾਤ ਨੂੰ ਆਪਣੀ ਸ਼ਿਕਾਰ ਤੇ ਜੋ ਹੈ ਚੱਲਦੇ ਨੇ, ਸੱਪ ਰਾਤ ਨੂੰ ਖੁੱਡ ਦੇ ਚੋਂ ਨਿਕਲ ਕੇ ਭਰਮਣ ਕਰਦਾ ਹੈ, ਠੂਵੇ ਰਾਤ ਨੂੰ ਹੀ ਭਰਮਣ ਕਰਦੇ ਨੇ, ਔਰ ਦਰਿੰਦੇ ਰਾਤ ਨੂੰ ਹੀ ਜਾਨਵਰਾਂ ਤੇ ਹਮਲਾ ਕਰਕੇ ਉਹਨਾਂ ਨੂੰ ਚੀਰਦੇ ਨੇ, ਫੜਦੇ ਨੇ। ਲੇਕਿਨ ਐਸਾ ਵੀ ਹੈ, ਕੁਛ ਪਸ਼ੂ ਜਗਤ ਪੰਛੀ ਪੋਹ ਫੁੱਟਦਿਆਂ ਉੱਠਦੇ ਨੇ, ਔਰ ਦਿਨ ਭਰ ਆਪਣੀ ਚਰਿਆ ਵਿਚ ਲੀਨ ਹੋ ਕੇ ਜੀਵਨ ਨੂੰ ਪ੍ਰਕਾਸ਼ ਵਿਚ ਬਤੀਤ ਕਰਦੇ ਨੇ, ਸਭ ਕੁਛ ਪ੍ਰਕਾਸ਼ ਦੇ ਜੋ ਹੈ ਕਰਕੇ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ। ਚਿੜੀ ਚਵੱਗੀ ਪੋ ਫੁੱਟੀ, ਵਗਨ ਬਹੁਤ ਤਰੰਗ, ਅਚਰਚ ਰੂਪ ਸੰਤਨ ਰਚੇ, ਨਾਨਕ ਨਾਮੇ ਰੰਗ। ਇਧਰ ਪੋ ਫੁੱਟੀ, ਇਧਰ ਚਿੜੀ ਨੇ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਪੋ ਫੁੱਟੀ, ਇਧਰ ਸੰਤ ਦੇ ਮਨ ਨੇ ਵੀ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਚਿੜੀਆਂ ਨੇ ਸੰਗੀਤ ਛੇੜਿਆ, ਇਧਰ ਸੰਤ ਨੇ ਵਾਹਿਗੁਰੂ ਦੀ ਧੁਨੀ ਛੇੜੀ, ਇਧਰ ਚਿੜੀ ਬ੍ਰਹਮ ਚਿੰਤਨ ਦੇ ਚਲੀਨ ਹੋਈ, ਰੋਜ਼ ਦੀ ਕਿਰਿਆ ਦੇ ਚਲੀਨ ਹੋਈ, ਇਧਰ ਸੰਤ ਪਰਮ ਆਨੰਦ ਸਮਾਧੀ ਦੇ ਚਲੀਨ ਹੋਇਆ, ਔਰ ਪਰਮ ਆਨੰਦ ਮਾਣਦਾ ਹੋਇਆ ਪ੍ਰਭੂ ਦੀ ਪ੍ਰਸੰਨਤਾ ਦਾ ਪਾਤਰ ਬਣਿਆ। ਅੰਮ੍ਰਿਤ ਵੇਲੇ ਦੀ ਸਵੇਰ ਨਾਲ ਜਿਨ੍ਹਾਂ ਦਾ ਜੀਵਨ ਆਰੰਭ ਆਉਂਦਾ ਹੈ, ਮਾਨੋ ਸਵੇਰ ਦੇ ਉਜਾਲੇ ਦੇ ਪ੍ਰੇਮੀ ਨੇ, ਉਜਾਲੇ ਦੇ ਜੋ ਹੈ ਪੁਜਾਰੀ ਨੇ, ਉਜਾਰੇ ਨੂੰ ਸਜਦਾ ਕਰਦੇ ਨੇ, ਪਰਿਕਰਮਾ ਕਰਦੇ ਨੇ, ਔਰ ਝੁਕੇ ਰਹਿੰਦੇ ਨੇ ਉਜਾਲੇ ਦੇ ਅੱਗੋਂ, ਪ੍ਰਕਾਸ਼ ਦੇ ਅੱਗੋਂ। ਤੋ ਬੇਸ਼ਤਰ ਪਸ਼ੂ ਨੇ, ਪਕਸ਼ੀ ਨੇ, ਜੋ ਦਿਨ ਨਾਲ ਆਪਣਾ ਸੰਬੰਧ ਜੋੜਦੇ ਨੇ। ਜਿੱਥੇ ਪਸ਼ੂ ਜਗਤ, ਕੀੜੇ ਮਕੌੜਿਆਂ ਦਾ ਜਗਤ, ਪੰਛੀਆਂ ਦਾ ਜਗਤ ਇਸ ਤਰ੍ਹਾਂ ਵੰਡਿਆ ਹੋਇਆ, ਮਨੁੱਖੀ ਦੁਨੀਆਂ ਵੀ ਵੰਡੀ ਹੋਈ ਹੈ। ਜਿਹੜੇ ਜੀਵਨ ਪ੍ਰਕਾਸ਼ਮਈ ਨੇ, ਪ੍ਰਕਾਸ਼ ਨਾਲ ਪ੍ਰੇਮ ਕਰਦੇ ਨੇ,
ਇਹ ਅਕਸਰ ਸਵੇਰੇ ਹੀ ਖਿੜਦੇ ਨੇ ਔਰ ਸਵੇਰ ਇਹਨਾਂ ਨੂੰ ਖੇੜਾ ਦਿੰਦੀ ਹੈ। ਪਰ ਜਿਹੜੇ ਜੀਵਨ ਤਾਰੀਖਮਈ ਨੇ ਪੁਰਬਲੇ ਸੰਸਕਾਰਾਂ ਕਰਕੇ, ਇਹ ਰਾਤ ਨੂੰ ਹੀ ਖਿੜਦੇ ਨੇ, ਦਿਨ ਨੂੰ ਕੁਮਲਾਏ ਰਹਿੰਦੇ ਨੇ, ਮੁਰਝਾਏ ਰਹਿੰਦੇ ਨੇ, ਇਹ ਰਾਤ ਨੂੰ ਹੀ ਖਿੜਦੇ ਨੇ। ਰਾਤ ਇਹਨਾਂ ਨੂੰ ਖੇੜਾ ਦਿੰਦੀ ਹੈ, ਰਾਤ ਇਹਨਾਂ ਨੂੰ ਹੁਲਾਸ ਦਿੰਦੀ ਹੈ। ਔਰ ਇਸ ਤਰ੍ਹਾਂ ਦੇ ਲੋਕਾਂ ਨੇ ਕਲੱਬ, ਥੀਏਟਰ, ਜੂਏ ਖਾਨੇ, ਵੈਸ਼ਿਆਲੇ ਤੇ ਸ਼ਰਾਬਖਾਨਿਆਂ ਨੂੰ ਜਨਮ ਦਿੱਤਾ। ਇਹ ਲੋਕ ਹੀ ਇਹਨਾਂ ਦੀ ਰੌਣਕ ਨੇ ਔਰ ਇਹ ਰੌਣਕ ਰਾਤ ਨੂੰ ਬਣਦੀ ਹੈ। ਸਾਰਾ ਜੀਵਨ ਇਸੇ ਤਰੀਕੇ ਦੇ ਨਾਲ ਜੋ ਹੈ ਆਪਸ ਦੇ ਜੋ ਹੈ ਵੰਡਿਆ ਹੋਇਆ ਹੈ, ਇੱਕ ਦਿਨ ਦੀ ਸਵੇਰ ਨਾਲ, ਇੱਕ ਰਾਤ ਦੀ ਤਾਰੀਕੀ ਨਾਲ ਜੋ ਹੈ ਜੁੜਿਆ ਹੋਇਆ। ਤੋ ਇੱਕ ਗੱਲ ਸਪਸ਼ਟ ਹੋ ਗਈ, ਛੋਟੀਆਂ ਛੋਟੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਪਲਟੇ ਲਿਆਉਂਦੀਆਂ ਨੇ। ਇਹ ਸਵੇਰ ਦਾ ਥੋੜਾ ਜਿਹਾ ਆਨੰਦ, ਥੋੜੀ ਜਿਹੀ ਆਨੰਦ ਦੀ ਝਲਕ ਵੀ ਜਿਸ ਦੇ ਅੰਦਰ ਪੈਦਾ ਹੋ ਜਾਂਦੀ ਹੈ, ਉਹ ਪੂਰਨ ਪ੍ਰਾਪਤੀ ਦੇ ਮਾਰਗ ਤੇ ਚੱਲ ਪੈਂਦਾ। ਤੇ ਉਸ ਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ, ਮਨ ਨਾਲ ਸੰਘਰਸ਼ ਕੀਤੇ ਬਿਨਾਂ ਉਸ ਪਰਮ ਆਨੰਦ ਦੀ ਪ੍ਰਾਪਤੀ ਕਰਨੀ ਬਹੁਤ ਔਖੀ ਹੈ। ਬਾਧਾ ਮਨ ਦੀ ਹੈ, ਰਸਤੇ 'ਚ ਰੁਕਾਵਟ ਮਨ ਦੀ ਹੈ, ਹੋਰ ਕੁਛ ਵੀ ਨਹੀਂ। ਰਾਤ ਦੀ ਤਾਰੀਖੀ ਦਾ ਜਿਨ੍ਹਾਂ ਦਾ ਜੀਵਨ ਹੈ, ਕਈ ਦਫ਼ਾ ਇਹਨਾਂ ਦੇ ਮਨ ਇਤਨੇ ਤਾਰੀਖਮਈ ਹੋ ਜਾਂਦੇ ਨੇ, ਪਸ਼ੂ ਪਕਸ਼ੀਆਂ ਦੀ ਤਰ੍ਹਾਂ ਹਿੰਸਕ ਹੋ ਜਾਂਦੇ ਨੇ। ਜੈਸੇ ਉੱਲੂ ਰਾਤ ਨੂੰ ਸੁੱਤੇ ਪੰਛੀਆਂ ਦੇ ਆਲਣਿਆਂ 'ਚ ਜਾ ਕੇ ਅੰਡੇ ਚੁੱਕ ਲੈਂਦਾ ਹੈ, ਛੋਟੇ ਛੋਟੇ ਉਹਨਾਂ ਦੇ ਬੱਚੇ ਚੁੱਕ ਲਿਆਂਦਾ ਹੈ, ਖਾਂਦਾ ਹੈ। ਹੂ ਬਹੁ ਡਾਕੂ, ਕਾਤਲ, ਦੁਰਾਚਾਰੀ, ਇਹਨਾਂ ਸਾਰਿਆਂ ਦਾ ਕਰਮ ਰਾਤ ਦੀ ਤਾਰੀਕੀ ਦੇ 'ਚ ਹੈ। ਇਹਨਾਂ ਨੂੰ ਸਫਲਤਾ ਵੀ ਰਾਤ ਦੀ ਤਾਰੀਕੀ ਦਿੰਦੀ ਹੈ, ਅੰਧਕਾਰ ਦਿੰਦੀ ਹੈ। ਇਹਨਾਂ ਨੂੰ ਆਪਣੇ ਕੰਮ ਦੀ ਪੂਰਤੀ ਲਈ, ਪਾਇਆ ਤਕਮੀਲ ਤੱਕ ਕੰਮ ਨੂੰ ਲੈ ਜਾਣ ਲਈ ਅੰਧਕਾਰ ਚਾਹੀਦਾ ਹੈ, ਹਨੇਰਾ ਚਾਹੀਦਾ ਹੈ, ਰਾਤ ਚਾਹੀਦੀ ਹੈ। ਪਰ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਲਈ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਸਵੇਰ ਚਾਹੀਦੀ ਹੈ, ਉਜਾਲਾ ਚਾਹੀਦਾ ਹੈ। ਭਾਵੇਂ ਸਵੇਰ ਪੋ ਫੁੱਟੀ ਹੈ, ਤਾਂ ਮੰਦਰ ਦੇ ਦੀਪਕ ਜਲਾ ਕੇ ਬੈਠਣਗੇ, ਬੱਤੀ ਜਲਾ ਕੇ ਬੈਠਣਗੇ, ਰੋਸ਼ਨੀ ਦੇ ਉਪਾਸ਼ਕ, ਰੋਸ਼ਨੀ ਦੇ ਮੁਤਲਾਸ਼ੀ, ਰੋਸ਼ਨੀ ਦੇ ਜੋ ਹੈ ਪੁਜਾਰੀ। ਤੋ ਦੋ ਹੀ ਤਰ੍ਹਾਂ ਦਾ ਮਨੁੱਖੀ ਦੁਨੀਆਂ ਵਿੱਚ ਕਹਿ ਲਈਏ ਸੰਘਰਸ਼ ਹੈ, ਜੋ ਆਪਣੇ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਤੇ ਪਰਮ ਪਦ ਦੀ ਪ੍ਰਾਪਤੀ ਨਹੀਂ ਕਰ ਸਕੇ, ਉਹ ਸਮਾਜ ਨਾਲ ਸੰਘਰਸ਼ ਕਰਦੇ ਨੇ, ਕਾਨੂੰਨ ਨਾਲ ਸੰਘਰਸ਼ ਕਰਦੇ ਨੇ, ਜਗਤ ਨਾਲ ਸੰਘਰਸ਼ ਕਰਦੇ ਨੇ। ਔਰ ਇਸ ਸੰਘਰਸ਼ ਦੇ 'ਚ ਜਗਤ ਨੂੰ ਚੋਟ ਪਹੁੰਚਦੀ ਹੈ, ਜਗਤ ਨੂੰ ਹਾਨੀ ਪਹੁੰਚਦੀ ਹੈ। ਲੇਕਿਨ ਸੰਘਰਸ਼ਮਈ ਬਿਰਤੀਆਂ ਤੇ ਮਨੁੱਖ ਦੇ ਅੰਦਰ ਹਨ। ਜੋ ਆਪਣੇ ਮਨ ਨਾਲ ਸੰਘਰਸ਼ ਕਰਨ ਨੂੰ ਰਾਜ਼ੀ ਹੋ ਜਾਏ, ਸਾਧੂ। ਔਰ ਜੋ ਸਮਾਜ ਦੇ ਨਾਲ ਸੰਘਰਸ਼ ਕਰਨ ਨੂੰ ਆਪਣੇ ਆਪ ਨੂੰ ਸਮਝਾ ਲਵੇ, ਮਨਾ ਲਵੇ, ਦੁਸ਼ਟ ਹੈ। ਇੰਜ ਕਹਿ ਲਓ, ਪ੍ਰਿਥਵੀ ਤੇ ਜਾਂ ਤੇ ਸਾਧੂ ਨੇ ਜਾਂ ਦੁਸ਼ਟ ਨੇ, ਕਿਉਂਕਿ ਸੰਘਰਸ਼ਮਈ ਬਿਰਤੀਆਂ ਤੇ ਮਨੁੱਖ ਦੇ ਅੰਦਰ ਹੈਗੀਆਂ ਨੇ। ਤੋ ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ, ਸਮਾਜ ਦੇ ਨਿਯਮ ਤੋੜਦਾ ਹੈ, ਕਾਨੂੰਨ ਨੂੰ ਤੋੜਦਾ ਹੈ, ਮਰਿਆਦਾਵਾਂ ਤੋੜਦਾ ਹੈ, ਔਰ ਤੋੜ ਕੇ ਆਪਣਾ ਮਤਲਬ ਹੱਲ ਕਰਦਾ ਹੈ। ਦੂਸਰੇ ਪਾਸੇ ਜੋ ਸਾਧੂ ਹੈ, ਸਾਧਨਾ ਵਿੱਚ ਲੀਨ ਹੈ, ਮਨ ਨਾਲ ਸੰਘਰਸ਼ ਕਰਦਾ ਹੈ, ਤਾਂ ਮਨ ਨਾਲ ਸੰਘਰਸ਼ ਕੀ ਹੈ? ਲੋਭ ਨਾਲ ਸੰਘਰਸ਼, ਕਾਮ ਨਾਲ ਸੰਘਰਸ਼, ਹੰਕਾਰ ਨਾਲ ਸੰਘਰਸ਼। ਔਰ ਇਹ ਦੇਖਣ ਵਿੱਚ ਆਇਆ, ਇਹ ਸੰਘਰਸ਼ ਮਨੁੱਖ ਇਕੱਲਿਆਂ ਹੀ ਕਰਦਾ ਹੈ, ਇਸ ਵਿੱਚ ਦੂਜਾ, ਤੀਜਾ, ਚੌਥਾ, ਪੰਜਵਾਂ ਸਹਾਇਕ ਨਹੀਂ ਆਉਂਦਾ, ਬਲਕਿ ਬਾਧਕ ਹੀ ਬਣਦਾ ਹੈ। ਤਨਹਾਈ ਚਾਹੀਦੀ ਹੈ, ਇਕਾਂਤ ਚਾਹੀਦਾ ਹੈ। ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਏ ਨਿਰਾਸੋ। ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ, ਇਹਨੂੰ ਦੂਜੇ ਤੀਜੇ ਦੀ ਲੋੜ ਆਉਂਦੀ ਹੈ। ਜੋ ਕਾਨੂੰਨ ਨਾਲ ਸੰਘਰਸ਼ ਕਰਦਾ ਹੈ, ਸੰਸਾਰ ਨਾਲ ਸੰਘਰਸ਼ ਕਰਦਾ ਹੈ, ਇਹ ਆਪਣਾ ਸੰਗਠਨ ਬਣਾ ਲੈਂਦਾ ਹੈ, ਆਪਣੀ ਜਮਾਤ ਬਣਾ ਲੈਂਦਾ ਹੈ, ਗਰੋਹ ਬਣਾ ਲੈਂਦਾ ਹੈ। ਪਰ ਇੱਕ ਗੱਲ ਸੱਚਾਈ ਹੈ, ਦੁਸ਼ਟਾਂ ਦੇ ਗਰੋਹ ਹੋਏ ਨੇ, ਸੰਤਾਂ ਦੇ ਸੰਗਠਨ ਨਹੀਂ ਹੋਏ, ਅਵਤਾਰਾਂ ਦੇ ਸੰਗਠਨ ਨਹੀਂ ਹੋਏ, ਪਰਮ ਪੁਰਖਾਂ ਦੇ ਸੰਗਠਨ ਨਹੀਂ ਹੋਏ। ਇਕੱਲੀ ਜ਼ਿੰਦਗੀ, ਤਨਹਾ ਜ਼ਿੰਦਗੀ। ਇਸ ਵਾਸਤੇ ਮੈਂ ਅਕਸਰ ਕਹਿੰਦਾ ਹੁੰਦਾ, ਕੋਈ ਦੇਸ਼ ਪੂਰਨ ਤੌਰ ਤੇ ਰਾਜਨੀਤਿਕ ਹੋ ਸਕਦਾ ਹੈ, ਪਰ ਕੋਈ ਦੇਸ਼ ਪੂਰਨ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਕੋਈ ਦੇਸ਼ ਪੂਰਨ ਤੌਰ ਤੇ ਧਨਵਾਨ ਹੋ ਸਕਦਾ ਹੈ,
پر کوئی دیش مکمل طور تے دھارمک نہیں ہو سکتا ہے اور کوئی دیش مکمل طور تے سماجک ہو سکتا ہے کوئی دیش پورن طور تے ویاپک طور تے دھارمک نہیں ہو سکتا دیش دی تے گل چھڈو کوئی پورے دا پورا پرانت بھی دھارمک نہیں ہو سکتا کوئی پوری دی پوری قوم بھی دھارمک نہیں ہو سکتی تے قوم دی گل بہت وڈی ہے کوئی پورے دا پورا پروار بھی دھارمک نہیں آتا ایسا دیکھن دے چایا ہے بڑے بڑے اوتاری پرشاں دے گھر وچ پروار وچ وی بہت وڈے ادھارمک پرش پیدا ہوئے کنس ادھارمک ہے پر وقت دے اوتاری پرش دواپر یگ دے اوتاری پرش سری کرشن دے او ماما نے لیکن سمے دا ادھارمک پرش پرہلاد دے پتا نے ہرناکش ادھارمک پرش دھن گرو ارجن دیو جی مہاراج دے وڈے پراتا نے بابا پرتھی چند گرمت تو بالکل الٹ گرو ارجن دیو جی دے ویرودھی سچ دے ویرودھی کومل ہنراں دے ویرودھی دھرم دے ویرودھی پورے دا پورا پروار بھی دھارمک ہوئے اتہاس دے چ ایسا دیکھن نوں نہیں ملدا میراں دھارمک ہے اس دا پتی نہیں ہے سکرات دھارمک ہے اس دی پتنی نہیں ہے پر ہاں پتی دھنوان ہے پتنی دھنوان ہے پتا دھنوان ہے پتر دھنوان ہے سارا پروار دھنوان ہو سکتا ہے ساری قوم دھنوان ہو سکتی ہے جیسے کہندے نے روحے زمین دے جتھے جتھے یہودی وسرے نے دھنوان نے چوٹی دے دھنوان نے تو کوئی امت پوری دی پوری دھنوان ہو سکتی ہے گنوان ہو سکتی ہے کوئی دیش پورے دا پورا سمپن ہو سکتا ہے شکتیشالی ہو سکتا ہے دھنوان ہو سکتا ہے روح زمین تے اج تک ایک گھاٹ بنی ہوئی ہے کوئی پورے دا پورا دیش دھارمک نہیں ہویا کوئی پورے دا پورا پروار دھارمک نہیں ہویا دھرم ویکتیگت ہے نجی ہے پیو نو دھن مل جاندا ہے تو سمجھ لو پتر نو مل گیا ہے پر پتا سمادھی لین ہو گیا ہے لازمی نہیں پتر سمادھی لین ہو گئے گا پتر سمادھی لین ہو گیا ہے تو ہن لازمی نہیں کہ پرم آنند پتا دی جھولی دے بھی جو ہے پہ جائے گا تو اے نجی ہے اور یہی کارن ہے کہ من نال جد کوئی سنگرش کرن نو چلدا ہے تو پتا سہائک نہیں ہوندا نہ پتنی سہائک بندی ہے نہ بھرا سہائک بندا ہے نہ پتر سہائک بندن بن ہی نہیں سکدے اندر دی دنیا وچ اے سارا پروار اے قوم اے دیش پرویش ہی نہیں کر سکتا من نال سنگرش کلیاں ہی کرنا پے گا اس واسطے ست وادیاں دے ٹولے نہیں آندے ڈاکواں دے ٹولے آندے نے دشٹاں دے گروہ ہوندے نے چوراں دے گروہ ہوندے نے سنتاں دے نہیں تنہا کلے ٹاواں ٹاواں کہندے نے چندن تر نہ بن بن سادھنا پور پرما ہے ہر جنگل وچ چندن دا برکش نہیں ہے ہر گاؤں وچ ہر شہر وچ کوئی پورن سنت نہیں ہے کدرے کدرے جنگل وچ چندن ہے کسے کسے شہر وچ کوئی ایک ادھ سنت ہے بیٹھا ہے اپنے من نال سنگرش کر کے پرم آنند دی پراپتی وچ لین ہے پرماتما تک پہنچن دی جو ہے کوشش وچ لین ہے تو جڑے جڑے لوگ من نال سنگرش نہ کر سکے او سنسار نال سنگرش کرن نو تتپر ہو گئے اور انہاں لئی سما مددگار بنیا رات دی تاریکی رات دی تاریکی تو جو ڈر پیدا ہو گیا جو خوف پیدا ہو گیا دراصل رات خوفناک نہیں ہے رات دی تاریکی وچ ڈاکو دراچاری چور اس تاریکی دا لابھ اٹھا کے اپنا کم کرتے ہیں یہی کارن ہے رات ڈراؤنی بن گئی رات بھیانک بن گئی رات دی تنہائی دے کسے ایک پاسے جانا کومل لوگاں لئی اوکھا ہو گیا کٹھن ہو گیا کیوں رات دی تاریکی دے چوراں دے گروہ ہو سکتے ہیں ڈاکواں دے گروہ ہو سکتے ہیں دراچاریاں دے گروہ ہو سکتے ہیں رات بھیانک ہو گئی رات ڈراؤنی ہو گئی جنہ جنہ نے بھی
ਸਮਾਜ ਨਾਲ ਸੰਘਰਸ਼ ਕੀਤਾ, ਕਾਨੂੰਨ ਨਾਲ ਸੰਘਰਸ਼ ਕੀਤਾ ਔਰ ਦੁਨੀਆਂ ਨੂੰ ਦੁਖਦ ਕੀਤਾ, ਉਹਨਾਂ ਨੇ ਰਾਤ ਦੀ ਤਾਰੀਕੀ ਨੂੰ ਵਰਤਿਆ। ਜਿਨ੍ਹਾਂ ਨੇ ਆਪਣੇ ਮਨ ਨਾਲ ਸੰਘਰਸ਼ ਕੀਤਾ ਤੇ ਪਰਮ ਆਨੰਦ ਦੀ ਪ੍ਰਾਪਤੀ ਕੀਤੀ, ਉਹਨਾਂ ਨੇ ਅੰਮ੍ਰਿਤ ਵੇਲੇ ਤੋਂ ਮਦਦ ਲਈ, ਸੁਬਾਹ ਤੋਂ ਮਦਦ ਲਈ, ਅੱਲਾ ਦੀ ਸੁਬਾਹ, ਬ੍ਰਹਮ ਮਹੂਰਤ ਤੋਂ ਮਦਦ ਲਈ, ਅੰਮ੍ਰਿਤ ਵੇਲੇ ਤੋਂ ਮਦਦ ਲਈ। ਔਰ ਵਾਕਈ ਉਸ ਸਮੇਂ ਨੇ ਮਦਦ ਕੀਤੀ, ਬੜੀ ਭਾਰੀ ਮਦਦ ਕੀਤੀ ਔਰ ਬਹੁਤ ਵੱਡੀ ਸੌਗਾਤ ਉਸ ਪੁਰਸ਼ ਦੀ ਝੋਲੀ ਚ ਪਾ ਦਿੱਤੀ। ਉਸ ਸਮੇਂ ਨੇ ਸਹਾਇਕ ਬਣ ਕੇ, ਮਦਦਗਾਰ ਕਰਕੇ ਬਣ ਕੇ, ਤਾਂ ਹੋਇਆ ਕਿ ਜੀਵਨ ਅੰਮ੍ਰਿਤਮਈ ਹੋ ਗਿਆ, ਬੋਲ ਅੰਮ੍ਰਿਤਮਈ ਹੋ ਗਏ, ਦ੍ਰਿਸ਼ਟੀ ਅੰਮ੍ਰਿਤਮਈ ਹੋ ਗਈ। ਅੰਮ੍ਰਿਤ ਵੇਲੇ ਨੇ ਰੋਮ ਰੋਮ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਦ੍ਰਿਸ਼ਟੀ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਸਰੋਤ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਰਸਨਾ ਨੂੰ ਅੰਮ੍ਰਿਤਮਈ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਦਿਲ ਦਿਮਾਗ ਨੂੰ ਅੰਮ੍ਰਿਤਮਈ ਕਰ ਦਿੱਤਾ। ਸੋਚਣੀ ਅੰਮ੍ਰਿਤਮਈ ਹੋ ਗਈ, ਬੋਲਣੀ ਅੰਮ੍ਰਿਤਮਈ ਹੋ ਗਈ, ਵੇਖਣੀ ਅੰਮ੍ਰਿਤਮਈ ਹੋ ਗਈ। ਭਾਵੇਂ ਪ੍ਰਭੂ ਚਿੰਤਨ ਨਾਲ ਇਹ ਸਭ ਕੁਛ ਹੋਇਆ, ਪਰ ਮਦਦ ਅੰਮ੍ਰਿਤ ਵੇਲੇ ਦੀ, ਬ੍ਰਹਮ ਮਹੂਰਤ ਦੀ, ਅਲਲ ਸੁਭਾਅ ਦੀ। ਕਿੰਨੇ ਖੁਸ਼ਕਿਸਮਤ ਲੋਕ ਨੇ ਉਹ ਜੋ ਇਸ ਸਮੇਂ ਤੋਂ ਲਾਭ ਉਠਾ ਕੇ ਆਪਣੇ ਮਨ ਨਾਲ ਸੰਘਰਸ਼ ਕਰਨ ਨੂੰ ਜੁਟ ਪੈਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਾਂ ਸੰਸਾਰਿਕ ਕਾਮਨਾ ਮਨ ਵਿੱਚ ਰੱਖਣ ਵਾਲੇ ਕਿਸੇ ਵਕਤ ਵੀ ਇਬਾਦਤ ਕਰ ਸਕਦੇ ਨੇ, ਉਹਨਾਂ ਦਾ ਆਪਣੇ ਮਨ ਨਾਲ ਸੰਘਰਸ਼ ਨਹੀਂ ਆਉਂਦਾ, ਬਲਕਿ ਪ੍ਰਭੂ ਦੇ ਕੋਲੋਂ ਕੋਈ ਮੰਗ ਆਉਂਦੀ ਹੈ, ਕੋਈ ਚਾਹਤ ਆਉਂਦੀ ਹੈ। ਉਹ ਚਾਹਤ ਆਪਣੀ ਸ਼ਕਤੀ ਨਾਲ, ਆਪਣੇ ਪਰਿਵਾਰਕ ਬਲ ਨਾਲ ਉਸ ਵਸਤੂ ਨੂੰ ਪਾ ਨਹੀਂ ਸਕਦੇ, ਤਾਂ ਪ੍ਰਾਰਥਨਾ ਦੇ ਅੱਗੋਂ, ਪਰਮਾਤਮਾ ਦੇ ਅੱਗੋਂ ਪ੍ਰਾਰਥਨਾ ਹੈ। ਕਹਿੰਦੇ ਨੇ, ਜਦ ਵੀ ਮਨੁੱਖ ਅਸਫਲ ਹੋ ਜਾਏ ਔਰ ਸਫਲਤਾ ਉਸ ਨੂੰ ਬਹੁਤ ਕੋਸੋਂ ਦੂਰ ਦਿਖਾਈ ਦੇਵੇ ਔਰ ਆਪਣਾ ਬਲ ਕੰਮ ਕਰਦਾ ਜਾਂ ਨਾ ਦਿਖਾਈ ਦੇਵੇ, ਤਾਂ ਫਿਰ ਉਹ ਈਸ਼ਵਰ ਦੇ ਅੱਗੋਂ ਹੱਥ ਜੋੜਦਾ ਹੈ। ਹੇ ਪਰਿਪੂਰਨ ਪਰਮਾਤਮਾ, ਤੂੰ ਮੇਰੀ ਇਹ ਇੱਛਾ ਪੂਰੀ ਕਰ, ਤੂੰ ਮੇਰੀ ਇਹ ਇੱਛਾ ਪੂਰੀ ਕਰ। ਪਰ ਅੰਮ੍ਰਿਤ ਵੇਲੇ ਜੋ ਉੱਠ ਕੇ ਨਾਮ ਜਪ ਰਿਹਾ, ਉਹ ਪਰਮਾਤਮਾ ਨੂੰ ਇੰਜ ਨਹੀਂ ਕਹਿੰਦਾ, ਮੇਰੀ ਇਹ ਇੱਛਾ ਪੂਰੀ ਕਰ, ਮੇਰੀ ਇਹ ਇੱਛਾ ਪੂਰੀ ਕਰ। ਉਹ ਇੰਜ ਕਹਿੰਦਾ, ਹੇ ਪ੍ਰਭੂ, ਜੋ ਤੇਰੀ ਇੱਛਾ ਹੋਵੇ ਉਸ ਵਿੱਚ ਮੈਂ ਰਾਜ਼ੀ ਹੋਵਾਂ, ਜੋ ਤੇਰੀ ਰਜ਼ਾ ਹੋਵੇ ਉਸ ਵਿੱਚ ਮੈਂ ਰਾਜ਼ੀ ਹੋਵਾਂ। ਬਸ ਇਹੀ ਫਰਕ ਹੈ ਇੱਕ ਸੱਚੇ ਇਬਾਦਤ ਗੁਜ਼ਾਰ ਮਨੁੱਖ ਦੇ ਔਰ ਇੱਕ ਦੁਨੀਆਦਾਰ ਮਨੁੱਖ ਦੇ ਵਿੱਚ। ਇਹ ਫਰਕ ਹੈ। ਇੱਕ ਕਹਿ ਰਿਹਾ, ਹੇ ਪ੍ਰਭੂ, ਮੈਂ ਸਜਦਾ ਕਰ ਰਿਹਾ, ਮੈਂ ਜੋਦੜੀ ਕਰ ਰਿਹਾ, ਮੈਂ ਤੇਰੀ ਇਬਾਦਤ ਕਰ ਰਿਹਾ, ਤੂੰ ਮੇਰੀ ਇਹ ਇੱਛਾ ਪੂਰੀ ਕਰ, ਤੂੰ ਮੇਰੀ ਇਹ ਕਾਮਨਾ ਪੂਰੀ ਕਰ, ਤੂੰ ਮੇਰੀ ਇਹ ਕਾਮਨਾ ਪੂਰੀ ਕਰ। ਕਰੀਬਨ ਕਰੀਬਨ ਅਸੀਂ ਦੇਖਦੇ ਹਾਂ, ਇੱਕ ਪਿਤਾ ਵੀ ਸਿਆਣਾ ਹੈ, ਕਿਸ 2-3 ਸਾਲ ਦੇ ਬੱਚੇ ਦੀ ਲੋੜ ਕੀ ਹੈ, 1 ਸਾਲ ਦੇ ਬੱਚੇ ਦੀ ਲੋੜ ਕੀ ਹੈ। ਅਗਰ ਮਾਂ ਨੂੰ ਪਤਾ ਹੀ ਨਹੀਂ, ਪਿਓ ਨੂੰ ਪਤਾ ਹੀ ਨਹੀਂ, ਤਾਂ ਸ਼ਾਇਦ ਇਹ ਮਾਂ ਬਾਪ ਐਵੇਂ ਬਣ ਗਏ ਨੇ, ਇਹ ਮਾਂ ਬਾਪ ਹੈ ਨਹੀਂ। ਇਸ 2-3 ਸਾਲ ਦੇ ਮਾਸੂਮ ਬੱਚੇ ਦੀ ਵਾਸਤਵਿਕ ਲੋੜਾਂ ਕੀ ਨੇ ਮਾਂ ਸਮਝਦੀ ਹੈ, ਪਿਓ ਸਮਝਦਾ ਹੈ, ਔਰ ਇਸ ਬੱਚੇ ਨੂੰ ਮੰਗ ਨਹੀਂ ਕਰਨੀ ਪੈਂਦੀ, ਕਿਉਂਕਿ ਅਜੇ ਵਿਚਾਰਾ ਮੰਗਣ ਜੋਗਾ ਵੀ ਨਹੀਂ। ਮਾਂ ਪੂਰੀ ਕਰਦੀ ਹੈ ਉਸਦੀ ਮੰਗਾਂ ਨੂੰ, ਪਿਤਾ ਪੂਰਾ ਕਰ ਰਿਹਾ ਹੈ ਉਸਦੀ ਜੋ ਹੈ ਲੋੜਾਂ ਨੂੰ। ਜਗਤ ਪਿਤਾ ਪਰਮਾਤਮਾ ਨੂੰ ਕਿਆ ਵਾਕਈ ਨਹੀਂ ਪਤਾ ਕਿ ਸਾਡੀ ਲੋੜਾਂ ਕੀ ਨੇ, ਸਾਡੀ ਚਾਹਤ ਕੀ ਹੈ, ਔਰ ਸਮੇਂ ਦੇ ਮੁਤਾਬਕ, ਉਮਰ ਦੇ ਮੁਤਾਬਕ, ਜੀਵਨ ਦੇ ਮੁਤਾਬਕ ਸਾਡੀਆਂ ਲੋੜਾਂ ਕੀ ਹੋ ਸਕਦੀਆਂ ਨੇ। ਅਗਰ ਇਹ ਸਭ ਕੁਛ ਪਰਮਾਤਮਾ ਨੂੰ ਪਤਾ ਹੀ ਨਹੀਂ, ਤਾਂ ਜੈਸੇ ਉਹ ਪਿਤਾ ਪਿਤਾ ਨਹੀਂ ਕਹਿਲਾ ਸਕਦਾ ਜੋ 2-3 ਸਾਲ ਦੇ ਬੱਚੇ ਦੀਆਂ ਲੋੜਾਂ ਨੂੰ ਨਹੀਂ ਸਮਝਦਾ, ਉਹ ਪਰਮਾਤਮਾ ਵੀ ਕੈਸਾ ਪਰਮਾਤਮਾ ਹੋਵੇਗਾ। ਔਰ ਕਿਉਂ ਕਰ ਉਸ ਨੂੰ ਪਰਮਾਤਮਾ ਆਖਿਆ ਜਾਏ ਜਿਸ ਨੂੰ ਜੀਵਾਂ ਦੀ ਲੋੜਾਂ ਦਾ ਹੀ ਨਾ ਪਤਾ ਹੋਵੇ। ਦਰਅਸਲ ਸਭ ਦੀਆਂ ਲੋੜਾਂ ਦਾ ਉਸਨੂੰ ਪਤਾ ਹੈ, ਸਭ ਦਾ ਉਸਨੂੰ ਪਤਾ ਹੈ, ਔਰ ਸਭ ਦੀ ਝੋਲੀ ਚ ਲੋੜਾਂ ਦੇ ਮੁਤਾਬਕ, ਉਸਦੀ ਲੋੜਾਂ ਦੇ ਮੁਤਾਬਕ ਉਹ ਵਸਤੂਆਂ ਪਾਉਂਦਾ ਹੈ। ਔਰ ਇਹ ਗੁਰੂ ਨਾਨਕ ਦੀ ਸੋਚਣੀ ਬੜੀ ਅਜ਼ੀਮ, ਵਾਕਈ ਉਹ ਕਿਸੇ ਦੀ ਝੋਲੀ ਚ ਦੁੱਖ ਵੀ ਪਾਉਂਦਾ, ਇਹ ਦੁੱਖ ਉਸਦੀ ਲੋੜ ਆਉਂਦੀ, ਉਸ ਤੋਂ ਬਿਨਾਂ ਉਹ ਸੰਭਲੇਗਾ ਨਹੀਂ, ਉਸ ਤੋਂ ਬਿਨਾਂ ਸ਼ਾਇਦ ਉਹ ਸੁਚੇਤ ਨਾ ਹੋ ਸਕੇ, ਉਸ ਤੋਂ ਬਿਨਾਂ ਸ਼ਾਇਦ ਉਸਦੇ ਕਦਮ ਸਹੀ ਮਾਰਗ ਤੇ ਜੋ ਹੈ ਨਾ ਹੋ ਸਕਣ। ਇਸ ਵਾਸਤੇ ਆਤਮ ਚਿੰਤਨ ਕਰਨ ਵਾਲੇ ਪੁਰਸ਼ਾਂ ਦੀ ਬਹੁਤ ਪੁਰਾਣੇ ਸਮੇਂ ਤੋਂ ਇਹ ਸੂਝ ਸਮਝ ਬਣੀ ਕਿ ਹੇ ਪਰਿਪੂਰਨ ਪਰਮਾਤਮਾ, ਜੋ ਤੇਰੀ ਇੱਛਾ ਹੈ
ਉਹ ਪੂਰੀ ਹੋਵੇ। ਮਨ ਨਾਲ ਸੰਘਰਸ਼ ਕਰਦੇ ਹੋਇਆ ਪਹਿਲੀ ਅਵਸਥਾ ਉਹਨਾਂ ਦੀ ਇਹ ਬਣਦੀ ਹੈ, ਅਗਰ ਵਾਕਈ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਰਹੀ ਹੈ ਤੇ ਮੈਂ ਫਿਰ ਅਰਜ਼ ਕਰਾਂ, ਮਨ ਨਾਲ ਸੰਘਰਸ਼ ਕੀ ਹੈ? ਲੋਭ ਨਾਲ ਸੰਘਰਸ਼। ਮਨ ਨਾਲ ਸੰਘਰਸ਼ ਕੀ ਹੈ? ਕਾਮ ਨਾਲ ਸੰਘਰਸ਼। ਮਨ ਨਾਲ ਸੰਘਰਸ਼ ਕੀ ਹੈ? ਹੰਕਾਰ ਨਾਲ ਸੰਘਰਸ਼। ਪੱਥਰ ਨਾਲ ਸਿਰ ਮਾਰ ਕੇ ਉਹਦੇ ਸੁਰਾਖ ਕਰ ਦੇਣਾ, ਰਸਤਾ ਬਣਾ ਦੇਣਾ ਆਸਾਨ ਹੈ। ਅਹੰਕਾਰ ਨਾਲ ਸਿਰ ਟਕਰਾ ਕੇ ਤੇ ਅਹੰਕਾਰ ਨੂੰ ਚਿਕਨਾ ਚੂਰ ਕਰਨਾ ਕਠਿਨ ਹੈ, ਔਖਾ ਹੈ। ਅਹੰਕਾਰ ਨੂੰ ਚੂਰ ਕਰਕੇ ਜਿਨ੍ਹਾਂ ਨੇ ਨਿਰੰਕਾਰ ਦਾ ਮਾਰਗ ਬਣਾਇਆ, ਲੋਭ ਨੂੰ ਮਿੱਟੀ ਵਿੱਚ ਮਿਲਾ ਕੇ ਜਿਨ੍ਹਾਂ ਨੇ ਸੰਤੋਖ ਦਾ ਦੀਵਾ ਜਲਾਇਆ, ਕਾਮ ਨੂੰ ਸ਼ਾਂਤ ਕਰਕੇ ਜਿਨ੍ਹਾਂ ਨੇ ਆਪਣੇ ਅੰਦਰ ਰਾਮ ਨੂੰ ਪ੍ਰਗਟ ਕੀਤਾ, ਇਹ ਬਹੁਤ ਵੱਡੇ ਮਹਾਂਬਲੀ ਲੋਕ ਨੇ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ? ਕੌਣ ਹੈ ਐਸਾ ਵਿਆਪਕ ਮਹਾਂਬਲੀ ਜੋ ਇਨ੍ਹਾਂ ਪੰਜਾਂ ਨਾਲ ਸੰਘਰਸ਼ ਕਰਕੇ ਜਿੱਤ ਨੂੰ ਜੋ ਹੈ ਪ੍ਰਾਪਤ ਹੋਇਆ ਹੋਵੇ? ਤੋ ਜਦ ਕੋਈ ਕਾਮ ਨੂੰ ਜਿੱਤ ਲੈਂਦਾ ਹੈ ਰਾਮਮਈ ਹੋ ਜਾਂਦਾ ਹੈ, ਲੋਭ ਨੂੰ ਜਿੱਤ ਲੈਂਦਾ ਹੈ ਸੰਤੋਖਮਈ ਹੋ ਜਾਂਦਾ ਹੈ, ਹੰਕਾਰ

0: ਬੁਲੰਦੀਆਂ ਤੇ ਲੈ ਜਾਣਾ ਹੈ, ਚੜ੍ਹਾਈਆਂ ਤੇ ਲੈ ਜਾਣਾ ਹੈ, ਸਹਾਰੇ ਦੀ ਲੋੜ ਹੈ, ਆਸਰਾ ਚਾਹੀਦਾ ਹੈ। ਇੱਕ ਸਮੇਂ ਦਾ ਆਸਰਾ, ਵਕਤ ਦਾ ਆਸਰਾ, ਇੱਕ ਪ੍ਰਭੂ ਦਾ ਆਸਰਾ, ਪਰਮਾਤਮਾ ਦਾ ਆਸਰਾ। ਇੱਕ ਅੰਮ੍ਰਿਤ ਵੇਲੇ ਜਾਗਣਾ ਤੇ ਇੱਕ ਪਰਮਾਤਮਾ ਦਾ ਆਸਰਾ ਮਿਲ ਸਕੇ। ਅਰਦਾਸ ਜੋਦੜੀ ਤਿਸੇ ਅੱਗੇ ਨਾਨਕਾ ਖਲੇ ਕੀਜੇ ਅਰਦਾਸ। ਖੜੇ ਹੋ ਕੇ ਉਸ ਦੇ ਅੱਗੋਂ ਤੂੰ ਅਰਦਾਸ ਕਰ, ਜੋਦੜੀ ਕਰ, ਹੇ ਪ੍ਰਭੂ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੇ ਘਰ ਬਾਰ ਮਨਾ। ਹੇ ਪ੍ਰਭੂ ਉਹ ਪੰਜ ਨੇ ਮੈਂ ਕੱਲਾ, ਤੂੰ ਮੇਰਾ ਸਹਾਇਕ ਬਣ, ਤੂੰ ਮੇਰੇ ਨਾਲ ਹੋ, ਤਾਂ ਮੈਂ ਇਹਨਾਂ ਪੰਜਾਂ ਨਾਲ ਮੱਥਾ ਮਾਰ ਸਕਦਾ, ਮੈਂ ਕੱਲਿਆਂ ਨਹੀਂ। ਇਸ ਵਾਸਤੇ ਕਹਿੰਦੇ ਨੇ ਕੀਤੀ ਹੋਈ ਬੰਦਗੀ ਉਹ ਸਫਲ ਸਮਝ ਲਓ ਅਗਰ ਅੰਦਰੋਂ ਅਰਦਾਸ ਪੈਦਾ ਹੋ ਗਈ। ਇਹ ਤਿੰਨ ਪੜਾਓ ਨੇ, ਪ੍ਰਿਆਸ, ਅਰਦਾਸ, ਪ੍ਰਸਾਦ। ਪ੍ਰਥਮ ਤੇ ਪ੍ਰਿਆਸ ਹੀ ਹੈ ਮਨ ਨਾਲ ਸੰਘਰਸ਼ ਕਰਨ ਦਾ। ਅੰਮ੍ਰਿਤ ਵੇਲੇ ਉੱਠਣਾ ਹੈ, ਜਪ ਹੈ, ਤਪ ਹੈ, ਸਤਸੰਗ ਹੈ, ਬਾਣੀ ਦਾ ਪਾਠ ਹੈ, ਸਤਪੁਰਸ਼ਾਂ ਦੀ ਸੋਭਸਤ ਹੈ, ਇਹ ਪ੍ਰਿਆਸ ਹੈ। ਲੇਕਿਨ ਇਹ ਪ੍ਰਿਆਸ ਲੰਬੇ ਸਮੇਂ ਤੱਕ ਚੱਲਦਾ ਰਹੇ ਤੇ ਪ੍ਰਾਪਤੀ ਕੁਛ ਵੀ ਨਾ ਹੋਵੇ ਤਾਂ ਕਹਿੰਦੇ ਐਸੀ ਹਾਲਤ ਵਿੱਚ ਅੰਦਰੋਂ ਅਰਦਾਸ ਪੈਦਾ ਹੁੰਦੀ। ਮੇਰਾ ਪ੍ਰਿਆਸ ਅਗਰ ਮੈਨੂੰ ਸਫਲਤਾ ਦਿਲਾ ਸਕਦਾ ਹੈ ਅਧਿਆਤਮਕ, ਤਾਂ ਫਿਰ ਪਰਮਾਤਮਾ ਦਾ ਮੁੱਲ ਪੈ ਗਿਆ। ਮੇਰਾ ਪ੍ਰਿਆਸ ਈਸ਼ਵਰ ਦਾ ਮੁੱਲ ਹੈ। ਇਤਨਾ ਮੈਂ ਪ੍ਰਿਆਸ ਕਰਾਂਗਾ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ? ਨਹੀਂ। ਜਦ ਵੀ ਕਿਸੇ ਨੂੰ ਪਰਮਾਤਮਾ ਮਿਲਿਆ, ਪਰਮ ਆਨੰਦ ਮਿਲਿਆ, ਜਗਤ ਦੇ ਤਮਾਮ ਸ੍ਰੇਸ਼ਟ ਪੁਰਸ਼ਾਂ ਨੇ ਕਿਹਾ ਉਹ ਮਿਲਿਆ ਪ੍ਰਸਾਦ ਹੈ, ਪ੍ਰਸਾਦ ਬਖਸ਼ਿਸ਼ ਹੈ, ਰਹਿਮਤ ਹੈ। ਸਾਡਾ ਪ੍ਰਿਆਸ ਕੁਛ ਵੀ ਨਹੀਂ, ਉਹਦਾ ਪ੍ਰਸਾਦ ਹੈ, ਉਹਦੀ ਬਖਸ਼ਿਸ਼ ਹੈ। ਇਹਦੀ ਬੈਰੂਨੀ ਰੂਪ ਰੇਖਾ ਗੁਰੂ ਘਰ ਵਿੱਚ ਬੜੀ ਸੋਹਣੀ ਦੇਖਣ ਨੂੰ ਮਿਲਦੀ ਹੈ। ਪਹਿਲੇ ਕਥਾ ਕੀਰਤਨ ਦਾ ਸੁਣਨਾ ਹੈ, ਸੇਵਾ ਕਰਨੀ ਹੈ, ਦਾਨ ਪੁੰਨ ਕਰਨਾ ਹੈ, ਇਹ ਸਾਰੇ ਦਾ ਸਾਰਾ ਪ੍ਰਿਆਸ ਹੈ। ਇਹ ਫਿਰ ਪ੍ਰਿਆਸ ਲੈ ਜਾਂਦਾ ਹੈ ਅਰਦਾਸ ਤੱਕ, ਔਰ ਅਰਦਾਸ ਤੋਂ ਬਾਅਦ ਕੀ ਹੈ, ਹੱਥਾਂ ਚ ਪੈ ਜਾਂਦਾ ਹੈ ਪ੍ਰਸਾਦ। ਪ੍ਰਸਾਦ ਤੋਂ ਬਾਅਦ ਫਿਰ ਕੁਛ ਨਹੀਂ, ਪ੍ਰਸਾਦ ਲੈ ਕੇ ਜਾਓ ਆਪਣੇ ਘਰ ਨੂੰ। ਪ੍ਰਸਾਦ ਅਖੀ ਹੈ, ਪ੍ਰਸਾਦ ਦੇ ਅਖਰੀ ਅਰਥ ਬਖਸ਼ਿਸ਼, ਰਹਿਮਤ। ਜਦ ਵੀ ਕੋਈ ਸਮਾਧੀ ਲੀਨ ਹੋਇਆ, ਜਦ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਮਿਠਾਸ ਭਰੀ ਹੈ, ਉਸਨੇ ਇਹੀ ਆਖਿਆ ਪ੍ਰਸਾਦ ਬਖਸ਼ਿਸ਼ ਰਹਿਮਤ। ਤੋ ਪਹਿਲੇ ਤੇ ਪ੍ਰਿਆਸ ਹੈ, ਉੱਦਮ ਹੈ, ਔਰ ਜਦ ਮਨੁੱਖ ਥੱਕਦਾ ਹੈ, ਟੁੱਟਦਾ ਹੈ, ਇਸ ਪ੍ਰਿਆਸ ਦੀ ਸਫਲਤਾ ਨਹੀਂ ਮਿਲਦੀ, ਅੰਦਰੋਂ ਅਰਦਾਸ ਜਾਗਦੀ ਹੈ, ਹੇ ਪਰਿਪੂਰਨ ਪ੍ਰਮਾਤਮਾ ਤੂੰ ਰਹਿਮਤ ਕਰ, ਬਖਸ਼ਿਸ਼ ਕਰ। ਜੈਸੇ ਇਹ ਅਰਦਾਸ ਨਿਕਲਦੀ ਹੈ ਜ਼ਿੰਦਗੀ ਚ ਇੱਕੋ ਹੀ ਦਫ਼ਾ ਨਿਕਲਦੀ ਹੈ, ਕਿਉਂਕਿ ਪੂਰਨ ਹੋ ਜਾਂਦੀ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਰੋਮ ਰੋਮ ਉਸਦਾ ਅੰਮ੍ਰਿਤ ਨਾਲ ਭਰ ਜਾਂਦਾ ਹੈ, ਔਰ ਉਹ ਕਹਿ ਉੱਠਦਾ ਹੈ ਤੇਰਾ ਪ੍ਰਸਾਦ ਤਉ ਪ੍ਰਸਾਦ ਤਉ ਪ੍ਰਸਾਦ ਗੁਰਪ੍ਰਸਾਦ ਗੁਰਪ੍ਰਸਾਦ। ਹੇ ਗੁਰੂ ਇਹ ਤੇਰਾ ਪ੍ਰਸਾਦ ਹੈ, ਤੇਰੀ ਬਖਸ਼ਿਸ਼ ਹੈ। ਹੇ ਪ੍ਰਭੂ ਤਉ ਪ੍ਰਸਾਦ ਇਹ ਤੇਰੀ ਰਹਿਮਤ ਹੈ, ਤੇਰੀ ਬਖਸ਼ਿਸ਼ ਹੈ। ਧਨ ਨੇ ਉਹ ਪੁਰਸ਼ ਜੋ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਨੂੰ ਸਮਝ ਕੇ ਉਸ ਵਕਤ ਉੱਠ ਬੈਠਦੇ ਨੇ ਤੇ ਮਨ ਨਾਲ ਸੰਘਰਸ਼ ਕਰਨ ਲਈ ਰਾਜ਼ੀ ਹੋ ਜਾਂਦੇ ਨੇ। ਵਾਹਿਗੁਰੂ ਮੰਤਰ ਦੇ ਜਪ ਦੁਆਰਾ ਆਪਣੇ ਆਪ ਨੂੰ ਅਰਦਾਸ ਤੱਕ ਲੈ ਜਾਂਦੇ ਨੇ ਤੇ ਪਰਮਾਤਮਾ ਦੇ ਪ੍ਰਸਾਦ ਦੇ ਪਾਤਰ ਬਣ ਜਾਂਦੇ ਨੇ। ਸਤਿਗੁਰ ਇਹ ਪ੍ਰਸਾਦ ਸਾਰਿਆਂ ਦੀ ਝੋਲੀ ਚ ਪਾਵੇ ਔਰ ਸਾਰਿਆਂ ਦੀ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾਵੇ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਆਜੂਨੀ ਸਹਿਬ ਗੁਰਪ੍ਰਸਾਦ। ਪਰਿਪੂਰਨ ਪ੍ਰਮਾਤਮਾ ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਧਾਰਨੀ ਹੈ, ਔਰ ਅਨੰਤ ਗੁਣ ਉਸ ਤੋਂ ਪ੍ਰਗਟ ਹੋ। ਜਿਹੜਾ ਜਿਹੜਾ ਗੁਣ, ਜਿਹੜੀ ਜਿਹੜੀ ਕਲਾ ਔਰ ਜਿਹੜੀ ਜਿਹੜੀ ਸ਼ਕਤੀ ਦੀ ਝਲਕ ਭਗਤਾਂ ਦੀ ਦ੍ਰਿਸ਼ਟੀ ਵਿੱਚ ਪਈ, ਭਗਤਾਂ ਨੇ ਉਸੇ ਢੰਗ ਦੇ ਉਸ ਕਲਾ ਉਸ ਸ਼ਕਤੀ ਦੇ ਗੀਤ ਗਾਏ ਨੇ। ਵੇਦਾਂਤ ਆਚਾਰੀਆ ਵਿਆਸ ਦਾ ਤੇ ਕਹਿਣਾ ਹੈ ਕਿ ਜੈਸੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਵੈਸੀ ਹੀ ਸ੍ਰਿਸ਼ਟੀ ਹੋ ਜਾਂਦੀ ਹੈ। ਸੰਸਾਰ

ਜੈਸੀ ਜੈਸੀ ਮਨੁੱਖ ਦੀਆਂ ਨਜ਼ਰਾਂ ਨੇ ਵੈਸੇ ਵੈਸੇ ਸੰਸਾਰ ਦੇ ਨਜ਼ਾਰੇ ਨੇ ਜੈਸੀ ਜੈਸੀ ਬੰਦੇ ਦੀ ਦ੍ਰਿਸ਼ਟੀ ਹੈ ਵੈਸੀ ਵੈਸੀ ਸ੍ਰਿਸ਼ਟੀ ਦਾ ਰੂਪ ਹੋ ਜਾਂਦਾ ਹੈ ਇੱਕ ਖਿੜਿਆ ਹੋਇਆ ਗੁਲਾਬ ਦਾ ਫੁੱਲ ਉਸ ਨੂੰ ਇੱਕ ਬਿੱਲੀ ਵੇਖ ਰਹੀ ਹੈ ਉਹਦੇ ਵੇਖਣ ਦਾ ਆਪਣਾ ਢੰਗ ਹੈ ਪਰ ਉਸੇ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਕੁੱਤਾ ਵੇਖਦਾ ਹੈ ਤਾਂ ਉਹਦੀ ਦ੍ਰਿਸ਼ਟੀ ਆਪਣੀ ਹੈ ਜੋ ਰੂਪ ਬਿੱਲੀ ਨੂੰ ਦਿਖਾਈ ਦੇ ਰਿਹਾ ਹੈ ਜ਼ਰੂਰੀ ਨਹੀਂ ਕਿ ਉਹੀ ਰੂਪ ਕੁੱਤੇ ਨੂੰ ਦਿਖਾਈ ਦੇ ਰਿਹਾ ਹੈ ਉਸ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਬੱਕਰੀ ਵੇਖਦੀ ਹੈ ਤੇ ਕਈ ਦਫ਼ਾ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ ਉਹਨੂੰ ਇੱਕ ਘਾਸ ਹੀ ਦਿਖਾਈ ਦਿੰਦਾ ਹੈ ਹੋਰ ਕੁਛ ਨਹੀਂ ਉਸੇ ਫੁੱਲ ਨੂੰ ਇੱਕ ਸੱਪ ਵੇਖਦਾ ਹੈ ਇੱਕ ਆਮ ਸਾਧਾਰਨ ਮਨੁੱਖ ਵੇਖਦਾ ਹੈ ਉਹ ਕਿਸੇ ਹੋਰ ਢੰਗ ਨਾਲ ਵੇਖਦਾ ਹੈ ਪਰ ਉਸੇ ਫੁੱਲ ਨੂੰ ਜਦ ਇੱਕ ਕਵੀ ਵੇਖਦਾ ਹੈ ਸ਼ਾਇਰ ਵੇਖਦਾ ਹੈ ਉਹ ਫੁੱਲ ਦੀ ਸੁੰਦਰਤਾ ਕੋਮਲਤਾ ਦੇ ਬਹੁਤ ਗਹਿਰੇ ਤਲ ਵਿੱਚ ਖੋ ਜਾਂਦਾ ਹੈ ਔਰ ਕਵੀ ਦੇ ਅੰਦਰੋਂ ਅਗੰਮੇ ਗੀਤ ਫੁੱਟ ਪੈਂਦਾ ਹੈ ਫੁੱਲ ਤਾਂ ਉਹੀ ਹੈ ਪਰ ਵੇਖਣ ਵੇਖਣ ਦੀ ਦ੍ਰਿਸ਼ਟੀ ਵੱਖ ਹੋਣ ਕਰਕੇ ਫੁੱਲ ਦਾ ਰੂਪ ਵੀ ਵੱਖ ਹੋ ਜਾਂਦਾ ਹੈ ਤੋ ਜਿਤਨੀਆਂ ਦ੍ਰਿਸ਼ਟੀਆਂ ਨੇ ਉਤਨੀਆਂ ਹੀ ਸ੍ਰਿਸ਼ਟੀਆਂ ਨੇ ਜਿਤਨੀਆਂ ਨਜ਼ਰਾਂ ਨੇ ਉਤਨੇ ਹੀ ਨਜ਼ਾਰੇ ਨੇ ਜੇ ਸ੍ਰਿਸ਼ਟੀ ਦੇ ਅਨੇਕਾਂ ਰੂਪ ਹੋ ਸਕਦੇ ਨੇ ਤੋ ਤੱਕਣੀ ਵੱਖ ਵੱਖ ਹੋਣ ਦੇ ਨਾਤੇ ਪਰਮਾਤਮਾ ਦੇ ਵੀ ਵੱਖ ਵੱਖ ਰੂਪ ਭਗਤਾਂ ਦੇ ਸਾਹਮਣੇ ਆਏ ਤੇ ਭਗਤਾਂ ਨੇ ਪਰਮਾਤਮਾ ਦੇ ਵੱਖ ਵੱਖ ਰੂਪਾਂ ਦੀ ਚਰਚਾ ਕੀਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਇਹ ਕਥਨੀਆਂ ਇਤਨੀਆਂ ਨੇ ਵੱਖ ਵੱਖ ਰੂਪਾਂ ਦੇ ਜਿਨ੍ਹਾਂ ਨੂੰ ਪੂਰਨ ਰੂਪ ਦੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਕਰੋੜਾਂ ਤਰ੍ਹਾਂ ਦੇ ਕਥਾਕਾਰਾਂ ਨੇ ਕਰੋੜਾਂ ਤਰ੍ਹਾਂ ਦੀਆਂ ਕਥਨੀਆਂ ਕਰੋੜਾਂ ਵਾਰ ਕੀਤੀਆਂ ਲੇਕਿਨ ਹੇ ਈਸ਼ਵਰ ਤੇਰੀ ਕਥਾ ਅਜੇ ਮੁੱਕੀ ਨਹੀਂ ਖਤਮ ਨਹੀਂ ਹੋਈ ਕਥਾ ਕਰਨ ਵਾਲਾ ਤੇ ਖਤਮ ਹੋ ਜਾਂਦਾ ਹੈ ਲੇਕਿਨ ਤੇਰੀ ਗੱਲ ਮੁੱਕਦੀ ਨਹੀਂ ਤੇਰੀ ਕਥਾ ਮੁੱਕਦੀ ਨਹੀਂ ਕਿਉਂਕਿ ਤੂੰ ਅਨੰਤ ਗੁਣਾ ਅਨੰਤ ਕਲਾ ਤੇ ਅਨੰਤ ਸ਼ਕਤੀਆਂ ਦਾ ਮਾਲਕ ਹੈ ਪਰਿਪੂਰਨ ਪ੍ਰਮਾਤਮਾ ਦੀ ਜਿਹੜੀ ਜਿਹੜੀ ਸ਼ਕਤੀ ਜਿਹੜੀ ਜਿਹੜੀ ਕਲਾ ਔਰ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਹੈ ਭਗਤਾਂ ਨੇ ਉਸਦਾ ਬੜੇ ਸੁੰਦਰ ਢੰਗ ਨਾਲ ਵਰਣਨ ਕੀਤਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜਪਜੀ ਸਾਹਿਬ ਦੀ ਉਚਾਰਨ ਕੀਤੀ ਸਤੋਰੀ ਵਿੱਚ ਉਹਨਾਂ ਕੁਛ ਇੱਕ ਦ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਹੈ ਗਾਵੇ ਕੋ ਤਾਣ ਵਾ ਕਿਸੇ ਤਾਣ ਜੇ ਕਿਸੇ ਕੋਲ ਸਮਝਣ ਦਾ ਤਾਣ ਹੈ ਕਥਨ ਕਰਨ ਦਾ ਤਾਣ ਹੈ ਤਾਂ ਉਹ ਕਹਿ ਰਿਹਾ ਹੈ ਹੇ ਪ੍ਰਮਾਤਮਾ ਤੂੰ ਇੱਕ ਤਾਣ ਹੈ ਤੂੰ ਇੱਕ ਸ਼ਕਤੀ ਹੈ ਪਰ ਇਹ ਸ਼ਕਤੀ ਕਿਤਨੀ ਹੈ ਕੇਤਾ ਆਮ ਸਵਾਲਿਓ ਰੂਪ ਸਾਹਿਬ ਕਹਿੰਦੇ ਇਹ ਸ਼ਕਤੀ ਕਿਤਨੀ ਹੈ ਅੰਦਾਜ਼ੇ ਤੋਂ ਪਰੇ ਕਿਸ ਦੇ ਕੋਲ ਇਹ ਕੁਵਤ ਹੈ ਕਿਸ ਦੇ ਕੋਲ ਇਹ ਸ਼ਕਤੀ ਹੈ ਕਿ ਉਸ ਸ਼ਕਤੀ ਨੂੰ ਨਾਪ ਸਕੇ ਤੋਲ ਸਕੇ ਗਿਣ ਸਕੇ ਕਿਉਂਕਿ ਬੰਦੇ ਕੋਲ ਪੈਮਾਨੇ ਤਿੰਨ ਨੇ ਕੁਛ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਬੰਦਾ ਤੋਲ ਕੇ ਅੰਦਾਜ਼ਾ ਲਾ ਲੈਂਦਾ ਹੈ ਇਤਨੀ ਹੈ ਕੁਛ ਐਸਾ ਹੈ ਜਿਸ ਨੂੰ ਗਿਣਨਾ ਪੈਂਦਾ ਹੈ ਤੇ ਕੁਛ ਐਸਾ ਹੈ ਜਿਸ ਨੂੰ ਨਾਪਣਾ ਪੈਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੇ ਪ੍ਰਮਾਤਮਾ ਤੂੰ ਨਾਪਿਆ ਨਹੀਂ ਜਾ ਸਕਦਾ ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਜੋ ਤੇਰਾ ਚੀਰਾ ਜੋ ਤੇਰਾ ਚੋਲਾ ਹੈ ਇਹ ਨਾਪ ਤੋਲ ਵਿੱਚ ਨਹੀਂ ਆਉਂਦਾ ਜੋ ਤੇਰੇ ਗੁਣ ਨੇ ਉਹ ਗਿਣਤੀ ਵਿੱਚ ਨਹੀਂ ਆਉਂਦੇ ਅੰਤ ਨਾ ਸਿਫਤੀ ਕਹਿਣ ਨਾ ਔਰ ਜਿਤਨਾ ਕੁ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ ਅਤੁਲ ਕਿਉਂ ਤੋਲਿਆ ਜਾਏ ਤੂੰ ਜਿਹੜਾ ਤੋਲਿਆ ਨਾ ਜਾ ਸਕੇ ਗਿਣਿਆ ਨਾ ਜਾ ਸਕੇ ਨਾਪਿਆ ਨਾ ਜਾ ਸਕੇ ਉਹ ਅਸੀਮ ਹੈ ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿੱਚ ਆ ਜਾਏ ਜੋ ਸਾਡੇ ਨਾਪ ਵਿੱਚ ਆ ਜਾਏ ਜੋ ਸਾਡੀ ਗਿਣਤੀ ਵਿੱਚ ਆ ਜਾਏ ਉਹ ਸਾਡੀ ਪਕੜ ਵਿੱਚ ਆ ਗਿਆ ਉਹ ਸਾਡੇ ਕੋਲ ਹੈ ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ ਜਿਸ ਨੂੰ ਅਸੀਂ ਤੋਲ ਲਿਆ ਜਿਸ ਨੂੰ ਅਸੀਂ ਨਾਪ ਲਿਆ ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ ਨਾ ਤੋਲਿਆ ਗਿਆ ਔਰ ਨਾ ਹੀ ਉਹ
ਦੀ ਗਿਣਤੀ ਹੋ ਸਕੀ। ਸਾਰਿਆਂ ਦਾ ਫਰਮਾਨ ਕੋਈ ਗਾ ਰਿਹਾ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ, ਸਮਝਣ ਦੀ ਸ਼ਕਤੀ ਹੈ, ਬੋਧਕ ਬਲ ਹੈ, ਉਹ ਕਹਿ ਰਿਹਾ ਹੇ ਪਰਮਾਤਮਾ ਤੂੰ ਤੇ ਇੱਕ ਤਾਣ ਹੈ, ਤੂੰ ਤੇ ਇੱਕ ਸ਼ਕਤੀ ਹੈ, ਪਰਮ ਸ਼ਕਤੀ। ਪਰ ਕਿੰਨੀ ਕੁ ਸ਼ਕਤੀ ਹੈ, ਇਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ, ਸਭ ਕਦਮ ਅਸੀਮ ਹੈ। ਤਿੰਨ ਦ੍ਰਿਸ਼ਟੀਆਂ ਪਰਮਾਤਮਾ ਦੀਆਂ ਸਾਡੇ ਦੇਸ਼ ਵਿਚ ਪ੍ਰਧਾਨ ਰਹੀਆਂ ਨੇ, ਸਿਰਮੌਰ ਰਹੀਆਂ ਨੇ। ਉਹਨਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ। ਔਰ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦੀ। ਸਾਡੇ ਦੇਸ਼ ਵਿਚ ਸਨਾਤਨ ਮਤ, ਪੁਰਾਣਾ ਮਤ ਜੋ ਈਸ਼ਵਰ ਦੀ ਬੰਦਗੀ ਕਰਦਾ ਹੈ, ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ ਜਾਂ ਸ਼ੰਕਰ ਦੀ ਜਾਂ ਬ੍ਰਹਮੇ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ, ਸੰਸਾਰ ਦੇ ਸਾਹਮਣੇ ਰੱਖਿਆ। ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ, ਗਾਵੇ ਕੋ ਦਾਤ ਜਾਣੇ ਨਹੀਂ ਸਾਣ। ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ, ਜੋ ਕੁਛ ਸਾਡੇ ਕੋਲ ਹੈ, ਇਹ ਸਾਨੂੰ ਦਾਨ ਵਿਚ ਮਿਲਿਆ, ਇਹ ਤਨ ਦਾਨ ਵਿਚ ਮਿਲਿਆ, ਇਹ ਮਨ ਦਾਨ ਵਿਚ ਮਿਲਿਆ, ਇਹ ਇੰਦਰੇ ਦਾਨ ਵਿਚ ਮਿਲੇ, ਦਿਮਾਗੀ ਸ਼ਕਤੀ ਸਾਨੂੰ ਦਾਨ ਵਿਚ ਮਿਲੀ ਹੈ, ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ, ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿਚ ਮਿਲੀ ਹੈ। ਹਰ ਬੰਦੇ ਨੂੰ ਇਹ ਤਨ, ਮਾਂ ਬਾਪ, ਬੋਧਕ ਬਲ, ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ ਸਭ ਦਾਨ ਵਿਚ ਮਿਲੇ ਨੇ। ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ ਇਹ ਤਨ ਤੇ ਮਨ ਔਰ ਆਤਮਾ, ਇਹ ਦਾਨ ਵਿਚ ਮਿਲੀ ਹੈ। ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ, ਕਿਉਂਕਿ ਤਨ ਹੀ ਨਾ ਹੋਵੇ, ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ। ਤਨ ਸਾਨੂੰ ਦਾਨ ਵਿਚ ਮਿਲੇ, ਮਨ ਸਾਨੂੰ ਦਾਨ ਵਿਚ ਮਿਲੇ। ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ। ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ। ਜਿਸਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ। ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ, ਪਰਮਾਤਮਾ ਨੂੰ ਚੇਤੇ ਕਰੋ, ਮਨ ਦੀ ਗਤੀ ਵੇਖੋ, ਈਸ਼ਵਰ ਦਾ ਚਿੰਤਨ ਕਰੋ, ਧੀਆਂ ਪੁੱਤਰਾਂ ਨੂੰ ਵੇਖੋ, ਪ੍ਰਭੂ ਨੂੰ ਯਾਦ ਕਰੋ, ਧਨ ਸੰਪਦਾ ਨੂੰ ਵੇਖੋ, ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ, ਉਸ ਨੂੰ ਯਾਦ ਕਰੋ, ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ। ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ, ਹੇ ਪ੍ਰਭੂ ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ, ਮੇਰੀ ਆਪਣੀ ਹੋਵੇ, ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਂ, ਭਗਤ ਰਵਿਦਾਸ ਜੀ। ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਦੇ ਵਿੱਚ ਅਰਪਣ ਕਰਨਾ ਚਾਹੁੰਦਾ। ਤੋ ਹਿਰਦਾ ਰਾਮ ਕਹਿੰਦੇ ਨੇ, ਖਿਆਲ ਜਾਗਦਾ ਹੈ ਮੈਂ ਆਪਣਾ ਤਨ ਤੇਰੇ ਕਦਮਾਂ ਵਿਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਹੈ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ, ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿਚ ਭੇਟ ਕਰਾਂ, ਤੋ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਹੈ ਔਰ ਤੂੰ ਦਿੱਤਾ ਹੈ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ ਹੈ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੋ ਧਨ ਕਿੱਥੋਂ ਕਮਾਇਆ ਜਾ ਸਕਦਾ ਹੈ? ਤੋ ਧਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ? ਇਹ ਤੇ ਸਭ ਕੁਛ ਤੇਰਾ ਦਿੱਤਾ ਹੋਇਆ। ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ, ਨਾ ਮਨ, ਨਾ ਧਨ। ਵਸੀਲਾ ਹੀ ਪਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇ ਕੁਛ ਐਸੇ ਵੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ, ਯੇ ਬਾਤ ਜੁਦਾ ਹੈ ਕਿ ਵੋ ਤਾਵੀਰ ਨਾ ਹੋ, ਹਰ ਸਿਹਨ ਮੇ ਕੁਛ ਤਾਜੇ ਮਹਿ।